ਸੰਤਾਂ ਦਰਸ਼ਨ ਕਰਕੇ ਬਾਪ ਆਪਣੇ ਘਰ ਆਉਂਦੀਆਂ ਨੇ ਤੇ ਇੰਜ ਜਾਪਦਾ ਹੈ ਜਿਵੇਂ ਅਸੀਂ ਸੱਚਖੰਡ ਵਿੱਚੋਂ ਨੀਵੇਂ ਕਿਸੇ ਮਾਤ ਲੋਕ।

ਭਾਗਾਂ ਵਾਲੇ ਦਰਸ਼ਨ ਕਰਦੇ ਨੇ। ਵਿਚਿੱਤਰ ਨਾਟਕ ਦੀ ਇਹ ਰਚਨਾ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਲਿਖੀ ਹੈ। ਅਬ ਮੈਂ ਆਪਣੀ ਕਥਾ ਬਖਾਨੂ ਤਪ ਸਾਧਕ ਜੈ ਵਿਦ ਮੋਹਿਆ ਨੂੰ।

ਇਹਨੂੰ 2.5-3 meter ਕੱਪੜਾ ਨਾ ਸਮਝੀ। ਇਹ ਤੇ ਗੁਰੂ ਦੀ ਬਖਸ਼ਿਸ਼ ਹੈ, ਗੁਰੂ ਦੀਆਂ ਬਖਸ਼ਿਸ਼ਾਂ ਤੋਂ ਬਾਂਝੇ ਇਨਸਾਨ ਜ਼ਿੰਦਗੀ ਵਿੱਚ ਰੁੜ ਜਾਂਦੇ ਨੇ ਜ਼ਿੰਦਗੀ ਵਿੱਚ। ਇਹ ਭਾਗਾਂ ਵਾਲਿਆਂ ਨੂੰ ਮਿਲਦਾ ਹੈ ਤੇ ਕਹਿਣ ਲੱਗਾ ਮੈਂ ਸੰਗਤ ਵਿੱਚੋਂ ਵੀ ਸੁਣਿਆ। ਧੰਨ ਗੁਰੂ ਅੰਗਦ ਦੇਵ ਮਹਾਰਾਜ, ਗੁਰੂ ਅਮਰਦਾਸ ਜੀ ਨੂੰ ਹਰ ਸਾਲ ਇੱਕ ਸਰੋਪਾ ਦਿਆ ਕਰਦੇ ਸਨ ਤੇ ਗੁਰੂ ਅਮਰਦਾਸ ਮਹਾਰਾਜ ਸਾਰਾ ਸਾਲ ਉਸ ਸਰੋਪਾ ਨੂੰ ਪਿਆਰ ਨਾਲ ਰੱਖਦੇ। ਜਦੋਂ ਸੇਵਾ ਕਰਨੀ ਤੇ ਉਸ ਸਰੋਪਾ ਨੂੰ ਆਪਣੇ ਸੀਸ ਤੇ ਲਪੇਟ ਲੈਂਦੇ। ਐ ਭਲੀਏ ਇਹ ਤੇ ਜਿਹਦੇ ਭਾਗ ਜਗ ਉਹਨੂੰ ਮਿਲਦਾ ਹੈ, ਸਰੋਪਾ ਦਾ ਭਾਵ ਹੀ ਇਹ ਹੈ ਗੁਰੂ ਦਾ ਹੋ ਕੇ ਰਹੋ, ਗੁਰੂ ਤੇਰੇ ਸਿਰ ਤੋਂ ਲੈ ਕੇ ਪੈਰਾਂ ਤੱਕ ਤੇਰੀ ਰੱਖਿਆ ਕਰੇਗਾ। ਪਰ ਪਿਆਰਿਓ ਗੱਲਾਂ ਸ਼ਰਧਾ ਦੀਆਂ ਵੀ ਨੇ, ਜੇ ਮਨ ਵਿੱਚ ਪਿਆਰ ਨਹੀਂ ਤੇ ਇਹ ਕੱਪੜੇ ਦਾ ਹੀ ਟੁਕੜਾ ਹੈ, ਜੇ ਮਨ ਵਿੱਚ ਪਿਆਰ ਹੈ ਤੇ ਇਹ ਬਖਸ਼ਿਸ਼ ਹੈ, ਗੱਲਾਂ ਸ਼ਰਧਾ ਦੀਆਂ ਨੇ। ਬੜੇ ਅਦਬ ਤੇ ਪਿਆਰ ਨਾਲ ਨਮਸਕਾਰ ਕਰਕੇ ਇਸ ਗੁਰੂ ਦੀ ਬਖਸ਼ਿਸ਼ ਨੂੰ ਹਿਰਦੇ ਉੱਤੇ ਲਪੇਟ ਲੈਂਦਾ ਹੈ, ਅੰਮ੍ਰਿਤ ਵੇਲੇ ਉੱਠਦਾ ਹੈ, 5 ਬਾਣੀਆਂ ਦਾ ਨਿਤਨੇਮ ਕਰਦਾ ਹੈ। ਸ਼ਰਧਾ ਦੇ ਨਾਲ ਇਹ ਸਰੋਪਾ ਗੁਰੂ ਦੀ ਬਖਸ਼ਿਸ਼ ਜਾਣ ਕੇ ਸਿਰ ਤੇ ਲਪੇਟ ਲੈਂਦਾ ਹੈ, ਹਰ ਰੋਜ਼ ਇਸ ਤਰ੍ਹਾਂ ਕਰਦਾ ਹੈ। ਇੱਕ ਵੀ ਸਾਹ ਗੁਰੂ ਦੇ ਪਿਆਰ ਤੋਂ ਬਗੈਰ ਨਹੀਂ ਲੈਂਦਾ, ਇੱਕ ਇੱਕ ਸਵਾਸ ਨਾਲ ਗੁਰੂ ਦੀ ਯਾਦ ਜੋੜ ਲਈ ਹੈ, ਨਿਤਨੇਮੀ ਹੋ ਗਿਆ। ਪਿਆਰਿਓ ਜਿਹਦੇ ਹਿਰਦੇ ਵਿੱਚ ਗੁਰੂ ਦੀ ਬਾਣੀ ਵਸ ਜਾਵੇ, ਜਿਹੜਾ ਨਿਤਨੇਮੀ ਹੋ ਜਾਵੇ, ਕਿਹੜਾ ਸੁੱਖ ਹੈ ਮਹਾਰਾਜ ਜਿਹੜਾ ਉਹਦੇ ਕੋਲੋਂ ਲੁਕੋ ਲੈ। ਕੋਈ ਇਹੋ ਜਿਹਾ ਸੁੱਖ ਨਹੀਂ ਜਿਹੜਾ ਮਹਾਰਾਜ ਪਿਆਰਿਆਂ ਕੋਲੋਂ ਛੁਪਾਉਂਦੇ ਨੇ। ਸਰੀਰ ਕੁਝ ਸੌਖਾ ਜਿਹਾ ਮਹਿਸੂਸ ਹੁੰਦਾ ਹੈ, ਡਾਕਟਰ ਦੇ ਕੋਲ ਜਾਂਦਾ ਹੈ, ਡਾਕਟਰ ਆਖਣ ਲੱਗਾ ਤੈਨੂੰ ਅੱਗੇ ਵੀ ਮੈਂ ਜਾਂਚ ਕੀਤਾ ਹੈ, ਬਿਮਾਰੀ ਵੀ ਤੈਨੂੰ ਦੱਸੀ ਹੈ। ਨਹੀਂ ਬਈ, ਮੈਨੂੰ ਕੁਝ ਆਪਣੇ ਆਪ ਨੂੰ ਸੌਖਾ ਮਹਿਸੂਸ ਹੁੰਦਾ ਹੈ। ਜਦੋਂ ਡਾਕਟਰ ਨੇ ਜਾਂਚ ਕੀਤੀ ਤੇ ਸਤਸੰਗੀ ਉਹ ਹੈਰਾਨ ਹੋ ਗਿਆ, ਬਿਮਾਰੀ ਤੇ ਤੇਰੇ ਅੰਦਰ ਹੀ ਨਹੀਂ ਹੈ, ਤੂੰ ਮੈਨੂੰ ਦੱਸ ਕਿਹੜੇ ਵੈਦ ਕੋਲੋਂ ਦਵਾਈ ਖਾਧੀ ਹੈ, ਕਿਹੜੇ ਵੈਦ ਕੋਲੋਂ ਦਵਾ ਲਈ ਹੈ। ਜਦੋਂ ਡਾਕਟਰ ਇੰਨੀ ਗੱਲ ਕਹਿੰਦਾ ਹੈ, ਇਸ ਪ੍ਰੇਮੀ ਦੇ ਅੱਖਾਂ ਵਿੱਚੋਂ ਹੰਝੂ ਬਹਿ ਆਉਂਦੇ ਨੇ, ਕਲਗੀਆਂ ਵਾਲਿਆ ਤੂੰ ਬਖਸ਼ਿਸ਼ ਕਰ ਦਿੱਤੀ, ਤੂੰ ਮੈਨੂੰ ਮਰਦੇ ਨੂੰ ਵੀ ਰੱਖ ਲਿਆ। ਰੋ ਪਿਆ ਡਾਕਟਰ, ਫਿਰ ਪੁੱਛਦਾ ਏ ਵੀ ਕਿਹੜੇ ਵੈਦ ਕੋਲੋਂ ਦਵਾਈ ਖਾਧੀ ਏ, ਹੱਥ ਜੋੜ ਕੇ ਕਹਿੰਦਾ ਏ ਮੇਰਾ ਵੈਦ ਗੁਰਗੋਬਿੰਦਾ, ਮੇਰਾ ਵੈਦ ਗੁਰਗੋਬਿੰਦਾ, ਮੇਰਾ ਵੈਦ ਹੇਮਕੁੰਟ ਵਾਸੀ ਕਲਗੀਧਰ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ, ਜਿਹਨੇ ਐਡਾ ਵੱਡਾ ਵੈਦ ਕਰ ਲਿਆ ਹੋਵੇ, ਜਿਹਨੇ ਇਹੋ ਜਿਹੇ ਵੈਦ ਤੇ ਭਰੋਸਾ ਕਰ ਲਿਆ ਹੋਵੇ, ਤੇ ਦੁੱਖਾਂ ਕਲੇਸ਼ਾਂ ਦਾ ਕੀ ਮਜ਼ਾਲ ਹੈ ਉਹਦੇ ਲਾਗੇ ਲੱਗ ਜਾ। ਸੋ ਸਤਸੰਗੀਓ ਇਹ ਹੈ ਗੁਰੂ ਦੀ ਬਖਸ਼ਿਸ਼ ਦੀਆਂ ਨਿਸ਼ਾਨੀਆਂ, ਚਰਨੀ ਗੋਬਿੰਦ ਮਾਰਗ ਸੁਹਾਵਾ, ਜਿਹੜੇ ਇਸ ਮਾਰਗ ਤੇ ਚੱਲਦੇ ਨੇ ਉਹ ਚਰਨ ਸੋਵਨੀਕ ਨੇ, ਉਹਨਾਂ ਚਰਨਾਂ ਤੇ ਨਮਸਕਾਰ। ਮਹਾਰਾਜ ਕਹਿੰਦੇ ਉਹ ਦਾਤਾਂ ਲੁੱਟ ਲੈਂਦੇ ਨੇ, ਕੋਈ ਵੀ ਸ਼ਰਧਾ ਤੇ ਪਿਆਰ ਨਾਲ ਗੁਰੂ ਦੇ ਤਪ ਅਸਥਾਨ ਸ੍ਰੀ ਹੇਮਕੁੰਡ ਸਾਹਿਬ ਵੱਲੋਂ ਚੱਲ ਜਾਂਦਾ ਹੈ ਤੇ ਸੁੱਖਾਂ ਨਾਲ ਝੋਲੀਆਂ ਭਰ ਕੇ ਆਉਂਦਾ ਹੈ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਰਾਗ ਆਸਾ ਬਾਣੀ ਭਗਤਾਂ ਕੀ ਕਬੀਰ ਜੀਓ ਨਾਮਦੇਓ ਜੀਓ ਰਵਿਦਾਸ ਜੀਓ ਆਸਾ ਸ੍ਰੀ ਕਬੀਰ ਜੀਓ ਗੁਰ ਚਰਨ ਲਾਗ ਹਮ ਬਿਨਵਤਾ ਪੂਛਤ ਕਹਿ ਜੀਉ ਪਾਇਆ ਕਵਨ ਕਾਜ ਜਗ ਉਪਜੈ ਬਿਨਸੈ ਕਹੋਂ ਮੋਹਿ ਸਮਝਾਇਆ ਦੇਵ ਕਰਹੋਂ ਦਇਆ ਮੋਹਿ ਮਾਰਗ ਲਾਭਹੁ ਜਿਤ ਪੈ ਬੰਧਨ ਟੂਟੈ ਜਨਮ ਮਰਨ ਦੁੱਖ ਫੇੜ ਕਰਮ ਸੁਖ ਜੀਵ ਜਨਮ ਤੇ ਛੂਟੈ ਰਹਾਉ ਮਾਇਆ ਫਾਂਸ ਬੰਦ ਨਹੀਂ ਫਾਰੇ ਆਰ ਮਨ ਸੁਨ ਨਾ ਲੂਕੇ ਆਪਾ ਪਾਦ ਨਿਰਵਾਣ ਨਾ ਚੀਨਿਆ ਇਨ ਬਿਧ ਅਭਿਉ ਨਾ ਚੁਕੇ ਕਹੀ ਨਾ ਉਪਜੈ ਉਪਜੀ ਜਾਣੇ ਭਾਵ ਅਭਾਵ ਬਿਹੂਣਾ ਉਦੈ ਆਸਤਕੀ ਮਨ ਬੁੱਧ ਨਾਸੀ ਤਉ ਸਦਾ ਸਹਿਜ ਲਵਲੀਣਾ ਜਿਉ ਪ੍ਰਤਿਬਿੰਬ ਬਿੰਬ ਕੋ ਮਿਲੀ ਹੈ ਉਦਕ ਕੁੰਭ ਬਿਗਰਾਨਾ ਕਹੋ ਕਬੀਰ ਐਸਾ ਗੁਣ ਭ੍ਰਮ ਭਾਗਾ ਤਉ ਮਨ ਸੁਨ ਸਮਾਨਾ ਆਸਤਾ ਗਜ ਸਾਢੇ ਤੈ ਤੈ ਧੋਤੀਆਂ ਤੇਹਰੇ ਪਾਇਨ ਤਗ ਗਲੀ ਜਿਨਾ ਜਪ ਮਾਲੀਆਂ ਲੋਟੇ ਹੱਥ ਨਿਭਾਗ ਓਏ ਹਰ ਕੇ ਸੰਤਨਾ ਆਖੀਆਂ ਹੈ ਬਾਨਾਰਸ ਕੇ ਠੱਗ ਐਸੇ ਸੰਤਨਾ ਮੋਹ ਕਉ ਭਾਵ ਹੈ ਡਾਲਾ ਸਿਉ ਭੇਡਾ ਗਟਕਾ ਵਹਿ ਰਹਾਉ ਬਾਸਨ ਮਾਂਜ ਚਰਾਵੈ ਉਪਰ ਕਾਠੀ ਧੋਏ ਜਲਾਵੈ ਵਸੁਦਾ ਖੋਦ ਕਰਹੈ ਦੋਏ ਚੂਲੇ ਸਾਰੇ ਮਾਣ ਸਿਖਾਵੈ ਓਏ ਪਾਪੀ ਸਦਾ ਫਿਰੈ ਅਪਰਾਧੀ ਮੁਖ ਹੂੰ ਅਪਰਸ ਕਹਾਵੈ ਸਦਾ ਸਦਾ ਫਿਰੈ ਅਭਿਮਾਨੀ ਸਗਲ ਕੁਟੰਬ ਡੁਬਾਵੈ ਜਿਤ ਕੋ ਲਾਇਆ ਤਿਤ ਹੀ ਲਾਗਾ ਤੈਸੋ ਕਰਮ ਕਮਾਵੈ ਕਹੋ ਨਾਨਕ ਜੈਸ ਸਤਿਗੁਰ ਭੇਟੈ ਪੁਨਰਪ ਜਨਮ ਨ ਆਵੈ ਆਸਾ ਬਾਪ ਦਲਾਸਾ ਮੇਰੋ ਕੀਨਾ ਸੇਜ ਸੁਖਾਲੀ ਮੁਖ ਅੰਮ੍ਰਿਤ ਦੀਨਾ ਤਿਸ ਬਾਪ ਕਹੋ ਕਿਉਂ ਮਨੋ ਬਿਸਾਰੀ ਆਗੈ ਗਿਆ ਨ ਬਾਜੀ ਹਾਰੀ ਮੂਈ ਮੇਰੀ ਮਾਈ ਹਉਂ ਖਰਾ ਸੁਖਾਲਾ ਪਹਿਰੋ ਨਹੀਂ ਦਗਲੀ ਲੱਗੈ ਨਾ ਪਾਲਾ ਰਹਾਉ ਬਾਲ ਤਿਸ ਬਾਪੈ ਜਿਨ ਹਉਂ ਜਾਇਆ ਪੰਚਾਂ ਤੇ ਮੇਰਾ ਸੰਗ ਚੁਕਾਇਆ ਪੰਚ ਮਾਰ ਪਾਵਾਂ ਤਲ ਦੀਨੇ ਹਰ ਸਿਮਰਨ ਮੇਰਾ ਮਨ ਤਨ ਭੀਨੇ ਪਿਤਾ ਹਮਾਰੂ ਬਡ ਗੋਸਾਈ ਤਿਸ ਪਿਤਾ ਪਹਿ ਹਉ ਕਿਉ ਕਰ ਜਾਈ ਸਤਿਗੁਰ ਮਿਲੇ ਤਾਂ ਮਾਰਗ ਦਿਖਾਇਆ ਜਾਗਤ ਪਿਤਾ ਮੇਰਾ ਮਨ ਪਾਇਆ ਹਉ ਪੂਤ ਤੇਰਾ ਤੂੰ ਬਾਪ ਮੇਰਾ ਏਕੈ ਠਾਹਰ ਦੋਹਾਂ ਬਸੇਰਾ ਕਹੋ ਕਬੀਰ ਜਨ ਏਕੋ ਬੁਝਿਆ ਗੁਰਪ੍ਰਸਾਦ ਮੈਂ ਸਭ ਕਿਛ ਸੂਝਿਆ ਆਸਾ ਇਕਤ ਪੱਤਰ ਪਰ ਉਰਕਟ ਕੁਰਕਟ ਇਕਤ ਪੱਤਰ ਪਰ ਪਾਨੀ ਆਸ ਪਾਸ ਪੰਜ ਜੋਗੀ ਆ ਬੈਠੇ ਬੀਚ ਨਕਟ ਦੇ ਰਾਨੀ ਨਕਟੀ ਕੋ ਠਨਗਨ ਬਾਡਾ ਡੂ ਕਿਨਹਿ ਬਵੇਕੀ ਕਾਟੀ ਤੂੰ ਰਹਾਓ

ਜਿਨਹੈਂ ਬਰੀ ਤਿਸ ਚੇਰੀ ਹਮਰੋ ਭਰਤਾ ਬਡੋ ਬਵੇਕੀ ਆਪੇ ਸੰਤ ਕਹਾਵੇ ਉਹ ਹਮਾਰੇ ਮਾਥੈ ਕਾਇਮੋ ਔਰ ਹਮਰੇ ਨਿਕਟ ਨਾ ਆਵੇ ਨੱਕੋ ਕਾਟੀ ਕਾਨੋ ਕਾਟੀ ਕਾਟ ਕੂਟ ਕੈ ਡਾਰੀ ਕਹੋ ਕਬੀਰ ਸੰਤਨ ਕੀ ਬੈਰਨੋ ਤੀਨ ਲੋਕ ਕੀ ਪਿਆਰੀ ਆਸਾ ਜੋਗੀ ਜਤੀ ਤਪੀ ਸਨ ਆਸੀ ਬਹੁ ਤੀਰਥ ਬ੍ਰਹਮਣਾ ਲੁੰਜਤ ਮੁੰਜਿਤ ਮੋਨ ਜਟਾ ਧਾਰ ਅੰਤ ਤਉ ਮਰਨਾ ਤਾਤੇ ਸੇਵੀ ਅਲੇ ਰਾਮ ਨਾਮ ਰਸਨਾ ਰਾਮ ਨਾਮ ਹਿਤ ਜਾ ਕੈ ਕਹਾਂ ਕਰੈ ਜਮਨਾ ਰਾਉ ਆਗਮ ਨਿਰਗਮ ਜੋਤਿਕ ਜਨ ਹੈ ਬਹੁ ਬਹੁ ਬਿਆ ਕਰਨਾ ਤੰਤ ਮੰਤ ਸਭ ਔਖਦ ਜਨ ਹੈ ਅੰਤ ਤਉ ਮਰਨਾ ਰਾਜ ਭੋਗ ਅਰ ਸ਼ਤਰ ਸਿੰਘਾਸਨ ਬਹੁ ਸੁੰਦਰ ਰਮਨਾ ਪਾਨ ਕਪੂਰ ਸੁਭਾਸਕ ਚੰਦਨ ਅੰਤ ਤਉ ਮਰਨਾ ਵੇਦ ਪੁਰਾਣ ਸਿਮਰਤ ਸਭ ਖੋਜੇ ਕਹੂੰ ਨਾ ਉਭਰਨਾ ਕਹੋ ਕਬੀਰ ਇਉ ਰਮ ਜਪ ਮੇਟ ਜਨਮ ਮਰਨਾ ਆਸਾ ਫੀਲਰ ਬਾਬੀ ਬਲਦ ਪਖਾ ਵਜੋ ਕਊਆ ਤਾਲ ਬਜਾਵੇ ਪਹਿਰ ਚੋਲਣਾ ਗਧਹਾ ਨਾਚੈ ਭੈਸਾ ਭਗਤ ਕਰਾਵੇ ਰਾਜਾ ਰਾਮ ਕਕਰੀਆ ਬਰੇ ਪਕਾਈ ਕਿਨੈ ਬੂਝਨ ਹਾਰੈ ਖਾਈ ਰਹਾਉ ਬੈਠ ਸਿੰਘ ਘਰ ਪਾਨ ਲਗਾਵੇ ਧੀਸ ਗਲੌਰੇ ਲਿਆਵੇ ਘਰ ਘਰ ਮੁਸਰੀ ਮੰਗਲ ਗਾਵੇ ਕਛੂਆ ਸੰਖ ਬਜਾਵੇ ਬੰਸ ਕੋ ਪੂਤ ਬਿਆਹਨ ਚੱਲਿਆ ਸੋਇਨੇ ਮੰਡ ਪਛਾਈ ਰੂਪ ਕੰਨਿਆ ਸੁੰਦਰ ਬੇਦੀ ਸਸੈ ਸਿੰਘ ਗੁਣ ਗਾਈ ਕਹਿਤ ਕਬੀਰ ਸੁਨੋ ਰੇ ਸੰਤ ਕੀਟੀ ਪਰਬਤ ਖਾਇਆ ਕਛੂਆ ਕਹੇ ਅੰਗਾਰ ਪੇ ਲੋ ਰਉ ਲੂਕੀ ਸ਼ਬਦ ਸੁਨਾਇਆ ਆਸਾ ਬਟੂਆ ਏਕ ਬਹੱਤਰ ਆਧਾਰੀ ਏਕੋ ਜਿਸੈ ਦੁਆਰਾ ਨਵੇਂ ਖੰਡ ਕੀ ਪ੍ਰਥਮੀ ਮੰਗੈ ਸੋ ਜੋਗੀ ਜਗ ਸਾਰਾ ਐਸਾ ਜੋਗੀ ਨਉ ਨਿਡ ਪਾਵੇ ਤਲਕਾ ਬ੍ਰਹਮ ਲੇ ਗਗਨ ਚਰਾਵੇ ਰਹਾਉ ਖਿੰਥਾ ਗਿਆਨ ਧਿਆਨ ਕਰ ਸੋਈ ਸ਼ਬਦ ਤਾਗਾ ਮਤ ਕਰ ਲੈ ਪੰਚ ਤਾਤਕੀ ਕਰ ਮਿਰਗਾਣੀ ਗੁਰ ਕੈ ਮਾਰਗ ਚਾਲੈ ਦਇਆ ਫਾਹੋਰੀ ਕਾਇਆ ਕਰ ਧੂਈ ਦ੍ਰਿਸ਼ਟ ਕੀ ਅਗਨ ਜਲਾਵੇ ਤਿਸਕਾ ਭਉ ਲੈ ਹਿਰਦੇ ਅੰਤਰ ਚਹੁੰ ਜੁਗ ਤਾੜੀ ਲਾਵੇ ਸਭ ਜੋਗ ਤਣ ਰਾਮ ਨਾਮ ਹੈ ਜਿਸਕਾ ਪਿੰਡ ਪਰਾਨਾ ਕਹੋ ਕਬੀਰ ਜੇ ਕਿਰਪਾ ਧਾਰੈ ਦੇ ਸੱਚਾ ਨਿਸ਼ਾਨਾ ਆਸਾ ਹਿੰਦੂ ਤੁਰਕ ਕਹਾਂ ਤੇ ਆਏ ਕਿਨ ਇਹ ਰਾਹ ਚਲਾਈ ਦਿਲ ਮਹਿ ਸੋਚ ਵਿਚਾਰ ਕਵਾਦੇ ਪਿਸਤ ਦੋਜਕ ਕਿਨ ਪਾਈ ਕਾਜੀ ਤੈਂ ਕਵਨ ਕਤੇਬ ਬਖਾਨੀ ਪੰਡਿਤ ਗੁਣ ਪੜਤ ਗੁਣਤ ਐਸੇ ਸਭ ਮਾਰੇ ਕਿਨਹੂੰ ਖਬਰ ਨਾ ਜਾਣੀ ਰਾਉ ਸਾਕਤ ਸਨੇਹ ਕਰ ਸੁਨਤ ਕਰੀਐ ਮੈਂ ਨਾ ਬਦਾਉਗਾ ਪਾਈ ਜਾਉ ਰੇ ਖੁਦਾਏ ਮੋਹਿ ਤੁਰਕ ਕਰੇਗਾ ਆਪਣ ਹੀ ਕਟ ਜਾਈ ਸੁਨਤ ਕੀਏ ਤੁਰਕ ਜੇ ਹੋਏਗਾ ਔਰਤ ਕਾ ਕਿਆ ਕਰੀਐ ਅਰਧ ਸਰੀਰੀ ਨਾਰ ਨਾ ਛੋਡੈ ਤਾਤੇ ਹਿੰਦੂ ਹੀ ਰਹੀਐ ਸ਼ਾਡ ਕਤੇਵ ਰਾਮ ਭਜ ਬੌਰੇ ਜ਼ੁਲਮ ਕਰਤ ਹੈ ਭਾਰੀ ਕਬੀਰੈ ਪਕਰੀ ਟੇਕ ਰਾਮ ਕੀ ਤੁਰਕ ਰਹੇ ਪਚਹਾਰੀ ਆਸਾ ਜਬ ਲਗ ਤੇਲ ਦੀ ਵੈ ਮੁੱਖ ਬਾਤੀ ਤਬ ਸੂਝੈ ਸਭ ਕੋਈ ਤੇਲ ਜਲੇ ਬਾਤੀ ਠਹਿਰਾਨੀ ਸੂਨਾ ਮੰਦਰ ਹੋਈ ਰੇ ਬੌਰੇ ਤੋਹੇ ਘਰੀ ਨਾ ਰੱਖੈ ਕੋਈ ਤੂੰ ਰਾਮ ਨਾਮ ਜਪ ਸੋਈ ਰਹਾਉ ਕਾਕੀ ਮਾਤ ਪਿਤਾ ਕਹੋ ਕਾ ਕਹੋ ਕਵਨ ਪੁਰਖ ਕੀ ਜੋਈ ਘਟ ਬੂਟੈ ਕਉ ਬਾਤ ਨਾ ਪੁੱਛੈ ਕਾਢੋ ਕਾਢ ਹੋਈ ਦੇਹੁਰੀ ਬੈਠੀ ਮਾਤਾ ਰੋਵੈ ਖਟੀਆ ਲੈ ਗਏ ਪਾਈ ਲਾਟ ਛਿਟਕਾਏ ਤ੍ਰਿਆ ਰੋਵੈ ਹੰਸ ਅਕੇਲਾ ਜਾਈ ਕਹਿ ਤਕਬੀਰ ਸੁਨੋ ਰੇ ਸੰਤ ਹੋ ਭੈ ਸਾਗਰ ਕਹਿ ਤਾਈ ਇਸ ਬੰਦੇ ਸਿਰ ਜ਼ੁਲਮ ਹੋਤ ਹੈ ਜਮ ਨਹੀਂ ਹਟੈ ਗੁਸਾਈ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਸ੍ਰੀ ਕਬੀਰ ਜੀਓ ਕੇ ਚੌਪਦੇ ਇੱਕ ਤੁਕੇ
सन कस आनंद अंत नहीं पाया, वेद पढ़े पढ़ ब्रह्म में जन्म मंगवाया। हर का बिलोव नाम बिलोवो मेरे पाई, सहज बिलोवो जैसे तत न जाई राऊ। तन कर मटकी मन माहे बिलोई, इस मटकी मह शब्द संजोई। हर का बिलोव नाम मन का बिचारा, गुर प्रसाद पावे अमृत धारा। कहो कबीर नदर करे जे मीरा, राम नाम लग उतरे तीरा आसा। बाती सूकी तेल नकूटा, मंदल ना बाजे नट पै सूता। बुझ गई अगन ना निकसो धुआ, रब रहया एक अबर नहीं दुआ राव। टूटी तंत न बजै रबाब, भूल विगारियो अपना काज। कथनी बदनी कहन कहावन, समझ परी तो बिसरियो गावन। कहत कबीर पंच जो चूरे, तिन ते नाही परम पद दूरे आसा। सुत अपराध करत है जेते, जननी चीतन राक्ष तेते। रामैया हाँ बारिक तेरा, काहे ना खंड से अवगुण मेरा राव। जे अत क्रोप करे करताया, ताम पी चीत न राक्ष माया। चिंत पवन मन परयो हमारा, नाम बिना कैसे उतर सपारा। देह बिमल मत देह शरीरा, सहज सहज गुण रवै कबीरा आसा।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਦਾਰੂ ਰਾਗਾਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋਦਾਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣਹਾਰੇ ਕੇਤੇ ਤੇਰੇ ਰਾਗ ਪਰਿਸ਼ਮ ਕਹੀ ਹੈ ਕੇਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੋ ਪਵਣ ਪਾਣੀ ਦਾ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਧਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧਨੋ ਇੰਦਰ ਇੰਦਰਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਿਤ ਪੜ੍ਹਨ ਰੱਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਣ ਤੁਧਨੋ ਮੋਹਣੀਆ ਮਨ ਮੋਹਣ ਸੁਰਗ ਮਸ਼ ਪਾਇਆਲੇ ਗਾਵਣ ਤੁਧਨੋ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਣ ਤੁਧਨੋ ਜੋਧ ਮਹਾਬਲ ਸੂਰਾ ਗਾਵਣ ਤੁਧਨੋ ਕਾਣੀ ਚਾਰੇ ਗਾਵਣ ਤੁਧਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਤਾਰੇ ਸਹੀ ਤੁਧਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੋ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੀ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੇਤਾ ਕੇਵਡ ਚੀਰਾ ਰਹਾਉ ਸਭ ਸੁਰਤੀ ਮੈਲ ਸੁਰਤ ਕਮਾਈ ਸਭ ਕੀਮਤ ਮੈਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਣ ਸਿੱਧ

ਨਮੋ ਕੌ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਬਹਿ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤੋ ਪਾਏ ਤਾਂ ਕਾਰੇ ਜਿਕ ਆਗੈ ਕਰ ਤਰਿਆ ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨਾ ਕਿਸ ਕੀ ਤਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੇ ਮਨ ਭਉ ਕਰਿਆ ਉਡੇ ਉਡਿਆ ਵੈਸੈ ਕੋਸਾ ਤਿਸ ਪਾਛੈ ਬਚਰੇ ਚਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸੁਧਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ

ਵਿਸਾਰਣ ਹਾਰ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਬਰ ਨਾ ਜਾਣਾ।

ਤਿਨ ਕੁਰਬਾਣਾ। ਹਰ ਧਿਆਵਹਿ ਹਰ ਧਿਆਵਹਿ ਤੁਧ ਜੀ, ਸੇ ਜਨ ਜੁਗ ਮੈਂ ਸੁਖਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤੈਨ ਤੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ।

ਕੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਵੇ, ਤੁਧ ਬਿਨ ਦੂਜਾ ਵਰ ਨਾ ਕੋਏ। ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ।

ਤਮੈਂ ਸ਼ਰਨ ਤਿਹਾਰੀ ਆਪ ਹਾਥ ਦੇ ਲਿਓ ਵਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹ ਬਚਾਈ ਉਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ।

ਪਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ।

ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ ਏ, ਕਰ ਤਾਂ ਤੇਰਾ ਏ ਸਭ ਕਿਛ ਹੈ, ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ ਏ। ਸਾਚਾ ਨਾਮ ਮੇਰਾ ਆਧਾਰੁ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟਹ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਜਿਤ ਕਰ ਸੁਭਾ ਗਏ, ਕਰ ਸੁਭਾ ਗਏ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ। ਤਿਤ ਕਰ ਅਨਹਦ ਵਾਜੇ, ਅਨਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ, ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਮੁੰਦਾਵਣੀ ਮਹੱਲਾ ਪੰਜਵਾਂ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੇ ਆਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ, ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰਤਾਰੋ, ਤਮ ਸੰਸਾਰ ਚਰਨ ਲਗ ਤਰੀਐ, ਸਭ ਨਾ

Allah'a emanet olun.

ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜੇ ਸਾਹਿਬ ਸਭ ਗਾਈ ਮੈਂ ਸਹਾਈ ਦਸਾਂ ਦੱਸ।

ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਲੀਕ ਦਾਨ ਸਾਹ ਦਾਨ ਸਾਹ ਦਾਨ ਦਾਨ ਦਾਨ ਦਾਨ ਦਾਨ ਦਾਨ ਦਾਨ ਦਾਨ ਦਾਨ ਦਾਨ ਦਾਨ ਦਾਨ ਦਾਨ ਦਾਨ ਦਾਨ ਦਾਨ ਦਾਨ ਦਾਨ ਦਾਨ ਦਾਨ ਦਾਨ ਦਾਨ ਦਾਨ ਦਾਨ ਦਾਨ ਦਾਨ ਦਾਨ ਦਾਨ ਦਾਨ ਦਾਨ ਦਾਨ ਦਾਨ ਦ

0: ਜਿਹਨਾਂ ਤੋਂ ਪੰਥ ਵਿੱਚ ਜੁੜਿਆ ਗਿਆ, ਜਿਹਨਾਂ ਦੇ ਸਿਵਲ ਸ਼ਕਤੀ ਦੇ ਦੌਰਾਨ ਸੀਗਾ, ਸੰਭਾਵਨਾ ਕਰਮਚਾਰੀ ਜਿਵੇਂ ਤਾਣਾ ਦੇ ਤਾਣ ਮਿਲਿਆ ਨੇ ਹੋਰ ਸੱਚੇ ਪਿਤਾ ਧੰਨ ਧੰਨ ਜੀ ਗੁਰੂ ਦਾ ਪਿਤਾ ਮਹਾਰਾਜ ਜੀ ਆਪ ਜੀ ਦੇ ਮਹਾਨ ਕਿਰਪਾ ਹੋਈ, ਮਹਾਨ ਕਿਰਪਾ ਸਰਕਾਰ ਜਨਮ ਦਾ ਸਮਾਗਮ ਦੇ ਹੁਕਮੰਦਰ ਦੇ ਖਿਲਾਫ ਸੋਰਾ ਮਜ਼ਬੂਤ ਲੈ ਕੇ ਗੁਰਦਾ ਕਾਲ ਜੀ ਦੀ ਅੰਮ੍ਰਿਤਮਈ ਬਾਣੀ ਪੜ੍ਹੀ, ਜਿਹੜੀ ਸੋਰਾ ਬਹਿਰਾ ਸਿੰਘ ਦਾ ਪਾਠ ਹੋਇਆ, ਬਾਣੀ ਪੜ੍ਹੀਆਂ ਹੋਈਆਂ ਦੇ ਵਿੱਚ ਬਾਈ ਜਮਾ ਕਰਦੇ ਅੱਗੇ ਬਾਣੀ ਪੜ੍ਹੀ ਗੁਰੂ ਸਾਖਾਂ ਦੇ ਵਿੱਚ ਪ੍ਰਵਾਨ ਕਰਨੀ ਬਾਣੀ ਦਾ ਭਾਵ ਸਿੰਘ ਸੰਤਾਂ ਦੇ ਵੇਲਿਆਂ ਦੇ ਨਾਮ ਦੀ ਕਿਰਪਾ ਕਰਦੇ ਮਾਤਾ ਜੀ ਮਿਹਰ ਕਰਨੀ ਪਾਤਸ਼ਾਹ ਜੀ ਸੰਗਤਾਂ ਨੂੰ ਹਾਜ਼ਰੀ ਪ੍ਰਵਾਨ ਕਰਦੇ ਸਮਾਂ ਦੇ ਮਨ ਵਿੱਚ ਭਾਵਨਾ ਗੁਰਦੇ ਪ੍ਰਕਾਸ਼ ਪੂਰੀਆਂ ਕਰਨੀ ਦਰਬਾਰ ਦੇ ਵਿੱਚ ਕਰਨਾ ਪਰਿਵਾਰ ਦੇ ਕਰਨੇ ਮਾੜੀ ਸੰਗਤ ਨਸ਼ਾ ਨੂੰ ਜਾ ਕੇ ਆਪਣਾ ਮਨ ਆਤਮਾ ਦੀ ਯੋਜਨਾ ਨੂੰ ਸਿੱਖ ਦਾ ਪੇਸ਼ ਕਰਨਾ ਵੀ ਸਹੀ ਪਿਆਰੇ ਮੰਤਰਾਂ ਨੇ ਜਿਹਨਾਂ ਮਿਲਿਆ ਪਵਿੱਤਰ ਨਾਮ ਚਿੱਤਾ ਰਹੇ
1: ਨਾਮ
0: ਬਹੁਰਾ ਗਿਆ ਬਈ ਅਕਾਲ ਕੀ ਕਬਰ ਚਲਾਇਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੁਹਿਲਾਰਾ ਗੋੜੀ ਜੀ ਕੀ ਮਹੱਲਾ ਪਹਿਲਾ। ਇੱਕ ਓਅੰਕਾਰੂ ਸਤਿਗੁਰ ਪ੍ਰਸਾਦੂ ਜੈ ਕਰ ਕੀਰਤਾ ਕੀ ਕਰਤੇ ਕਹੋਏ ਵਿਚਾਰੋ। ਸਿਤ ਕਰ ਗਾਵੋ ਸੁਹਿਲਾ, ਸਿਵਰਿਓ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ ਹੋਂ, ਅਰਿਜਤ ਸੁਹਿਲਾ ਸਦਾ ਸੁਖ ਹੋਏ ਰਾਓ। ਨਿਤ ਨਿਤ ਜੀਅੜੇ ਸੰਭਾਲੀਆਂ ਨੂੰ ਦੇਖੇਗਾ ਦੇਵਨ ਹਾਰੂ। ਤੇਰਾ ਦਾਨੇ ਕੀਮਤ ਨਾ ਪਵੇ, ਤਿਸ ਦਾਤੀ ਕਵਣ ਸੁਮਾਰੂ। ਸੰਬਤ ਲਿਖਿਆ ਮਿਲ ਕਰ ਪਾਵੋ ਤੇਲ, ਦੇ ਸਜਣ ਸੀਸੜੀਆਂ ਜੋ ਹੋਵੇ ਸਹਿਬ ਸੁਮੇਲ। ਕਰ ਕਰੇ ਹੋ ਪਹੁੰਚਾ ਸਦੜੇ ਨਿਤ ਪਵਨ। ਸਦਨ ਹਾਰਾ ਸਿਮਰੀਏ ਨਾਨਕ ਸੇਧੇ ਅਵਨ। ਰਾਗ ਆਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰੇ ਕੋ ਵੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਈ, ਸੋ ਘਰ ਰਾਖ ਵਡਾਈ ਤੋਈ ਰਾਉ। ਵਿਸਵੇ ਜਸਿਆਂ ਕੜੀਆਂ ਪਹਿਰਾਉ, ਸਿੱਤੀ ਵਾਰੀ ਮਾਹ ਹੋਆ। ਸੂਰਜੇ ਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ। ਰਾਗ ਤਨਾਸਰੀ ਮਹੱਲਾ ਪਹਿਲਾ। ਗਗਨ ਮੈ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਾਲਿਆਨ ਲੋ ਪਵਣ ਚਬਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਬਾਜੰਤ ਪੇਰੀ ਰਾਉ। ਸਹਿਸ ਤਬ ਨੈਨ ਨਨ ਨੈਨ ਹੈ ਤੋਏ ਕਾਉ, ਸਹਿਸ ਮੂਰਤ ਨਨਾਇਕ ਤੋਈ। ਸਹਿਸ ਪਦ ਬਿਮਲ ਨਾਨੇਕ ਪਦ ਗੰਧ ਵੈਨ, ਸਹਿਸ ਤਬ ਗਾਂਧੇ ਵਿਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਇਸ ਦੇ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਪਾਵੈ ਸੋ ਆਰਤੀ ਹੋਏ। ਹਾਰ ਚਰਨ ਕਬਲ ਮਕਰੰਦ ਲੋਭਿਤ ਮਨੋ, ਆਨੰਦ ਨ ਮੋਹਿਆ ਹੀ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰਿੰਗ ਕਾ ਹੋਏ, ਜਾਤੇ ਤੇਰਾ ਨਾਹੀ ਵਾਸਾ। ਰਾ ਗੌੜੀ ਪੂਰਵੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ। ਮਿਲ ਸਾਧੂ ਖੰਡਲ ਖੰਡਾਈ, ਪੂਰਵ ਲਿਖਤ ਲਿਖੇ ਗੁਰ ਪਾਇਆ। ਮਨ ਹਰ ਲਿਵ ਮੰਡਲ ਮੰਡਾਹੀ, ਕਰ ਸਾਧੂ ਅੰਜਲੀ ਪੁੰਨ ਵਡਾਹੀ। ਕਰ ਡੰਡਾਓ ਤ ਪੁੰਨ ਵਡਾਹੀ ਰਾਉ, ਸਾਕਤ ਹਰ ਰਸ ਸਾਧਨ ਜਾਣਿਆ। ਤਿਨ ਅੰਤਰ ਹਉਮੈ ਕੰਡਾਹੇ, ਜਿਉਂ ਜਿਉਂ ਚਲਹਿ ਚੁਭੈ ਦੁਖ ਪਾਵਹਿ। ਜਮ ਕਾਲ ਸਹਿ ਸਿਰ ਡੰਡਾਹੀ, ਹਰਜਨ ਹਰ ਹਰ ਨਾਮ ਸੁਮਾਣੇ। ਦੁੱਖ ਜਨਮ ਮਰਨ ਪਵ ਖੰਡਾਹੀ, ਅਵਨਾਸ਼ੀ ਪੁਰਖ ਭਾਇ ਪਰਮੇਸ਼ਰ। ਬਹੁ ਸੋਭ ਖੰਡ ਬ੍ਰਹਿਮੰਡਾਹੀ, ਹਮ ਗਰੀਬ ਮਸਕੀਨ ਪ੍ਰਭ ਤੇਰੇ। ਹਰ ਰਾਖ ਰਾਖ ਵੱਡ ਵੱਡਾਹੀ, ਜਨ ਨਾਨਕ ਨਾਮ ਦਰ ਟੇਕ ਹੈ। ਹਰ ਨਾਮੇ ਹੀ ਸੁਖ ਮੰਡਾ।

ਸਤਿ ਸ਼੍ਰੀ ਅਕਾਲ।

0: ਕੇਵੋਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਪਰਮਾਤਮਾ ਦਾ ਪ੍ਰੇਮ ਅੱਠੇ ਪਹਿਰ ਲੱਗਿਆ ਹੀ ਰਹਿੰਦਾ। ਆਪਣੇ ਮਨਾਂ ਵਿੱਚ ਤਾਂ ਹਟ ਜਾਂਦਾ ਨਾ, ਕਦੇ ਹਟ ਗਿਆ, ਕਦੇ ਫਿਰ ਲੱਗ ਗਿਆ, ਕਦੇ ਕਈ ਕਈ ਦਿਨ ਨਹੀਂ ਲੱਗਦਾ। ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਜਿਹੜਾ ਪ੍ਰੇਮ ਹੈ, ਅੱਠੇ ਪਹਿਰ ਪਿਆਰ ਜਿਹੜਾ ਬਣਨਾ, ਇਹ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਬਣਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹ ਪਿਆਰ ਅੱਠੇ ਪਹਿਰ ਬਣਾਉਂਦੇ ਨੇ, ਗੁਰਸਿੱਖ 'ਤੇ ਕਿਰਪਾ ਕਰਦੇ ਨੇ। ਜਨ ਨਾਨਕ ਕਿਰਪਾ ਤਾਰ ਪ੍ਰਭ ਸਤਿਗੁਰ ਸੁਖ ਵਸੰਨ। ਕਹਿੰਦੇ ਮੈਂ ਸੇਵਕ ਉੱਤੇ ਜਦੋਂ ਸਤਿਗੁਰਾਂ ਨੇ ਕਿਰਪਾ ਕੀਤੀ ਨਾ, ਤਾਂ ਵਾਹਿਗੁਰੂ ਦੇ ਸੁੱਖ ਵਿੱਚ ਵੱਸ ਗਿਆ, ਸੁੱਖ ਮੇਰੇ ਹਿਰਦੇ 'ਚ ਵੱਸ ਗਿਆ, ਮੈਂ ਸੁੱਖ ਦੇ ਵਿੱਚ ਲੀਨ ਹੋ ਗਿਆ, ਮੈਂ ਆਤਮਕ ਆਨੰਦ ਵਿੱਚ ਲੀਨ ਹੋ ਗਿਆ। ਜਦੋਂ ਆਤਮਕ ਆਨੰਦ ਅੰਦਰ ਹੋਵੇ ਤਾਂ ਤੜਫੂੰ ਤੜਫੂੰ ਨਹੀਂ ਕਰਦਾ, ਬੰਦਾ ਭਟਕਦਾ ਨਹੀਂ ਫਿਰਦਾ, ਸ਼ਾਂਤੀ ਨਾਲ ਬੈਠਦਾ। ਬਾਹਰਲੇ ਪਦਾਰਥਾਂ ਕਰਕੇ ਫਿਰ ਕਦੇ ਭਟਕਣਾ ਹੀ ਨਹੀਂ ਹੁੰਦੀ, ਉਹਨੂੰ ਰੋਟੀ ਅੱਧੀ ਮਿਲ ਗਈ ਤਾਂ ਵੀ ਠੀਕ ਹੈ, ਕੱਪੜਾ ਮਿਲਿਆ ਨਾ ਮਿਲਿਆ ਤਾਂ ਵੀ ਠੀਕ ਹੈ, ਕਿਸੇ ਨੇ ਮਾਣ ਇੱਜ਼ਤ ਦਿੱਤਾ ਨਾ, ਉਹ ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮਾਨਾ, ਸੁੱਖ ਸੁਨੇ ਵਾਲ ਭੈ ਨਹੀਂ ਜਾ ਕੇ, ਕੰਚਨ ਮਾਟੀ ਮਾਨਾ ਨੇ ਨਿੰਦਿਆ ਨੇ ਉਸ ਤੋਂ ਜਾ ਕੇ ਲੋਭ ਮੋਹ ਮਾਨਾ, ਹਰਖ ਸੋਗ ਤੇ ਰਹਿ ਨਿਆਰੋ ਨਾ ਹੀ ਮਾਨ ਅਪਮਾਨਾ, ਉਹ ਇਹੋ ਜਿਹੀ ਅਵਸਥਾ ਚਲਿਆ ਜਾਂਦਾ, ਕਿਉਂਕਿ ਆਤਮਕ ਆਨੰਦ ਅੰਦਰ ਬਣਿਆ ਹੋਇਆ, ਸ਼ਾਂਤੀ ਅੰਦਰ। ਅਤੇ ਜਿਨ੍ਹਾਂ ਦੇ ਅੰਦਰ ਸ਼ਾਂਤੀ ਨਹੀਂ, ਆਨੰਦ ਨਹੀਂ, ਉਹ ਬਾਹਰੋਂ ਦੇਖਣ ਨੂੰ ਲੱਗਦੇ ਨੇ ਅੰਤਰ ਚਿੰਤਾ, ਨੈਣੀ ਸੁਖੀ, ਮੂਲ ਨਾ ਉਤਰੈ ਭੁੱਖ, ਅੰਦਰ ਚਿੰਤਾ ਚਿੰਬੜੀ ਹੋਈ ਹੈ, ਨੈਣਾ ਨਾਲ ਦੇਖਣ ਨੂੰ ਐਂ ਲੱਗਦੇ ਬੜਾ ਸੁਖੀ ਆਦਮੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਹੱਲਾ ਚੌਥਾ, ਜਿਨੇ ਅੰਦਰ ਪ੍ਰੀਤ ਭਿਰਮ ਕੇ ਜਿਉਂ ਬੋਲਣ ਤੇ ਵੈਸੋ ਹਨ। ਜਿਨ੍ਹਾਂ ਨੇ ਅੰਦਰ ਪਿਆਰੇ ਪੀਰੀ ਪਤੀ ਪਰਮਾਤਮਾ ਦੀ ਪ੍ਰੀਤੀ ਬਣ ਗਈ ਨਾ ਅੱਠੇ ਪਹਿਰ, ਉਹ ਜਿਸ ਤਰ੍ਹਾਂ ਵੀ ਬੋਲਣ ਉਸੇ ਤਰ੍ਹਾਂ ਹੀ ਸੋਭਦੇ ਨੇ। ਕਈ ਵਾਰ ਆਪਾਂ ਕਹਿੰਦੇ ਹਾਂ ਫਲਾਨੇ ਨੇ ਮਹਾਤਮਾ ਨੇ ਆਹ ਗੱਲ ਬੋਲਤੀ, ਉਹ ਗਲਤ ਗੱਲ ਨਾ। ਜਦੋਂ ਪਰਮੇਸ਼ਰ ਨੂੰ ਜੀਵ ਪ੍ਰਵਾਨ ਹੋ ਜਾਂਦਾ ਨਾ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਭਾਣੇ, ਉਹ ਜੋ ਮਰਜ਼ੀ ਬੋਲੀ ਜਾਣ, ਉਹ ਵਾਹਿਗੁਰੂ ਕਹਿੰਦਾ ਤੇਰਾ ਤਾਂ ਠੀਕ ਹੀ ਠੀਕ ਹੈ ਭਗਤਾ, ਉਹ ਕੋਈ ਵੀ ਕਿਰਿਆ ਕਰਨ ਸੰਸਾਰ ਕਹਿੰਦਾ। ਬਾਬਾ ਬੁੱਢਾ ਜੀ ਨੂੰ ਕਹਿੰਦੇ ਹੁਣ ਉਹ ਬਾਬਾ ਜੀ ਉੱਠਦੇ ਹੀ ਨਹੀਂ, ਹੁਣ ਨਹਾਉਂਦੇ ਨਹੀਂ, ਬਾਬਾ ਜੀ ਹੁਣ ਐਂ ਨਹੀਂ ਕਰਦੇ, ਜਦੋਂ ਰੰਗੇ ਗਏ ਅੰਦਰੋਂ ਬ੍ਰਹਮ ਗਿਆਨ ਚਲੇ ਗਏ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਅਕਾਲ ਪੁਰਖ ਦੇ ਵਿੱਚ ਜਿਹੜਾ ਬੰਦਾ ਰੰਗਿਆ ਜਾਂਦਾ ਨਾ, ਉਹਨੂੰ ਹੁਣ ਕਿਰਿਆ ਦੀ ਲੋੜ ਨਹੀਂ, ਕਿਉਂਕਿ ਫਲ ਕਾਰਨ ਫੁੱਲ ਹੀ ਬੰਦਾ ਹੈ। ਇਸ ਕਰਕੇ ਜਦੋਂ ਗਿਆਨ ਹੈ ਕਾਰਨ ਕਰਮ ਅਭਿਆਸ, ਜਦੋਂ ਗਿਆਨ ਆਪਾਂ ਲੈਣਾ ਹੁੰਦਾ ਤਾਂ ਕਰਮ ਅਭਿਆਸ ਕਰਨਾ ਪੈਂਦਾ। ਗਿਆਨ ਹੈ ਕਾਰਨ ਕਰਮ ਅਭਿਆਸ, ਗਿਆਨ ਭਇਆ ਤਾਂ ਕਰਮ ਹੈ ਨਾਸ, ਫਿਰ ਕਰਮ ਦੀ ਲੋੜ ਨਹੀਂ ਪੈਂਦੀ ਬਾਅਦ ਦੇ ਵਿੱਚ। ਸੰਸਾਰ ਦੇ ਲੋਕ ਬ੍ਰਹਮ ਗਿਆਨੀਆਂ ਨੂੰ ਵੀ ਦੇਖਦੇ ਨੇ, ਇਹ ਉੱਠਿਆ ਨਹੀਂ, ਇਹ ਨਾਤਾ ਨਹੀਂ, ਇਹਨੇ ਐਂ ਨਹੀਂ ਕੀਤਾ, ਉਹ ਤੁਹਾਡੀਆਂ ਪਹਿਲੀਆਂ ਕਲਾਸਾਂ ਨੇ, ਉਹ MA PhD ਚਲਿਆ ਗਿਆ, ਤੁਸੀਂ ਉਹਦੀ ਰੀਸ ਕਿਉਂ ਕਰਦੇ ਹੋ। ਹੁਣ ਜੇ ਛੋਟਾ ਬੱਚਾ ਕਹੇ ਇਹ ਗੱਲ ਕਿ ਮੇਰਾ ਪਿਤਾ ਤਾਂ ਨੌਕਰੀ ਕਰਦਾ ਪਰ ਇਹ ਤਾਂ ਸਕੂਲ ਦੀ ਵਰਦੀ ਨਹੀਂ ਪਾਉਂਦਾ, ਸਕੂਲ ਦੀ ਵਰਦੀ ਤਾਂ ਛੋਟੇ ਹੁੰਦੇ ਨੂੰ ਲੱਗਦੀ, ਟਾਈ ਲਾ ਵਰਦੀ ਪਾ ਸਵੇਰੇ ਜਾ, ਵੱਡੀਆਂ ਨੌਕਰੀਆਂ ਵਿੱਚ ਜਾ ਕੇ ਤਾਂ ਬਹੁਤ ਥੋੜ੍ਹਾ ਹੀ ਸਮਾਂ ਜਾਣਾ ਪੈਂਦਾ। ਇਸ ਕਰਕੇ ਜਦੋਂ ਬ੍ਰਹਮ ਗਿਆਨ ਵਿੱਚ ਚਲਿਆ ਜਾਂਦਾ ਜੀ, ਉਦੋਂ ਉਹਦੀ ਕਿਰਿਆ ਪਰਮੇਸ਼ਰ ਨੂੰ ਭਾਉਂਦੀ, ਪ੍ਰਵਾਨ ਨਹੀਂ ਕਿ ਸਭ ਕੁਛ ਉਹਦੇ ਦਰ ਦੇ ਉੱਤੇ ਜਿਹੜੇ ਪ੍ਰਵਾਨ ਹੋਏ ਨੇ ਉਹਦਾ ਸਾਰਾ ਕੁਝ ਹੀ ਉਹਨਾਂ ਨੂੰ ਪ੍ਰਵਾਨ ਹੈ। ਸੋ ਜਿਵੇਂ ਭਾਈ ਹੰਦਾਲੀਆ ਸਿੱਖ ਨੇ ਆਟਾ ਗੁੰਦੇ ਹੋਏ ਨੇ, ਪਿੱਛੇ ਨੂੰ ਹੱਥ ਕਰਕੇ ਚੌਥੇ ਪਾਤਸ਼ਾਹ ਮਹਾਰਾਜ ਨੂੰ ਆਏ, ਲੰਗਰ 'ਚ ਮੱਥਾ ਟੇਕ ਦਿੱਤਾ। ਉਸ ਵਕਤ ਮਹਾਰਾਜ ਕਹਿੰਦੇ ਤੇਰੀ ਕੋਲ ਹੰਦਾਲੀਆ ਹੀ ਮੱਥਾ ਟੇਕਿਆ ਕਰੇਗੀ, ਉਹਦਾ ਉਹੀ ਪ੍ਰਵਾਨ ਕਰ ਲਿਆ ਪਿੱਛੇ ਨੂੰ ਹੱਥ ਕਰਕੇ। ਨਹੀਂ ਤਾਂ ਆਪਾਂ ਕਹੀਏ ਵੀ ਪਿੱਛੇ ਨੂੰ ਹੱਥ ਕਰਕੇ ਮੱਥਾ ਕਿਉਂ ਟੇਕਿਆ, ਕਿਉਂਕਿ ਉਹਦੇ ਆਟੇ ਨਾਲ ਹੱਥ ਲਿਬੜੇ ਸੀ, ਉਹਨੇ ਸੋਚਿਆ ਕਿਤੇ ਆਟੇ ਨੂੰ ਕਿਰਕ ਲੱਗ ਗਈ ਤਾਂ ਸੰਗਤ ਦੇ ਮੂੰਹ 'ਚ ਕਿਰਕ ਨਾ ਆ ਜਾਵੇ। ਮਹਾਰਾਜ ਕਹਿੰਦੇ ਰੱਬ ਦੇ ਪਿਆਰੇ ਜਿਹੜੀ ਗੱਲ ਕਰਦੇ ਨੇ ਉਹ ਉਸੇ ਤਰ੍ਹਾਂ ਹੀ ਉਹਨੂੰ ਭਾ ਜਾਂਦੀ ਵੀ ਠੀਕ। ਨਾਨਕ ਹਰ ਆਪੇ ਜਾਣਦਾ ਜਿਨ ਲਾਈ ਪ੍ਰੀਤ ਪਿਰੰਨ। ਹੁਣ ਮਹਾਰਾਜ ਕਥਨ ਕਰਦੇ ਕਿਸੇ ਪਾਤਸ਼ਾਹ ਵੀ ਉਹਨਾਂ ਦੀ ਦਸ਼ਾ ਨੂੰ ਉਹ ਵਾਹਿਗੁਰੂ ਆਪ ਹੀ ਜਾਣਦਾ, ਉਹਨੂੰ ਪਤਾ ਕਿ ਅੰਦਰੋਂ ਠੀਕ ਹੈ। ਜਿਵੇਂ ਦਸਵੇਂ ਪਾਤਸ਼ਾਹ ਕੋਲ ਮਾਤਾ ਨੇ ਆ ਕੇ ਕਿਹਾ ਸੀ ਹੇ ਮਹਾਰਾਜ ਤੂੰ ਪਾਪੀ ਮੈਂ ਬਖਸ਼ਣਹਾਰ, ਕਈ ਅੱਖਰ ਪੁੱਠੇ ਸਿੱਧੇ ਬੋਲੇ, ਮਹਾਰਾਜ ਹੱਸੀ ਗਏ, ਲਾਗੇ ਸਿੰਘ ਖੜੇ ਸੀ ਉਹਨਾਂ ਨੂੰ ਗੁੱਸਾ ਆਵੇ ਮਹਾਰਾਜ ਨੂੰ ਪੁੱਠਾ ਬੋਲਦੀ ਮਾਈ। ਸਤਿਗੁਰੂ ਕਹਿੰਦੇ ਨਾ, ਇਸ਼ਾਰਾ ਕਰਤਾ ਹੱਥ ਦਾ ਮਾਈ ਨੂੰ ਬੋਲੀ ਜਾਣ ਦੋ। ਕਹਿੰਦੇ ਅੰਦਰੋਂ ਠੀਕ ਬੋਲਦੀ ਆ, ਉਹ ਬਾਹਰੋਂ ਹੀ ਨਹੀਂ ਠੀਕ ਨਿਕਲ ਰਿਹਾ। ਅਕਾਲ ਪੁਰਖ ਵਾਹਿਗੁਰੂ ਆਪਣੇ ਹਿਰਦੇ ਦੇ ਅੰਦਰ ਬੈਠੇ ਹੋਏ ਸਾਡੇ ਦਿਲ ਦੀ ਅੰਦਰਲੀ ਭਾਵਨਾ ਨੂੰ ਜਾਣਦੇ ਨੇ ਕਿ ਇਹ ਫਿਜ਼ੀਕਲੀ ਤੌਰ ਦੇ ਉੱਤੇ ਕੋਈ ਗੱਲ ਨੂੰ ਨਹੀਂ ਠੀਕ ਕਰ ਪਾ ਰਿਹਾ, ਪਰ ਅੰਦਰੋਂ ਇਹਦੀ ਭਾਵਨਾ। ਗੋਬਿੰਦ ਭਾਉ ਭਗਤ ਦਾ ਭੁੱਖਾ, ਮਹਾਰਾਜ ਸਾਡੀ ਅੰਦਰਲੀ ਭਾਵਨਾ ਨੂੰ ਦੇਖਦੇ ਨੇ ਬਸ, ਅਤੇ ਕਿੰਨੀ ਮੇਰੇ ਉੱਤੇ ਭਾਵਨਾ ਕਰਦਾ, ਬਾਹਰਲੀ ਕਿਰਿਆ ਨੂੰ ਤਾਂ ਦੇਖਦੇ ਹੀ ਨਹੀਂ ਉਹ। ਸੋ ਜਿਵੇਂ ਇਸੇ ਪ੍ਰਕਾਰ ਕੋਈ ਬੰਦਾ ਬੈਠਾ ਭੇਡਾਂ ਦੀ ਉਹਨਾਂ ਦਾ ਕੰਬਲ ਬੁਣ ਰਿਹਾ ਸੀ, ਈਸਾ ਜੀ ਤੁਰੇ ਜਾਂਦੇ ਕਹਿਣ ਲੱਗੇ ਕੀ ਕਰ ਰਿਹਾ, ਕਹਿੰਦੇ ਖੁਦਾ ਲਈ ਕੰਬਲ ਬੁਣ ਰਿਹਾ।
ਹੁਣ ਇਹ ਤਾਂ ਆਪਣੇ ਹਿਸਾਬ ਨਾਲ ਬੋਲੇ, ਕਹਿੰਦੇ ਖੁਦਾ ਨੂੰ ਕਿਹੜਾ ਠੰਡ ਲੱਗਦੀ ਹੈ ਜਿਹੜਾ ਉਹਦੇ ਵਾਸਤੇ ਤੂੰ ਕੰਬਲ ਬਣਾ ਰਿਹਾ। ਉਹ ਬੰਦੇ ਦੀ ਭਾਵਨਾ ਅੰਦਰੋਂ ਸੀ ਉਹ ਟੁੱਟ ਗਈ, ਉਹਨੇ ਕੰਬਲ ਉੱਥੇ ਹੀ ਰੱਖਦਾ। ਅੱਛਾ ਜੇ ਖੁਦਾ ਨੂੰ ਠੰਡ ਨਹੀਂ ਲੱਗਦੀ ਫਿਰ ਕਾਹਦੇ ਲਈ ਕੰਬਲ ਬਣਾਉਣਾ। ਜਦੋਂ ਥੋੜ੍ਹੀ ਜਿਹੀ ਅੱਗੇ ਗਏ, ਪਰਮੇਸ਼ਰ ਨੇ ਦਰਸ਼ਨ ਦਿੱਤੇ, ਆਕਾਸ਼ਬਾਣੀ ਹੋਈ, ਪ੍ਰਕਾਸ਼ ਹੋਇਆ, ਈਸਾ ਕਹਿੰਦੇ ਹਾਂਜੀ ਤੈਨੂੰ ਤੋੜਨ ਲਈ ਭੇਜਿਆ ਕਿ ਜੋੜਨ ਲਈ ਭੇਜੇ? ਕਹਿੰਦੇ ਮਹਾਰਾਜ ਜੋੜਨ ਲਈ। ਕਹਿੰਦੇ ਉਹ ਬੰਦਾ ਕੰਬਲ ਦੇ ਰਾਹੀਂ ਮੇਰੇ ਨਾਲ ਜੁੜਿਆ ਹੋਇਆ ਸੀ, ਅੰਦਰੋਂ ਤਾਂ ਉਹਦਾ ਸੁਰਤ ਮੇਰੇ ਵਿੱਚ ਸੀ ਨਾ, ਕੰਬਲ ਦੀ ਤਾਂ ਭਾਵੇਂ ਲੋੜ ਨਹੀਂ, ਪਰ ਜੇ ਮੇਰਾ ਪਿਆਰਾ ਚਾਹੇ ਕਿ ਮੈਨੂੰ ਠੰਡ ਲੱਗੇ ਤਾਂ ਮੈਨੂੰ ਲੱਗਦੀ ਹੈ, ਮੈਂ ਫਿਰ ਕੰਬਲ ਵੀ ਲੈ ਲੈਂਦਾ ਉਹਨੂੰ ਖੁਸ਼ ਕਰਨ ਵਾਸਤੇ। ਜੇ ਮੇਰਾ ਪਿਆਰਾ ਕੋਈ ਕਹੇ ਕਿ ਰੱਬ ਜੀ ਤੇਰੇ ਲਈ ਮੈਂ ਖਾਣਾ ਤਿਆਰ ਕੀਤਾ, ਭੋਜਨ ਬਣਾਇਆ, ਅਤੇ ਤੁਸੀਂ ਛਕੋ, ਮੈਂ ਮੇਰੀ ਸ਼ਰਧਾ, ਕਹਿੰਦੇ ਫਿਰ ਮੈਨੂੰ ਭੁੱਖ ਲੱਗ ਜਾਂਦੀ ਹੈ ਕਿਉਂਕਿ ਮੇਰਾ ਪਿਆਰਾ ਕਹਿੰਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਨਾਨਕ ਹਰ ਆਪੇ ਜਾਣਦਾ ਜਿਨ ਲਾਈ ਪ੍ਰੀਤ ਪਿਰੰਨ। ਜਿਸ ਪਿਆਰੇ ਪੀਰੀ ਨੇ ਆਪਣੀ ਪ੍ਰੀਤੀ ਉਹਨਾਂ ਗੁਰਮੁਖਾਂ ਦੇ ਮਨ 'ਚ ਲਗਾਈ ਹੋਈ ਆ, ਉਹਨਾਂ ਦੇ ਅੰਦਰ ਦੀ ਦਸ਼ਾ ਨੂੰ ਵਾਹਿਗੁਰੂ ਹੀ ਜਾਣਦਾ। ਬਸ ਆਪਾਂ ਨਹੀਂ ਜਾਣ ਸਕਦੇ ਉਹ ਦਸ਼ਾ ਦੇ ਤਾਂ ਹੀ। ਪੌੜੀ ਤੂੰ ਕਰਤਾ ਆਪ ਭੁੱਲ ਹੈ ਭੁੱਲਣ ਵਿੱਚ ਨਾਹੀ, ਤੂੰ ਕਰ ਹੈ ਸੁ ਸੱਚੇ ਭਲਾ ਹੈ ਗੁਰ ਸ਼ਬਦ ਬੁਝਾਹੀ। ਇਹ ਕਰਤੇ ਪੁਰਖ ਤੂੰ ਆਪ ਭੁੱਲ ਹੈ, ਭੁੱਲਣ ਵਿੱਚ ਨਹੀਂ ਆਉਂਦਾ ਇਹ ਸੱਚੇ ਵਾਹਿਗੁਰੂ। ਜੋ ਤੂੰ ਕਰਦਾ ਉਹ ਭਲਾ ਹੀ ਕਰਦਾ। ਗੁਰਾਂ ਨੇ ਸ਼ਬਦ ਦੇ ਕੇ ਗੱਲ ਮੈਨੂੰ ਸਮਝਾਈ ਹੈ, ਸ਼ਬਦ ਦੇ ਦੁਆਰਾ ਸਮਝਾਈ ਹੈ ਕਿ ਵਾਹਿਗੁਰੂ ਜੋ ਕਰਦਾ ਉਹਨੂੰ ਭਾਣੇ 'ਚ ਰਹਿਣਾ, ਗੁਰਸਿੱਖੀ ਭਾਣਾ ਮੰਨਿਆ, ਗੁਰਪੂਰਾ ਪਾਰ ਲੰਘਾਏ। ਕਈ ਕਹਿਣਗੇ ਆਹ ਨਹੀਂ ਠੀਕ ਹੋਇਆ ਮੇਰੇ, ਐਂ ਹੋ ਗਿਆ, ਦੁੱਖ ਆ ਗਿਆ, ਭਾਣਾ ਮੰਨਣ ਵੀ ਤਾਂ ਕਿਹਾ ਨਾ। ਨਾਮ ਜਪਣਾ, ਸੇਵਾ ਕਰਨੀ, ਦਸਵੰਧ ਕੱਢਣਾ ਸਾਰਿਆਂ ਨਾਲੋਂ ਠੀਕ ਹੈ, ਪਰ ਸਭ ਤੋਂ ਉੱਪਰ ਜਿਹੜੀ ਗੁਰਸਿੱਖਾਂ ਕੋਲ ਰੋਹ ਰੀਤੀ ਬਖਸ਼ਿਸ਼ ਕੀਤੀ ਹੈ ਭਾਣਾ। ਭਾਣੇ ਵਿੱਚ ਅੰਮ੍ਰਿਤ ਹੈ, ਭਾਣਾ ਕਿਸੇ ਮਨਾਏ ਦਾ, ਭਾਣਾ ਜਿਨ੍ਹਾਂ ਨੇ ਮੰਨਿਆ ਨਾ ਉਹਨਾਂ ਨੂੰ ਪਤਾ ਕਿ ਭਾਣਾ ਸਭ ਤੋਂ ਵੱਡੀ ਬਖਸ਼ਿਸ਼ ਹੈ ਜਿਨ੍ਹਾਂ ਨੇ ਉਹਦੇ ਭਾਣੇ ਨੂੰ ਮੰਨਿਆ। ਭਾਣਾ ਇਹ ਨਹੀਂ ਹੁੰਦਾ ਕਿ ਕਿਸੇ ਦਾ ਕੋਈ ਚੜ੍ਹਾਈ ਕਰ ਗਿਆ ਉਹਨੂੰ ਭਾਣਾ ਕਹਿੰਦੇ ਨਹੀਂ। ਗੁਰਪੂਰੇ ਨੂੰ ਕੀ ਭਾਉਣਾ, ਕੀ ਭਾਉਂਦਾ ਉਹਨੂੰ? ਗੁਰਸਿੱਖ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕਰੇ, ਨਾਮ ਜਪੇ, ਪੰਜ ਕਕਾਰ ਪਹਿਨੇ, ਚਾਰ ਕਲੇਸ਼ਾਂ ਤੋਂ ਬਚੇ ਅਤੇ ਗੁਰਸਿੱਖ ਨਿਤਨੇਮ ਕਰੇ, ਗੁਰਸਿੱਖ ਗੁਰੂ ਘਰ ਜਾਵੇ, ਇਹ ਸਾਰਾ ਗੁਰੂ ਨੂੰ ਭਾਉਂਦਾ, ਇਹਦਾ ਭਾਉਣਾ। ਪਰ ਅਸੀਂ ਉਹਦੇ ਭਾਉਣੇ ਤੋਂ ਬਾਹਰ ਨਿਕਲ ਜਾਂਦੇ ਹਾਂ, ਉਹਦੇ ਭਾਣੇ ਤੋਂ ਬਾਹਰ ਨਿਕਲ ਜਾਂਦੇ ਹਾਂ। ਜੋ ਉਹਨੂੰ ਭਾਉਂਦਾ ਉਹ ਆਪਾਂ ਨਹੀਂ ਕਰਦੇ, ਆਪਾਂ ਮਨ ਭਾਉਂਦੀਆਂ ਕਰਦੇ। ਜੋ ਸਾਡੇ ਮਨ ਨੂੰ ਚੰਗਾ ਲੱਗੂ ਤਾਂ ਉਹ ਕਰਾਂਗੇ, ਅਸੀਂ ਕਿਉਂ ਗੁਰੂ ਸਾਹਿਬ ਦੀ ਗੱਲ ਮੰਨੀਏ? ਮਹਾਰਾਜ ਕਹਿੰਦੇ ਜਿਹੜੇ ਗੁਰਸਿੱਖ ਭਾਣੇ ਵਿੱਚ ਰਹਿ ਕੇ ਗੁਰੂ ਦੀ ਆਗਿਆ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਸਫਲਾ ਕਰ ਗਏ, ਉਹਨਾਂ ਨੂੰ ਨਾਮਦਾਨ ਬਖਸ਼ਿਸ਼ ਕੀਤਾ, ਉਹਨਾਂ 'ਤੇ ਪੂਰਨ ਮਿਹਰ ਹੋਈ ਹੈ। ਜਿਹੜੇ ਭਾਣੇ ਤੋਂ ਬਾਹਰ ਨਿਕਲ ਗਏ, ਜਿਨ੍ਹਾਂ ਨੇ ਗੁਰੂ ਦੇ ਭਾਣੇ ਨੂੰ ਮੰਨਿਆ ਹੀ ਨਹੀਂ, ਜਿਨ੍ਹਾਂ ਨੇ ਭਾਣਾ ਮੰਨ ਕੇ ਰਹਿਤ ਹੀ ਨਹੀਂ ਰੱਖੀ, ਹੁਕਮ ਦੇ ਵਿੱਚ ਹੀ ਨਹੀਂ ਆਏ, ਸਤਿਗੁਰੂ ਮਹਾਰਾਜ ਕਹਿੰਦੇ ਉਹਨਾਂ ਗੁਰਮੁਖਾਂ ਨੂੰ ਫਿਰ ਕੋਈ ਪ੍ਰਾਪਤੀ ਨਹੀਂ ਹੁੰਦੀ, ਉਹ ਮਨਮੁਖਤਾ ਵਿੱਚ ਆ ਜਾਂਦੇ ਨੇ। ਤੂੰ ਕਰਨ ਕਾਰਨ ਸਮਰੱਥ ਹੈ ਦੂਜਾ ਕੋ ਨਾਹੀ, ਤੂੰ ਸਾਹਿਬ ਅਗਮ ਦਿਆਲ ਹੈ ਸਭ ਤੁਧ ਧਿਆਹੀ। ਸਭ ਕਾਰਨ ਕਾਰਜ ਦੇ ਕਰਨੇ ਨੂੰ ਤੂੰ ਸਮਰੱਥ ਹੈ, ਸਾਰੇ ਕਾਰਨ ਅਤੇ ਸਾਰੇ ਕਾਰਜਾਂ ਦੇ ਕਰਨ ਨੂੰ ਤੂੰ ਆਪ ਹੀ ਸਮਰੱਥ। ਕਾਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ, ਨਾਨਕ ਕਿਸ ਬਲਿਹਾਰ ਨੇ ਜਲ ਤਲ ਮਈਲ ਸੋਏ। ਤੇਰੇ ਵਰਗਾ ਦੂਜਾ ਹੋਰ ਕੋਈ ਹੈ ਹੀ ਨਹੀਂ ਹੈ ਵਾਹਿਗੁਰੂ, ਇਹ ਸਾਹਿਬ ਤੂੰ ਬੇਅੰਤ ਦਿਆਲੂ ਹੈ, ਸਾਰੀ ਦੁਨੀਆ ਹੀ ਤੈਨੂੰ ਧਿਆਉਂਦੀ ਹੈ। 302 ਅੰਗ ਤੇ ਮਹਾਰਾਜ ਕਹਿੰਦੇ ਨੇ ਸਭ ਜੀ ਤੇਰੇ ਤੂੰ, ਸਭ ਸਦਾ ਤੂੰ, ਸਭ ਛੜਾਹੇ, ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਨੇ ਵਾਹਿਗੁਰੂ, ਤੂੰ ਸਾਰਿਆਂ ਦਾ ਸਵਾਮੀ ਹੈ ਅਤੇ ਸਾਰਿਆਂ ਨੂੰ ਤੁਸੀਂ ਹੀ ਜਨਮਦੂਤਾਂ ਤੋਂ ਛੁਡਾਉਣਾ, ਤੁਸੀਂ ਹੀ ਛੁਡਾਉਂਦੇ ਹੋ, ਸਾਡੇ ਉੱਤੇ ਵੀ ਕਿਰਪਾ ਰੱਖਿਓ, ਤੁਸੀਂ ਹੀ ਸਾਨੂੰ ਛੁਡਾਉਣਾ। ਸਲੋਕ ਮਹੱਲਾ ਚੌਥਾ, ਸੁਣ ਸਾਜਨ ਪ੍ਰੇਮ ਸੰਦੇਸਰਾ, ਅੱਖੀਂ ਤਾਰ ਲਗਨ, ਗੁਰਤੁਖੈ ਸੱਜਣ ਮੇਲਿਆ, ਜਨ ਨਾਨਕ ਸੁਖ ਸਵੰਨ। ਅਸਲੀ ਸੱਜਣ ਕੌਣ ਹੈ? ਅਸਲੀ ਸੱਜਣ ਜੋ ਪਰਮਾਤਮਾ ਹੈ ਨਾ, ਉਹਦੀ ਪ੍ਰਾਪਤੀ ਦਾ ਪ੍ਰੇਮ ਰੂਪ ਸੁਨੇਹਾ ਸੁਣ ਕੇ ਅੱਖਾਂ ਦੀ ਤਾਰ ਉਸੇ ਪਾਸੇ ਲੱਗ ਗਈ। ਪ੍ਰਾਪਤੀ ਦੀ ਜਿਹੜੀ ਸੀ, ਜਦੋਂ ਆਸਾ ਦੀ ਵਾਰ ਸੁਣੀ, ਨਿਤਨੇਮ ਸੁਣਿਆ, ਕੀਰਤਨ ਸੁਣਿਆ, ਕਥਾ ਸੁਣੀ, ਇੰਨਾ ਵਿਰਾਗ ਜਾਗਿਆ, ਪ੍ਰੇਮ ਜਾਗਿਆ, ਗੁਰਬਾਣੀ ਦੇ ਰਾਹੀਂ ਆਪਣੇ ਪਿਆਰੇ ਦਾ ਸੁਨੇਹਾ ਸੁਣ ਕੇ ਬਸ ਉੱਧਰ ਨੂੰ ਤਾਰ ਲੱਗ ਗਈ ਅੱਖਾਂ ਦੀ ਕਿ ਕਦੋਂ ਦਰਸ਼ਨ ਹੋਣਗੇ। ਇਹ ਦੋਏ ਨੈਣਾ ਮਤ ਛੋ, ਫਿਰ ਦੇਖਣ ਕੀ ਆਸ, ਵਿਰਾਗ 'ਚ ਆ ਗਿਆ। ਉੱਧਰ ਹੀ ਕਹਿੰਦੇ ਮੇਰੀ ਤਾਰ ਲੱਗ ਪਈ ਹੈ। ਗੁਰੂ ਸਾਹਿਬ ਜੀ ਜਦੋਂ ਪ੍ਰਸੰਨ ਹੋਏ, ਫਿਰ ਉਹਨਾਂ ਨੇ ਸੱਜਣ ਜੋ ਪਰਮਾਤਮਾ ਸੀ ਉਹਦੇ ਨਾਲ ਮਿਲਿਆ। ਗੁਰੂ ਸਾਹਿਬ ਨੇ ਕਿਰਪਾ ਕੀਤੀ, ਅੰਤਰਾਤਮਾ ਹੀ ਆਤਮਾ ਪ੍ਰਾਤਮਾ ਏਕੋ ਕਰੈ,
ਅੰਤਰ ਕੀ ਦੁਬਧਾ ਅੰਤਰ ਮੈਂ। ਪਰਮਾਤਮਾ ਨੇ ਬਾਹਰੋਂ ਨਹੀਂ ਆਉਣਾ ਕਿਤੋਂ, ਪਰਮਾਤਮਾ ਸਾਡੇ ਹਿਰਦੇ 'ਚ ਹੀ ਆਤਮਾ ਰੂਪ ਹੋ ਕੇ ਜਦੋਂ ਸਤਿਗੁਰੂ ਦੀ ਕਿਰਪਾ ਦ੍ਰਿਸ਼ਟੀ ਪੈਂਦੀ ਆ ਤਾਂ ਅੰਦਰ ਜਿਹੜੇ ਭਰਮ ਦੇ ਛੌੜ ਨੇ, ਵੱਜਰ ਕਪਾਟ ਨੇ, ਉਹ ਸਾਰੇ ਟੁੱਟ ਕੇ ਅੰਦਰਲੀ ਜਿਹੜੀ ਸਾਡੀ ਜੋਤ ਹੈ ਉਹ ਵਾਹਿਗੁਰੂ ਦੀ ਜੋਤ ਨਾਲ ਇੱਕ ਮਿੱਕ ਹੋ ਜਾਂਦੀ, ਲੀਨ ਹੋ ਜਾਂਦੀ। ਸਤਿਗੁਰੂ ਕਹਿੰਦੇ ਉਹ ਫਿਰ ਮਿਲ ਗਿਆ। ਤਾਂ ਕਹਿੰਦੇ ਮੈਂ ਸੇਵਕ ਨੇ ਤਾਂ ਉਸੇ ਵੇਲੇ ਸੁੱਖ ਦੀ ਨੀਂਦ ਵਿੱਚ ਸੰਬੰਧ ਹੁੰਦਾ, ਸੌਣਾ ਕੀਤਾ, ਸੁੱਖਾਂ ਦੇ ਵਿੱਚ ਰਹਿਣਾ ਕੀਤਾ, ਜਦੋਂ ਵਾਹਿਗੁਰੂ ਨੇ ਕਿਰਪਾ ਕਰਕੇ ਮੈਨੂੰ ਪਰਮਾਤਮਾ ਦੇ ਨਾਲ ਮੇਲ ਦਿੱਤਾ, ਨਾ ਹੁਣ ਕੋਈ ਫਿਕਰ, ਨਾ ਜੰਮਣ ਦਾ, ਨਾ ਮਰਨ ਦਾ, ਨਾ ਕਿਸੇ ਮੌਤ ਦਾ ਡਰ, ਨਾ ਕੋਈ ਹੋਰ ਡਰ, ਨਾ ਕੋਈ ਵਿਕਾਰਾਂ ਦਾ ਡਰ, ਸਭ ਡਰ ਮੁੱਕ ਗਏ, ਬੇਫਿਕਰ ਹੋ ਗਿਆ। ਕਿਉਂ? ਸਗਲ ਦੂਤ ਮੇਰੀ ਸੇਵਾ ਲਾਏ, ਉਹ ਕਾਮ ਕ੍ਰੋਧ ਹੋਣੀ ਤਾਂ ਮੇਰੇ ਮੂਹਰੇ ਹੱਥ ਜੋੜ ਕੇ ਖੜ੍ਹੇ, ਦੁਨੀਆਂ ਭਰ ਦੀਆਂ ਤਿੰਨਾਂ ਲੋਕਾਂ ਦੀਆਂ ਸ਼ਕਤੀਆਂ ਤਾਂ ਮੇਰੇ ਮੂਹਰੇ ਹੱਥ ਜੋੜ ਕੇ ਖੜ੍ਹ ਗਈਆਂ, ਕਿਉਂਕਿ ਮੇਰੀ ਜੋਤ ਪਰਮਾਤਮਾ ਵਿੱਚ ਲੀਨ ਹੋਣ ਕਰਕੇ ਮੈਂ ਵੀ ਪਰਮਾਤਮਾ ਰੂਪ ਹੀ ਹੋ ਗਿਆ। ਤੂੰ ਤੂੰ ਕਰਤਾ ਤੂੰ ਹੂਆ, ਮੁਝ ਮੈਂ ਰਹਾ ਨਾ ਹੂੰ, ਆਪਾ ਪਰਕਾ ਮਿਟ ਗਿਆ, ਜਦ ਦੇਖਾਂ ਤਾਂ ਤੂੰ। ਜਦੋਂ ਮੈਂ ਉਹਦਾ ਹੀ ਰੂਪ ਹੋ ਗਿਆ, ਮੈਂ ਆਪਾ ਭਾਵ ਖਤਮ ਕਰ ਲਿਆ, ਤਾਂ ਮੈਂ ਫਿਰ ਉਹੀ ਰੂਪ ਹੋ ਗਿਆ। ਇਸ ਕਰਕੇ ਸਾਰੀ ਸ਼ਕਤੀ ਮੇਰੇ ਅੱਗੇ ਝੁਕ ਗਈਆਂ, ਸਾਰੇ ਆ ਕੇ ਹੱਥ ਜੋੜ ਕੇ ਖੜ੍ਹਦੇ ਨੇ, ਮਾਇਆ ਸ਼ਕਤੀ ਹੱਥ ਜੋੜ ਕੇ ਖੜ੍ਹਦੀ ਹੈ, ਕਹਿੰਦੀ ਹੁਕਮ ਕਰੋ ਮੈਂ ਕੀ ਸੇਵਾ ਕਰਾਂ। ਇਸ ਕਰਕੇ ਮਹਾਰਾਜ ਕਹਿੰਦੇ ਸਾਰੀਆਂ ਸ਼ਕਤੀਆਂ ਗੁਰਮੁਖਾਂ ਦੇ ਅਧੀਨ ਹੋ ਜਾਂਦੀਆਂ ਨੇ, ਤਾਂਹੀਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਬਖਸ਼ਿਸ਼ ਕਰਕੇ ਫਰਮਾਉਂਦੇ ਨੇ ਮਹੱਲਾ ਚੌਥਾ, ਸਤਿਗੁਰਦਾਤਾ ਦਿਆਲ ਹੈ ਜਿਸਨੂੰ ਦਇਆ ਸਦਾ ਹੋਏ। ਮੇਰੇ ਸਤਿਗੁਰੂ ਧੰਨ ਨੇ, ਦਿਆਲੂ ਦਾਤਾ ਨੇ, ਕਹਿੰਦੇ ਤੂੰ ਧੰਨ ਹੈ ਸੱਚੇ ਪਾਤਸ਼ਾਹ, ਤੂੰ ਸਦਾ ਹੀ ਦਿਆਲੂ ਰਹਿਣਾ। ਜਿਸ ਸਤਿਗੁਰੂ ਨੂੰ ਸਦਾ ਦਇਆ ਹੀ ਰਹਿੰਦੀ ਹੈ, ਦਇਆ ਹੀ ਹੋ ਰਹਿੰਦੀ ਉਹਦੇ ਮਨ 'ਚ, ਕਦੇ ਨਹੀਂ ਨਾਰਾਜ਼ ਹੁੰਦੇ। ਆਪਾਂ ਜੇ ਮਨ 'ਚ ਸੋਚੀਏ ਕਿ ਮੈਂ ਬੜਾ ਗੁਨਾਹ ਕੀਤਾ, ਅੱਜ ਮਹਾਰਾਜ ਨਾਰਾਜ਼ ਹੋ ਗਏ, ਨਹੀਂ। ਬੱਚੇ 100 ਗਲਤੀਆਂ ਕਰਦੇ ਨੇ, ਮਾਂ ਬਾਪ ਨਾਰਾਜ਼ ਨਹੀਂ ਹੁੰਦੇ, ਝਿੜਕ ਲੈਂਦੇ ਨੇ, ਕਿਉਂਕਿ ਆਪਣਾ ਜੋ ਹੋਇਆ, ਚਲੋ ਕੋਈ ਨਹੀਂ, ਅੱਗੇ ਵਾਸਤੇ ਧਿਆਨ ਨਾਲ ਕੰਮ ਕਰੀ। ਗਲਤੀਆਂ ਤਾਂ ਹੁੰਦੀਆਂ ਰਹਿੰਦੀਆਂ ਨਿਆਣਿਆਂ ਤੋਂ, ਮਾਂ ਬਾਪ ਚਿਤਾਰਦੇ ਨਹੀਂ। ਮਾਂ ਸਦਾ ਹੀ ਬਹੁਤੀ ਦਿਆਲੂ ਰਹਿੰਦੀ ਹੈ, ਸਤਿਗੁਰੂ ਜੀ, ਗੁਰਦੇਵ ਮਾਤਾ, ਗੁਰਦੇਵ ਪਿਤਾ ਸਦਾ ਹੀ ਦਿਆਲੂ ਰਹਿੰਦੇ ਨੇ, ਕਦੇ ਨਹੀਂ ਕੁਛ ਕਹਿੰਦੇ। ਕਹਿੰਦੇ ਕੋਈ ਨਹੀਂ, ਨਿਆਣਿਆਂ ਤੋਂ ਗਲਤੀ ਹੋ ਜਾਂਦੀ ਹੈ, ਮੁਸਕਰਾ ਦਿੰਦੇ ਨੇ, ਕਈ ਵਾਰ ਹੱਸ ਕੇ ਹੀ ਟਾਲ ਦਿੰਦੇ ਨੇ। ਸਤਿਗੁਰੂ ਅੰਦਰੋਂ ਨਿਰਵੈਰ ਹੈ, ਸਭ ਦੇਖਿਆ ਬ੍ਰਹਮ ਇੱਕ ਸੋਏ, ਸਤਿਗੁਰੂ ਅੰਦਰੋਂ ਕਿਸੇ ਨਾਲ ਵੈਰ ਨਹੀਂ ਕਰਦੇ, ਪੰਛੀ, ਪਸ਼ੂ, ਮੱਖੀ, ਮੱਛਰ, ਚਾਹੇ ਕੋਈ ਦਰਖਤ ਹੈ, ਚਾਹੇ ਕੋਈ ਬੰਦਾ, ਕੋਈ ਧਰਮ ਦਾ ਬੰਦਾ ਕੈਸਾ ਵੀ ਆ ਗਿਆ, ਉਹ ਤਾਂ ਦੈਂਤਾਂ ਨੂੰ ਵੀ ਤਾਰੀ ਜਾਂਦੇ, ਦੇਵਤਿਆਂ ਨੂੰ ਵੀ ਤਾਰੀ ਜਾਂਦੇ ਆ, ਤਾਂ ਮਨੁੱਖ ਨੂੰ ਵੀ ਤਾਰੀ ਜਾਂਦੇ ਆ, ਕਿਉਂਕਿ ਸਤਿਗੁਰੂ ਨੂੰ ਪਤਾ ਹੈ ਮੇਰੀ ਜੋਤ ਸਾਰਿਆਂ ਵਿੱਚ ਕੰਮ ਕਰ ਰਹੀ ਹੈ, ਹਰੇਕ ਵਿੱਚ ਮੇਰੀ ਤਾਂ ਜੋਤ ਹੈ, ਵੈਰ ਕਿਹਦੇ ਨਾਲ ਕਰਨਾ। ਤਾਂ ਮਹਾਰਾਜ ਕਹਿੰਦੇ ਨੇ ਫਿਰ ਮੈਂ ਨਿਰਵੈਰ ਹੋ ਕੇ ਜਦੋਂ ਦੇਖਦਾ ਸਾਰੀ ਦੁਨੀਆਂ ਨੂੰ, ਕਹਿੰਦੇ ਗੁਰਸਿੱਖ ਵੀ ਐਸੇ ਹੋਣੇ ਚਾਹੀਦੇ ਨੇ, ਨਿਰਵੈਰ ਗੁਰਸਿੱਖ, ਸਤਿਗੁਰ ਅੰਦਰੋਂ ਨਿਰਵੈਰ ਹੈ, ਸਭ ਦੇਖਿਆ ਬ੍ਰਹਮ ਇੱਕ ਸੋਏ। ਜਦੋਂ ਪੈਂਡੇ ਦੇ ਸ੍ਰੀ ਸਾਹਿਬ ਮਾਰੀ ਆ, ਉਦੋਂ ਸਤਿਗੁਰੂ ਮਹਾਰਾਜ ਕਹਿੰਦੇ ਇਹ ਤਾਂ ਸਾਡਾ ਪੁੱਤਰ ਸੀ, ਇਸ ਤਰ੍ਹਾਂ ਸਿਖਾ ਰਹੇ ਸੀ। ਸਤਿਗੁਰੂ ਅੰਦਰੋਂ ਨਿਰਵੈਰ ਹੈ। ਮਹਾਰਾਜ ਕੋਲ ਜਦੋਂ ਕਈ ਜਾਣੇ ਚੜ੍ਹ ਕੇ ਆਏ ਨੇ, ਜੇ ਕੋਈ ਚਰਨੀ ਪੈ ਗਿਆ ਉਸ ਵਕਤ ਉਹਨੂੰ ਬਖਸ਼ ਲੈਂਦੇ, ਠੀਕ ਆ ਭਾਈ ਜਿਵੇਂ ਤੇਰੀ ਸ਼ਰਧਾ। ਜੇ ਕੋਈ ਕਹੇ ਮੈਂ ਜੰਗ ਕਰਨਾ, ਕਹਿੰਦੇ ਆ ਜਾ ਫਿਰ, ਹੋ ਜਾ ਸਾਹਮਣੇ। ਜੇ ਕੋਈ ਕਿਹਾ ਮਹਾਰਾਜ ਜੀ ਮੈਂ ਤਾਂ ਥੋੜ੍ਹੀ ਸ਼ਰਨ ਹਾਂ, ਕਹਿੰਦੇ ਚੰਗਾ ਭਾਈ ਬਖਸ਼ਿਆ ਜਾ। ਗੁਰੂ ਸਾਹਿਬ ਤਾਂ ਕਿਸੇ ਨਾਲ ਵੈਰ ਨਹੀਂ ਕਰਦੇ, ਕਿਉਂਕਿ ਉਹ ਸਾਰਿਆਂ ਵਿੱਚ ਇੱਕ ਬ੍ਰਹਮ ਨੂੰ ਹੀ ਦੇਖਦੇ ਨੇ। ਪਰ ਇੱਕ ਚੀਜ਼ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਸਮਝਾਉਂਦੇ ਨੇ, ਗੁਰਸਿੱਖ ਨਿਰਵੈਰ ਹੈ, ਗੁਰਸਿੱਖ ਕਿਸੇ ਨਾਲ ਵੈਰ ਨਹੀਂ ਕਰਦੇ, ਪਰ ਨਿਰਵੈਰਾਂ ਨਾਲ ਜੇ ਵੈਰ ਚਲਾਏਂਦੇ ਤਿੰਨ ਵਿੱਚੋਂ ਤਿਸ਼ਟਿਆ ਨਾ ਕੋਏ। ਜਿਹੜੇ ਬੰਦੇ ਨਿਰਵੈਰ ਸਤਿਗੁਰੂ ਨਾਲ ਫਿਰ ਵੈਰ ਕਮਾਉਂਦੇ ਆ ਨਾ, ਉਹਨਾਂ ਵਿੱਚੋਂ ਕੋਈ ਵੀ ਇੱਜ਼ਤ ਨਹੀਂ ਰਿਹਾ, ਫਿਰ ਤਿਸ਼ਟਿਆ ਹੁੰਦਾ, ਇੱਜ਼ਤ ਨਹੀਂ ਰਿਹਾ, ਫਿਰ ਉਹ ਟਿਕਿਆ ਨਹੀਂ ਇੱਥੇ, ਕਿਉਂਕਿ ਸਤਿਗੁਰ ਦੇਵ ਤਾਂ ਸਾਰਿਆਂ ਦਾ ਹੀ ਭਲਾ ਮਨਾਉਂਦੇ ਨੇ। ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਹੋਏ? ਮਹਾਰਾਜ ਇਸ ਲਈ ਤਾਂ ਤਿੰਨਾਂ ਗੁਰਾਂ ਦਾ ਬੁਰਾ ਹਾਲ ਕਿਵੇਂ ਹੋ ਸਕਦਾ? ਕਿਉਂਕਿ ਸਤਿਗੁਰੂ ਮਹਾਰਾਜ ਨੇ ਜਿਹਨੇ ਵੈਰ ਕੀਤਾ ਪਹਿਲੇ ਪਾਤਸ਼ਾਹ ਨਾਲ, ਦੂਜਿਆਂ ਨਾਲ, ਤੀਜਿਆਂ ਨਾਲ, ਇੱਕ ਸ਼ਬਦ ਲਿਖ ਰਹੇ ਚੌਥੇ ਪਾਤਸ਼ਾਹ, ਕਹਿੰਦੇ ਭਾਈ ਦੇਖ ਲਓ ਖੈਰੇ ਜੱਟਾਂ ਨੇ ਕੀਤਾ, ਉਹ ਤਪੇ ਨੇ ਕੀਤਾ, ਗੋਇੰਦਵਾਲ ਸਾਹਿਬ ਵਾਲੇ ਤਪੇ ਨੇ ਕੀਤਾ, ਮਰਵਾਹਿਆਂ ਨੇ ਕੀਤਾ, ਸੇਖਾਂ ਨੇ ਕੀਤਾ, ਉਹ ਸਾਰੇ ਰੁੜ ਗਏ। ਤਾਂ ਮਹਾਰਾਜ ਕਹਿੰਦੇ ਨੇ ਸਤਿਗੁਰੂ ਨਿਰਵੈਰ ਨੇ, ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰਾ ਉਬਰੈ ਤਿੱਤੈ ਲਹਿਓ ਬਾਰ। ਸਤਿਗੁਰ ਨੂੰ ਜਿਹਾ ਕੋ ਇੱਛਦਾ ਤੇਹਾ ਫਲ ਪਾਏ ਕੋਏ, ਨਾਨਕ ਕਰਤਾ ਸਭ ਕੇ ਜਾਣਦਾ ਜਿੱਦੋਂ ਕਿਸੇ ਬੁੱਝਾ ਨਾ ਹੋਏ। ਹੁਣ ਜਿਹੜਾ ਕੋਈ ਬੰਦਾ ਜਿਹੋ ਜਿਹੀ ਇੱਛਾ ਕਰਕੇ ਸਤਿਗੁਰਾਂ ਨੂੰ ਚਾਹੁੰਦਾ, ਉਹ ਕੋਈ ਉਹੋ ਜਿਹੀ ਫਲ ਪ੍ਰਾਪਤ ਕਰ ਲੈਂਦਾ। ਜਿਵੇਂ ਕੋਈ ਸ਼ਿਵ ਜੀ ਦੇ ਮੰਦਰ ਜਾ ਕੇ ਬੰਦਾ ਰੋੜੇ ਮਾਰਦਾ ਰੋਜ਼,
ਮਾਰਦਾ ਰਿਹਾ। ਹਨੇਰੀ ਮੀਂਹ ਆ ਗਿਆ, ਦੀਵਾ ਜਗਾਉਣ ਵਾਲਾ ਆਇਆ ਹੀ ਨਾ, ਪਰ ਉਹ ਰੋੜੇ ਮਾਰਨ ਵਾਲਾ ਆਇਆ। ਸ਼ਿਵ ਜੀ ਪ੍ਰਸੰਨ ਹੋ ਗਏ, ਚਲੋ ਨੇਮ ਤਾਂ ਚੰਗਾ ਇਹਦਾ। ਕਹਿੰਦੇ ਕੀ ਚਾਹੁੰਦਾ ਬਈ? ਕਹਿੰਦੇ ਇੰਨੀਆਂ ਬਾਹਾਂ ਲਾ ਦਿਉ, ਮੈਂ ਸਾਰੇ ਕੰਮ ਝੱਟ ਕਰ ਦਿਆ ਕਰਾਂ। ਬਾਹਾਂ ਤਾਂ ਮਿਲ ਗਈਆਂ, ਮੀਂਹ ਪਿਆ ਬਹੁਤ ਜ਼ਿਆਦਾ, ਜਿਵੇਂ ਦਰਿਆ ਦੇ ਵਿੱਚ ਦੀ ਜਦੋਂ ਲੰਘਿਆ ਜਾ ਰਿਹਾ, ਬੜੀਆਂ ਬਾਹਾਂ ਦੇ ਕੇ ਪਰਲੇ ਪਾਸੋਂ ਪਿੰਡ ਦੇ ਲੋਕਾਂ ਨੇ ਕੀ ਕਿਹਾ? ਕਹਿੰਦੇ ਕੋਈ ਬਲਾ ਆ ਗਈ। ਲੋਕ ਕਹਿੰਦੇ ਜੇ ਆਪਣੇ ਪਿੰਡ 'ਚ ਬਲਾ ਵੜ ਗਈ, ਇਹਨੇ ਹੱਥਾਂ ਵਾਲੀ ਸਾਰੇ ਨਿਆਣੇ ਖਾ ਜੂਗੀ। ਲੋਕਾਂ ਨੇ ਦੂਰੋਂ ਇੰਨੇ ਰੋੜੇ ਮਾਰੇ ਉਹਦੇ ਸਿਰ 'ਚ, ਉਹ ਰੋੜਿਆਂ ਨਾਲ ਹੀ ਮਰ ਗਿਆ। ਕਿਉਂ? ਕਿਉਂਕਿ ਉਹਨੇ ਰੋੜੇ ਹੀ ਭੇਟਾ ਕੀਤੇ ਸੀ। ਹੁਣ ਗੁਰੂ ਘਰ ਦੇ ਉੱਤੇ ਜੇ ਕੋਈ ਚੜ੍ਹ ਕੇ ਆਉਂਦਾ, ਅਜਿਹੀ ਜੀ ਇੱਛਾ ਕਰਦਾ, ਉਹਨੂੰ ਫਿਰ ਉਹੀ ਜੀ ਇੱਛਾ ਮਿਲ ਜਾਂਦੀ ਹੈ, ਉਹੋ ਜਿਹੀ ਉਹਨੂੰ ਪ੍ਰਾਪਤੀ ਹੋ ਜਾਂਦੀ ਹੈ। ਜਿਹੜਾ ਗੁਰੂ ਘਰ ਦਾ ਕੋਈ ਮਾੜਾ ਸੋਚਦਾ, ਜਿਹੜਾ ਕਹਿੰਦਾ ਮੈਂ ਗੁਰੂ ਘਰ ਨੂੰ ਢਾਹ ਦਿਆਂ, ਜਿਹੜਾ ਕਹਿੰਦਾ ਮੈਂ ਗੁਰੂ ਸਾਹਿਬ ਨੂੰ ਪੱਤਰੇ ਪਾੜ ਦਿਆਂ, ਅੱਗ ਲਾ ਦਿਆਂ, ਤੁਹਾਡੇ ਕੀ ਖਿਆਲ 'ਚ ਬਚਣਗੇ? ਇਹਨਾਂ ਦੀ ਇੱਛਾ ਉਵੇਂ ਹੀ ਪੂਰੀ ਹੋ ਜਾਣੀ, ਇਹਨਾਂ ਦਾ ਸਰੀਰ ਵੀ ਮਹਾਰਾਜ ਲੀਰੋ ਲੀਰ ਕਰ ਦੇਣਾ, ਕਿਉਂਕਿ ਉਹ ਤਾਂ ਇੱਛਾ ਸੀ। ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਚੌਰ ਕਰਦਾ, ਰੁਮਾਲੇ ਪਾਉਂਦਾ, ਸਫਾਈਆਂ ਕਰਦਾ, ਸਤਿਗੁਰੂ ਦੇ ਹਿਰਦੇ ਨੂੰ ਸਾਫ਼ ਕਰ ਦਿੰਦੇ ਨੇ, ਸਤਿਗੁਰੂ ਉਹਦੇ ਉੱਤੇ ਵੀ ਚੌਰ ਚਲਾ ਦਿੰਦੇ ਨੇ ਆਪਣੇ ਪਿਆਰਿਆਂ 'ਤੇ। ਸੋ ਜਿਵੇਂ ਦਾਰਾ ਸ਼ਿਕੋਹ ਸੀ, ਸੋ ਔਰੰਗਜ਼ੇਬ ਨੂੰ ਇਹ ਸੁਪਨਾ ਦਿਖਾਇਆ ਸੀ ਮਹਾਰਾਜ ਨੇ, ਤਾਂ ਉਸ ਵਕਤ ਕਹਿੰਦਾ ਮਹਾਰਾਜ ਮੈਨੂੰ ਸੁਪਨਾ ਆਇਆ, ਇਸ ਸੁਪਨੇ 'ਚ ਮੈਂ ਗੰਦਗੀ ਦੀ ਟੋਕਰੀ ਚੱਕੀ ਹੋਈ ਹੈ, ਅਤੇ ਦਾਰਾ ਸ਼ਿਕੋਹ ਬੜੀ ਸੋਹਣੀ ਗੱਦੀ 'ਤੇ ਬੈਠਾ, ਉਹਦੇ 'ਤੇ ਚੌਰ ਹੋ ਰਹੇ ਨੇ। ਮਹਾਰਾਜ ਕਹਿੰਦੇ ਉਹਨੂੰ ਅਸੀਂ ਸੱਚੀ ਪਾਤਸ਼ਾਹੀ ਦਿੱਤੀ ਹੈ ਪਰਲੋਕ ਦੀ, ਅਤੇ ਤੂੰ ਤਾਂ ਗੰਦਗੀ ਢਾਉਂਦਾ ਰਹਿੰਦਾ ਹਰ ਟਾਈਮ, ਤੂੰ ਗੰਦਗੀ ਚੱਕੇਗਾ। ਇਸ ਕਰਕੇ ਸਤਿਗੁਰੂ ਕਹਿੰਦੇ ਜਿਸਨੂੰ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਜਿਹੋ ਜਿਹਾ ਕੋਈ ਗੁਰੂ ਸਾਹਿਬ ਨੂੰ ਇੱਛਾ ਕਰਕੇ ਧਿਆਊਗਾ ਆਊਗਾ, ਜਿਹੋ ਜਿਹੇ ਕੋਈ, ਕਈ ਗੁਰੂ ਘਰ 'ਚ ਚੋਰੀਆਂ ਕਰੀ ਜਾਂਦੇ, ਕਈ ਗੁਰੂ ਘਰ ਨੂੰ ਸੰਨ ਲਾਈ ਜਾਂਦੇ ਨੇ, ਕਈ ਗੁਰੂ ਘਰ ਨੂੰ ਕਿਵੇਂ ਕਰਦੇ ਨੇ, ਕਈ ਭੇਟਾ ਹੀ ਕਰੀ ਜਾਂਦੇ ਲਿਆ ਲਿਆ, ਕਈ ਸੇਵਾ ਕਰਦੇ, ਉਹਨਾਂ ਨੂੰ ਉਹ ਜਿਹੀ ਫਲ ਮਿਲ ਜਾਣਾ ਜ਼ਿੰਦਗੀ ਦੇ ਅੰਤ ਤੱਕ। ਨਾਨਕ ਕਰਤਾ ਸਭ ਕੁਛ ਜਾਣਦਾ, ਜਿੱਦੂ ਕਿਸੇ ਗੁੱਝਾ ਨਾ ਹੋਏ। ਸਤਿਗੁਰੂ ਫਰਮਾਉਂਦੇ ਨੇ ਉਹ ਕਰਤਾ ਪੁਰਖ ਸਭ ਕੁਛ ਜਾਣਦਾ, ਜਿੱਦੂ ਹੁੰਦਾ ਜਿਹਦੇ ਪਾਸੋਂ ਕੁਛ ਗੁੱਝਾ ਹੁੰਦਾ, ਲੁਕਿਆ ਛਿਪਿਆ ਨਹੀਂ ਹੈ। ਮਹਾਰਾਜ ਨੂੰ ਕਿਹੜੀ ਕਿਸੇ ਗੱਲ ਦਾ ਭੁਲੇਖਾ, ਸਭ ਪਤਾ ਸਤਿਗੁਰੂ ਸੱਚੇ ਪਾਤਸ਼ਾਹ ਨੂੰ। ਪੌੜੀ ਜਿਸ ਨੂੰ ਸਾਹਿਬ ਵੱਡਾ ਕਰੇ ਸੋਈ ਵੜ ਜਾਣੀ, ਜਿਸ ਸਾਹਿਬ ਪਾਵੈ ਤਿਸ ਬਖਸ ਲਏ ਸੋ ਸਾਹਿਬ ਮਨ ਪਾਣੀ। ਪਰਮਾਤਮਾ ਜਿਹਨੂੰ ਵੱਡਾ ਕਰਦਾ ਉਹੀ ਸਾਰਿਆਂ ਤੋਂ ਵੱਡਾ ਜਾਣਿਆ ਜਾਂਦਾ, ਜਿਹਨੂੰ ਬਖਸ਼ਿਆ ਚਾਹੁੰਦਾ ਵਾਹਿਗੁਰੂ ਬਖਸ਼ਣਾ ਚਾਹੁੰਦਾ ਉਸੇ ਨੂੰ ਸਾਹਿਬ ਪਰਮਾਤਮਾ ਬਖਸ਼ ਲੈਂਦਾ, ਉਹੀ ਸਾਹਿਬ ਦੇ ਮਨ ਵਿੱਚ ਚੰਗਾ ਲੱਗਦਾ ਜਿਹਨੂੰ ਬਖਸ਼ਣਾ ਚਾਹੁੰਦਾ। ਆਪਾਂ ਵੀ ਲਾਈਨ 'ਚ ਖੜ੍ਹੇ ਹਾਂ, ਕਤਾਰ 'ਚ ਖੜ੍ਹੇ ਰਹੋ, ਬੇਨਤੀਆਂ ਕਰਦੇ ਰਹੋ, ਬਾਣੀ ਪੜ੍ਹਦੇ ਰਹੋ, ਰਹਿਤ ਰੱਖਦੇ ਰਹੋ, ਔਰ ਮਹਾਰਾਜ ਅੱਗੇ ਬੇਨਤੀ ਕਰੋ, ਮਹਾਰਾਜ ਸਾਨੂੰ ਬਖਸ਼ ਲਓ ਜੀ। ਅਸਲ ਗੱਲ ਉੱਦਣ ਹੋਣੀ ਹੈ ਜਿੱਦਣ ਉਹਨੇ ਬਖਸ਼ ਲੈਣਾ, ਜਿੱਦਣ ਕਿਰਪਾ ਕਰਨੀ ਹੈ। ਹੁਣ ਇਹ ਨਹੀਂ ਪਤਾ ਉਹਨੂੰ ਭਾਉਂਦਾ ਕੀ ਹੈ ਤਾਂ ਵਾਹਿਗੁਰੂ ਜਾਣੇ, ਸਾਨੂੰ ਤਾਂ ਇਹ ਵੀ ਨਹੀਂ ਪਤਾ ਅਸੀਂ ਕਿਹੜਾ ਕੰਮ ਇਹੋ ਜਿਹਾ ਚੰਗਾ ਕਰੀਏ ਤਾਂ ਤੈਨੂੰ ਭਾ ਜਾਵੇ। ਫਿਰ ਤੁਸੀਂ ਉਹ ਵੀ ਆਪੇ ਕਰਵਾ ਲਓ, ਹੇ ਸਤਿਗੁਰੂ ਤੁਸੀਂ ਆਪ ਹੀ ਕਰਵਾ ਲਓ ਸਾਤੋਂ ਇਹੋ ਜਿਹਾ ਕੰਮ ਕਿ ਅਸੀਂ ਵਾਹਿਗੁਰੂ ਦੇ ਦਰ ਦੇ ਉੱਤੇ ਬਖਸ਼ੇ ਜਾਈਏ, ਉਹਨੂੰ ਭਾ ਜਾਈਏ। ਆਪਣੀਆਂ ਸਿਆਣਪਾਂ ਆਪਣੀਆਂ ਚਤੁਰਾਈਆਂ ਨਾਲ ਬੰਦਾ ਬਖਸ਼ਿਆ ਨਹੀਂ ਜਾਂਦਾ, ਇਹ ਤਾਂ ਗੁਰੂ ਸਾਹਿਬ ਹੀ ਕਿਰਪਾ ਕਰਕੇ ਉਹੀ ਜਿਹੀ ਕਿਰਿਆ ਕਰਵਾ ਲੈਣ, ਉਹੋ ਜਿਹੇ ਕਰਮ ਕਰਵਾ ਲੈਣ, ਸੇਵਾ 'ਚ ਲਾ ਲੈਣ, ਜਿਉਂ ਭਾਵੈ ਤਿਉਂ ਰਾਖ ਲੈ। ਹਮ ਸਰਨ ਪ੍ਰਭ ਆਏ ਰਾਮ ਰਾਜੇ, ਹਮ ਭੂਲ ਵਿਗਾੜੇ ਦਿਨ ਸਰਾਤ ਹਰ ਲਾਜ ਰਖਾਏ, ਹਮ ਬਾਰਿਕ ਤੂੰ ਗੁਰ ਪਿਤਾ ਹੈ, ਦੇ ਮਤ ਸਮਝਾਏ ਜਨ ਨਾਨਕ ਦਾਸ ਸਰ ਕਾਂਢ ਹਰ ਪੈਜ ਰਖਾਏ। ਮਹਾਰਾਜ ਕਹਿੰਦੇ ਇਹ ਤਾਂ ਵਾਹਿਗੁਰੂ ਨੂੰ ਪਤਾ ਵੀ ਆਪਾਂ ਨੂੰ ਬਖਸ਼ਦਾ ਕਿਵੇਂ। ਜੇ ਕੋ ਉਸ ਦੀ ਰੀਸ ਕਰੇ ਸੋ ਮੂੜ ਅਜਾਣੀ, ਜਿਸਨੂੰ ਸਤਿਗੁਰ ਮਿਲੇ ਸੋ ਗੁਣ ਰਵੈ ਗੁਣ ਆਖ ਵਖਾਣੀ। ਜਿਹੜਾ ਕੋਈ ਉਹਦੀ ਰੀਸ ਕਰਦਾ ਰੱਬ ਦੇ ਪਿਆਰ ਦੀ, ਉਹ ਮੂਰਖ ਅਜਾਣੀ ਅਗਿਆਤ ਹੈ। ਜਾਂ ਰੱਬ ਦੀ ਕੋਈ ਰੀਸ ਕਰੇ, ਸਤਿਗੁਰਾਂ ਦੀ ਰੀਸ ਕਰੇ, ਕਈ ਕਹਿੰਦੇ ਮੈਂ ਰੱਬ, ਕੋਈ ਕਹਿੰਦਾ ਮੈਂ ਨੇਕ ਲੰਕ ਅਵਤਾਰ ਆ ਗਿਆ, ਕੋਈ ਕਹਿੰਦਾ ਮੈਂ ਹੀ ਰੱਬ ਹੈ। ਮਹਾਰਾਜ ਕਹਿੰਦੇ ਦੇਖੋ ਕਿੰਨਾ ਅਣਜਾਣ ਆਦਮੀ ਹੈ, ਕਿ ਤੂੰ ਮਰਨਾ ਨਹੀਂ ਇੱਕ ਦਿਨ। ਪਰਮਾਤਮਾ ਕਿਰਪਾ ਕਰਕੇ ਜਿਹਨੂੰ ਸਤਿਗੁਰਾਂ ਦੇ ਨਾਲ ਪਹਿਲਾਂ ਮਿਲਦੇ ਨੇ, ਉਹ ਬੰਦੇ ਮਨ ਕਰਕੇ ਗੁਣਾਂ ਨੂੰ ਉਚਾਰਦੇ ਨੇ, ਫਿਰ ਐਵੇਂ ਸਿੱਧਾ ਰੱਬ ਨਹੀਂ ਬਣਿਆ ਜਾਂਦਾ। ਮਹਾਰਾਜ ਕਹਿੰਦੇ ਜਿਹਨੂੰ ਪਰਮਾਤਮਾ ਕਿਰਪਾ ਕਰਕੇ ਸਤਿਗੁਰਾਂ ਨਾਲ ਮਿਲਦੇ ਨੇ, ਉਹ ਗੁਰੂ ਵਾਲਾ ਬਣ ਕੇ ਫਿਰ ਗੁਣਾਂ ਨੂੰ ਉਚਾਰਨ ਕਰਦਾ, ਫਿਰ ਗੁਰੂ ਸਾਹਿਬ ਦੇ ਉੱਤੇ ਕਿਰਪਾ ਹੁੰਦੀ ਹੈ। ਗੁਰੂ ਸਾਹਿਬ ਆਪ ਸਭ ਕੁਛ ਕਰਾਉਂਦੇ ਗੁਰਸਿੱਖ ਪਾਸੋਂ, ਅਤੇ ਆਖ ਹੁੰਦਾ ਮੂੰਹੋਂ, ਮੂੰਹੋਂ ਗੁਣਾਂ ਦਾ ਕਥਨ ਕਰਦਾ ਹੈ, ਗੁਣ ਆਖ ਵਖਾਣੀ। ਨਾਨਕ ਸੱਚਾ ਸੱਚ ਹੈ ਬੁਝ ਸੱਚ ਸਮਾਣੀ। ਮਹਾਰਾਜ ਕਥਨ ਕਰਦੇ ਉਹ ਸੱਚਾ ਪਰਮੇਸ਼ਰ ਸੱਚ ਸਰੂਪ ਹੈ, ਉਹਨੂੰ ਬੁਝ ਕੇ ਗੁਰਮੁਖਾਂ ਦੀ ਬੁੱਧੀ ਜਿਹੜੀ ਉਹ ਸੱਚ ਵਿੱਚ ਸਮਾਈ ਹੈ। ਸਲੋਕ ਮਹੱਲਾ ਚੌਥਾ। ਹਰ ਸਤ ਨਿਰੰਜਨ ਅਮਰ ਹੈ, ਨਿਰਭਉ ਨਿਰਵੈ ਨਿਰੰਕਾਰ। ਸੱਚਾ ਹਰੀ ਨਿਰਅੰਜਨ ਹੁੰਦਾ, ਅੰਜਨ ਕਹਿੰਦੇ ਸੁਰਮੇ ਨੂੰ, ਸੁਰਮਾ ਹੁੰਦਾ ਕਾਲਾ, ਕਾਲੀ ਹੁੰਦੀ ਮਾਇਆ, ਨਿਰਅੰਜਨ ਹੁੰਦਾ ਮਾਇਆ ਮਲ ਤੋਂ ਰਹਿਤ ਹੈ, ਅਮਰ ਹੁੰਦਾ ਮਰਨੇ ਤੋਂ ਰਹਿਤ ਹੈ, ਅਤੇ ਨਿਰਭਉ ਡਰ ਤੋਂ ਰਹਿਤ ਹੈ, ਨਿਰਵੈਰ ਵੈਰ ਤੋਂ ਰਹਿਤ ਹੈ,
ਨਿਰੰਕਾਰ ਹੁੰਦਾ, ਨਿਰਾਕਾਰ ਆਕਾਰ ਤੋਂ ਰਹਿਤ ਹੈ। ਜਿਨ ਜਪਿਆ ਇੱਕ ਮਨ ਇੱਕ ਚਿੱਤ, ਤਿੰਨ ਲੱਥਾ ਹੋਮੈ ਪਾਰ। ਇਹੋ ਜਿਹੇ ਪਰਮਾਤਮਾ ਵਾਹਿਗੁਰੂ ਜਿਨ੍ਹਾਂ ਨੇ ਇਕਾਗਰ ਮਨ ਹੋ ਕੇ ਜਪਿਆ ਭਾਵ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਭੰਗ ਗੁਰ ਪ੍ਰਸਾਦ ਜਪਾ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋ ਸਿੱਪੀ ਸੱਚ। ਜਿਨ੍ਹਾਂ ਨੇ ਇਕਾਗਰ ਮਨ ਹੋ ਕੇ ਐਸਾ ਮੂਲ ਮੰਤਰ ਕੀਤਾ, ਇੱਕ ਚਿੱਤ ਹੋ ਕੇ ਜਪਿਆ, ਤਿੰਨਾਂ ਦੇ ਸਿਰ ਤੋਂ ਹਉਮੈ ਦਾ ਭਾਰ ਲੈ ਗਿਆ। ਹਰ ਸਤ ਨਿਰੰਜਨ ਅਮਰ ਹੈ ਨਿਰਭਉ ਨਿਰਵੈਰ ਨਿਰੰਕਾਰ। ਜਿਨ ਗੁਰਮੁਖ ਹਰ ਆਰਾਧਿਆ, ਤਿੰਨ ਸੰਤ ਜਨਾ ਜੈਕਾਰ। ਜਿਨ੍ਹਾਂ ਗੁਰਮੁਖਾਂ ਨੇ ਗੁਰਾਂ ਦੁਆਰੇ ਵਾਹਿਗੁਰੂ ਨੂੰ ਆਰਾਧਿਆ, ਉਹਨਾਂ ਸੰਤ ਜਿਨ੍ਹਾਂ ਦਾ ਸਾਰਿਆਂ ਥਾਵਾਂ ਦੇ ਉੱਤੇ ਜੈ ਜੈਕਾਰ ਹੁੰਦਾ। ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ, ਤਿਸ ਨੂੰ ਫਿੱਟ ਫਿੱਟ ਕਹੇ ਸਭ ਸੰਸਾਰ। ਹੁਣ ਜਿਹੜਾ ਕੋਈ ਪੂਰਿਆਂ ਸਤਿਗੁਰਾਂ ਦੀ ਨਿੰਦਾ ਕਰਦਾ ਹੈ, ਉਹਨੂੰ ਸਾਰਾ ਸੰਸਾਰ ਫਿੱਟੇ ਮੂੰਹ ਦੁਰ ਫਿੱਟੇ ਮੂੰਹ ਕਹਿੰਦਾ। ਲਾਂਭਤਾ ਤੈਨੂੰ, ਧਰਕਾਰ ਹੈ ਤੈਨੂੰ ਤੇਰੇ ਜਿਉਣ ਨੂੰ। ਜਿਹੜਾ ਸਤਿਗੁਰ ਦੀ ਨਿੰਦਾ ਕਰਦਾ ਕੋਈ ਇਨਸਾਨ, ਸਤਿਗੁਰ ਵਿੱਚ ਆਪ ਵਰਤਦਾ ਹਰ ਆਪੇ ਰੱਖਣ ਹਾਰ। ਕਿਉਂਕਿ ਸਤਿਗੁਰਾਂ ਵਿੱਚ ਹਰੀ ਪਰਮਾਤਮਾ ਆਪ ਹੀ ਬੈਠਾ ਹੈ। ਇਹ ਠੀਕ ਹੈ ਕਿ ਇੱਕ ਸਰੀਰ ਕਰਕੇ ਆਕਾਰ ਨਜ਼ਰ ਆਉਂਦਾ ਸਤਿਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ ਜੀ ਦਾ, ਗੁਰੂ ਗ੍ਰੰਥ ਸਾਹਿਬ ਦਾ, ਪਰ ਕਹਿੰਦੇ ਬੈਠਾ ਤਾਂ ਆਪ ਹੀ ਹੈ ਸਤਿਗੁਰਾਂ ਦੇ ਵਿੱਚ। ਹਰੀ ਆਪ ਹੀ ਗੁਰਾਂ ਦੀ ਰੱਖਿਆ ਕਰਨ ਵਾਲਾ ਹੈ, ਉਸ ਸਰੂਪ ਦੀ ਰੱਖਿਆ ਕਰਨ ਵਾਲਾ ਹੈ। ਧੰਨ ਧੰਨ ਗੁਰੂ ਗੁਣ ਗਾਵਾਂਦਾ, ਤਿਸਨੋਂ ਸਦਾ ਸਦਾ ਨਮਸਕਾਰ। ਕਹਿੰਦੇ ਐਸੇ ਗੁਰਾਂ ਦੇ ਗੁਣਾਂ ਨੂੰ ਜੋ ਗਾਉਂਦਾ ਨਾ, ਉਹ ਧੰਨਤਾ ਯੋਗ ਹੈ। ਮੈਂ ਵੀ ਸਦੀਵ ਕਾਲ ਉਹਨੂੰ ਨਮਸਕਾਰ ਕਰਦਾ। ਧੰਨ ਧੰਨ ਗੁਰੂ ਗੁਣ ਗਾਵਾਂਦਾ, ਉਹ ਜਿਹੜਾ ਗੁਰੂ ਆਪ ਦੀ ਗੁਣ ਗਾਉਂਦਾ ਪਰਮੇਸ਼ਰ ਦੇ ਅਤੇ ਸਾਡੇ ਤੋਂ ਵੀ ਗਵਾਉਂਦਾ, ਉਸ ਗੁਰੂ ਨੂੰ ਸਦਾ ਹੀ ਮੱਥਾ ਟੇਕੋ। ਧੰਨ ਹੈ ਸੱਚੇ ਪਾਤਸ਼ਾਹ, ਤੁਸੀਂ ਆਪ ਵੀ ਜਪਦੇ ਹੋ, ਦੂਜਿਆਂ ਨੂੰ ਵੀ ਨਾਮ ਜਪਾਉਂਦੇ। ਇਹ ਨਹੀਂ ਕਿ ਜਪਜੀ ਸਾਹਿਬ ਆਪ ਲਿਖ ਦਿੱਤਾ, ਗੁਰੂ ਨਾਨਕ ਸਾਹਿਬ ਨੇ ਆਪ ਨਹੀਂ ਪੜ੍ਹਿਆ, ਆਪ ਵੀ ਪੜ੍ਹਦੇ ਰਹੇ। ਪੰਜਵੇਂ ਪਾਤਸ਼ਾਹ ਆਪ ਸੁਖਮਨੀ ਸਾਹਿਬ ਦਾ ਪਾਠ ਕਰਦੇ, ਛੇਵੇਂ ਪਾਤਸ਼ਾਹ ਆਪ ਕਰਦੇ, ਸੱਤਵੇਂ ਪਾਤਸ਼ਾਹ ਕਰਦੇ, ਦਸਵੇਂ ਪਾਤਸ਼ਾਹ ਆਪ ਪੰਜ ਬਾਣੀਆਂ ਪੜ੍ਹਦੇ ਆ, ਹੁਣ ਵੀ ਪੜ੍ਹਦੇ ਆ, ਰਹਿ ਰਾਸ ਵੀ ਪੜ੍ਹਦੇ ਆ, ਕੀਰਤਨ ਸੋਲਾ ਵੀ ਕਰਦੇ ਆ। ਇਹ ਨਹੀਂ ਕਿ ਆਪ ਨਹੀਂ ਬਾਣੀ ਪੜ੍ਹੀ। ਧੰਨ ਗੁਰੂ ਗੋਬਿੰਦ ਸਿੰਘ ਸਾਰਾ ਸਰੂਪ ਲਿਖ ਕੇ ਸੋ ਦਮਦਮਾ ਸਾਹਿਬ ਆਪ ਸਾਰਾ ਪਾਠ ਸੁਣਿਆ। ਫਿਰ ਹਜ਼ੂਰ ਸਾਹਿਬ ਜਦੋਂ ਅੰਤਮ ਸਮਾਂ ਆਇਆ, ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਸ੍ਰੀ ਅਖੰਡ ਪਾਠ ਸਾਰਾ ਆਪ ਸ਼ਰਵਣ ਕੀਤਾ ਸੀ ਹਜ਼ੂਰ ਸਾਹਿਬ। ਇਸ ਕਰਕੇ ਸਤਿਗੁਰੂ ਆਪ ਵੀ ਬਾਣੀ ਪੜ੍ਹਦੇ, ਗੁਰਸਿੱਖਾਂ ਨੂੰ ਵੀ ਪੜ੍ਹਾਉਂਦੇ। ਜਨ ਨਾਨਕ ਤਿੰਨ ਕਾ ਵਾਰਿਆ, ਜਿਨ ਜਪਿਆ ਸਿਰਜਣਹਾਰ। ਮੈਂ ਜਨ ਕਹਿੰਦੇ ਉਹਨਾਂ ਤੋਂ

ਉਹੋ ਜਿਹੇ ਮੰਨਣ ਵਾਲੇ ਵਿਚਾਰੇ ਉਹ ਵੀ ਇਹਨਾਂ ਦੇ ਮਗਰੀ ਲੱਗ ਗਏ ਕਿ ਇਹ ਰੱਬ ਇਹ ਕਿੱਧਰੋਂ ਆ ਗਿਆ, ਇਹਨੇ ਚੜ੍ਹਾਈ ਨਹੀਂ ਕਰਨੀ। ਇਸ ਕਰਕੇ ਸਾਰਿਆਂ ਨੇ ਜਾਣਾ, ਪਰ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੈਂ ਰਹਿ ਸਮਾਏ। ਇਹ ਤਾਂ ਗੁਰੂ ਵੀ ਨਰਕਾਂ ਨੂੰ ਜਾਣਗੇ, ਚੇਲੇ ਵੀ ਨਰਕਾਂ ਨੂੰ ਜਾਣਗੇ ਇਹਨਾਂ ਨੂੰ। ਜਨ ਨਾਨਕ ਤਿਨ ਕੋ ਵਾਰਿਆ ਜਿਨ ਜਪਿਆ ਸਿਰਜਣਹਾਰ। ਮਹਾਰਾਜ ਕਹਿੰਦੇ ਮੈਂ ਜਾਣ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਵਾਂ ਜਿਨ੍ਹਾਂ ਨੇ ਸਿਰਜਣਹਾਰ ਨੂੰ ਜਪਿਆ, ਪਰਮਾਤਮਾ ਨੂੰ ਜਪਿਆ। ਮਹੱਲਾ ਚੌਥਾ, ਆਪੇ ਧਰਤੀ ਸਾਜੀਆਂ ਨੂੰ, ਆਪੇ ਆਕਾਸ਼ ਵਿੱਚ ਆਪੇ ਜਗਤੋ ਪਾਇਨ, ਮੁਖ ਆਪੇ ਦੇ ਗਿਰਾਸ। ਕਹਿੰਦੇ ਦੇਖੋ ਵਾਹਿਗੁਰੂ ਆਪ ਹੀ ਪ੍ਰਤੱਖ ਧਰਤੀ ਗਲੀਚਾ ਰੂਪ ਸਾਜੀ ਹੈ ਸਾਰਿਆਂ ਵਾਸਤੇ, ਆਪ ਹੀ ਆਕਾਸ਼ ਨੂੰ ਚੰਦਵਾ ਰੂਪ ਸਾਜਿਆ, ਇਸ ਵਿੱਚ ਆਪ ਹੀ ਜੀਵਾਂ ਨੂੰ ਉਤਪੰਨ ਕੀਤਾ, ਆਪ ਹੀ ਸਾਰਿਆਂ ਜੀਵਾਂ ਦੇ ਮੂੰਹ ਵਿੱਚ ਗਰਾਸ ਹੁੰਦਾ, ਭੋਜਨ ਦਿੰਦਾ। ਆਪ ਹੀ ਪ੍ਰਮਾਤਮਾ ਨੇ ਬੁੱਧੀ ਰੂਪ ਧਰਤੀ ਸਾਜੀ ਹੈ, ਆਪ ਹੀ ਆਕਾਸ਼ ਹਿਰਦਾ ਸਾਜਿਆ, ਆਪ ਹੀ ਹਿਰਦੇ ਵਿੱਚ ਜੰਤ ਸ਼ੁਭ ਗੁਣਾਂ ਨੂੰ ਪੈਦਾ ਕੀਤਾ, ਆਪ ਹੀ ਮੂੰਹ ਵਿੱਚ ਨਾਮ ਰੂਪੀ ਭੋਜਨ ਦਿੰਦਾ ਭਗਤਾਂ ਦੇ। ਸਭ ਆਪੇ ਆਪ ਵਰਤਦਾ, ਆਪੇ ਹੀ ਗੁਣਤਾਸ, ਸਾਰਿਆਂ ਵਿੱਚ ਆਪੇ ਆਪ ਵਰਤ ਰਿਹਾ, ਉਹ ਆਪ ਹੀ ਸ਼ੁਭ ਗੁਣਾਂ ਦਾ ਤਾਸ ਖਜ਼ਾਨਾ ਹੈ ਵਾਹਿਗੁਰੂ। ਜਨ ਨਾਨਕ ਨਾਮ ਤੇ ਆਏ ਤੂੰ, ਸਭ ਕਿਲ ਵਿੱਚ ਕੱਟੇ ਤਾਸ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਪੁਰਸ਼ਾ ਤੂੰ ਨਾਮ ਨੂੰ ਧਿਆਉਣਾ ਕਰ, ਤਾਸ ਹੁੰਦਾ ਤੇ ਨਾਮ ਕਰਕੇ ਤੇਰੇ ਸਾਰੇ ਪਾਪ ਕੱਟੇ ਜਾਣਗੇ। ਜੋ ਨਾਮ ਜਪਦਾ ਹੈ ਇਸ ਪੁਰਸ਼ ਦੇ ਸਾਰੇ ਪਾਪ ਸੁੱਤੇ ਸਿੱਧੀ ਕੱਟੇ ਜਾਂਦੇ ਨੇ। ਪੌੜੀ ਤੂੰ ਸੱਚਾ ਸਾਹਿਬ ਸੱਚ ਹੈ, ਸੱਚ ਸੱਚੇ ਪਾਵੈ। ਇਹ ਸਾਹਿਬ ਤੂੰ ਪਿੱਛੇ ਵੀ ਸੱਚਾ ਸੀ, ਹੁਣ ਵੀ ਸੱਚਾ ਹੈ। ਇਹ ਸੱਚੇ ਵਾਹਿਗੁਰੂ ਸੱਚ ਨਾਮ ਜਪਣ ਵਾਲੇ ਮਨੁੱਖ ਆਪ ਨੂੰ ਚੰਗੇ ਲੱਗਦੇ ਨੇ। ਵਾਹਿਗੁਰੂ ਨੂੰ ਕਿਹੜੇ ਭਾਉਂਦੇ ਨੇ ਚੰਗੇ ਲੱਗਦੇ ਨੇ? ਜਿਹੜੇ 24 ਘੰਟੇ ਨਾਮ ਹੀ ਜਪੀ ਜਾਂਦੇ ਨੇ, ਉਹ ਵਾਹਿਗੁਰੂ ਨੂੰ ਫਿਰ ਭਾ ਜਾਂਦਾ। ਇੱਕੋ ਹੀ ਤਰੀਕਾ ਹੈ ਵਾਹਿਗੁਰੂ ਨੂੰ ਚੰਗੇ ਲੱਗਣ ਦਾ, ਕਿ ਬਹਿ ਕੇ ਨਾਮ ਜਪੀ ਜਾਓ, ਕੀਰਤਨ ਸੁਣੀ ਜਾਓ, ਕੀਰਤਨ ਕਰੀ ਜਾਓ, ਕਥਾ ਸੁਣੀ ਜਾਓ, ਕਥਾ ਕਰੀ ਜਾਓ, ਉੱਥੇ ਦਿਆਲ ਹੋ ਜਾਂਦੇ। ਕਹਿੰਦੇ ਆਹ ਮੇਰਾ ਪਿਆਰਾ, ਇਹ ਮੇਰੇ ਗੁਣ ਗਾਉਂਦਾ, ਇਹ ਮੇਰਾ ਨਾਮ ਜਪਦਾ। ਸਤਿਗੁਰੂ ਫਿਰ ਅਕਾਲ ਪੁਰਖ ਆਪੇ ਉੱਥੇ ਦਿਆਲ ਹੋ ਜਾਂਦੇ ਨੇ। ਜੋ ਤੁਧ ਸੱਚ ਸਲਾਹੁੰਦੇ ਤਿੰਨ ਜਮ ਕੰਕਰ ਮੇੜ ਨਾ ਆਵੈ। ਸਤਿਗੁਰੂ ਕਹਿੰਦੇ ਜਿਹੜੇ ਫਿਰ ਤੈਨੂੰ ਭਾਵਨਾ ਨਾਲ ਸਲਾਹੁੰਦੇ ਨੇ ਨਾ, ਇਹ ਸੱਚੇ ਵਾਹਿਗੁਰੂ ਇਹ ਸੱਚ ਦੇ ਰੂਪ ਸਲਾਹੁੰਦੇ ਨੇ, ਉਹਨਾਂ ਦੇ ਫਿਰ ਨੇੜੇ ਜਮਦੂਤ ਕਦੇ ਵੀ ਨਹੀਂ ਆਉਂਦਾ। ਜਮਦੂਤ ਆਪਣੇ ਆਪ ਹੀ ਉੱਥੋਂ ਦੌੜ ਜਾਂਦੇ ਨੇ। ਤਿਨਕੇ ਮੁੱਖਦਾਰੇ ਉਜਲੇ ਜਿਨ ਹਰ ਹਿਰਦੈ ਸੱਚਾ ਪਾਵੈ। ਉਹਨਾਂ ਦੇ ਮੂੰਹ ਦਰਗਾਹ ਵਿੱਚ ਬੇਦਾਗ ਤੇ ਉਜਲੇ ਹੁੰਦੇ ਨੇ, ਜਿਨ੍ਹਾਂ ਦੇ ਹਿਰਦੇ 'ਚ ਸੱਚਾ ਵਾਹਿਗੁਰੂ ਚੰਗਾ ਲੱਗਦਾ, ਜਿਨ੍ਹਾਂ ਨੂੰ ਵਾਹਿਗੁਰੂ ਕਹਿਣਾ ਬਹੁਤਾ ਹੀ ਚੰਗਾ ਲੱਗਦਾ। ਵਾਹਿਗੁਰੂ ਕਹਿ ਕੇ ਖੁਸ਼ ਹੋ ਜਾਂਦੇ ਨੇ, ਵਾਹਿਗੁਰੂ ਕਹਿ ਕੇ ਉਹਨਾਂ ਦੇ ਮਨ ਦੇ ਅੰਦਰ ਠੰਡ ਪੈ ਜਾਂਦੀ ਹੈ, ਕਿਉਂਕਿ ਉਹਨਾਂ ਨੂੰ ਪਤਾ ਕਿ ਮੈਂ ਵਾਹਿਗੁਰੂ ਕਿਹਾ ਅਤੇ ਇਹੀ ਸਭ ਤੋਂ ਵੱਡਾ ਕੰਮ ਹੈ। ਹੋਰ ਦੁਨਿਆਵੀ ਕੰਮ ਕਰਕੇ ਉਹਨਾਂ ਨੂੰ ਇੰਨੀ ਖੁਸ਼ੀ ਨਹੀਂ ਹੁੰਦੀ ਜਿੰਨੀ ਵਾਹਿਗੁਰੂ ਕਹਿ ਕੇ, ਵਾਹਿਗੁਰੂ ਮੂਲ ਮੰਤਰ ਕਹਿ ਕੇ, ਇੱਕ ਓਂਕਾਰ ਕਹਿ ਕੇ, ਆਪਣੇ ਪਿਆਰੇ ਨੂੰ ਯਾਦ ਕਰਕੇ ਜਿੰਨੀ ਉਹਨਾਂ ਨੂੰ ਖੁਸ਼ੀ ਹੁੰਦੀ ਹੈ। ਕਹਿੰਦੇ ਕੂੜਿਆਰ ਪਿਚਾ ਹਾਂ ਸੱਚੀਆਂ ਨੂੰ, ਕੂੜ ਹਿਰਦਾ ਕਪਟ ਮਹਾਂ ਦੁੱਖ ਪਾਵੈ। ਜਿਹੜੇ ਝੂਠੇ ਪੁਰਸ਼ ਪਿੱਛੇ ਭਾਵ ਨਰਕਾਂ ਸੁੱਟੇ ਜਾਂਦੇ ਨੇ। ਕੂੜਿਆਰ ਪਿਛਾਂ ਸੱਟੀਆਂ ਦਾ ਮਤਲਬ ਪਿਛਾਂ ਹੁੰਦਾ ਨਰਕਾਂ 'ਚ, ਜਿਨ੍ਹਾਂ ਦੇ ਹਿਰਦੇ 'ਚ ਝੂਠ ਅਤੇ ਕਪਟ ਹੈ ਉਹ ਅਤਿਅੰਤ ਹੀ ਦੁੱਖ ਪਾਉਂਦੇ ਨੇ, ਬੜੇ ਦੁਖੀ ਹੋ ਹੋ ਮਰਦੇ ਨੇ। ਮੋਹਕਾਲੇ ਕੂੜਿਆਰੀਆਂ, ਕੂੜਿਆਰ ਕੂੜੋ ਹੋਏ ਜਾਵੇ। ਕਹਿੰਦੇ ਝੂਠਿਆਂ ਬੰਦਿਆਂ ਦੇ ਮੂੰਹ ਕਾਲੇ ਕੀਤੇ ਜਾਂਦੇ, ਕਿਉਂਕਿ ਝੂਠੇ ਪੁਰਸ਼ ਦਰਗਾਹ ਦੇ 'ਚ ਝੂਠੇ ਸਾਬਤ ਹੋ ਜਾਂਦੇ ਨੇ। ਜਦੋਂ ਪ੍ਰਲੋਕ ਵਿੱਚ ਜਾ ਕੇ ਝੂਠੇ ਸਾਬਤ ਹੋ ਜਾਂਦੇ ਨੇ ਤਾਂ ਫਿਰ ਉਹਨਾਂ ਦੇ ਮੂੰਹ ਕਾਲੇ ਕਰ ਦਿੱਤੇ ਜਾਂਦੇ ਨੇ। ਸਲੋਕ ਮਹੱਲਾ ਚੌਥਾ, ਸਤਿਗੁਰ ਧਰਤੀ ਧਰਮ ਹੈ, ਇਸ ਵਿੱਚ ਜਿਹਾ ਕੋ ਬੀਜੇ ਤਿਹਾ ਫਲ ਪਾਏ। ਹੁਣ ਮਹਾਰਾਜ ਚੌਥੇ ਪਾਤਸ਼ਾਹ ਫਰਮਾਉਂਦੇ ਨੇ ਸੱਤਵੇਂ ਸਲੋਕ ਦੇ ਵਿੱਚ ਕਿ ਸਤਿਗੁਰ ਮਹਾਰਾਜ ਸੱਚੇ ਪਾਤਸ਼ਾਹ ਐਸੇ ਹਨ ਸਾਡੇ ਸਤਿਗੁਰੂ ਕਿ ਸਤਿਗੁਰ ਦੇਵਾਂ ਦਾ ਧਰਤੀ ਵਾਂਗੂ ਧਰਮ ਸੁਭਾਅ ਹੈ। ਧਰਤੀ ਦਾ ਸੁਭਾਅ ਬੜਾ ਵਧੀਆ, ਪੱਟੀ ਜਾਓ, ਲਿਪੀ ਜਾਓ, ਜੇ ਵਿੱਚ ਬੀਜ ਬੀਜ ਦਿਓ ਤਾਂ ਆਪਣੇ ਅੰਬ ਖਾਓ, ਅਮਰੂਦ ਖਾਓ, ਕੇਲੇ ਖਾਓ, ਚੌਲ ਖਾਓ, ਸਬਜ਼ੀਆਂ ਖਾਓ। ਧਰਤੀ ਮਾਤਾ, ਮਾਤਾ ਧਰਤ ਮਹੱਤ, ਸਤਿਗੁਰ ਦਾ ਸੁਭਾਅ ਵੀ ਐਸਾ ਹੀ ਹੈ, ਮਾਤਾ ਧਰਤ ਮਹੱਤ ਮੰਗੋ। ਜਿਵੇਂ ਧਰਤੀ ਜਿਹੋ ਜਿਹਾ ਕੋਈ ਬੀਜ ਬੀਜਦਾ ਉਹੋ ਜਿਹੇ ਫਲ ਖਾਂਦਾ, ਇਵੇਂ ਗੁਰੂ ਰੂਪ ਧਰਤੀ ਜਿਹੋ ਜਿਹਾ ਕੋਈ ਸ਼ਰਧਾ ਰੂਪੀ ਬੀਜ ਨੂੰ ਬੀਜਦਾ ਨਾ ਉਹੋ ਜਿਹੇ ਫਲ ਖਾਂਦਾ। ਕਹਿੰਦੇ ਫਿਰ ਅਸੀਂ ਕੀ ਬੀਜੀਏ? ਗੁਰਸਿੱਖਾਂ ਨੂੰ ਕੀ ਹੁਕਮ ਹੈ ਮਹਾਰਾਜ ਜੀ ਕਿ ਸਤਿਗੁਰੂ ਦੇ ਵਿੱਚ ਅਸੀਂ ਕਿਹੜਾ ਬੀਜ ਬੀਜੀਏ? ਸਤਿਗੁਰੂ ਵੀ ਧਰਤੀ ਹੈ, ਧਰਮ ਦੀ। ਸੰਸਾਰੀ ਧਰਤੀ ਵਿੱਚ ਜੋ ਬੀਜੀਏ ਉਹ ਤਾਂ ਆਪਾਂ ਪੇਟ ਵਾਸਤੇ ਕਰਦੇ ਹਾਂ ਨਾ, ਫਿਰ ਹੁਣ ਪ੍ਰਲੋਕ ਵਾਸਤੇ, ਇਸ ਲੋਕ ਵਾਸਤੇ ਜੋ ਚੰਗੇ ਚੰਗੇ ਕੰਮ ਨੇ ਉਹ ਕਿਹੜੇ ਕਰੀਏ? ਇਸ ਧਰਤੀ ਵਿੱਚ ਕੀ ਬੀਜੀਏ? ਇੱਕ ਬੁੱਧੀ ਰੂਪ ਧਰਤੀ ਕਹੀ ਹੈ, ਇੱਕ ਸਤਿਗੁਰੂ ਰੂਪ ਧਰਤੀ ਕਹੀ ਹੈ, ਇੱਕ ਪ੍ਰਤੱਖ ਧਰਤੀ ਕਹੀ ਹੈ। ਪਰ ਸਤਿਗੁਰੂ ਕੀ ਕਹਿੰਦੇ ਗੁਰਸਿੱਖਾਂ ਨੂੰ? ਗੁਰਸਿੱਖੀ ਅੰਮ੍ਰਿਤ ਬੀਜਿਆ ਤਿੰਨੇ ਅੰਮ੍ਰਿਤ ਫਲ ਹਰ ਪਾਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੇਖੋ ਭਾਈ, ਗੁਰਸਿੱਖਾਂ ਨੇ ਕੀ ਬੀਜਿਆ? ਕਹਿੰਦੇ ਉਹ ਫਿਰ ਕੀ ਕਰਦੇ ਗੁਰਸਿੱਖ?

ਜਿਨ੍ਹਾਂ ਗੁਰਸਿੱਖਾਂ ਨੇ ਨਾਮ ਅੰਮ੍ਰਿਤ ਦੀ ਪ੍ਰਾਪਤੀ ਵਾਸਤੇ ਸ਼ਰਧਾ ਰੂਪੀ ਬੀਜ ਨੂੰ ਬੀਜਿਆ ਨਾ, ਉਹਨਾਂ ਨੇ ਹਰੀ ਦੀ ਪ੍ਰਾਪਤੀ ਰੂਪ ਅੰਮ੍ਰਿਤ ਫਲ ਪ੍ਰਾਪਤ ਕਰ ਲਿਆ। ਤੇ ਜਿਨ੍ਹਾਂ ਨੇ ਨਿੰਦਿਆ ਦਾ ਬੀਜ ਬੀਜਿਆ ਸੀ, ਕਹਿੰਦੇ ਉਹ ਹਜੇ ਪ੍ਰਾਪਤ ਕਰ ਲਿਆ। ਜੋ ਨਿੰਦਿਆ ਕਰਦੇ ਉਹ ਦੁੱਖ ਦਾ ਫਲ ਮਿਲਦਾ ਉਹਨਾਂ ਨੂੰ, ਜੇ ਸ਼ਰਧਾ ਕਰੇ ਤਾਂ ਸੁੱਖ ਦਾ ਫਲ ਮਿਲਦਾ। ਜਿਨ੍ਹਾਂ ਨੇ ਨਾਮ ਅੰਮ੍ਰਿਤ ਦੀ ਪ੍ਰਾਪਤੀ ਵਾਸਤੇ ਸ਼ਰਧਾ ਰੂਪੀ ਬੀਜ ਬੀਜਿਆ, ਉਹਨਾਂ ਨੇ ਕਹਿੰਦੇ ਫਿਰ ਹਰੀ ਦੀ ਪ੍ਰਾਪਤੀ ਰੂਪ ਅੰਮ੍ਰਿਤ ਫਲ ਪ੍ਰਾਪਤ ਕਰ ਲਿਆ। ਉਹਨਾਂ ਹਲਤ ਪਲਤ ਮੁੱਖ ਉਜਲੇ, ਓਏ ਹਰ ਦਰਗਹਿ ਸੱਚੀ ਪਹਿਨਾਏ। ਉਹਨਾਂ ਦੇ ਲੋਕ ਪਰਲੋਕ ਵਿੱਚ ਮੂੰਹ ਚੰਗੇ ਉਜਲੇ ਹੋ ਜਾਂਦੇ ਨੇ, ਉਹਨਾਂ ਨੂੰ ਦਰਗਾਹ ਵਿੱਚ ਹਰੀ ਅਕਾਲ ਪੁਰਖ ਸੱਚੀ ਜਸ ਰੂਪੀ ਪੁਸ਼ਾਕ ਬਖਸ਼ਿਸ਼ ਕਰਦੇ ਨੇ, ਉਹਨਾਂ ਨੂੰ ਭਗਤੀ ਦਾ ਸਿਰੋਪਾ ਮਿਲਦਾ। ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ, ਪ੍ਰੇਮ ਪਟੋਲਾ ਤਹਿਸੈ ਦਿੱਤਾ ਢੱਕਣ ਕੂ ਪਤ ਮੇਰੀ, ਦਾਨਾ ਬੀਨਾ ਸਾਈ ਮੈਂਡਾ ਨਾਨਕ ਸਾਰ ਨਾ ਜਾਣਾ ਤੇਰੀ। 303 ਅੰਗ ਤੇ ਮਹਾਰਾਜ ਫਰਮਾਉਂਦੇ ਨੇ, ਇੱਕ ਨਾ ਅੰਦਰ ਖੋਟ ਨਿਤ ਖੋਟ ਕਮਾਵੈ, ਉਹ ਜਿਹਾ ਬੀਜੇ ਤਿਹਾ ਫਲ ਖਾਏ। ਹੁਣ ਇੱਕ ਨਾ ਦੇ ਅੰਦਰ ਹਰ ਸਮੇਂ ਖੋਟ ਹੀ ਰਹਿੰਦੀ ਆ, ਉਹ ਬਾਹਰੋਂ ਵੀ ਹਰ ਸਮੇਂ ਖੋਟ ਕਮਾਉਂਦੇ ਨੇ, ਅੰਦਰੋਂ ਵੀ ਖੋਟਾ ਹੀ ਸੋਚਦੇ ਨੇ। ਉਹ ਜਿਹਾ ਖੋਟਾ ਬੀਜ ਬੀਜਦੇ ਨੇ, ਉਹੋ ਜਿਹਾ ਫਲ ਫਿਰ ਖਾਈ ਜਾਂਦੇ ਨੇ। ਕਦੇ ਫਿਰ ਕੁਛ ਕਦੇ ਕੁਛ, ਉਹਨਾਂ ਨੂੰ ਕੋਈ ਨਾ ਕੋਈ ਬਿਮਾਰੀ, ਕਦੇ ਨਿਆਣੇ ਬਿਮਾਰ, ਕਦੇ ਐਕਸੀਡੈਂਟ ਹੋ ਗਿਆ, ਕਦੇ ਹੋਰ ਚੀਜ਼ਾਂ ਹੋ ਗਈਆਂ, ਕਦੇ ਹੋਰ ਹੋ ਗਈਆਂ। 24 ਘੰਟੇ ਫਿਰ ਦੁਖੀ ਹੋ ਰਹਿੰਦੇ ਨੇ, ਕਿਉਂਕਿ ਉਹਨਾਂ ਨੇ ਜਿਹਾ ਜਿਹਾ ਬੀਜ ਬੀਜਿਆ ਸੀ ਉਹਨੂੰ ਉਹੋ ਜਿਹਾ ਫਲ ਮਿਲ ਗਿਆ, ਜਿਹਨੇ ਚੰਗਾ ਬੀਜ ਬੀਜਿਆ ਸੀ ਉਹਨੂੰ ਚੰਗਾ ਫਲ ਮਿਲ ਗਿਆ। ਸਤਿਗੁਰੂ ਕਹਿੰਦੇ ਚੰਗਾ ਹੀ ਬੀਜ ਬੀਜੋ ਫਿਰ ਚੰਗਾ ਫਲ ਖਾਣ, ਜਾਂ ਸਤਿਗੁਰ ਸਰਾਫ ਨਦਰ ਕਰ ਦੇਖੈ ਸੁਆਬ ਗੀਰ ਸਭ ਉਗੜ ਆਏ। ਕਹਿੰਦੇ ਜਾਂ ਸਰਾਫ ਰੂਪ ਸਤਿਗੁਰੂ ਸੱਚੇ ਪਾਤਸ਼ਾਹ, ਸਰਾਫ ਕਿਹਨੂੰ ਕਹਿੰਦੇ? ਜੌਹਰੀ ਨੂੰ, ਜਿਹੜਾ ਹੀਰਿਆਂ ਦੀ ਪਰਖ ਕਰਨ ਵਾਲਾ ਜੌਹਰੀ ਹੁੰਦਾ, ਜਾਂ ਜਿਹੜਾ ਫਿਰ ਜੌਹਰੀ ਹੁੰਦਾ ਜਿਹੜਾ ਗਹਿਣੇ ਘੜਨ ਵਾਲਾ, ਜਾਂ ਸਤਿਗੁਰ ਸਰਾਫ ਨਦਰ ਕਰ ਦੇਖ, ਜਾਂ ਸਰਾਫ ਰੂਪ ਸਤਿਗੁਰੂ ਪੁਰਖ ਦੀ ਦ੍ਰਿਸ਼ਟੀ ਕਰਕੇ ਵੇਖਿਆ ਤਾਂ ਖੋਟਿਆਂ ਪੁਰਸ਼ਾਂ ਨੇ ਜੋ ਜੋ ਸੁਆਬ ਗੀਰ ਸੀ ਨਾ ਪ੍ਰਯੋਜਨ ਫੜੇ ਹੋਏ ਸਨ, ਖੀਰ ਜਾਂ ਪ੍ਰਸ਼ਾਦ ਆਦਿਕ ਵਸਤੂਆਂ ਦੇ ਖਾਣ ਤੇ ਉਹ ਸਭ ਪ੍ਰਗਟ ਹੋ ਆਏ। ਖਾਣ ਪੀਣ ਦਾ ਇੱਕ ਢਕਾਉਂ ਜਿਹਾ ਬਣਾਇਆ ਹੋਇਆ ਸੀ। ਕਹਿਣ ਤੋਂ ਭਾਵ ਕੇ ਗੁਰੂ ਜੀ ਨੇ ਸਮਝ ਲਿਆ ਕਿ ਇਹ ਪੁਰਸ਼ ਤਾਂ ਕੇਵਲ ਲੰਗਰ ਛਕਣ ਵਾਸਤੇ ਹੀ ਬੈਠੇ ਨੇ, ਉਹਨਾਂ ਦੇ ਸੁਆਬ ਗੀਰ ਸਵਾਂਗ ਜਾਣੇ ਭੇਖ ਹੀ ਪ੍ਰਗਟ ਹੋ ਗਏ ਉੱਥੇ। ਇਹ ਤਪਾ ਜਿਹੜਾ ਸੀ ਆਪਦੇ ਬੱਚੇ ਨੂੰ ਉੱਥੇ ਅੰਦਰ ਭੇਜਿਆ, ਅੱਗੇ ਸਾਖੀ ਆਵੇਗੀ। ਓਏ ਜਿਹਾ ਚਿਤਵੈ ਨਿਤ ਤੇਹਾ ਪਾਇਨ, ਓਏ ਤੇਹੋ ਜਿਹੇ ਦੈ ਵਜਾਏ। ਉਹ ਜੈਸਾ ਹਰ ਸਮੇਂ ਚਿਤਵਦੇ ਸੀ ਮਨ ਦੇ ਅੰਦਰ ਖੋਟ, ਤੈਸਾ ਹੀ ਨਿਤ ਫਲ ਪਾਉਂਦੇ ਨੇ ਕਹਿੰਦੇ ਨੇ। ਉਹ ਤੇਹੋ ਜਿਹੀ ਦੈ ਹੁੰਦਾ ਪ੍ਰੇਰਕ, ਪਰਮਾਤਮਾ ਦੱਦਾ ਤੇ ਯਈਏ ਸਿਹਾਰੀ ਦੈ, ਦੈ ਹੁੰਦਾ ਪ੍ਰੇਰਕ। ਪ੍ਰੇਰਕ ਪਰਮੇਸ਼ਰ ਨੇ ਵਜਾਏ ਭਾਵ ਪ੍ਰਗਟ ਕੀਤੇ, ਦੁਨੀਆਂ ਦੇ ਅੰਦਰ ਵਜਾਏ ਹੁੰਦੇ ਖਰਾਬ ਹੀ ਕੀਤੇ। ਨਾਨਕ ਦੁਹੀ ਸ੍ਰੀ ਖਸਮ ਆਪੇ ਵਰਤੈ, ਨਿਤ ਕਰ ਕਰ ਦੇਖੈ ਚਲ ਸਬਾਏ। ਮਹਾਰਾਜ ਕਥਨ ਕਰਦੇ ਦੋਹਾਂ ਸਿਰਿਆਂ ਭਾਵ ਲੋਕ ਅਤੇ ਪ੍ਰਲੋਕ ਦੇ ਵਿੱਚ, ਗੁਰਮੁਖ ਅਤੇ ਮਨਮੁਖ ਦੇ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕੀ ਕੀਤਾ? ਖਸਮ ਪਰਮਾਤਮਾ ਆਪ ਹੀ ਵਰਤਦਾ, ਵਰਤਦਾ ਦੋਨਾਂ ਵਿੱਚ ਆਪ ਹੀ ਹੈ। ਸਬਾਏ ਹੁੰਦਾ ਸਾਰਿਆਂ ਕੌਤਕਾਂ ਨਿਤਾਂ ਪ੍ਰਤੀ ਵਾਹਿਗੁਰੂ ਆਪ ਹੀ ਕਰਦਾ, ਇਸ ਪ੍ਰਕਾਰ ਆਪ ਹੀ ਸਾਰੇ ਕੌਤਕਾਂ ਨੂੰ ਕਰਨ ਵਾਲਾ ਅਤੇ ਆਪ ਹੀ ਵਾਹਿਗੁਰੂ ਦੇਖਣ ਵਾਲਾ ਹੈ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ ਨੇ ਪਾਵਨ ਆਪਣੇ 'ਤੇ। ਸੋ ਅੱਗੇ ਫਿਰ ਸ਼ਰਵਣ ਕਰਾਂਗੇ, ਮਹਾਰਾਜ ਕਿਰਪਾ ਕਰਨਗੇ।

ਜੋ ਸੱਤਵਾਂ ਸ਼ਬਦ ਪ੍ਰਾਰੰਭ ਆਪਾਂ ਕੀਤਾ ਸੀ ਉਸਦੇ ਵਿੱਚ ਸਤਿਗੁਰੂ ਮਹਾਰਾਜ ਅੱਗੇ ਮਹੱਲਾ ਚੌਥਾ 'ਚ ਬਖਸ਼ਿਸ਼ ਕਰ ਰਹੇ ਨੇ, ਇੱਕ ਮਨ ਇੱਕ ਵਰਤ ਦਾ, ਜਿਤ ਲੱਗਾ ਸੋ ਥਾਂ ਪਾਏ। ਮਨ ਇੱਕ ਹੈ, ਕੋਈ ਦੋ ਚਾਰ ਨਹੀਂ, ਇੱਕ ਪਾਸੇ ਹੀ ਵਰਤਦਾ, ਦੋ ਪਾਸੇ ਨਹੀਂ ਵਰਤ ਸਕਦਾ। ਜਿੱਧਰ ਕੋਈ ਮਨ ਹੋ ਕੇ ਲੱਗਦਾ ਉਹੀ ਥਾਂ ਪ੍ਰਾਪਤ ਕਰ ਲੈਂਦਾ। ਸੋ ਮਹਾਰਾਜ ਬਚਨ ਕਰਦੇ ਨੇ, ਜੇ ਪਰਮੇਸ਼ੁਰ ਵੱਲ ਲੱਗੇ ਤਾਂ ਸਰੂਪ ਦੀ ਪ੍ਰਾਪਤੀ ਕਰ ਲੈਂਦਾ, ਸਰੂਪ ਰੂਪੀ ਥਾਂ ਦੀ ਪ੍ਰਾਪਤੀ ਹੁੰਦੀ ਹੈ। ਜਿੱਤ ਲੱਗਾ ਸੋ ਥਾਂ ਪਾਏ। ਜੇ ਸੰਸਾਰ ਵੱਲ ਲੱਗ ਜਾਂਦਾ ਤਾਂ ਫਿਰ ਸੰਸਾਰ ਹੀ ਝੂਠੀਆਂ ਥਾਵਾਂ ਦੀ ਪ੍ਰਾਪਤੀ ਕਰਦਾ। ਸੋ ਮਹਾਰਾਜ ਕਹਿੰਦੇ, ਇਹ ਮਨ ਨੂੰ ਇੱਕ ਮਨ ਹੋ ਕੇ ਲਾ ਦਿਓ ਪਰਮੇਸ਼ੁਰ ਵੱਲ। ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਕੋਈ ਗੱਲਾਂ ਕਰੇ ਕਨੇਰੀਆਂ, ਜੇ ਘਰ ਵੱਥ ਹੋਵੇ ਸਾਈ ਖਾਏ। ਜਿਵੇਂ ਕੋਈ ਬਹੁਤੀਆਂ ਗੱਲਾਂ ਕਰੇ ਕਿ ਸਾਡੇ ਘਰ ਦੇ ਵਿੱਚ ਤਾਂ ਰੋਜ਼ ਖੋਏ ਬਣਦੇ ਨੇ, ਸਾਡੇ ਘਰ ਵਿੱਚ ਤਾਂ ਅਸੀਂ ਰੋਜ਼ ਪਨੀਰ ਖਾਂਦੇ ਹਾਂ, ਸਾਡੇ ਘਰ ਦੇ ਵਿੱਚ ਤਾਂ ਆਹ ਚੱਲਦਾ। ਪਰ ਜਦੋਂ ਤੁਸੀਂ ਘਰ ਜਾ ਕੇ ਦੇਖਿਆ ਤੇ ਘਰ ਤੇ ਭੰਗ ਭੁਜਦੀ ਹੈ, ਕੁਛ ਵੀ ਨਹੀਂ ਹੈ ਉੱਥੇ, ਤਾਂ ਖਾਣ ਨੂੰ ਮਸਾਂ ਦਾਲ ਰੋਟੀ ਮਿਲ ਰਹੀ ਹੈ। ਉਹਦੀਆਂ ਕੀਤੀਆਂ ਹੋਈਆਂ ਗੱਲਾਂ ਜਿਵੇਂ ਫਿਰ ਕਿਸੇ ਕੰਮ ਨਹੀਂ ਆਉਂਦੀਆਂ। ਤੇ ਇਸੇ ਪ੍ਰਕਾਰ ਮਹਾਰਾਜ ਕਹਿੰਦੇ, ਭਾਵੇਂ ਕੋਈ ਬਹੁਤੀਆਂ ਗੱਲਾਂ ਵੀ ਕਰੇ ਕਿ ਮੈਂ ਸੰਸਾਰਕ ਆਨੰਦ ਵੀ ਭੋਗ ਲਵਾਂ, ਦੂਜੇ ਪਾਸੇ ਮੈਂ ਬ੍ਰਹਮਾਨੰਦ ਵੀ ਪ੍ਰਾਪਤ ਕਰ ਲਵਾਂ, ਇਹ ਦੋ ਗੱਲਾਂ ਬਹੁਤ ਔਖੀਆਂ ਨੇ। ਕਿਉਂਕਿ ਜਿਹੜੀ ਵਸਤੂ ਘਰ ਦੇ ਵਿੱਚ ਹੁੰਦੀ ਹੈ ਉਹੀ ਖਾਣੀ ਪੈਂਦੀ ਹੈ। ਜੇ ਘਰ ਵਿੱਚ ਕਣਕ ਹੈ, ਕਣਕ ਖਾਣੀ ਹੈ, ਅਤੇ ਜੇ ਘਰ ਦੇ ਵਿੱਚ ਬਹੁਤ ਅੱਛੇ ਪਦਾਰਥ ਨੇ ਉਹ ਖਾਣੇ ਨੇ। ਇਸੇ ਤਰ੍ਹਾਂ ਸਰੀਰ ਘਰ ਵਿੱਚ ਜੋ ਪ੍ਰਲਬਧ ਰੂਪੀ ਵਸਤੂ ਉਹੀ ਖਾਣੀ ਪੈਂਦੀ ਹੈ। ਬਿਨ ਸਤਿਗੁਰ ਸੋਝੀ ਨਾ ਪਵੇ, ਅਹੰਕਾਰ ਨਾ ਵਿੱਚ ਹੋ ਜਾਏ। ਹੁਣ ਸਤਿਗੁਰਾਂ ਤੋਂ ਬਿਨਾਂ ਉਹਨੂੰ ਕੋਈ ਸੋਝੀ ਨਹੀਂ ਪੈਂਦੀ, ਕੋਈ ਜੀਵ ਨੂੰ ਸਮਝ ਨਹੀਂ ਪੈਂਦੀ, ਨਾ ਹੀ ਹਿਰਦੇ ਵਿੱਚੋਂ ਹੰਕਾਰ ਜਾਂਦਾ ਜੀਵ ਦੇ। ਕਿਉਂਕਿ ਅਹੰਕਾਰੀਆਂ ਨੂੰ ਦੁੱਖ ਭੁੱਖ ਹੈ, ਹੱਥ ਤੱਡ ਹੈ ਘਰ ਘਰ ਮੰਗਾਏ। ਹੁਣ ਹੰਕਾਰੀ ਜਿਹੜੇ ਪੁਰਸ਼ ਨੇ ਉਹਨਾਂ ਨੂੰ ਹਮੇਸ਼ਾ ਦੁੱਖ ਅਤੇ ਤ੍ਰਿਸ਼ਨਾ ਰੂਪੀ ਭੁੱਖ ਹੀ ਲੱਗੀ ਰਹਿੰਦੀ ਹੈ। ਇਸ ਕਰਕੇ ਹੱਥ ਅੱਡ ਕੇ ਘਰ ਘਰ ਜਾ ਕੇ ਮੰਗਦੇ ਨੇ, ਮੰਗਤੇ ਬਣ ਜਾਂਦੇ ਨੇ, ਕਿਉਂਕਿ ਉਹ ਲੋਕਾਂ ਦੇ ਕੋਲ ਹੰਕਾਰ ਹੈ। ਹੰਕਾਰ ਕਰਕੇ ਪਰਮੇਸ਼ੁਰ ਉਹਨਾਂ ਜੀਵਾਂ ਨੂੰ ਭੁੱਖੇ ਮਾਰ ਦਿੰਦਾ। ਕੂੜ ਠੱਗੀ ਗੁੱਝੀ ਨਾ ਰਹੇ, ਮੁਲੰਮਾ ਪਾਜ ਲਹਿ ਜਾਏ। ਜਿਹੜੇ ਕੂੜ ਤੋਂ ਭਾਵ ਕੂੜਿਆਂ ਪੁਰਸ਼ਾਂ ਦੀ ਜਾਂ ਝੂਠਿਆਂ ਬੰਦਿਆਂ ਦੀ ਲੁਕਵੀਂ ਠੱਗੀ ਕੀਤੀ ਹੋਈ ਉਹ ਛੁਪੀ ਨਹੀਂ ਰਹਿੰਦੀ। ਜਿਵੇਂ ਮੁਲੰਮੇ ਦਾ ਪਾਜ ਹੁੰਦਾ ਪੜਦਾ ਲਹਿ ਜਾਂਦਾ, ਹੁਣ ਮੁਲੰਮਾ ਅੱਜ ਕੱਲ੍ਹ ਕਿਸੇ ਨੂੰ ਪਤਾ ਨਹੀਂ ਮੁਲੰਮਾ ਹੁੰਦਾ ਕੀ ਹੈ। ਮੁਲੰਮੇ ਦਾ ਪਾਜ ਉਹਨੂੰ ਕਹਿੰਦੇ ਨੇ ਜਿਹਦੇ ਹੇਠਾਂ ਹੋਰ ਕੁਝ ਹੋਵੇ ਅਤੇ ਉੱਪਰੋਂ ਕੁਝ ਹੋਰ ਹੋਵੇ। ਹੇਠਾਂ ਤਾਂਬਾ ਹੁੰਦਾ, ਉੱਪਰੋਂ ਸੋਨੇ ਦਾ ਪਾਣੀ ਜਾਂ ਫੇਰ ਦਿੰਦੇ ਪੱਤੇ 'ਤੇ। ਜਦੋਂ ਸਾਉਣ ਦਾ ਮਹੀਨਾ ਆਉਂਦਾ, ਬਰਸਾਤ ਦੇ ਦਿਨ ਆਉਂਦੇ ਨੇ, ਉਹ ਹੌਲੀ ਹੌਲੀ ਤਾਂਬਾ ਨਿਕਲ ਆਉਂਦਾ ਥੱਲਿਓਂ ਅਤੇ ਪਤਾ ਲੱਗ ਜਾਂਦਾ ਕਿ ਇੱਥੇ ਸੋਨਾ ਉੱਪਰ ਹੀ ਲਾਇਆ ਹੋਇਆ ਸੀ। ਇਹਨੂੰ ਕਹਿੰਦੇ ਮੁਲੰਮਾ ਪਾਜ। ਇਸੇ ਤਰ੍ਹਾਂ ਪਖੰਡ ਵਾਲਾ ਜਿਹੜਾ ਭੇਖ ਆ ਉਹ ਪ੍ਰਗਟ ਹੋ ਜਾਂਦਾ। ਜਦੋਂ ਕੋਈ ਇਨਸਾਨ ਆਪਣੇ ਆਪ ਨੂੰ ਉੱਤੋਂ ਬੜੇ ਸੋਹਣੇ ਸਜਾਵਟੀ ਢੰਗ ਨਾਲ ਆਪਣੇ ਆਪ ਨੂੰ ਧਾਰਮਿਕ ਦਿਖਾਵਾ ਕਰਦਾ ਹੈ, ਤਾਂ ਉਹਦੇ ਬੋਲਣ ਤੋਂ ਹੀ, ਉਹਦੀਆਂ ਗੱਲਾਂ ਬਾਤਾਂ ਤੋਂ, ਉਹਦੇ ਜੀਵਨ ਤੋਂ ਹੀ ਪਤਾ ਲੱਗ ਜਾਂਦਾ ਕਿ ਇਹ ਬੰਦਾ ਕਿੰਨਾ ਕੁ ਪਖੰਡੀ ਹੈ। ਜਿਸ ਹੋਵੇ ਪੂਰਬ ਲਿਖਿਆ ਅਤੇ ਸਤਿਗੁਰ ਮਿਲੇ ਪ੍ਰਭ ਆਏ। ਹੁਣ ਜਿਹਦੇ ਮੱਥੇ ਉੱਪਰ ਪੂਰਬਲਾ ਪਿਛਲੇ ਜਨਮਾਂ ਦਾ ਕੀਤਾ ਹੋਇਆ ਸ੍ਰੇਸ਼ਟ, ਪਹਿਲਾਂ ਕਰਮ ਕੀਤਾ ਫਿਰ ਸ੍ਰੇਸ਼ਟ ਲੇਖ ਲਿਖਿਆ ਹੋਇਆ, ਜਦੋਂ ਇਹ ਲੇਖ ਲਿਖਿਆ ਹੁੰਦਾ ਪਿਛਲੇ ਜਨਮਾਂ ਦੇ ਕੀਤੇ ਕਰਮਾਂ ਅਨੁਸਾਰ, ਉਹਨੂੰ ਫਿਰ ਵਾਹਿਗੁਰੂ ਰੂਪ ਸਤਿਗੁਰੂ ਆ ਕੇ ਮਿਲਦੇ ਨੇ। ਸਤਿਗੁਰ ਮਿਲੇ ਪ੍ਰਭ ਆਏ, ਸਤਿਗੁਰੂ ਪ੍ਰਭੂ ਸਰੂਪ ਹੀ ਨੇ। ਕਿਉਂਕਿ ਅਕਾਲ ਪੁਰਖ ਦੇ ਹੀ ਦੋਵੇਂ ਰੂਪ ਨੇ, ਨਿਰਗੁਣ ਰੂਪ ਵਿੱਚ ਉਹ ਦਰਸ਼ਨ ਨਹੀਂ ਦਿੰਦਾ, ਦਿਖਾਈ ਨਹੀਂ ਦਿੰਦਾ ਪਹਿਲਾਂ, ਅਤੇ ਸਰਗੁਣ ਰੂਪ ਦੇ ਵਿੱਚ ਉਹ ਵਾਹਿਗੁਰੂ ਦੇ ਆਪਾਂ ਨੂੰ ਦਰਸ਼ਨ ਹੋ ਰਹੇ ਸਤਿਗੁਰੂ ਰੂਪ ਦੇ ਵਿੱਚ। ਜਦੋਂ ਸਤਿਗੁਰੂ ਰੂਪ ਦੇ ਵਿੱਚ ਸਰਗੁਣ ਰੂਪ ਵਿੱਚ ਬੈਠਦੇ ਨੇ, ਫਿਰ ਉਹ ਸੋਝੀ ਪਾਉਂਦੇ ਨਿਰਗੁਣ ਸਰੂਪ ਦੀ, ਫਿਰ ਆਪਾਂ ਸ਼ਬਦ ਦੇ ਰਾਹੀਂ ਕਮਾਈ ਕਰਕੇ ਨਿਰਗੁਣ ਦੇ ਵਿੱਚ ਚਲੇ ਜਾਂਦੇ ਹਾਂ, ਜਿੱਥੇ ਜੰਮਣਾ ਮਰਨਾ ਜੀਵ ਦਾ ਕੱਟਿਆ ਜਾਂਦਾ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਕਿ ਸਤਿਗੁਰੂ ਦੇ ਨਾਲ ਮਿਲ ਕੇ ਕਿਸ ਪ੍ਰਕਾਰ ਬਖਸ਼ਿਸ਼ ਹੁੰਦੀ ਜੀਵ ਦੇ ਉੱਤੇ।

0: ਸੋਹਾ ਜਿਹੜਾ ਉਹ ਪਾਰਸ ਨਾਲ ਮਿਲ ਕੇ ਸੋਨਾ ਹੋ ਜਾਂਦਾ, ਉਵੇਂ ਗੁਰਾਂ ਦੀ ਸੰਗਤ ਨਾਲ ਮਿਲਣ ਕਰਕੇ ਲੋਹੇ ਵਾਂਗੂ ਪਾਪੀ ਜੀਵ ਕਾਲੇ, ਕਿਉਂਕਿ ਲੋਹੇ 'ਚ ਕਿਹੜੇ ਕਿਹੜੇ ਔਗਣ ਨੇ, ਕਾਲਾ ਹੋਣਾ, ਕਠੋਰ ਹੋਣਾ ਅਤੇ ਛੇਤੀ ਟੁੱਟਣਾ ਨਾ, ਮੁੜਨਾ ਨਾ, ਅਕੜੇਵਾਂ ਸੜੇਵਾਂ, ਹੰਕਾਰ। ਇਸੇ ਪ੍ਰਕਾਰ ਮਨੁੱਖ ਵੀ ਹੈ, ਲੋਹੇ ਵਰਗਾ ਕਾਲਾ ਅੰਦਰੋਂ ਵੀ ਬਾਹਰੋਂ ਵੀ, ਔਰ ਇਸੇ ਪ੍ਰਕਾਰ ਲੋਹੇ ਵਾਂਗੂ ਆਕੜ ਔਰ ਕੀਮਤ ਘੱਟ। ਸੋਨੇ ਦੀ ਕੀਮਤ ਬਹੁਤ ਹੁੰਦੀ ਹੈ, ਇਸੇ ਕਰਕੇ ਕਿਉਂਕਿ ਉਹ ਬਾਹਰੋਂ ਅੰਦਰੋਂ ਸੋਹਣਾ ਹੁੰਦਾ, ਛੇਤੀ ਮੁੜ ਵੀ ਜਾਂਦਾ, ਲਚਕ ਹੁੰਦੀ ਹੈ ਉਹਦੇ ਵਿੱਚ। ਹੁਣ ਕਹਿੰਦੇ ਲੋਹੇ ਵਾਂਗੂ ਪਾਪੀ ਜੀਵ ਸੋਨੇ ਵਾਂਗੂ ਸ਼ੁੱਧ ਹੋ ਜਾਂਦੇ, ਸਤਿਗੁਰੂ ਨਾਲ ਮਿਲ ਕੇ ਜੇ ਸੰਗਤ ਵਿੱਚ ਬੈਠ ਕੇ ਕਥਾ ਸੁਣਨ, ਬਾਣੀ ਦੀ ਗੁਰਬਾਣੀ ਦਾ ਕੀਰਤਨ ਸੁਣ ਕੇ ਸ਼ਬਦ ਦੇ ਨਾਲ ਜੁੜਨ, ਸ਼ਬਦ ਵਿੱਚ ਕਹੀ ਹੋਈ ਹਦਾਇਤ ਨੂੰ ਮੰਨਣ, ਉਹਨੂੰ ਕਮਾਉਣ, ਤਾਂ ਉਹ ਵੀ ਹੌਲੀ ਹੌਲੀ ਸੋਨੇ ਵਾਂਗੂ ਸ਼ੁੱਧ ਹੋ ਜਾਂਦੇ ਨੇ। ਕਹਿੰਦੇ ਹੇ ਵਾਹਿਗੁਰੂ, ਮੈਂ ਦਾਸ ਦੇ ਧਣੀ ਤੋਂ ਭਾਵ ਹੁੰਦਾ ਮਾਲਕ ਆਪ ਹੀ ਹੋ ਜੀ, ਜਿਵੇਂ ਆਪ ਜੀ ਨੂੰ ਭਾਵੇ ਉਵੇਂ ਮੈਨੂੰ ਚਲਾਓ। ਧਣੀ ਮਾਲਕ ਨੂੰ ਕਹਿੰਦੇ ਨੇ। ਆਪਾਂ ਨੇ ਬੇਨਤੀਆਂ ਕਰਨੀਆਂ ਕਿ ਤੁਸੀਂ ਸਾਡੇ ਧਣੀ ਮਾਲਕ ਸ਼ਾਹੂਕਾਰ ਸਾਡੇ ਤੁਸੀਂ ਆਪ ਨੂੰ, ਜਿਵੇਂ ਆਪ ਜੀ ਨੂੰ ਭਾਉਂਦਾ, ਜਿਵੇਂ ਤੁਹਾਨੂੰ ਸੱਚੇ ਪਾਤਸ਼ਾਹ ਪਤਾ ਕਿ ਇਸ ਜੀਵ ਨੇ ਕਿਵੇਂ ਤਰਨਾ। ਕਿਸੇ ਨੂੰ ਆਪ ਜੀ ਸੇਵਾ ਵਿੱਚ ਲਾ ਕੇ ਤਾਰਦੇ ਹੋ, ਕਿਸੇ ਨੂੰ ਬਾਣੀ ਵਿੱਚ ਲਾ ਕੇ ਤਾਰਦੇ ਹੋ, ਕਿਸੇ ਨੂੰ ਸਿਮਰਨ ਵਿੱਚ ਲਾ ਕੇ, ਕਿਸੇ ਨੂੰ ਕੀਰਤਨ ਕਥਾ ਰਾਹੀਂ ਤਾਰਦੇ ਹੋ, ਜਿਵੇਂ ਆਪ ਜੀ ਨੂੰ ਭਾਉਂਦਾ ਸਾਨੂੰ ਉਵੇਂ ਤਾਰ ਲਓ, ਇਉਂ ਬੇਨਤੀਆਂ ਕਰਨੀਆਂ। ਪੌੜੀ ਜਿਨ ਹਰ ਹਿਰਦੈ ਸੇਵਿਆ ਤਿਨ ਹਰ ਆਪ ਮਿਲਾਏ। ਜਿਨ੍ਹਾਂ ਹਰੀ ਨੂੰ ਹਿਰਦੇ ਵਿੱਚ ਆਰਾਧਿਆ, ਸੇਵਿਆ ਦਾ ਮਤਲਬ ਆਰਾਧਨਾ ਕੀਤਾ, ਜਿਨ੍ਹਾਂ ਨੇ ਹਿਰਦੇ ਦੇ ਅੰਦਰ ਹਿਰਦੇ ਦੇ ਵਿੱਚ ਧਿਆਨ ਧਰ ਕੇ ਵਾਹਿਗੁਰੂ ਵਾਹਿਗੁਰੂ ਕਹੋ, ਹਿਰਦੇ ਵਿੱਚ ਉਹਦੀ ਜੋਤ ਹੈ, ਉਹਨਾਂ ਨੂੰ ਹਰੀ ਨੇ ਆਪਣੇ ਨਾਲ ਹੀ ਮਿਲਾ ਲਿਆ। ਗੁਣ ਕੀ ਸਾਂਝ ਤਿੰਨ ਸਿਉਂ ਕਰੀ ਸਭ ਅਵਗਣ ਸ਼ਬਦ ਜਲਾਏ। ਹੁਣ ਜਿਨ੍ਹਾਂ ਜੀਵਾਂ ਨੇ ਉਹਦੇ ਨਾਲ ਸ਼ੁਭ ਗੁਣਾਂ ਦੀ ਭਾਈ ਵਾਲੀ ਕੀਤੀ ਹੈ, ਉਹਨਾਂ ਨੇ ਗੁਰ ਉਪਦੇਸ਼ ਦੁਆਰਾ ਸਾਰੇ ਔਗਣੀ ਸਾੜ ਦਿੱਤੇ ਨੇ, ਕਿਉਂਕਿ ਉਹਨਾਂ ਨੇ ਗੁਣਾਂ ਦੀ ਸਾਂਝ ਕਰ ਲਈ ਸੰਗਤ ਵਿੱਚ ਜਾ ਕੇ। ਸੋ ਜਿਹੜੀ ਸਾਡੇ ਮਨ ਦੇ ਅੰਦਰ ਨਿਮਾਣਪੁਣਾ ਹੁੰਦਾ, ਨੀਚ ਹਰਕਤਾਂ ਹੁੰਦੀਆਂ ਮਨ ਦੀਆਂ, ਕਦੇ ਹੰਕਾਰੀ ਟਿੱਬੇ ਹੁੰਦੇ ਨੇ, ਜਦੋਂ ਅਸੀਂ ਸਤਿਗੁਰੂ ਮਹਾਰਾਜ ਦੀ ਹਜ਼ੂਰੀ 'ਚ ਬਹਿ ਕੇ ਕਥਾ ਸ਼ਰਵਣ ਕਰਦੇ ਹਾਂ, ਸਾਡੇ ਮਨ ਦੇ ਦੋਸ਼ ਆਪਣੇ ਆਪ ਹੀ ਸਾਨੂੰ ਦਿਖਣ ਲੱਗ ਜਾਂਦੇ ਨੇ, ਅਤੇ ਆਪਾਂ ਦੋਸ਼ ਨੂੰ ਵੱਖਰਾ ਕਰ ਦਿੰਦੇ ਹਾਂ, ਦੋਸ਼ ਤੋਂ ਨਿਰਲੇਪ ਹੋ ਜਾਂਦੇ ਹਾਂ, ਮਨ ਦੇ ਬੈਲੈਂਸ ਨੂੰ ਆਪਣੇ ਆਪ ਹੀ ਕਥਾ ਸੈੱਟ ਕਰ ਦਿੰਦੀ ਹੈ। ਤਾਂਹੀਓ ਸਤਿਗੁਰੂ ਕਹਿੰਦੇ, ਸੁਣ ਹਰ ਕਥਾ ਉਤਾਰੀ ਮੈਲ, ਔਗਣ ਵਿਕਣ ਪੱਲਰੀ ਜਿਸ ਦੇਹੇ ਸੋ ਸੱਚੇ ਪਾਏ। ਬਲਿਹਾਰੀ ਗੁਰ ਆਪਣੇ ਜਿਹਨੇ ਔਗਣ ਮੇਟ ਗੁਣ ਪ੍ਰਗਟੀ ਆਏ। ਅਤੇ ਬੁੱਧੀ ਰੂਪ ਪੱਲਰੀ, ਜਿਹੜੀ ਪੱਲੇ ਵਿੱਚ ਪੱਲਰ ਹੁੰਦਾ ਖਾਲੀ, ਜਾਣ ਕੇ ਔਗਣਾਂ ਨੂੰ ਵਿਕਣ, ਵਿਕਣ ਦਾ ਅਰਥ ਹੈ ਤਿਆਗਿਆ। ਇਹ ਬੜੇ ਵਿਚਾਰ ਵਾਲੇ ਅਰਥ ਨੇ ਕਿ ਔਗਣ ਵਿਕਣ, ਵਿਕ ਗਈ ਜਿਵੇਂ ਚੀਜ਼ ਵਿਕ ਗਈ ਘਰੋਂ ਚਲੀ ਗਈ, ਇਸੇ ਪ੍ਰਕਾਰ ਔਗਣਾਂ ਨੂੰ ਵਿਕਣ ਤੋਂ ਭਾਵ ਜਿੱਥੇ ਤਿਆਗਿਆ ਪੱਲਰੀ, ਔਗਣ ਵਿਕਣ ਪੱਲਰੀ। ਹੁਣ ਇਸ ਪ੍ਰਕਾਰ ਕਹਿੰਦੇ ਪੱਲਰ ਖਾਲੀ ਜਾਣ ਕੇ ਔਗਣਾਂ ਨੂੰ ਛੱਡ ਦਿੱਤਾ, ਜਿਹਨੂੰ ਦਿੰਦਾ ਉਹੀ ਸੱਚੇ ਦੀ ਪ੍ਰਾਪਤੀ ਦੇ ਗੁਣਾਂ ਨੂੰ ਪ੍ਰਾਪਤ ਕਰਦਾ, ਔਗਣ ਜਿਹੜੇ ਦੂਰ ਕਰ ਦਿੱਤੇ। ਮੈਂ ਆਪਣੇ ਗੁਰਾਂ ਤੋਂ ਬਲਿਹਾਰ ਜਾਂਦਾ ਜਿਨ੍ਹਾਂ ਨੇ ਔਗਣ ਮੇੜ ਦਿੱਤੇ ਅਤੇ ਜਿਨ੍ਹਾਂ ਦੀ ਕਿਰਪਾ ਨਾਲ ਸ਼ੁਭ ਗੁਣ ਆ ਕੇ ਮੇਰੇ ਹਿਰਦੇ ਦੇ ਅੰਦਰ ਪ੍ਰਗਟ ਹੋ ਗਏ। ਜਦੋਂ ਔਗਣ ਵਿਕਣ ਤੋਂ ਭਾਵ ਛੱਡ ਦਿੱਤੇ ਤਾਂ ਆਤਮ ਬੁੱਧੀ ਜਿਹੜੀ ਪੱਲਰੀ ਪ੍ਰਫੁੱਲਤ ਹੋ ਗਈ, ਜਿਹਨੂੰ ਇਹ ਦਾਤ ਦੇਵੇ ਉਹ ਹੀ ਇਹ ਪ੍ਰਾਪਤ ਕਰ ਸਕਦਾ। ਕਹਿੰਦੇ ਮੈਂ ਆਪਣੇ ਸਤਿਗੁਰੂ ਤੋਂ ਕੁਰਬਾਨ ਸਦਕੇ ਬਲਿਹਾਰ ਨੇ ਜਾਵਾਂ, ਜਿਹਨੇ ਮੇਰੇ ਔਗਣ ਨਾਸ ਕਰ ਦਿੱਤੇ ਅਤੇ ਜਿਹੜੇ ਸੀ ਗੁਣ ਸੀ ਮੇਰੇ ਅੰਦਰ ਦਬੇ ਹੋਏ ਬਹੁਤ ਦੇਰ ਦੇ, ਜਿਵੇਂ ਕਿਤੇ ਬੀਜ ਲੁਕੇ ਪਏ ਹੋਣ, ਉਹ ਪ੍ਰਗਟ ਹੋ ਗਏ ਹਿਰਦੇ ਦੇ ਵਿੱਚੋਂ। ਸ਼ੁਭ ਗੁਣ ਗੁਰਾਂ ਦੀ ਕਿਰਪਾ ਨਾਲ ਜਦੋਂ ਗੁਰਬਾਣੀ ਦੀ ਵਰਖਾ ਹੋਈ, ਅੰਮ੍ਰਿਤ ਵਰਖਾ, ਉਦੋਂ ਇਹ ਸ਼ੁਭ ਗੁਣ ਸੰਗਤ ਵਿੱਚ ਆ ਕੇ ਪ੍ਰਗਟ ਹੋਏ। ਵੱਡੀ ਵਡਿਆਈ ਵੱਡੇ ਕੀ ਗੁਰਮੁਖ ਆ ਲਾਏ। ਵੱਡਾ ਜੋ ਪਰਮਾਤਮਾ, ਉਹਦੀ ਵਡਿਆਈ ਸਭ ਤੋਂ ਵੱਡੀ ਹੈ, ਗੁਰਮੁਖੀ ਉਸਦੀ ਵਡਿਆਈ ਨੂੰ ਆ ਲਾਏ ਹੁੰਦਾ ਕਥਨ ਕਰਦੇ ਨੇ। ਇਹ ਪਾਠ ਬੜੇ ਜ਼ਰੂਰੀ ਹੁੰਦੇ ਨੇ, ਜਿਵੇਂ ਐੜੇ ਨੂੰ ਕੰਨਾ, ਲੱਲੇ ਕੰਨਾ, ਆਪਾਂ ਇਹਨੂੰ ਕਈ ਵਾਰੀ ਗਲਤੀ ਨਾਲ ਪਾਠ ਕਰਦੇ ਹਾਂ, ਅਲਾਏ ਵੀ ਕਹਿ ਜਾਂਦੇ ਹਾਂ, ਆ ਲਾਏ। ਸਲੋਕ ਮਹੱਲਾ ਚੌਥਾ। ਚੌਥੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ, ਸਤਿਗੁਰ ਵਿੱਚ ਵੱਡੀ ਵਡਿਆਈ ਜੋ ਆਂਦਿਨ ਹਰ ਹਰ ਨਾਮ ਤੇ ਆਵੈ। ਸਤਿਗੁਰਾਂ ਵਿੱਚ ਕਿਹੜੀ ਵੱਡੀ ਵਡਿਆਈ ਹੈ ਜੀ, ਇਸ ਗੱਲ ਦੀ ਕਿਹੜੀ ਵੱਡੀ ਵਡਿਆਈ ਗੁਰਾਂ ਦੇ ਵਿੱਚ? ਆਪਾਂ ਉਹਨਾਂ ਨੂੰ ਸਤਿਗੁਰੂ ਕਿਉਂ ਕਹਿੰਦੇ ਹਾਂ? ਸਤ ਦੀ ਪ੍ਰਾਪਤੀ ਕਰਾਉਂਦੇ ਨੇ ਜਿਹੜੇ, ਤਾਂ ਉਹਨਾਂ ਨੂੰ ਸਤਿਗੁਰੂ ਕਿਉਂ ਕਹਿੰਦੇ ਹਾਂ? ਮਹਾਰਾਜ ਚੌਥੇ ਪਾਤਸ਼ਾਹ ਕਹਿੰਦੇ, ਜਿਹੜਾ ਸਤਿਗੁਰ ਹੁੰਦਾ ਹੈ ਨਾ, ਜੋ ਰਾਤ ਦਿਨੇ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਧਿਆਉਂਦੇ ਹੀ ਰਹਿੰਦੇ ਨੇ, ਅਤੇ ਜਿਹੜੇ ਨਕਲੀ ਗੁਰੂ ਹੈ ਇਹਨਾਂ ਨੂੰ ਪੁੱਛੋ ਤਾਂ ਜਾ ਕੇ ਰਾਤ ਨੂੰ ਕੀ ਕਰਦੇ ਨੇ? ਕਾਲੀਆਂ ਕਰਤੂਤਾਂ ਕਰਦੇ ਨੇ, ਪੜਦੇ ਵੀ ਉੱਗੜ ਗਏ, ਇਸੇ ਪ੍ਰਕਾਰ ਦਿਨੇ ਵੀ ਮਾੜੇ ਕਰਮ ਕਰਦੇ ਨੇ, ਖਾਣੇ ਪੀਣੇ ਵੀ ਮਾੜੇ ਨੇ। ਸਤਿਗੁਰ ਦੀ ਨਿਸ਼ਾਨੀ ਹੈ ਜਿਹੜਾ ਰਾਤ ਦਿਨ ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸਕਾ ਨਾਉਂ ਤਿਸਕਾ ਸੰਗ ਸਿੱਖ ਉਦਰਾ, ਨਾਨਕ ਹਰ ਗੁਣ ਗਾਓ। ਹਰ ਹਰ ਨਾਮ ਰਮਤ ਸੁਚ ਸੰਜਮ, ਹਰ ਨਾਮੇ ਹੀ ਤ੍ਰਿਪਤਾਵੈ। ਗੁਰੂ ਸੁਚ ਭਾਵ ਪਵਿੱਤਰਤਾ, ਸਤਿਗੁਰੂ ਜੀ ਪਵਿੱਤਰਤਾ ਨਾਲ ਜਿਹੜੀ ਨਾ ਸੰਜਮ ਹੁੰਦਾ, ਇੰਦਰੀਆਂ ਨੂੰ ਦਮਨ ਕਰਕੇ ਹਰ ਹਰ ਨਾਮ ਨੂੰ ਰਮਤ ਹੁੰਦਾ, ਉਚਾਰਦੇ ਨੇ। ਤੇ ਵਾਹਿਗੁਰੂ ਨਾਮ ਦੁਆਰਾ ਹੀ, ਹਰੀ ਨਾਮ ਦੁਆਰਾ ਹੀ, ਰਾਮ ਨਾਮ ਦੁਆਰਾ ਹੀ ਮਨ ਨੂੰ ਤ੍ਰਿਪਤਾਉਂਦੇ ਨੇ। ਕਿਉਂਕਿ ਆਤਮਾ ਦੀ ਖੁਰਾਕ ਰੋਟੀ ਪਾਣੀ, ਇਹ ਖਾਣ ਵਾਲੀਆਂ ਚੀਜ਼ਾਂ, ਕੱਪੜਾ ਲੀੜਾ ਹੋਰ ਨਹੀਂ, ਆਤਮਾ ਦੀ ਖੁਰਾਕ ਸਿਰਫ ਨਾਮ ਹੈ। ਨਾਮ ਜਪਣ ਕਰਕੇ ਆਤਮਾ ਅੰਦਰੋਂ ਤ੍ਰਿਪਤ ਹੁੰਦੀ, ਸੰਤੋਖ ਦੇ ਸਹਿਤ ਹੁੰਦੀ, ਰੱਜ ਜਾਂਦੀ ਹੈ ਤੇ ਭੁੱਖ ਮਿਟ ਜਾਂਦੀ ਹੈ। ਬਹੁਤ ਸਾਰੇ ਲੋਕ ਪਦਾਰਥਾਂ ਦੇ ਰਾਹੀਂ, ਕੱਪੜਿਆਂ ਰਾਹੀਂ, ਪੈਸਿਆਂ ਰਾਹੀਂ ਆਤਮਾ ਨੂੰ ਰਜਾਉਣ ਦਾ ਯਤਨ ਕਰਦੇ ਨੇ। ਜਿਵੇਂ ਛੋਟਾ ਨਵਜੰਮਿਆ ਬੱਚਾ ਹੋਵੇ, ਦੋ ਚਾਰ ਦਿਨ ਦਾ, ਉਹ ਬੜਾ ਰੋਂਦਾ ਮਾਤਾ ਨੂੰ ਕਿ ਮੈਨੂੰ ਦੁੱਧ ਪਿਆਓ, ਤੇ ਨਿੱਕੇ ਨਿੱਕੇ ਉਹਦੇ ਭੈਣ ਭਰਾ ਕਈ ਵਾਰ ਦੇਖੇ ਆ, ਉਹਨੂੰ ਸੇਬ ਮੂੰਹ ਨੂੰ ਲਾਈ ਜਾਣਗੇ, ਕੋਈ ਰੋਟੀ ਦੀ ਬੁਰਕੀ ਲਾਊਗਾ ਵੀ ਇਹ ਖਾ ਲਾ, ਲੈ ਚੁੱਪ ਕਰ ਜਾ। ਹੁਣ ਭਾਵੇਂ ਕੋਈ ਵੀ ਚੀਜ਼ ਦੋ ਚਾਰ ਦਿਨਾਂ ਦੇ, ਮਹੀਨੇ ਦੋ ਮਹੀਨੇ ਦੇ ਬੱਚੇ ਨੂੰ ਮੂੰਹ ਲਾਓ, ਉਹ ਨਹੀਂ ਖਾਂਦਾ, ਕਿਉਂਕਿ ਖੀਰ ਆਧਾਰ ਬਾਰਕ ਜਬ ਹੋਤਾ। ਹੁਣ ਜਦੋਂ ਬੱਚਾ ਖੀਰ ਦਾ ਅਰਥ ਹੈ ਦੁੱਧ ਦੇ ਆਸਰੇ ਹੈ, ਤਾਂ ਆਪਾਂ ਪਹਿਲੇ ਦਿਨ ਹੀ ਕਿੱਥੋਂ ਸੇਬ ਖਵਾ ਦਈਏ ਉਹਨੂੰ, ਪਹਿਲੇ ਦਿਨ ਕਿਵੇਂ ਸੰਤਰੇ ਖਾ ਲਵੇਗਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿਹੜੇ ਰੱਬ ਦੇ ਪਿਆਰੇ ਨੇ ਉਹ ਆਤਮਾ ਨੂੰ ਖੁਰਾਕ ਦਿੰਦੇ ਨੇ ਨਾਮ ਦੀ, ਅਤੇ ਲੋਕ ਦਿੰਦੇ ਨੇ ਆਤਮਾ ਨੂੰ ਖੁਰਾਕ। ਅਸੀਂ ਹਾਂ ਅੱਜ ਜੀ ਨਵੀਂ ਗੱਡੀ ਲਿਆਂਦੀ, ਅੱਜ ਨਵਾਂ ਫਰਿੱਜ ਲਿਆਂਦਾ, ਅੱਜ ਅਸੀਂ ਅੱਜ ਨਵਾਂ ਟੀਵੀ ਲਿਆਂਦਾ, ਇਹ ਕਿਤੇ ਆਤਮਾ ਇਹਦੇ ਨਾਲ ਰੱਜਦੀ ਆ? ਭਾਵੇਂ 100 ਫਿਲਮਾਂ ਦੇਖੀ ਜਾਓ, ਭਾਵੇਂ ਥਾਂ ਥਾਂ ਦੇ ਉੱਤੇ ਭਟਕਦੇ ਫਿਰੋ, ਅਸੀਂ ਹੁਣ ਨਵਾਂ ਮਕਾਨ ਲੈ ਲਿਆ, ਦੋ ਚਾਰ ਦਿਨ ਤਾਂ ਮਨ ਖੁਸ਼ ਹੁੰਦਾ, ਫਿਰ ਉੱਥੇ ਹੀ ਆ ਜਾਂਦਾ ਮਨ। ਕੋਈ ਵੀ ਦੁਨਿਆਵੀ ਕੰਮ ਜਿਹਨੂੰ ਆਪਾਂ ਮੰਨਦੇ ਬੜੀ ਖੁਸ਼ੀ ਦਾ ਕੰਮ ਹੈ, ਇਹ ਲੜਕਾ ਹੋਇਆ ਜੀ, ਜਾਂ ਲੜਕਾ ਪਾਸ ਹੋ ਗਿਆ ਜੀ, ਇਹ ਲੜਕਾ ਦਾ ਵਿਆਹ ਹੋ ਗਿਆ ਜੀ, ਇਹ ਨੌਕਰੀ ਲੱਗ ਗਿਆ ਜੀ, ਆਤਮਾ ਦਾ ਇਹਨਾਂ ਚੀਜ਼ਾਂ ਨਾਲ ਕੀ ਸੰਬੰਧ ਹੈ? ਅੱਜ ਅਸੀਂ ਘਰ ਵਿੱਚ ਖਾਣ ਵਾਲੀਆਂ ਆਹ ਚੀਜ਼ਾਂ ਬਣਾਈਆਂ, ਅੱਜ ਅਸੀਂ ਹੁਣ ਉੱਥੇ ਉਹ ਖਾ ਕੇ ਆਏ ਹਾਂ, ਲੋਕ ਹੋਰ ਨਹੀਂ ਜੇ ਦੁਨੀਆਂ ਭਰ ਦੀਆਂ ਮਾੜੀਆਂ ਚੀਜ਼ਾਂ ਹੀ ਖਾਈ ਜਾਂਦੇ ਨੇ ਜਾ ਜਾ ਕੇ, ਆਤਮਾ ਨਾਲ ਉਹਨਾਂ ਦਾ ਕੀ ਮਤਲਬ ਹੈ? ਆਤਮਾ ਦੀ ਖੁਰਾਕ ਤਾਂ ਨਾਮ ਹੈ, ਗੁਰਬਾਣੀ ਹੈ, ਆਤਮਾ ਦੀ ਖੁਰਾਕ ਕੀਰਤਨ ਕਥਾ ਹੈ। ਜਿਨ੍ਹਾਂ ਨੇ ਕਥਾ ਨਹੀਂ ਸੁਣੀ, ਕੀਰਤਨ ਨਹੀਂ ਸੁਣਿਆ, ਬਾਣੀ ਨਹੀਂ ਪੜ੍ਹੀ, ਸਿਮਰਨ ਨਹੀਂ ਕੀਤਾ, ਉਹ ਭਾਵੇਂ ਸੋਨੇ ਦੇ ਹੀਰਿਆਂ ਦੇ ਢੇਰਾਂ ਦੇ ਉੱਤੇ ਬੈਠੇ ਰਹਿਣ, ਉਹਨਾਂ ਦਾ ਕੀ ਕਹਿੰਦੇ ਗੁਰੂ ਨਾਨਕ ਸਾਹਿਬ, ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾ ਹੀ ਥਾਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿਹੜਾ ਆਤਮਾ ਦੀ ਖੁਰਾਕ ਹੈ, ਇੰਦਰੀਆਂ ਨੂੰ ਦਮਨ ਕਰਕੇ ਵਾਹਿਗੁਰੂ ਵਾਹਿਗੁਰੂ ਉਚਾਰਦੇ, ਰੱਬ ਦੇ ਪਿਆਰੇ ਸਤਿਗੁਰੂ ਜੀ ਆਪ ਪਹਿਲਾਂ ਉਚਾਰਦੇ, ਫਿਰ ਪਿਆਰਿਆਂ ਤੋਂ ਕਹਿੰਦੇ ਨੇ ਭਾਈ ਵਾਹਿਗੁਰੂ ਕਹੋ। ਹਰ ਨਾਮ ਤਾਣ, ਹਰ ਨਾਮ ਦੀਮਾਨ, ਹਰ ਨਾਮੋ ਰੱਖ ਕਰਾਵੈ। ਸਤਿਗੁਰਾਂ ਨੂੰ ਹਰੀ ਨਾਮ ਦਾ ਤਾਣ ਤੋਂ ਭਾਵ ਬਲ ਹੈ, ਹਰੀ ਨਾਮ ਦਾ ਹੀ ਦੀਵਾਨ ਆਸਰਾ ਹੈ, ਅਤੇ ਹਰੀ ਨਾਮ ਹੀ ਉਹਨਾਂ ਦੀ ਰੱਖਿਆ ਕਰਨ ਵਾਲਾ। ਕਹਿੰਦੇ ਇਹਦੇ ਰੱਖ ਪਾਈ ਫਲਾਨੇ ਬੰਦੇ ਦੇ, ਹੁਣ ਸਤਿਗੁਰੂ ਕਹਿੰਦੇ ਹਰ ਨਾਮੋ ਰੱਖ ਕਰਾਵੈ, ਅਤੇ ਨਾਮ ਦੀ ਰਾਖੀ ਪਾ ਲਓ ਤਾਂ ਸਿੱਧੀ। ਮਹਾਰਾਜ ਕਹਿੰਦੇ ਸਿਰ ਮਸਤਕ ਰੱਖਿਆ ਪਾਰ ਬ੍ਰਹਮੰ, ਹਸਤਕਾਇਆ ਰੱਖਿਆ ਪਰਮੇਸ਼ੁਰ ਹੈ, ਆਤਮ ਰੱਖਿਆ ਗੋਪਾਲ ਸਵਾਮੀ, ਧੰਨ ਚਰਨ ਰੱਖਿਆ ਜਗਦੀਸ਼ੁਰ ਹੈ, ਸਰਬ ਰੱਖਿਆ ਗੁਰਦਿਆਲ ਹੈ, ਪੈ ਦੁੱਖ ਬਿਨਾਸਨ ਹੈ, ਭਗਤ ਵਛਲਾ ਨਾਥ ਨਾਥੇ ਸਰਣ, ਨਾਨਕ ਪੁਰਖ ਅਚੁੱਤ ਹੈ। ਤਾਤੀ ਵਾਵਨਾ ਲੱਗੀ ਪਾਰ ਬ੍ਰਹਮ ਸੁਣਾਈ, ਗੁਰਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ, ਇਹੋ ਜਿਹੇ ਸ਼ਬਦ, ਇਹ ਸਾਰੇ ਰੱਖਿਆ ਦੇ ਸ਼ਬਦ ਹੀ ਨੇ। ਅਤੇ ਹਰੀ ਦਾ ਨਾਮ ਹੀ ਤਾਂ ਰੱਖਿਆ ਕਰਦਾ, ਮੂਲ ਮੰਤਰ ਪੜ੍ਹੀ ਜਾਓ ਰੱਖਿਆ ਹੀ ਕਰਦਾ। ਵਾਹਿਗੁਰੂ ਮੰਤਰ ਗੋਬਿੰਦੇ ਮੁਕੰਦੇ ਚੌਪੀ ਸਾਹਿਬ ਦੇ ਪਾਠ ਰੱਖਿਆ ਵਾਸਤੇ ਉਚਾਰਨ ਕੀਤੇ ਮਹਾਰਾਜ ਸੱਚੇ ਪਾਤਸ਼ਾਹ ਨੇ। ਜੋ ਚਿੱਤ ਲਾਏ ਪੂਜੇ ਗੁਰਮੂਰਤ, ਸੋ ਮਨ ਇੱਛੇ ਫਲ ਪਾਵੈ। ਜਿਹੜਾ ਕੋਈ ਵੀ ਗੁਰਮੁਖ ਪਿਆਰਾ ਹੈ, ਕੋਈ ਵੀ ਰੱਬ ਦਾ ਬੰਦਾ, ਕੋਈ ਸਤਸੰਗੀ ਪੁਰਸ਼ ਹੈ, ਕੋਈ ਮਨੁੱਖ ਚਿੱਤ ਲਗਾ ਕੇ ਗੁਰਾਂ ਦੀ ਮੂਰਤੀ ਦਾ ਪੂਜਨ ਕਰਦਾ। ਹੁਣ ਗੁਰਮੂਰਤ ਗੁਰ ਸ਼ਬਦ ਹੈ ਵੀ ਠੀਕ ਹੈ, ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਹਿ ਸ਼ਬਦ ਮੰਤਰ ਮਨ ਮਾਨ। ਹੁਣ ਆਪਣੇ ਲਈ ਗੁਰਮੂਰਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਦਾ ਹੈ ਭਾਵਨਾ ਨਾਲ ਸਾਰਾ ਦਿਨ, ਉਹ ਮਨ ਇੱਛਿਤ ਭਾਵ ਮਨ ਭਾਉਂਦੇ ਫਲ ਪ੍ਰਾਪਤ ਕਰਦਾ। ਗੁਰੂ ਗ੍ਰੰਥ ਸਾਹਿਬ ਦੀ ਸੇਵਾ ਨਾਲ ਤਾਂ ਚੌਰ ਕਰੀ ਜਾਓ, ਨਾਲੇ ਵਾਹਿਗੁਰੂ ਮੂਲ ਮੰਤਰ, ਜਪਜੀ ਸਾਹਿਬ ਦਾ ਪਾਠ, ਸੁਖਮਨੀ ਸਾਹਿਬ ਦਾ ਪਾਠ ਕਰੀ ਜਾਓ। ਇਸ ਤਰ੍ਹਾਂ ਗੁਰੂ ਦੀ ਮੂਰਤ ਨੂੰ, ਗੁਰੂ ਦੇ ਸਰੂਪ ਨੂੰ, ਜਿਹੜਾ ਗੁਰੂ ਦਾ ਸ਼ਬਦ ਹੈ, ਇਹਦਾ ਅਭਿਆਸ ਕਰੀ ਜਾਓ। ਚਾਰ ਪ੍ਰਕਾਰ ਦੇ ਦਰਸ਼ਨਾਂ ਵਿੱਚੋਂ ਇਹ ਵੀ ਇੱਕ ਦਰਸ਼ਨ ਹੈ ਜੋ ਗੁਰਮੂਰਤੀ ਦਾ ਪੂਜਣ ਵਾਲਾ। ਇਸ ਵਾਸਤੇ ਮਹਾਰਾਜ ਨੇ ਕਿਹਾ, ਜਿਵੇਂ ਗੁਰੂ ਸਾਹਿਬ ਦੇ ਆਪਾਂ ਚਿੱਤਰ ਦਰਸ਼ਨ ਕਰਦੇ ਹਾਂ ਉਹ ਵੀ ਤਾਂ ਉੱਥੇ ਹੀ ਧਿਆਨ ਲੈ ਕੇ ਜਾਂਦੇ ਨੇ। ਭਾਵੇਂ ਗੁਰੂ ਨਾਨਕ ਸਾਹਿਬ ਦੀ ਦਸਵੇਂ ਪਾਤਸ਼ਾਹ ਦੇ ਜਿਹੜੀ ਫੋਟੋ ਬਣੀ ਹੋਈ ਆ ਉਹ ਭਾਵੇਂ ਮੰਨਦੇ ਆ ਕਿ ਅਸਲੀ ਨਹੀਂ, ਪਰ ਗੁਰੂ ਨਾਨਕ ਸਾਹਿਬ ਦੀ ਫੋਟੋ ਨੂੰ ਦੇਖ ਕੇ ਕੋਈ ਹੋਰ ਨਹੀਂ ਯਾਦ ਆਉਂਦਾ, ਗੁਰੂ ਨਾਨਕ ਸਾਹਿਬ ਹੀ ਯਾਦ ਆਉਂਦੇ ਨੇ। ਇਹਦੇ ਨਾਲ ਜਗਿਆਸੂ ਨੂੰ ਆਕਾਰ ਦਾ ਪ੍ਰਭਾਵ ਬਣਿਆ ਰਹਿੰਦਾ, ਜਦੋਂ ਥੋੜ੍ਹੀ ਜਿਹੀ ਉੱਚੀ ਅਵਸਥਾ ਹੁੰਦੀ ਫਿਰ ਉਹ ਸ਼ਬਦ ਦੇ ਅਧੀਨ ਹੋ ਜਾਂਦਾ। ਨਵੇਂ ਨਵੇਂ ਜਿਵੇਂ ਬੱਚੇ ਨੂੰ ਸ਼ੁਰੂ ਦੇ ਵਿੱਚ ਏ ਫਾਰ ਐਪਲ ਬੀ ਫਾਰ ਬੁਆਏ ਲਿਖਿਆ ਹੁੰਦਾ, ਨਾਲ ਐਪਲ ਦੀ ਫੋਟੋ, ਬੁਆਏ ਦੀ ਫੋਟੋ, ਸੀ ਫਾਰ ਕੈਟ ਲਿਖ ਕੇ ਬਿੱਲੀ ਦੀ ਫੋਟੋ, ਉਹ ਪਹਿਲਾਂ ਉਹ ਦਿਆਣਾ ਆਪਾਂ ਕਹਿੰਦੇ ਦੇਖ ਕਿੱਡੀ ਸੋਹਣੀ ਬਿੱਲੀ ਹੈ, ਡੀ ਫਾਰ ਡੋਗ ਲਿਖਿਆ ਹੁੰਦਾ ਜਿੱਥੇ, ਅਤੇ ਫਿਰ ਉਹ ਕੁੱਤੇ ਦੀ ਫੋਟੋ ਛਾਪੀ ਹੁੰਦੀ ਆ ਉੱਥੇ, ਉਹ ਨਿਆਣਾ ਪਹਿਲਾਂ ਪਰਚ ਦਾ ਆਕਾਰ ਵਿੱਚ ਹੌਲੀ ਹੌਲੀ ਉਹਦੇ ਵਿੱਚੋਂ ਕੱਢ ਲਿਆ ਜਾਂਦਾ, ਫਿਰ ਪਹਿਲੀ ਕਲਾਸ, ਦੂਸਰੀ ਕਲਾਸ, ਤੀਸਰੀ ਕਲਾਸ ਵਿੱਚ, ਫਿਰ ਅੱਗੇ ਜਾ ਕੇ ਜਦੋਂ ਹੋਰ ਫੋਟੋਆਂ ਵੀ ਆ ਜਾਂਦੀਆਂ ਨੇ, ਫੁੱਲਾਂ ਦਾ ਗਿਆਨ ਸਾਇੰਸ ਵਾਲੇ ਦਿੰਦੇ ਨੇ ਜਦੋਂ, ਫਿਰ ਫਲਾਂ ਦਾ ਗਿਆਨ ਦਿੱਤਾ ਜਾਂਦਾ, ਮਕਰੰਦ ਦਿਖਾਇਆ ਜਾਂਦਾ, ਇਸੇ ਪ੍ਰਕਾਰ ਸਾਰੇ ਆਕਾਰ ਵੱਡੀਆਂ ਕਲਾਸਾਂ ਵਿੱਚ ਵੀ ਆਉਂਦੇ ਨੇ। ਅਤੇ ਜਦੋਂ ਇਸੇ ਪ੍ਰਕਾਰ ਬ੍ਰਹਮ ਦਾ ਤਾਂ ਕੋਈ ਆਕਾਰ ਹੀ ਨਹੀਂ ਵਾਸਤਵ ਦੇ ਵਿੱਚ, ਪਰ ਮਨ ਨੂੰ ਪਹਿਲਾਂ ਲਾਉਣ ਲਈ ਜਾਂ ਤਾਂ ਗੁਰੂ ਗ੍ਰੰਥ ਸਾਹਿਬ ਦਾ ਧਿਆਨ ਕਰਾਂਗੇ, ਜਾਂ ਇੱਕ ਓਅੰਕਾਰ ਦਾ ਧਿਆਨ ਕਰਾਂਗੇ, ਵਾਹਿਗੁਰੂ ਮੰਤਰ ਦਾ ਧਿਆਨ ਕਰਾਂਗੇ, ਜਾਂ ਗੁਰਾਂ ਦੇ ਸਾਹਮਣੇ ਜਿਵੇਂ ਸਰੂਪ ਲੱਗੇ ਹੋਣ ਫਿਰ ਉਹਨਾਂ ਦਾ ਧਿਆਨ ਫੋਟੋ ਰੂਪ 'ਚ ਕਰਕੇ, ਔਰ ਉਹਨਾਂ ਦੀ ਭਾਵਨਾ ਮਨ ਦੇ ਅੰਦਰ ਬਣ ਜਾਂਦੀ ਹੈ। ਜੇ ਫਿਰ ਪ੍ਰਕਾਸ਼ ਸਰੂਪ ਦਾ ਧਿਆਨ ਕਰਨਾ, ਫਿਰ ਹਿਰਦੇ 'ਚ ਪ੍ਰਕਾਸ਼ ਸਰੂਪ ਦਾ ਧਿਆਨ ਧਰ ਕੇ ਸਤਿਗੁਰੂ ਆਪੇ ਕੱਢ ਲੈਣਗੇ। ਇੰਨੇ ਫਿਕਰ ਦੀ ਲੋੜ ਨਹੀਂ ਕਿ ਇਹਨੇ ਫੋਟੋ ਦੇ ਦਰਸ਼ਨ ਕਰ ਲਏ, ਪਤਾ ਨਹੀਂ। ਸਾਰਾ ਸੱਚੇ ਪਾਤਸ਼ਾਹ ਤਾਂ ਸਾਰਿਆਂ ਸਰੂਪਾਂ ਦੇ ਵਿੱਚ ਹੀ ਬੈਠੇ, ਜਿਹਾ ਜਾਂ ਮਰਜ਼ੀ ਇੱਛਾ ਕਰ ਲਓ। ਅਕਾਲ ਪੁਰਖ ਦਾ ਕੋਈ ਆਕਾਰ, ਕੋਈ ਸਰੂਪ ਨਹੀਂ, ਉਹ ਤਾਂ ਪ੍ਰਕਾਸ਼ ਸਰੂਪ ਹੈ। ਜਦੋਂ ਉਹ ਪ੍ਰਕਾਸ਼ ਦਿਖਣ ਲੱਗ ਜਾਂਦਾ, ਜੇ ਫੁਰਨਾ ਬਣ ਜਾਏ ਕਿ ਮੈਨੂੰ ਤਾਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨੇ, ਉਹ ਪ੍ਰਕਾਸ਼ ਹੀ ਗੁਰੂ ਨਾਨਕ ਸਾਹਿਬ ਰੂਪ ਹੋ ਜਾਂਦੇ ਆ। ਜੇ ਜਿਹੜਾ ਮਰਜ਼ੀ ਸੰਕਲਪ ਕਰ ਲਓ, ਪ੍ਰਕਾਸ਼ ਉਹੀ ਰੂਪ ਧਾਰ ਲੈਂਦਾ। ਜਿਵੇਂ ਭੱਟਾਂ ਨੇ ਜਦ ਆ ਕੇ ਮੱਥਾ ਟੇਕਿਆ, ਫੁਰਨਾ ਕੀਤਾ ਹਰਿਮੰਦਰ ਸਾਹਿਬ ਦੇ ਵਿੱਚ ਕਿ ਜੇ ਸਾਨੂੰ ਗੁਰੂ ਸਾਹਿਬ ਵਿਸ਼ਨੂੰ ਰੂਪ ਹੋ ਕੇ ਦੇਖਣ, ਹੁਣ ਗੁਰੂ ਸਾਹਿਬ ਦਾ ਤਾਂ ਕੋਈ ਰੂਪ ਹੀ ਨਹੀਂ, ਸਤਿਗੁਰੂ ਜੀ ਨੇ ਉਹੀ ਰੂਪ ਦਿਖਾ ਦਿੱਤਾ, ਕਿਉਂਕਿ ਉਹਨਾਂ ਦੀ ਇੱਕ ਵਾਰ ਭਾਵਨਾ ਵੱਜ ਗਈ। ਫਿਰ ਉਹਨਾਂ ਨੂੰ ਦਿਖਾ ਦਿੱਤਾ ਕਿ ਅਸੀਂ ਆਪ ਹੀ ਹਾਂ, ਕਿਉਂ ਪਰਮੇਸ਼ਰ ਸਾਰੇ ਸਰਬ ਵਿਆਪਕ ਰੂਪ ਹੈ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਤਿਸ ਕਰਤਾ ਮਾਰ ਦੇਵਾਵੈ। ਜਿਹੜਾ ਮਨੁੱਖ ਪੂਰਿਆਂ ਸਤਿਗੁਰਾਂ ਦੀ ਨਿੰਦਾ ਕਰਦਾ, ਉਹਨੂੰ ਕਰਤਾ ਪੁਰਖ ਵਾਹਿਗੁਰੂ ਮਾਰ ਦਵਾਉਂਦਾ, ਪਾਪ ਬੜੀ ਮਾਰ ਪਵਾਉਂਦਾ, ਉਹਨੂੰ ਬਹੁਤ ਮਾਰ ਪੈਂਦੀ ਨਿੰਦਕਾਂ ਨੂੰ। ਫਿਰ ਉਹ ਵੇਲਾ ਉਸ ਹੱਥ ਨਾ ਆਵੈ, ਉਹ ਆਪਣਾ ਬੀਜਿਆ ਆਪੇ ਖਾਵੈ। ਫਿਰ ਉਹ ਪੁਰਸ਼ ਨੂੰ ਲੰਘ ਗਿਆ ਵੇਲਾ ਹੱਥ ਨਹੀਂ ਆਉਂਦਾ। ਸਾਰੀ ਜ਼ਿੰਦਗੀ ਜਿਹਨੇ ਨਿੰਦਾ ਕਰ ਕਰਕੇ ਗੁਜ਼ਾਰ ਲਈ, ਜਿਸ ਵੇਲੇ ਇਹਨੇ ਸਤਿਗੁਰਾਂ ਦੀ ਨਿੰਦਿਆ ਕੀਤੀ ਸੀ, ਉਹ ਆਪਣਾ ਨਿੰਦਿਆ ਦਾ ਬੀਜ ਬੀਜਿਆ ਫਿਰ ਆਪ ਹੀ ਖਾਂਦਾ। ਪਰ ਸਤਿਗੁਰੂ ਜੀ ਨੇ ਇਹ ਅਸ਼ਟਪਦੀ ਵਿੱਚ ਲਿਖਿਆ ਵੀ ਹੈ, ਮਹਾਂਪੁਰਖਾਂ ਦੀ ਅਸ਼ਟਪਦੀ ਦੇ ਵਿੱਚ, ਕਿ ਜੇ ਸੰਤਾਂ ਮਹਾਤਮਾ ਦੇ ਚਰਨੀ ਉਹ ਜਾ ਕੇ ਪੈ ਵੀ ਜਾਂਦਾ ਕੋਈ ਨਿੰਦਕ, ਸੋ ਜਿਵੇਂ ਕੋਈ ਮਹਾਂਪੁਰਖ ਜਦੋਂ ਰਾੜੇ ਵਾਲੇ ਸੰਤ ਬਾਬਾ ਈਸ਼ਰ ਸਿੰਘ ਜੀ ਇੰਗਲੈਂਡ ਨੂੰ ਚੱਲਣ ਲੱਗੇ, ਉਹ ਪਿੰਡ ਦਾ ਇੱਕ ਲੰਬੜਦਾਰ ਕਹਿੰਦੇ ਉਹ ਬੜੀ ਨਿੰਦਿਆ ਕਰਿਆ ਕਰੇ, ਬਹੁਤ ਨਿੰਦਿਆ ਕਰਿਆ ਕਰੇ ਮਹਾਂਪੁਰਖਾਂ ਦੀ। ਕਹਿੰਦੇ ਕਿਸੇ ਨੇ ਦੱਸਿਆ ਉਹ ਤਾਂ ਹੁਣ ਚੱਲੇ ਨੇ, ਕਹਿੰਦੇ ਉਹ ਆ ਕੇ ਚਰਨੀ ਪੈ ਗਿਆ, ਕਹਿੰਦਾ ਮਹਾਰਾਜ ਜੀ ਮੈਂ ਤੁਹਾਡੀ ਬਹੁਤ ਨਿੰਦਿਆ ਕੀਤੀ ਹੈ, ਬੜਾ ਮਾੜਾ ਕਰਦਾ ਰਿਹਾ। ਕਹਿੰਦੇ ਕੋਈ ਨਹੀਂ ਭਾਈ, ਮੈਂ ਕਿਹੜਾ ਗੁੱਸਾ ਕਰਦਾ, ਮੈਂ ਕਿਹੜਾ ਮਾੜਾ ਕਿਹਾ ਤੈਨੂੰ। ਕਹਿੰਦੇ ਨਹੀਂ ਜੀ, ਮੈਨੂੰ ਬਖਸ਼ ਲਓ। ਕਹਿੰਦੇ ਮੇਰੇ ਮਨ 'ਚ ਤਾਂ ਕੋਈ ਨਹੀਂ। ਕਹਿੰਦਾ ਅਸੀਂ ਕੀ ਬਖਸ਼ਣਾ। ਕਹਿੰਦੇ ਨਹੀਂ ਜੀ, ਬਾਣੀ 'ਚ ਲਿਖਿਆ ਹੋਇਆ ਵੀ ਜੇ ਸੰਤ ਚਾਹੁਣ ਤਾਂ ਬਖਸ਼ ਲੈਂਦੇ ਨੇ। ਮਹਾਂਪੁਰਖ ਹੱਸ ਕੇ ਕਹਿੰਦੇ ਚੰਗਾ ਬਾਣੀ ਪੜ੍ਹਿਆ ਕਰ, ਮਹਾਰਾਜ ਕਿਰਪਾ ਕਰਨਗੇ, ਤੈਨੂੰ ਅਗਲਾ ਜਨਮ ਮਨੁੱਖ ਦਾ ਫੇਰ ਮਿਲ ਜੂ, ਫਿਰ ਉਦੋਂ ਤੂੰ ਭਗਤੀ ਕਰਕੇ ਸੁਧਾਰ ਕਰ ਲਈ। ਤੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਨਿੰਦਕ ਜਿਹੜੇ ਨੇ ਜੇ ਉਹ ਬਖਸ਼ਾ ਲੈਣ ਤਾਂ ਬਖਸ਼ ਵੀ ਲੈਂਦੇ ਸਤਿਗੁਰੂ, ਪਰ ਜੇ ਬਖਸ਼ਾਉਣ ਹੀ ਨਾ ਸਾਰੀ ਜ਼ਿੰਦਗੀ, ਫਿਰ ਕਹਿੰਦੇ ਆਪਣਾ ਬੀਜਿਆ ਆਪ ਹੀ ਖਾਂਦਾ। ਫਿਰ ਕਹਿੰਦਾ ਬੀਜਿਆ ਕੀ ਖਾਂਦਾ ਜੀ, ਕਿਵੇਂ ਖਾਂਦਾ। ਨਰਕ ਕੋਰ ਮੋਹੇ ਕੱਲ ਐ ਖੜਿਆ, ਜਿਉਂ ਤਸਕਰ ਪਾਏ ਗਲਾਵੈ। ਕਹਿੰਦੇ ਉਹ ਕਾਲੇ ਮੂੰਹ ਵਾਲੇ ਗੁਰ ਨਿੰਦਕ ਨੂੰ ਜਮਦੂਤਾਂ ਨੇ ਕੁੰਭੀ ਨਰਕ 'ਚ ਇਸ ਤਰ੍ਹਾਂ ਖੜਿਆ, ਇਹ ਮਾਝੇ ਦੀ ਬੋਲੀ ਯਾਰ, ਉੱਥੇ ਖੜਿਆ ਉਹਨੂੰ ਫਲਾਨੇ ਨੂੰ, ਜਿਵੇਂ ਚੋਰ ਨੂੰ ਗਲ ਵਿੱਚ ਗਲਾਵਾ ਹੁੰਦਾ, ਫਾਹਾ ਪਾ ਕੇ ਹੱਥ ਕੜੀਆਂ ਨਾਲ ਬੰਨ ਕੇ ਲਿਜਾਂਦੇ ਨੇ। ਕਹਿੰਦੇ ਫਿਰ ਉਹ ਬਚੂਗਾ ਕਿਵੇਂ, ਹੁਣ ਉਹਦਾ ਕੋਈ ਇਲਾਜ ਵੀ ਦੱਸ ਦਿਓ। ਫਿਰ ਸਤਿਗੁਰੂ ਕੀ ਸਰਣੀ ਪਵੈ ਤਾਂ ਉੱਭਰੈ, ਜਾਂ ਹਰ ਹਰ ਨਾਮ ਤੇ ਆਵੈ। ਕਹਿੰਦੇ ਜਾਂ ਸਤਿਗੁਰਾਂ ਦੀ ਸ਼ਰਨ ਵਿੱਚ ਪੈ ਕੇ ਵਾਹਿਗੁਰੂ ਵਾਹਿਗੁਰੂ ਨਾਮ ਤੇ ਆਵੇ ਨਾ, ਕਹਿੰਦੇ ਫਿਰ ਉਹ ਬਚ ਜਾਂਦਾ। ਜਿਹੜੇ ਨਿੰਦਕ ਨੇ, ਜਿਹੜੇ ਦੁਖੀ ਨੇ ਗੁਰੂ ਘਰ ਦੇ, ਇਹਨਾਂ ਦਾ ਕੋਈ ਇਲਾਜ ਨਹੀਂ। ਉਹ ਵੀ ਸੁਣ ਲੈਣ ਵੀ ਜੇ ਉਹਨਾਂ ਨੇ ਬਖਸ਼ਾਉਣਾ ਤਾਂ ਉਹ ਬਖਸ਼ਾ ਲੈਣ ਇਸੇ ਜਨਮ ਦੇ ਵਿੱਚ, ਮੁੜ ਕੇ ਜੇ ਬਣਾਤਾ ਨਾ ਚੂਹਾ, ਬਿੱਲੀ, ਕੂਕਰ, ਸੂਰ, ਫਿਰ ਨਹੀਂ ਬਖਸ਼ਣਾ ਕਿਸੇ ਨੂੰ, ਫਿਰ ਜੂਨਾਂ ਦੇ ਵਿੱਚ ਹੀ ਪਿਆ ਰਹੇਗਾ। ਇਸ ਕਰਕੇ ਜਿਹੜੇ ਇੱਧਰ ਉੱਧਰ ਭਟਕਦੇ ਫਿਰਦੇ ਉਹ ਬਖਸ਼ਾ ਲਓ ਆਪਣੇ ਆਪ ਨੂੰ, ਪੰਜਾਂ ਪਿਆਰਿਆਂ ਕੋਲ ਆ ਕੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਬਖਸ਼ਾ ਲਓ ਆਪਣੇ ਆਪ ਨੂੰ। ਤਾਂ ਮਹਾਰਾਜ ਕਹਿੰਦੇ ਫਿਰ ਉਹ ਨਾਮ ਜਪਦਾ ਗੁਰੂ ਦੀ ਸ਼ਰਨ ਵਿੱਚ ਆ ਕੇ ਬਚ ਜਾਂਦਾ। ਹਰ ਬਾਤਾਂ ਆਖ ਸੁਣਾਏ ਨਾਨਕ ਹਰ ਕਰਤੇ ਇਹ ਵੈ ਪਾਵੈ। ਧੰਨ ਗੁਰੂ ਰਾਮਦਾਸ ਹੈ ਮਹਾਰਾਜ ਫਰਮਾਉਂਦੇ ਨੇ ਇਹ ਅਸਾਂ ਨੇ ਹਰੀ ਦੇ ਦਰ ਦੀਆਂ ਗੱਲਾਂ ਕਹਿ ਕੇ ਸੁਣਾਈਆਂ ਏ, ਉਹਦੇ ਬਚਨ ਸੁਣਾਏ ਨੇ ਹਰੀ ਦੇ ਦਰ ਦੀਆਂ। ਮੈਂ ਕੋਲੋਂ ਨਹੀਂ ਕਹਿੰਦੇ ਸੁਣਾਉਂਦਾ, ਹਰੀ ਕਰਤੇ ਨੂੰ ਇਸੇ ਤਰ੍ਹਾਂ ਹੀ ਪਾਉਂਦਾ, ਅਕਾਲ ਪੁਰਖ ਨਿਰੰਕਾਰ ਨੂੰ ਇਸੇ ਤਰ੍ਹਾਂ ਹੀ ਪਾਉਂਦਾ। ਮਹੱਲਾ ਚੌਥਾ, ਚੌਥੇ ਪਾਤਸ਼ਾਹ ਫਰਮਾਉਂਦੇ ਨੇ ਪੂਰੇ ਗੁਰ ਕਾ ਹੁਕਮ ਨ ਮੰਨੈ ਉਹ ਮਨਮੁਖ ਅਗਿਆਨ ਮੁੱਠਾ ਬਿਖ ਮਾਇਆ। ਜੋ ਮਨੁੱਖ ਪੂਰਿਆਂ ਗੁਰਾਂ ਦਾ ਹੁਕਮ ਨਹੀਂ ਮੰਨਦਾ ਉਹ ਮਨਮੁਖ ਅਗਿਆਨੀ ਵਿਆਹ ਰੂਪ ਮਾਇਆ ਕਰਕੇ ਮੁੱਠਾ ਹੁੰਦਾ, ਲੁੱਟਿਆ ਗਿਆ। ਕਿਉਂਕਿ ਪੂਰਿਆਂ ਗੁਰਾਂ ਦੇ ਹੁਕਮਨਾਮੇ ਨੂੰ ਤਾਂ ਕੋਈ ਸੁਣਦਾ ਹੀ ਨਹੀਂ, ਅਤੇ ਅਧੂਰੇ ਗੁਰੂ ਦੀ ਗੱਲ ਨੂੰ ਲੋਕ ਸੁਣੀ ਜਾਂਦੇ ਨੇ, ਅਤੇ ਇਹਨਾਂ 'ਤੇ ਤਰਸ ਵੀ ਆਉਂਦਾ ਵੀ ਵਿਚਾਰੇ ਕਿੱਥੇ ਫਸ ਗਏ ਇਹ, ਇਹ ਹੁਣ ਮਨੁੱਖਾ ਜੂਨ ਖਰਾਬ ਕਰ ਲੈਣੀ ਹੈ, ਮੁੜ ਕੇ ਇਹਨਾਂ ਨੂੰ ਜੂਨ ਮਿਲਣੀ ਨਹੀਂ, ਜੂਨਾਂ ਵਿੱਚੋਂ ਕਿਸੇ ਨੇ ਕੱਢਣਾ ਨਹੀਂ। ਜਿਵੇਂ ਲਧਾਈ ਕੇ ਨਗਰ ਛੇਵੇਂ ਪਾਤਸ਼ਾਹ ਨੇ ਸੱਪ ਦਾ ਉਧਾਰ ਕੀਤਾ ਚਰਨ ਛੁਆ ਕੇ, ਅਤੇ ਵੇਖ ਲਓ ਕਿੰਨੇ ਕਿਰਮ ਨਿਕਲੇ ਉਹਦੇ ਵਿੱਚੋਂ, ਕੁਰਬਲ ਕੁਰਬਲ ਕਰਦੇ ਉਹਦੀ ਰੂਹ ਨਿਕਲ ਕੇ ਸਾਹਮਣੇ ਖੜ ਗਈ। ਕਹਿੰਦਾ ਮਹਾਰਾਜ ਮੈਂ ਨਕਲੀ ਗੁਰੂ ਸੀ, ਆਹ ਮੇਰੇ ਚੇਲੇ ਮੇਰੀ ਜਾਨ ਖਾਂਦੇ ਸੀ, ਸ਼ੁਕਰ ਹੈ ਤੁਸੀਂ ਮੇਰਾ ਖਹਿੜਾ ਛੁਡਾ ਦਿੱਤਾ। ਉਸ ਅੰਦਰ ਕੂੜ ਕੂੜ ਹੋ ਕਰ ਬੁੱਝੈ ਅਣਹੋਣ ਦੇ ਝਗੜੇ ਦੈ ਉਸ ਦੈ ਗੱਲ ਪਾਇਆ। ਕਹਿੰਦੇ ਉਹਦੇ ਅੰਦਰ ਝੂਠ ਹੈ, ਇਸ ਲਈ ਉਹ ਸੱਚ ਨੂੰ ਵੀ ਝੂਠ ਕਰਕੇ ਬੁੱਝਿਆ ਤੋਂ ਪਾਪ ਸਮਝਦਾ। ਦੈ ਹੁੰਦਾ ਪ੍ਰੇਰਕ, ਦੱਦਾ ਜਾਈਏ ਸਿਹਾਰੀ, ਦੈ ਤੋਂ ਪਾਪ ਪ੍ਰੇਰਕ। ਪਰਮਾਤਮਾ ਨੇ ਅਣਹੁੰਦੇ ਝਗੜੇ ਉਹਦੇ ਗਲ ਪਾ ਤੇ, ਅਣਹੁੰਦੇ ਝਗੜੇ ਉਹਨੇ ਜੋ ਹੋਣੇ ਕਿਸੇ ਹੋਰ ਦੇ ਅਤੇ ਪੈ ਕਿਸੇ ਦੇ ਹੋਰ ਗਲ ਜਾਣ, ਐਵੇਂ ਧੱਕੇ ਨਾਲ ਹੀ ਉਹਦੇ ਗਲ ਹੀ ਝਗੜਾ ਪੈ ਗਿਆ। ਕਹਿੰਦਾ ਮੈਂ ਤਾਂ ਇਹ ਕੰਮ ਕੀਤਾ ਹੀ ਨਹੀਂ, ਮੈਂ ਤਾਂ ਐਵੇਂ ਹੀ ਮਾਰਿਆ ਗਿਆ ਇਹਦੇ 'ਚ, ਮੈਂ ਤਾਂ ਇਹ ਗਲਤੀ ਨਹੀਂ ਸੀ ਕੀਤੀ। ਫਿਰ ਜਦੋਂ ਸਤਿਗੁਰਾਂ ਨਾਲ ਵੈਰ ਕਮਾਉਂਦੇ ਹੋ ਫਿਰ ਅਣਜਾਣੇ ਝਗੜੇ ਗਲ ਪੈਂਦੇ ਨੇ, ਹੋਰ ਦੇ ਝਗੜੇ ਉਹ ਗੁਰਨਿੰਦਕ ਦੇ ਗਲ ਪਾ ਦਿੱਤੇ ਫਿਰ ਪਰਮੇਸ਼ਰ ਨੇ। ਉਹ ਹੋ ਗੱਲ ਫਰੋਸੀ ਕਰੇ ਬਹੁਤ ਤੇਰੀ ਉਸਦਾ ਬੋਲਿਆ ਕਿਸੇ ਨਾ ਪਾਇਆ। ਉਹ ਗੁਰਨਿੰਦਕ ਬਹੁਤ ਹੀ ਗੱਲਾਂ ਨੂੰ ਫਰੋਸੀ ਤੋਂ ਪਾ ਵੇਚਣਾ ਕਰਦਾ, ਅਰਥਾਤ ਮਿੱਠੀਆਂ ਮਿੱਠੀਆਂ ਗੱਲਾਂ ਸੁਣਾ ਕੇ ਅਗਲੇ ਨੂੰ ਠੱਗ ਲੈਂਦਾ, ਕਥਾ ਕੀਰਤਨ ਨੂੰ ਵੇਚ ਕੇ ਮਾਇਆ ਇਕੱਠੀ ਕਰਦਾ। ਇਸ ਲਈ ਉਹਦਾ ਬੋਲਿਆ ਹੋਇਆ ਵਚਨ ਕਿਸੇ ਨੂੰ ਪਾਇਆ ਤੋਂ ਭਾਵ ਚੰਗਾ ਹੀ ਨਹੀਂ ਲੱਗਿਆ, ਨਹੀਂ ਚੰਗਾ ਲੱਗਦਾ। ਫਿਰ ਉਹ ਘਰ ਘਰ ਹੰਡੈ ਜਿਉ ਰੰਨ ਦੁਹਾਗਣ ਉਸ ਨਾਲ ਮੋਹ ਜੋੜੇ ਉਸ ਵੀ ਲੱਛਣ ਲਾਇਆ। ਉਹ ਮਨੁੱਖ ਘਰ ਘਰ ਵਿੱਚ ਇਸ ਤਰ੍ਹਾਂ ਹੰਡੈ ਤੋਂ ਭਾਵ ਫਿਰਦਾ ਜਿਵੇਂ ਦੁਹਾਗਣ ਛੁੱਟੜ ਔਰਤ ਫਿਰਦੀ ਹੈ। ਉਸ ਗੁਰਨਿੰਦਕ ਨਾਲ ਜਿਹੜਾ ਪੁਰਸ਼ ਮੂੰਹ ਜੋੜਦਾ ਭਾਵ ਉਹਦੀ ਸੰਗਤ ਕਰਕੇ ਉਹਦੇ ਨਾਲ ਗੱਲਾਂ ਕਰਦਾ ਉਹਨੂੰ ਵੀ ਉਹੋ ਜਿਹੀ ਦਾਗ ਲੱਗ ਜਾਂਦਾ, ਉਹਨੂੰ ਵੀ ਉਹੋ ਜਿਹਾ ਲੱਛਣ ਤੋਂ ਭਾਵ ਕਲੰਕ ਲੱਗ ਜਾਂਦਾ, ਉਹਦੇ ਵੀ ਉਹੋ ਜਿਹੇ ਲੱਛਣ ਹੋ ਜਾਂਦੇ ਮਾੜੇ ਜਿਹੜਾ ਨਿੰਦਕਾਂ ਨਾਲ ਜਾ ਕੇ ਬੈਠੂਗਾ। ਗੁਰਮੁਖ ਹੋਏ ਇਸ ਉਲਿਪਤੋ ਵਰਤੈ ਉਸ ਦਾ ਪਾਸ ਛੱਡ ਗੁਰ ਪਾਸ ਬਹਿ ਜਾਇਆ। ਜੋ ਗੁਰਮੁਖ ਹੁੰਦਾ ਉਹ ਮਨਮੁੱਖਾਂ ਦੀ ਸੰਗਤ ਤੋਂ ਉਲਿਪਤ ਹੁੰਦਾ, ਨਿਰਲੇਪ ਹੀ ਹੋ ਕੇ ਰਹਿੰਦਾ ਅਤੇ ਉਹਦਾ ਪਾਸਾ ਛੱਡ ਕੇ ਗੁਰਾਂ ਦੇ ਪਾਸ ਜਾ ਕੇ ਬਹਿੰਦਾ। 304 ਅੰਗ ਤੇ ਮਹਾਰਾਜ ਅਗਲੀ ਪੰਕਤੀ ਫਰਮਾਉਂਦੇ ਨੇ ਜੋ ਗੁਰ ਗੋਪੇ ਆਪਣਾ ਸੋ ਭਲਾ ਨਾਹੀ ਪੰਚ ਹੋ ਓਨ ਲਾਹਾ ਮੂਲ ਸਭ ਗਵਾਇਆ। ਗੋਇੰਦਵਾਲ ਦੇ ਨੰਬਰਦਾਰਾਂ ਨੂੰ ਕਹਿੰਦੇ ਨੇ ਇਹ ਪੰਚੋ ਇਹ ਨੰਬਰਦਾਰੋ ਜੋ ਮਨੁੱਖ ਆਪਣੇ ਗੁਰਾਂ ਨੂੰ ਗੋਪੇ ਹੁੰਦਾ ਛੁਪਾਉਂਦਾ ਲੁਕਾਉਂਦਾ ਕਿ ਮੇਰਾ ਗੁਰੂ ਹੀ ਕੋਈ ਨਹੀਂ ਜਾਂ ਆਪ ਪ੍ਰਤਾਪੀ ਹੋ ਕੇ ਗੁਰਾਂ ਨੂੰ ਪਿੱਛੇ ਪਾ ਦਿੰਦਾ ਉਹ ਮਨੁੱਖ ਚੰਗਾ ਨਹੀਂ, ਉਹਨੇ ਆਪਣਾ ਲਾਭ ਤੇ ਮੂਲ ਸਭ ਕੁਝ ਗਵਾ ਲਿਆ। ਜਿਵੇਂ ਬਾਣੀ ਤਾਂ ਗੁਰੂ ਸਾਹਿਬ ਨੇ ਬਖਸ਼ੀ ਹੋਏ ਬਖਸ਼ਿਸ਼ਾਂ ਸਾਰੀਆਂ ਕੀਤੀਆਂ ਹੋਣ ਤੇ ਅਸੀਂ ਕਹੀ ਜੇ ਮੈਂ ਆ ਮੈਂ ਕਰਦਾ ਜੇ ਗੁਰੂ ਸਾਹਿਬ ਬਾਣੀ ਨਾ ਦਿੰਦੇ ਸਾਨੂੰ ਲਿਖ ਕੇ, ਜੇ ਗੁਰੂ ਸਾਹਿਬ ਅੰਮ੍ਰਿਤ ਹੀ ਨਾ ਦਿੰਦੇ, ਜੇ ਗੁਰੂ ਘਰ ਹੀ ਨਾ ਹੁੰਦੇ ਤੇ ਸਾਡੇ ਵਰਗਿਆਂ ਨੂੰ ਕਿਹਨੇ ਪੁੱਛਣਾ ਤੇ ਹੁਣ ਅਸੀਂ ਦਮਗਜੇ ਮਾਰਦੇ ਹਾਂ ਕਿ ਮੈਂ ਕੀਤਾ। ਮੂਲ ਰੂਪ ਸਵਾਸ ਤੇ ਲਾਭ ਰੂਪ ਨਾਮ ਹੈ, ਸਵਾਸ ਨਿਸ਼ਫਲ ਗਵਾ ਲਏ ਇਸ ਕਰਕੇ ਨਾਮ ਦਾ ਜਿਹੜਾ ਲਾਭ ਪ੍ਰਾਪਤ ਨਾ ਹੋਇਆ। ਮੂਲ ਰੂਪ ਨਾਮ ਹੈ, ਲਾਭ ਰੂਪ ਆਤਮ ਸੁੱਖ ਹੈ, ਮੋਕਸ਼ ਹੈ ਜਿਹੜਾ ਹੈ ਸਾਰਿਆਂ ਨਾਲੋਂ ਵੱਡਾ ਲਾਭ, ਮੋਕਸ਼ ਮੁਕਤੀ ਦੀ ਪ੍ਰਾਪਤੀ। ਮੂਲ ਰੂਪ ਨਾਮ ਨਾ ਜਪਿਆ ਇਸ ਤੇ ਆਤਮ ਸੁੱਖ ਇਹ ਜੀਵ ਨੂੰ ਪ੍ਰਾਪਤ ਨਾ ਹੋਇਆ, ਕਿਉਂਕਿ ਮੋਕਸ਼ ਦਾ ਲਾਭ ਨਾ ਹੋਇਆ। ਮੂਲ ਰੂਪ ਪੁੰਨ ਹੈ, ਲਾਭ ਰੂਪ ਸੰਸਾਰਕ ਸੁੱਖ ਹੈ, ਸਵਰਗ ਸੁੱਖ ਹੈ। ਪੁੰਨ ਕਰਮ ਨਾ ਕੀਤੇ ਤੇ ਇਸ ਲਈ ਸੰਸਾਰਕ ਸੁੱਖ ਸਵਰਗ ਸੁੱਖ ਦੀ ਪ੍ਰਾਪਤੀ ਰੂਪ ਲਾਭ ਪ੍ਰਾਪਤ ਨਾ ਹੋਇਆ। ਪਹਿਲਾ ਆਗਮ ਨਿਗਮ ਨਾਨਕ ਆਖ ਸੁਣਾਏ ਪੂਰੇ ਗੁਰ ਕਾ ਬਚਨ ਉੱਪਰ ਆਇਆ। ਨਿਗਮ ਆਗਮ ਹੁੰਦਾ ਵੇਦਾਂ ਸ਼ਾਸਤਰਾਂ ਨੇ ਜੋ ਬਚਨ ਪਹਿਲੇ ਆ ਕੇ ਸੁਣਾਏ ਹਨ, ਕਿ ਗੁਰ ਨਿੰਦਕ ਦੀ ਜਿਹੜੀ ਹੈ ਨਾ ਬੁਰੀ ਹਾਲਤ ਹੀ ਹੁੰਦੀ ਹੈ, ਕਿਉਂਕਿ ਪੂਰਿਆਂ ਗੁਰਾਂ ਦਾ ਬਚਨ ਵੀ ਉਸੇ ਉੱਤੇ ਪ੍ਰਮਾਣ ਹੋ ਆਇਆ, ਕਿਉਂਕਿ ਪੂਰੇ ਗੁਰੂ ਵੀ ਇਹੋ ਕਹਿੰਦੇ ਨੇ ਕਿ ਗੁਰ ਨਿੰਦਕਾਂ ਦਾ ਹਾਲ ਬੁਰਾ ਹੁੰਦਾ ਹੈ। ਵੇਦਾਂ ਤੋਂ ਜੋ ਗੱਲ ਅਗਮ ਹੈ, ਅਰਥਾਤ ਜਿਸ ਗੱਲ ਨੂੰ ਵੇਦ ਵੀ ਨਾ ਕਹਿ ਸਕਦੇ, ਕਹਿਣ ਤੋਂ ਭਾਵ ਉਹ ਬਚਨ ਮੈਂ ਪਹਿਲੇ ਤੋਂ ਆਪ ਸੁਣਾਏ ਨੇ, ਇਸ ਲਈ ਪੂਰਿਆਂ ਗੁਰਾਂ ਦਾ ਬਚਨ ਸਭ ਤੋਂ ਉੱਪਰ ਆਇਆ, ਭਾਵ ਸਾਰਿਆਂ ਤੋਂ ਵੱਡਾ, ਕਿਉਂਕਿ ਭਾਈ ਮਾੜੇ ਕਰਮ ਦਾ ਫਿਰ ਮਾੜਾ ਹੀ ਫਲ ਮਿਲਦਾ। ਗੁਰਸਿੱਖਾਂ ਵਡਿਆਈ ਭਾਵੈ ਗੁਰ ਪੂਰੇ ਕੀ, ਮਨਮੁੱਖਾਂ ਉਹ ਵੇਲਾ ਹੱਥ ਨਾ ਆਇਆ। ਗੁਰਸਿੱਖਾਂ ਨੂੰ ਪੂਰਿਆਂ ਗੁਰਾਂ ਦੀ ਵਡਿਆਈ ਕਰਨੀ ਪਾਉਂਦੀ ਹੈ, ਪਰ ਮਨਮੁੱਖਾਂ ਨੂੰ ਉਹ ਵਡਿਆਈ ਕਰਨ ਦਾ ਵੇਲਾ ਹੱਥ ਹੀ ਨਹੀਂ ਆਉਂਦਾ। ਵਡਿਆਈ ਕਰਨ ਨਾਲ ਹੀ ਸਾਰੀਆਂ ਪ੍ਰਾਪਤੀਆਂ ਹੋ ਜਾਂਦੀਆਂ ਨੇ, ਸੰਗਤ ਵਿੱਚ ਬਹਿਣ ਨਾਲ ਕਿਰਪਾ ਹੋ ਜਾਂਦੀ ਹੈ। ਮਨਮੁੱਖ ਲੋਕ ਜਿਹੜੇ ਹੁੰਦੇ ਨੇ ਉਹ ਜਦੋਂ ਸੰਗਤ ਹੋਣ ਲੱਗਦੀ ਹੈ, ਗੁਰੂ ਕੀ ਕੀਰਤਨ ਕਥਾ ਕੋਈ ਬਾਣੀ, ਉਦੋਂ ਉਹਨਾਂ ਨੂੰ ਕੰਮ ਯਾਦ ਆ ਜਾਓ, ਫਿਰ ਭੱਜ ਜਾਂਦੇ ਨੇ, ਮੌਕੇ 'ਤੇ ਉਹ ਲਾਭ ਨਹੀਂ ਉਠਾ ਸਕਦੇ। ਪੌੜੀ ਸੱਚ ਸੱਚਾ ਸਭ ਦੂ ਵੱਡਾ ਹੈ, ਸੋ ਲਏ ਜਿਸ ਸਤਿਗੁਰ ਟਿੱਕੇ। ਸੱਚ ਨਿਸ਼ਚੇ ਕਰਕੇ ਸੱਚਾ ਪਰਮਾਤਮਾ ਜੋ ਹੈ ਨਾ ਸਾਰਿਆਂ ਤੋਂ ਵੱਡਾ, ਉਸ ਪਰਮਾਤਮਾ ਨੂੰ ਉਹ ਪੁਰਸ਼ ਲੈਂਦਾ ਤੋਂ ਭਾਵ ਪ੍ਰਾਪਤ ਕਰਦਾ, ਜਿਹਨੂੰ ਸਤਿਗੁਰਾਂ ਨੇ ਜੋਗੀਆਂ ਵਾਂਗੂ ਟਿੱਕੇ ਤੋਂ ਭਾਵ ਇਸਤ ਕੀਤਾ, ਜਿਹਦੇ ਮਨ ਨੂੰ ਸਤਿਗੁਰਾਂ ਨੇ ਟਿੱਕੇ ਤੋਂ ਭਾਵ ਟਿਕਾਇਆ ਕਾਬੂ ਕੀਤਾ, ਜਿਹਦੇ ਮੱਥੇ ਉੱਪਰ ਉਪਦੇਸ਼ ਰੂਪ ਟਿੱਕੇ ਲਾ ਦਿੱਤੇ ਨੇ। ਸੋ ਸਤਿਗੁਰ ਜੇ ਸੱਚ ਧਿਆਨ ਦਾ, ਸੱਚ ਸੱਚਾ ਸਤਿਗੁਰ ਇੱਕੇ। ਸਤਿਗੁਰੂ ਉਹੀ ਹੈ ਜੋ ਸੱਚ ਸਰੂਪ ਪਰਮਾਤਮਾ ਨੂੰ ਧਿਆਉਂਦਾ ਆਪ। ਸੱਚ ਨਿਸ਼ਚੇ ਕਰਕੇ ਸੱਚਾ ਪਰਮਾਤਮਾ ਅਤੇ ਸਤਿਗੁਰੂ ਇੱਕੋ ਹੀ ਸਰੂਪ ਜਾਣੋ। ਗੁਰੂ ਨਾਨਕ ਸਾਹਿਬ ਕਹੋ, ਵਾਹਿਗੁਰੂ ਕਹੋ, ਅਲੱਗ ਅਲੱਗ ਨਹੀਂ ਹਨ। ਦਸੇ ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਇੱਕੋ ਜੋਤ ਜਾਣਨਾ, ਜੇ ਪੂਰਨ ਨਿਸ਼ਚਾ ਕਰਕੇ ਪ੍ਰਾਪਤੀ ਕਰਨੀ ਹੈ। ਜਿਨ੍ਹਾਂ ਨੇ ਪ੍ਰਾਪਤੀ ਨਹੀਂ ਕਰਨੀ, ਉਹ ਤਾਂ ਵੱਖੋ ਵੱਖਰੀਆਂ ਗੱਲਾਂ ਬੋਲੀ ਜਾਂਦੇ ਨੇ। ਮਹਾਰਾਜ ਦਸਵੇਂ ਪਾਤਸ਼ਾਹ ਨੇ ਵਿਚਿੱਤਰ ਨਾਟਕ ਅੰਦਰ ਸਾਰਾ ਕੁਛ ਕਿਹਾ ਵੀ ਉਹ ਲੋਕ ਮੂਰਖ ਨੇ ਜਿਹੜੇ ਆਪਸ ਵਿੱਚ। ਸੋਈ ਸਤਿਗੁਰ ਪੁਰਖ ਹੈ ਜਿਨ ਪੰਜੇ ਦੂਤ ਕੀਤੇ ਵਸ ਛਿੱਕੇ। ਲੋਕੀ ਕਹਿੰਦੇ ਉਹ ਫਲਾਣੇ ਥਾਂ ਸਤਿਗੁਰ ਹੈ, ਫਲਾਣੇ ਥਾਂ ਉਹ ਗੁਰੂ ਬੈਠਾ। ਮਹਾਰਾਜ ਕਹਿੰਦੇ ਆਓ ਸੰਸਾਰ ਦੇ ਲੋਕੋ, ਮੈਂ ਦੱਸਾਂ ਅਸਲ ਗੁਰੂ ਕੌਣ ਹੈ। ਕਹਿੰਦੇ ਉਹੀ ਸਤਿਗੁਰੂ ਪੁਰਖ ਹੈ ਜਿਨ੍ਹਾਂ ਨੇ ਛਿੱਕੇ ਤੋਂ ਭਾਵ ਖਿੱਚ ਕੇ ਪੰਜ ਜਿਹੜੇ ਸੀ ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੂਤ ਕਾਬੂ ਕਰ ਲਏ, ਵਸ ਵਿੱਚ ਕਰ ਲਏ। ਹੈ ਕਿਸੇ ਦੇ ਕਾਬੂ ਅੱਜ ਕੱਲ੍ਹ ਦੇ ਜਿਹੜੇ ਗੁਰੂ ਨੇ, ਇਹਨਾਂ ਦੀ ਪਰਖ ਲੈ ਕੇ ਦੇਖੋ ਤਾਂ ਇਹਨਾਂ ਦੇ ਕਾਬੂ ਨਹੀਂ ਹੈਗੇ। ਇਹ ਤਾਂ ਦੁਨੀਆਂ ਨੂੰ ਉਲਟਾ ਆਪ ਵਿਕਾਰਾਂ ਵੱਲ ਧੱਕਦੇ ਨੇ, ਨਸ਼ਿਆਂ ਵੱਲ ਧੱਕਦੇ ਨੇ, ਔਰ ਨਸ਼ਿਆਂ 'ਤੇ ਇਹੋ ਜਿਹੇ ਨਸ਼ੇੜੀ ਬਣਾ ਲਏ ਲੋਕਾਂ ਨੂੰ, ਲੋਕ ਉੱਧਰ ਹੀ ਵਿਚਾਰੇ ਤੁਰੇ ਜਾਂਦੇ ਨੇ। ਇਹੋ ਜਿਹੇ ਨਸ਼ੇ ਲਾਏ ਹੋਏ ਨੇ ਲੋਕਾਂ ਨੂੰ, ਉਹ ਡੇਰਾ ਛੱਡ ਕੇ ਹੀ ਨਹੀਂ ਕਿਤੇ ਜਾ ਸਕਦੇ। ਜੇ ਬਿਨ ਸਤਿਗੁਰ ਸੇਵੇ ਆਪ ਗਣਾਏ ਦੇ, ਤਿੰਨ ਅੰਦਰ ਕੂੜ ਫਿੱਟ ਫਿੱਟ ਮੂੰਹ ਫਿੱਕੇ। ਜਿਹੜੇ ਮਨੁੱਖ ਸਤਿਗੁਰਾਂ ਦੀ ਸੇਵਾ ਕੀਤੇ ਬਿਨਾਂ ਆਪਣੇ ਆਪ ਨੂੰ ਮਹਾਤਮਾ ਗਣਾਉਂਦੇ ਨੇ, ਸੁਣ ਲਓ ਧਿਆਨ ਨਾਲ ਸਾਰੇ ਜਾਣੇ, ਜਿਹੜੇ ਮਨੁੱਖ ਸਤਿਗੁਰਾਂ ਦੀ ਸੇਵਾ ਕੀਤੇ ਤੋਂ ਬਿਨਾਂ ਆਪਣੇ ਆਪ ਨੂੰ ਮਹਾਤਮਾ ਗਣਾਉਂਦੇ ਨੇ ਨਾ, ਉਹਨਾਂ ਦੇ ਅੰਦਰ ਝੂਠ ਹੈ ਅਤੇ ਮੂੰਹ ਤੋਂ ਫਿੱਕੇ ਬੋਲ ਬੋਲਦੇ ਨੇ, ਇਸ ਕਰਕੇ ਉਹਨਾਂ ਨੂੰ ਫਿੱਟ ਫਿੱਟ ਕਾਰ ਪੈਂਦੀ ਹੈ। ਆ ਕਈ ਹੁਣ ਵੀ ਜਿਹੜੇ ਨਕਲੀ ਸੰਤ ਨੇ, ਕਰਨੀ ਵਾਲੇ ਮਹਾਂਪੁਰਖ ਤਾਂ ਹੋਰ ਚੀਜ਼ ਹੁੰਦੇ ਨੇ, ਕਈ ਨਕਲੀ ਸੰਤ, ਨਾ ਕੋਈ ਗੁਰੂ ਗ੍ਰੰਥ ਸਾਹਿਬ ਦੀ ਸੇਵਾ, ਨਾ ਮੈਂ ਉਹਨਾਂ ਨੂੰ ਕਦੇ ਚੌਰ ਕਰਦੇ ਦੇਖਿਆ, ਨਾ ਕਦੇ ਉਹ ਬਾਣੀ, ਨਾ ਕੋਈ ਨਿਤਨੇਮ, ਨਾ ਕੋਈ ਲੈਣ ਨਾ ਦੇਣ, ਅਤੇ ਆਪੇ ਸੰਤ ਕਹਾਵੇ ਆਪਣੇ ਆਪ ਨੂੰ ਬੜੇ ਕਿੱਡਾ ਵੱਡਾ ਸੰਤ ਕਹਾਉਣ ਲੱਗ ਪੈਂਦੇ ਨੇ। 108 ਪੂਰਨ ਬ੍ਰਹਮ ਯਾਨੀ 111 ਭਾਵੇਂ 1000 ਲਾ ਲਓ। ਮਹਾਰਾਜ ਕਹਿੰਦੇ ਉਹ ਅਸਲ ਵਿੱਚ ਸੇਵਾਦਾਰ ਉਹ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਦਾ। ਇਹਦੇ ਨਾਲੋਂ ਤਾਂ ਗ੍ਰੰਥੀ ਸਿੰਘ ਚੰਗੇ ਨੇ, ਜਿਹੜੇ ਜੀਵਨ ਵਾਲੇ ਗ੍ਰੰਥੀ ਨੇ, ਗੁਰੂ ਗ੍ਰੰਥ ਸਾਹਿਬ ਦੀ ਸੇਵਾ ਚੌਰ ਪ੍ਰਕਾਸ਼ ਸੁਕਾਸਨ ਕਰਦੇ, ਸਵੇਰੇ ਨਿਤਨੇਮ ਕਰਦੇ ਆ, ਭਾਵੇਂ ਉਹ ਪੈਸੇ ਲੈਂਦੇ ਤਨਖਾਹ ਲੈਂਦੇ ਆ, ਪਰ ਫੇਰ ਵੀ ਉਹਨੇ ਨਾਲ ਤਾਂ ਚੰਗੇ ਨਕਲੀ ਸੰਤ ਨਾਲੋਂ ਤਾਂ ਪੰਜ ਬਾਣੀਆਂ ਤਾਂ ਪੜ੍ਹਦੇ ਆ, ਸੁਖਮਨੀ ਸਾਹਿਬ ਦਾ ਪਾਠ ਤਾਂ ਕਰਦੇ ਆ, ਰਾਗੀ ਕੀਰਤਨ ਤਾਂ ਕਰਦੇ ਆ, ਪਰ ਉਹ ਤਾਂ ਕੁਛ ਵੀ ਨਹੀਂ ਕਰਦਾ, ਉਹ ਤਾਂ ਵਿਕਾਰੀ ਜੀਵਨ ਬਤੀਤ ਕਰ ਰਿਹਾ ਆਪਣਾ। ਓਏ ਬੋਲੇ ਕਿਸੇ ਨਾ ਭਾਵਨੀ, ਮੁਹਕਾਲੇ ਸਤਿਗੁਰ ਤੇ ਚੁੱਕੇ। ਉਹ ਬੋਲਦੇ ਕਿਸੇ ਨੂੰ ਚੰਗੇ ਹੀ ਨਹੀਂ ਲੱਗਦੇ, ਕਿਉਂਕਿ ਨਿੰਦਕ ਜਿਹੜੇ ਹੁੰਦੇ ਨੇ ਨਿੰਦਿਆ ਕਰਕੇ ਉਹਨਾਂ ਦੇ ਮੂੰਹ ਕਾਲੇ ਨੇ, ਅਤੇ ਸਤਿਗੁਰਾਂ ਤੋਂ ਚੁੱਕੇ ਤੋਂ ਭਾਵ ਭੁੱਲੇ ਫਿਰਦੇ ਨੇ। ਥੋੜ੍ਹਾ ਚਿਰ ਹੀ ਹੁੰਦੀ ਹੈ ਵਡਿਆਈ ਜੀ, ਮੁੜ ਕੇ ਤਾਂ ਕੋਈ ਪੁੱਛਦਾ ਤੱਕ ਨਹੀਂ, ਫਿਰ ਆਲਾ ਦੁਆਲਾ ਘੁੰਮਦੇ ਫਿਰਦੇ, ਕੋਈ ਸਾਨੂੰ ਮੱਥਾ ਟੇਕੋ। ਲੋਕ ਕਹਿੰਦੇ ਇਹ ਕਾਲੇ ਮੂੰਹ ਵਾਲਾ ਆ ਗਿਆ, ਇਹ ਨਿੰਦਕ ਹੈ, ਇਹ ਮਾੜੇ ਕਰਮ ਕਰਦਾ।
1: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਵਾ ਵਿਲੀਅਮ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib, Western Singh Sabha, Williams Lake. Any comments and suggestions, please call
4: 250-392-3874. ਦਰਸ਼ਨਾਂ ਵਾਸਤੇ ਆਇਆ ਏ, ਤੱਤੀ ਤਵੀ ਦੇ ਉੱਤੇ ਬੈਠਿਆਂ ਦੇਖ ਕੇ ਧਾਹਾਂ ਮਾਰ ਕੇ ਰੋਣ ਲੱਗਾ ਅਤੇ ਗੁਰੂ ਸਾਹਿਬ ਜੀ ਨੂੰ ਕਹਿਣ ਲੱਗਾ, ਪਾਤਸ਼ਾਹ ਜੀ ਕਹਿਰ ਵਰਤ ਗਿਆ ਏ। ਤਾਂ ਗੁਰੂ ਸਾਹਿਬ ਜੀ ਕਹਿਣ ਲੱਗੇ, ਮੀਆਂ ਮੀਰ ਮੇਰਿਆ ਯਾਰਾ, ਕਿਉਂ ਗਮਗੀਨ ਤੂੰ ਹੋਇਆ ਏ, ਚਿਹਰਾ ਤੇਰਾ ਦੱਸ ਰਿਹਾ ਏ, ਹੁਣੇ ਹੁਣੇ ਤੂੰ ਰੋਇਆ ਏ, ਅੱਗ ਵਿੱਚ ਬੈਠਾ ਵੇਖ ਕੇ ਮੈਨੂੰ ਦੁੱਖ ਤੂੰ ਮੇਰਾ ਜਰ ਨਹੀਂ ਸਕਿਆ, ਉਹ ਦੁਨੀਆ ਕੋਲੋਂ ਉੱਚਾ ਹੋ ਕੇ ਦਿਲ ਨੂੰ ਕਾਬੂ ਕਰ ਨਹੀਂ ਸਕਿਆ, ਮੇਰੇ ਵਾਂਗੂ ਕੋਮਲ ਬਣ ਕੇ ਨਾ ਖੁਦਾ ਦੇ ਜੁੜ ਜਾ ਸਾਈਆ, ਮੰਨ ਕੇ ਉਸ ਸਾਹਿਬ ਦਾ ਭਾਣਾ, ਹੱਸਦਾ ਹੱਸਦਾ ਮੁੜ ਜਾ ਸਾਈਆ। ਗੁਰੂ ਜੀ ਆਪਣੀ ਜਾਨ ਤੋਂ ਪਿਆਰੇ ਸੱਜਣ ਨੂੰ ਇਉਂ

Ele se diz.

TV.

ਵਿੱਚ ਅਸੀਂ ਧੰਨਵਾਦੀ ਹਾਂ ਕੈਸ ਦੇ ਲੇਖਕ ਗੁਰਦੇਵ ਸਿੰਘ ਕੋਮਲ ਜੀ ਦੇ। ਆਓ ਫਤਿਹ ਬੁਲਾਉਣ ਲੱਗੇ ਹਾਂ ਢਾਡੀ ਜਥਾ ਗਿਆਨੀ ਸਤਨਾਮ ਸਿੰਘ ਜੀ ਸਿਦਕੀ ਨਵਾਂ ਕਿਲਾ ਸ਼ਾਹਕੋਟ ਵਾਲੇ। ਸਰੰਗੀ ਤੇ ਸਾਹ ਦੇ ਰਹੇ ਸਨ ਜਗਰੂਪ ਸਿੰਘ ਜੀ ਵਾਰਸ, ਢਾਡੀ ਗਿਆਨੀ ਜਗਦੀਪ ਸਿੰਘ ਜੀ ਯੋਧਾ, ਢਾਡੀ ਲਖਵਿੰਦਰ ਸਿੰਘ ਜੀ ਲਹਿਰੀ। ਫਤਿਹ ਅਰਜ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੰਦੂ ਦੀ ਹਦਾਇਤ ਸੁਣ ਪੰਡਤ ਅਤੇ ਨਾਈ ਵਿਦਾ ਹੋਏ। ਬੜੇ ਬੜੇ ਘਰਾਣਿਆਂ ਚ ਨਜ਼ਰ ਮਾਰੀ ਪਰ ਚੰਦੂ ਦੇ ਕਹਿਣ ਮੁਤਾਬਕ ਕੋਈ ਵੀ ਘਰ ਵਾਰ ਜਚਿਆ ਨਹੀਂ। ਗੁਰਬਾਣੀ ਦਾ ਕਥਨ ਹੈ, ਬਾਬਲ ਕੇ ਘਰ ਬੇਟੜੀ ਬਾਲੀ ਬਾਲੇ ਨਹੀਂ, ਕਿ ਉਹ ਘਰ ਭਾਗਾਂ ਵਾਲਾ ਹੈ ਜਿਸ ਪਿਤਾ ਦੇ ਘਰ ਇੱਕ ਧੀ ਖੇਡ ਰਹੀ ਹੈ। ਉਹ ਦੁਨੀਆ ਵਾਲਿਓ, ਬਾਪ ਭਾਵੇਂ ਕਿੰਨਾ ਵੀ ਗਰੀਬ ਹੋਵੇ ਪਰ ਚਾਹੁੰਦਾ ਏ ਉਸ ਦੀ ਧੀ ਘਰ ਹਰ ਸੁੱਖ ਹੋਵੇ, ਠਾਠ ਬਾਠ ਹੋਵੇ, ਦੁਨੀਆ ਦੀ ਹਰ ਖੁਸ਼ੀ ਹੋਵੇ। ਉਸ ਦੀ ਧੀ ਦੇ ਕਦਮ ਵਿੱਚ ਹਰ ਖੁਸ਼ੀ ਚੁੰਮੇ। ਚੰਦੂ ਤਾਂ ਫਿਰ ਵੀ ਅਮੀਰ ਵਜ਼ੀਰ ਸੀ, ਅੰਤ ਘੁੰਮਦੇ ਘੁਮਾਉਂਦੇ ਲਾਗੀ ਚੱਕ ਰਾਮਦਾਸਪੁਰ ਅੰਮ੍ਰਿਤਸਰ ਪੁੱਜੇ। ਗੁਰਬਾਣੀ ਦਾ ਫਰਮਾਨ ਹੈ, ਜਿੱਥੇ ਸਭੇ ਥਾਵ ਨਹੀਂ ਤੁਦ ਜਿਹਾ, ਵਧੋ ਪੁਰਖ ਵਧਾਤੇ ਤਾਂ ਤੂੰ ਸੋਹਿਆ। ਦੇ ਕਥਨ ਅਨੁਸਾਰ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ, ਦੀਵਾਨ ਵਿੱਚ ਸੰਗਤਾਂ ਦੇ ਦਰਸ਼ਨ ਕੀਤੇ, ਇਲਾਹੀ ਬਾਣੀ ਦਾ ਸ਼ਬਦ ਕੀਰਤਨ ਸੁਣਿਆ, ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕੀਤੇ, ਨਿਹਾਲ ਹੋਏ। ਕਿਉਂਕਿ ਇਹ ਗੁਰੂ ਸਭਾ ਦਾ ਤਪ ਤੇਗ ਦੇ ਸਾਹਮਣੇ ਦੇਵਪੁਰੀ ਦੀ ਸ਼ਾਨੋ ਸ਼ੌਕਤ ਵੀ ਫਿੱਕੀ ਜਾਪਦੀ ਸੀ। ਚੰਦੂ ਦੇ ਕਹਿਣ ਮੁਤਾਬਕ ਲਾਗੀ ਨੂੰ ਸਾਰੀਆਂ ਗੱਲਾਂ ਠੀਕ ਜਾਪੀਆਂ। ਗੁਰ ਸੇਵਾ ਦੇ ਵਿੱਚ ਹਾਜ਼ਰ ਹੋ ਕੇ ਜਿੱਥੇ ਕਿ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਬਹਿਲੋ ਜੀ ਵਰਗੇ ਅਨੇਕਾਂ ਮਹਾਂਪੁਰਸ਼ ਸੁਭਾਏਮਾਨ ਸਨ, ਉੱਥੇ ਚੰਦੂ ਦੀ ਲੜਕੀ ਦਾ ਰਿਸ਼ਤਾ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਜੀ ਦੇ ਨਾਲ ਕਰਨ ਦੀ ਗੱਲ ਤੋਰੀ। ਰਿਸ਼ਤੇ ਦੀ ਗੱਲ ਗੁਰੂ ਘਰ ਦੇ ਵਿੱਚ ਮਨਜ਼ੂਰ ਹੋਈ, ਰਿਸ਼ਤਾ ਪੱਕਾ ਹੋ ਗਿਆ ਤੇ ਲਾਗੀ ਆਣ ਕੇ ਦੀਵਾਨ ਚੰਦੂ ਨੂੰ ਵਧਾਈ ਕਿਉਂ ਦੇ ਰਹੇ ਆ।

Boom.

ਧਰਮ ਦੀ ਖਤਰੀਆਂ ਜੂਝਦੇ ਨੇ ਅਰਥ ਧਰਮ ਦੀ ਖਤਰੀਓ ਜੂਝਦੇ ਨੇ ਤੇ ਜਿਹਨਾਂ ਗੋਲੀਆਂ ਫਾਂਸੀਆਂ ਚੁੰਮ ਲਈ ਦੇ ਮੋਤਾ

ਲਾਗੀਆਂ ਦੇ ਮੂੰਹੋਂ ਵਧਾਈਆਂ ਸੁਣ ਕੇ, ਧੀ ਦੇ ਰਿਸ਼ਤੇ ਦੀ ਗੱਲ ਸੁਣ ਕੇ ਲਾਗੀਆਂ ਨੂੰ ਘਰ ਵਾਰ ਬਾਰੇ ਪੁੱਛਣ ਲੱਗਾ, ਕੁੜਮ ਚੰਦ ਬਾਰੇ ਪੁੱਛਣ ਲੱਗਾ, ਠਾਠ ਬਾਠ ਬਾਰੇ ਪੁੱਛਣ ਲੱਗਾ। ਅੱਗੋਂ ਲਾਗੀ ਕਹਿਣ ਲੱਗਾ, ਦੀਵਾਨ ਜੀ, ਉਸ ਘਰ ਦੀ ਸ਼ਾਨੋ ਸ਼ੌਕਤ ਸਾਹਮਣੇ ਵੱਡੇ ਵੱਡੇ ਰਾਜ ਘਰਾਣੇ ਫਿੱਕੇ ਜਾਪਦੇ ਹੈ। ਲੜਕਾ ਇਤਨਾ ਸੋਹਣਾ ਹੈ ਕਿ ਗੁਲਾਬ ਦੇ ਫੁੱਲਾਂ ਦੀ ਆਪ ਵੀ ਫਿੱਕੀ ਪੈਂਦੀ ਜਾਪਦੀ ਹੈ, ਔਰ ਤੁਸਾਂ ਦੇ ਕੁੜਮ ਦਾ ਰੋਪ ਅਜਿਹਾ ਹੈ ਕਿ ਵੱਡੇ ਵੱਡੇ ਰਿਸ਼ੀ ਤੇ ਤਪਸਵੀ ਉਸਦੇ ਚਰਨ ਧੂੜ ਨੂੰ ਤਰਸ ਰਹੇ ਹੈ। ਔਰ ਲੜਕੇ ਵਾਲਿਆਂ ਦੀ ਇਤਨੀ ਸੋਭਾ ਸੁਣ ਕੇ ਦਿਲੋਂ ਬਹੁਤ ਖੁਸ਼ ਹੋਇਆ, ਪਰ ਫਿਰ ਵੀ ਹੰਕਾਰੀ ਪੁੱਛਦਾ ਹੈ ਕਿ ਕੁਝ ਖੋਲ ਕੇ ਦੱਸੋ, ਰਿਸ਼ਤਾ ਕਿੱਥੇ ਕੀਤਾ, ਬੁਝਾਰਤਾ ਨਾ ਪਾਓ। ਚੰਦੂ ਦੀਵਾਨ ਦੀ ਗੱਲ ਸੁਣ ਕੇ ਲਾਗੀਆਂ ਨੇ ਕਿਹਾ, ਆਪ ਦੀ ਧੀ ਦਾ ਨਾਤਾ ਜਗਤ ਤਾਰਕ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸਪੁੱਤਰ ਹਰਗੋਬਿੰਦ ਸਾਹਿਬ ਜੀ ਦੇ ਨਾਲ ਕਰ ਆਏ ਹਾਂ। ਲਾਗੀਆਂ ਦੇ ਕੋਲੋਂ ਸੁਣ ਕੇ ਚੰਦੂ ਕ੍ਰੋਧ ਵਿੱਚ ਬੋਲਿਆ, ਤੁਹਾਡੀ ਅਕਲ ਤੇ ਪੱਥਰ ਕਿਉਂ ਪੈ ਗਏ? ਓਏ ਮੈਂ ਸ਼ਾਹੀ ਦੀਵਾਨ, ਉਹ ਮੰਗ ਖਾਣੇ ਸਾਧ, ਮੇਰੀ ਬਾਦਸ਼ਾਹ ਜਹਾਂਗੀਰ ਤਾਈਂ ਪਹੁੰਚ, ਸਾਧਾਂ ਦੇ ਘਰ ਤਾਂ ਸੰਗਤ ਦੀ ਕਾਰ ਭੇਟਾ ਆਵੇ ਤੇ ਫੇਰ ਹੀ ਰੋਟੀ ਪੱਕਦੀ ਹੈ, ਮੇਰੇ ਨਾਲ ਉਹਨਾਂ ਦਾ ਕੀ ਮੁਕਾਬਲਾ? ਇਹ ਹੰਕਾਰ ਭਰੇ ਬੋਲ ਕਬੋਲ ਸੰਗਤਾਂ ਨੇ ਸੁਣੇ ਤੇ ਦਿੱਲੀ ਦੀਆਂ ਸੰਗਤਾਂ ਨੇ ਇਕੱਤਰ ਹੋ ਕੇ ਗੁਰੂ ਅਰਜਨ ਦੇਵ ਜੀ ਵੱਲ ਚੰਦੂ ਦੀ ਧੀ ਦਾ ਰਿਸ਼ਤਾ ਨਾ ਲੈਣ ਦੀ ਚਿੱਠੀ ਇਉਂ ਲਿਖ ਰਹੇ ਨੇ।

ਸੀ ਇੱਥੇ ਆ ਕੇ ਚੁੱਕਦੇ ਉਹਨਾਂ ਦੇ ਚਰਾਸੀ ਵਾਲੇ ਗੇੜ ਗੁਰੂ ਘਰ ਵਿੱਚ ਆ ਕੇ ਮੁੱਕਦੇ ਉਹਨਾਂ ਦੇ ਚਰਾਸੀ ਵਾਲੇ ਗੇੜ ਗੁਰੂ ਘਰ ਵਿੱਚ ਆ

ਗੁਰੂ ਜੀ ਨੇ ਸੰਗਤਾਂ ਨੂੰ 21 ਵਿਸਵੇ ਮੰਨਦੇ ਹੋਏ ਸੰਗਤ ਦੀ ਚਿੱਠੀ ਪ੍ਰਵਾਨ ਕੀਤੀ ਤੇ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ। ਚੰਦੂ ਇਹ ਗੱਲ ਸੁਣ ਕੇ ਸੜ ਬਲ ਗਿਆ ਤੇ ਗੁਰੂ ਘਰ ਤੋਂ ਬਦਲਾ ਲੈਣ ਲਈ ਸੋਚਣ ਲੱਗਾ। ਦੂਜੇ ਪਾਸੇ ਅਕਬਰ ਦੀ ਮੌਤ ਤੋਂ ਬਾਅਦ ਜਹਾਂਗੀਰ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ, ਪਰ ਖੁਸਰੋ ਨੇ ਆਪਣੇ ਬਾਪ ਦੇ ਵਿਰੁੱਧ ਬਗਾਵਤ ਕਰ ਦਿੱਤੀ ਤੇ ਪੰਜਾਬ ਵੱਲ ਨਿਕਲਿਆ ਤੇ ਗੁਰੂ ਜੀ ਕੋਲ ਆ ਠਹਿਰਿਆ। ਇਸ ਦੇ ਪਿੱਛੇ ਜਹਾਂਗੀਰ ਆਇਆ। ਜਦ ਇਸ ਨੂੰ ਪਤਾ ਲੱਗਾ ਕਿ ਖੁਸਰੋ ਗੁਰੂ ਘਰ ਠਹਿਰਿਆ ਹੈ ਤੇ ਬੜਾ ਕ੍ਰੋਧਵਾਨ ਹੋਇਆ ਤੇ ਦਰੋਗਾ ਮੁਲਤਜ਼ਾ ਖਾਨ ਨੇ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਕੇ ਲਾਹੌਰ ਲੈ ਆਏ। ਗੁਰੂ ਜੀ ਦੇ ਨਾਲ ਕੁਝ ਸਿੱਖ ਗਏ, ਭਾਈ ਪੈੜਾ ਜੀ, ਭਾਈ ਪ੍ਰਾਣਾ ਜੀ, ਭਾਈ ਲਾਂਘਾ ਜੀ ਅਤੇ ਭਾਈ ਸਾਲੋ ਜੀ। ਗੁਰੂ ਜੀ ਦੇ ਨਾਲ ਲਾਹੌਰ ਜੇਲ੍ਹ ਵਿੱਚ ਪੇਸ਼ ਕੀਤਾ ਗਿਆ ਤੇ ਗੁਰੂ ਜੀ ਨੂੰ ਕੁਝ ਸ਼ਰਤਾਂ ਰੱਖੀਆਂ ਗਈਆਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਮੁਹੰਮਦ ਸਾਹਿਬ ਦੀ ਸਿਫਤ ਬਾਰੇ ਕਿਹਾ। ਗੁਰੂ ਜੀ ਨੇ ਸਾਰੀਆਂ ਸ਼ਰਤਾਂ ਮੰਨਣ ਤੋਂ ਇਨਕਾਰ ਕਰ ਦਿੱਤਾ, ਜਿਸ ਦੇ ਸਵਾਲ ਜਵਾਬ ਢਾਡੀ ਜਥਾ ਇਉਂ ਪੇਸ਼ ਕਰ ਰਿਹਾ ਹੈ।

ਜਹਾਂਗੀਰ ਨੇ ਅਸੀਰੇ ਹੁਕਮ ਦਿੱਤਾ ਬੰਦ ਝੂਠ ਦੀ ਏ ਦੁਕਾਨ ਹੋਵੇ ਅਰਜਨ ਤਾਈ ਤੁਸੀਂ ਏ ਕੋਈ ਦਿਓ ਐਸੇ ਚਰਚਾ ਜਿਨ੍ਹਾਂ ਦੀ ਵਿੱਚ ਜਹਾਨ ਹੋਵੇ ਡਿੱਗੇ ਲਹੂ ਦੀ ਬੂੰਦ ਨਾ ਧਰਤ ਉੱਤੇ ਜਦੋਂ ਤੱਕ ਸਰੀਰ ਵਿੱਚ ਜਾਨ ਹੋਵੇ ਆਖਰ ਦੇਣ ਦਰਿਆ ਵਿੱਚ ਰੋੜ ਏ ਨੂੰ ਤਾਂ ਕਿ ਸਦਾ ਲਈ ਬੰਦ ਜ਼ਬਾਨ ਹੋਵੇ ਇਸ ਤੋਂ ਅੱਗੇ ਜਹਾਂਗੀਰ ਗੁਰੂ ਜੀ ਨੂੰ ਚੰਦੂ ਦੇ ਕੋਲ ਅਤੇ ਸੂਬਾ ਲਾਹੌਰ ਦੇ ਹਵਾਲੇ ਕਰਕੇ ਆਪ ਕਸ਼ਮੀਰ ਨੂੰ ਤੁਰਦਾ ਬਣਿਆ ਚੰਦੂ ਨੇ ਗੁਰੂ ਸਾਹਿਬ ਨੂੰ ਜੇਲ੍ਹ ਵਿੱਚ ਭੁੱਖੇ ਪਿਆਸੇ ਬੰਦ ਰੱਖਿਆ ਸੌਣ ਵੀ ਨਾ ਦਿੱਤਾ ਗਿਆ ਕੁਝ ਦਿਨ ਤਸੀਹੇ ਦੇਣ ਤੋਂ ਬਾਅਦ ਚੌਂਕ ਨਖਾਸ ਬੁਲਾ ਕੇ ਕਹਿੰਦਾ ਕਿ ਮੇਰੀ ਲੜਕੀ ਦਾ ਰਿਸ਼ਤਾ ਮਨਜ਼ੂਰ ਕਰੋ ਗੁਰੂ ਜੀ ਨੇ ਜਵਾਬ ਦਿੱਤਾ ਕਹਿਣ ਲੱਗੇ ਸੰਗਤ ਕਾ ਗੁਣ ਬਹੁਤ ਅਧਿਕਾਈ ਐ ਭਾਈ ਚੰਦੂ ਤੂੰ ਗੁਰੂ ਨਾਨਕ ਦੀ ਗੱਦੀ ਦੀ ਨਿੰਦਾ ਕੀਤੀ ਹੈ ਤੂੰ ਗੁਰੂ ਨਾਨਕ ਦੀ ਸੰਗਤ ਦੇ ਖਿਲਾਫ ਬੋਲਿਆ ਤੇ ਗੁਰੂ ਨਾਨਕ ਦੀ ਸੰਗਤ ਨੇ ਫੈਸਲਾ ਲਿਆ ਕਿ ਚੰਦੂ ਦੇ ਨਾਲ ਕੋਈ ਵੀ ਨਾਤਾ ਰਿਸ਼ਤਾ ਨਹੀਂ ਰੱਖਿਆ ਜਾਵੇਗਾ ਚੰਦੂ ਦੀਵਾਨ ਨੇ ਗੁਰੂ ਸਾਹਿਬ ਨੂੰ ਪੁੱਛਿਆ ਕਿ ਤੈਨੂੰ ਇਸ ਦੇ ਨਤੀਜੇ ਦਾ ਪਤਾ ਜਾਣੀ ਜਾਣ ਪਾਤਸ਼ਾਹ ਇਉਂ ਕਹਿਣ ਲੱਗੇ ਸਿੱਖੀ ਸੈਦਕ ਨੂੰ ਆਂਚ ਨਹੀਂ ਆਉਣ ਦੇਣੀ ਜਦੋਂ ਤੱਕ ਰਹਿਣੇ ਨੇ ਸਵਾਸ ਅੰਦਰ ਰਹਿੰਦੀ ਦੁਨੀਆਂ ਤੱਕ ਜਾਚਕ ਅਮਰ ਰਹਿਣੇ ਲਹੂ ਭਿੱਜੇ ਇਸ ਸਿੱਖ ਇਤਿਹਾਸ ਅੰਦਰ ਗੁਰੂ ਜੀ ਦਾ ਜਵਾਬ ਸੁਣ ਕੇ ਚੰਦੂ ਦੀਵਾਨ ਕ੍ਰੋਧ ਵਿੱਚ ਆਇਆ ਅਤੇ ਹੁਕਮ ਦਿੱਤਾ ਕਿ ਇੱਕ ਤਵੀ ਬੀੜ ਕੇ ਅੱਗ ਬਾਲ ਕੇ ਤਵੀ ਦੇ ਉੱਤੇ ਅਰਜਨ ਦੇਵ ਨੂੰ ਬਿਠਾਇਆ ਜਾਵੇ ਹਰਿਮੰਦਰ ਸਾਹਿਬ ਵਿੱਚ ਬੈਠਣ ਵਾਲੀ ਪਵਿੱਤਰ ਆਤਮਾ ਤੱਤੀ ਤਵੀ ਦੇ ਉੱਤੇ ਬੈਠੇ ਦੇ ਕੋਮਲ ਦੀ ਕਲਮ ਨੇ ਹੰਝੂ ਭਰੀਆਂ ਲਾਈਨਾਂ ਇਉਂ ਲਿਖੀਆਂ ਨੇ ਬਈ।

ਹਰਦਾਸ ਮਲ ਸੋਢੀ ਦੇ ਪੋਤਰੇ ਸੋਢੀ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦੇ ਪੁੱਤਰ ਮਾਤਾ ਭਾਨੀ ਜੀ ਦੇ ਜਾਏ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ 400 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਕੀਤੀ ਜਾ ਰਹੀ ਇਹ ਕੈਸਟ ਤਪਦੀ ਤਵੀ ਇਸ ਨੂੰ ਪੇਸ਼ ਕਰ ਰਹੇ ਹਨ ਐਮ ਐਚ ਆਡੀਓ ਤੇ ਗੁਰਦੇਵ ਸਿੰਘ ਕੋਮਲ। ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲੰਦ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿੱਚ ਭਗਤਾਂ ਦੇ ਕਥਨ ਅਨੁਸਾਰ ਧਾਰਨ ਗਗਨ ਨਵ ਖੰਡ ਮੈਂ ਜੋਤ ਸਵਰੂਪੀ ਰਹਿਓ ਭਾਰ ਪਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ ਦੇ ਮਹਾਂਵਾਕਾਂ ਅਨੁਸਾਰ ਉਸ ਮਹਾਨ ਸ਼ਖਸੀਅਤ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹੀਦੀ ਦਾ ਜ਼ਿਕਰ ਕਰਨ ਲੱਗੇ ਹਾਂ ਜਿਨ੍ਹਾਂ ਦੀ ਸ਼ਹੀਦੀ ਬਾਰੇ ਰਾਜਨੀਤਿਕ ਧਾਰਮਿਕ ਅਤੇ ਪਰਿਵਾਰਕ ਕਾਰਨ ਸਨ। ਆਓ ਪਹਿਲਾ ਕਾਰਨ ਲਾਹੌਰ ਚੂਨਾ ਮੰਡੀ ਦੇ ਰਹਿਣ ਵਾਲਾ ਚੰਦੂ ਖੱਤਰੀ ਜਿਹੜਾ ਆਪਣੀ ਚੁਸਤੀ ਦੇ ਨਾਲ ਆਗਰੇ ਦੇ ਸ਼ਾਹੀ ਦਰਬਾਰ ਦੇ ਤਾਜੋ ਤਖ਼ਤ ਦੇ ਬਾਦਸ਼ਾਹ ਜਹਾਂਗੀਰ ਦਾ ਨਜ਼ਦੀਕੀ ਬਣਿਆ ਇੱਥੋਂ ਲਾਹੌਰ ਸੂਬੇ ਦਾ ਦੀਵਾਨ ਚੰਦੂ ਬਣਿਆ। ਦੀਵਾਨ ਚੰਦੂ ਆਪਣੀ ਲੜਕੀ ਸਦਾ ਕਵਰ ਦੇ ਘਰ ਵਾਰ ਲੱਭਣ ਲਈ ਜਿਵੇਂ ਕਹਿ ਰਿਹਾ ਹੈ ਉਸ ਦਾ ਵਰਣਨ ਸਤਨਾਮ ਸਿੰਘ ਸਿਦਕੀ ਨਵਾਂ ਕਿਲਾ ਸ਼ਾਹਕੋਟ ਵਾਲਿਆਂ ਦਾ ਢਾਡੀ ਜਥਾ ਇਉਂ ਬਿਆਨ ਕਰ ਰਿਹਾ ਹੈ।

ਹੱਥ ਦੇ ਉੱਤੇ ਹੈ ਹੀ ਨਹੀਂ, ਉਹਦੇ ਕੋਲ ਹੈ ਹੀ ਨਹੀਂ। ਕਹਿੰਦੇ ਨੇ ਕਾਲ ਨੂੰ ਰਾਵਣ ਨੇ ਆਪਣੇ ਪਲੰਗ ਦੇ ਪਾਵੇ ਨਾਲ ਬੰਨ ਕੇ ਰੱਖਿਆ। ਪੁਰਾਣਕ ਸਾਖੀਆਂ ਗਾਥਾਵਾਂ ਕਾਲ ਨੂੰ, ਸਮੇਂ ਨੂੰ, ਇਹਦਾ ਮਤਲਬ ਰਾਵਣ ਦੀ ਦੁਨੀਆਂ ਵਿੱਚ ਅਕਾਲ ਸੀ,

ਕਹਿੰਦੇ ਨੇ ਕਾਲ ਨੂੰ ਰਾਵਣ ਨੇ ਆਪਣੇ ਪਲੰਗ ਦੇ ਪਾਵੇ ਨਾਲ ਬੰਨ ਕੇ ਰੱਖਿਆ। ਪੁਰਾਣਕ ਸਾਖੀਆਂ ਗਾਥਾਵਾਂ ਕਾਲ ਨੂੰ ਸਮੇਂ ਨੂੰ, ਇਹਦਾ ਮਤਲਬ ਹੈ ਰਾਵਣ ਦੀ ਦੁਨੀਆਂ ਵਿੱਚ ਅਕਾਲ ਸੀ, ਕਾਲ ਨਹੀਂ ਸੀ। ਗੁਰੂ ਅਰਜਨ ਦੇਵ ਜੀ ਕਹਿੰਦੇ ਹਾਂ ਅਕਾਲ ਸੀ। ਇਹ ਗੱਲ ਵੱਖਰੀ ਹੈ ਕਿ ਭਾਰਤ ਵਾਸੀਆਂ ਨੇ, ਖਾਸ ਕਰਕੇ ਸਨਾਤਨੀ ਵੀਰਾਂ ਨੇ ਰਾਵਣ ਨਾਲ ਇਨਸਾਫ ਨਹੀਂ ਕੀਤਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਸੰਬੰਧ ਜੋ ਇਸ ਪ੍ਰੇਮ ਸੀ ਦਮਕੇ ਹੋਤੀ ਸਾਠ, ਰਾਵਣ ਹੋਤੇ ਸੋ ਰੰਗ ਨੇ ਜਿਨ ਸਿਰ ਦੀਨੇ ਕਾਠ, ਦਸ ਸਿਰ ਸਨ ਉਸਦੇ, ਦਸ ਸਿਰ ਤੋਂ ਮੁਰਾਦ ਇੰਝ ਲਓ ਇੱਕ ਸਿਰ ਜੋ ਮਨੁੱਖ ਸੋਚ ਸਕਦਾ ਹੈ ਨਾ, ਉਸ ਤੋਂ ਦਸ ਗੁਣਾ ਜ਼ਿਆਦਾ ਸੋਚਦਾ ਸੀ। ਇੱਕ ਸਿਰ ਵਿੱਚ ਜਿਤਨੀ ਸਿਆਣਪ ਹੋ ਸਕਦੀ ਹੈ ਸਿਆਣੇ ਤੇ ਸਿਆਣੇ ਮਨੁੱਖ ਦੇ ਅੰਦਰ, ਉਸ ਤੋਂ ਦਸ ਗੁਣਾ ਜ਼ਿਆਦਾ ਸੀ। ਇੱਕ ਮਨੁੱਖ ਜਿਤਨਾ ਜ਼ਿਆਦਾ ਗਹਿਰਾ ਸੋਚ ਸਕਦਾ ਹੈ, ਉੱਚਾ ਸੋਚ ਸਕਦਾ ਹੈ, ਉਸ ਤੋਂ ਦਸ ਗੁਣਾ ਜ਼ਿਆਦਾ ਉੱਚਾ ਸੋਚਦਾ ਸੀ, ਗਹਿਰਾ ਸੋਚਦਾ ਸੀ ਫਿਰ ਸ਼ਿਵ ਜੀ ਦਾ ਭਗਤ ਸੀ। ਅਤੇ ਭਗਤ ਮਾਮੂਲੀ ਨਹੀਂ, ਕੋਈ ਸ਼ਿਵ ਜੀ ਦੇ ਅੱਗੋਂ ਧਨ ਰੱਖਦਾ ਹੋਵੇਗਾ, ਅੰਨ ਰੱਖਦਾ ਹੋਵੇਗਾ, ਪ੍ਰਸ਼ਾਦ ਰੱਖਦਾ ਹੋਵੇਗਾ, ਪੈਸੇ ਰੱਖਦਾ ਹੋਵੇਗਾ, ਐਸਾ ਭਗਤ ਇਸਨੇ ਆਪਣਾ ਸਿਰ ਰੱਖ ਦਿੱਤਾ। ਇੰਨਾ ਭਗਤ ਭਗਤ ਹੀ ਰੱਖ ਸਕਦਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਸਿਰਾਂ ਦੀ ਮੰਗ ਕੀਤੀ ਤਾਂ ਪੰਜ ਖੜੇ ਹੋਏ ਵਾਰੀ ਵਾਰੀ। ਸ਼ਿਵ ਜੀ ਨੇ ਮੰਗ ਵੀ ਨਹੀਂ ਕੀਤੀ, ਸਿੱਖ ਸਿਰ ਅੱਗੋਂ ਰੱਖਦਾ ਭਗਤ। ਚਾਰੇ ਵੇਦ ਇਸਨੂੰ ਜ਼ਬਾਨੀ ਕੰਠ ਨੇ, ਤੇ ਸਾਹਮਣੇ ਰੱਖ ਕੇ ਪਾਠ ਨਹੀਂ ਕਰਦਾ ਇਹਨੂੰ ਕੰਠ। ਮੈਂ ਦੇਖਦਾ ਸਾਰੀ ਜ਼ਿੰਦਗੀ ਕੋਈ ਜਗਜੀ ਸਾਹਿਬ ਪੜ੍ਹਦੇ ਨੇ ਯਾਦ ਕੋਈ ਨਹੀਂ, ਇੱਕ ਇੱਕ ਸ਼ਬਦ ਲਾਗੀਆਂ ਨੇ ਮੈਂ ਦੇਖਿਆ, ਹਜ਼ਾਰਾਂ ਦਫ਼ਾ ਗਾਇਆ ਫਿਰ ਵੀ ਜੋ ਹੈ ਕਾਗਜ਼ ਬਾਜੇ ਚ ਰੱਖਦੇ ਨੇ ਤੇ ਪੜ੍ਹਦੇ ਯਾਦ ਨੂੰ ਕੰਠ ਨੇ। ਜਿਤਨਾ ਮਨ ਚੰਚਲ ਹੋਵੇਗਾ ਉਤਨੀ ਯਾਦਾਸ਼ਤ ਕਮਜ਼ੋਰ ਹੋਵੇਗੀ। ਯਾਦਾਸ਼ਤ ਦਾ ਕਿਸੇ ਖੁਰਾਕ ਨਾਲ ਸੰਬੰਧ ਨਹੀਂ। ਜਿਤਨਾ ਮਨ ਚੰਚਲ ਹੋਵੇਗਾ ਉਤਨੀ ਚੇਤੇ ਸ਼ਕਤੀ ਕਮਜ਼ੋਰ ਹੋ ਜਾਵੇਗੀ। ਅਗਰ ਰਾਵਣ ਦੀ ਇਤਨੀ ਸਿਮਰਤੀ ਹੈ ਕਿ ਚਾਰੇ ਵੇਦਾਂ ਦਾ ਪਾਠ ਜ਼ਬਾਨੀ ਕਰ ਲੈਂਦਾ, ਉਹਦੀ ਸਿਮਰਤੀ ਬੜੀ ਮਹਾਨ। ਲੇਕਿਨ ਹੈਰਾਨਗੀ ਹੈ, ਇਸ ਨੂੰ ਸ਼ੈਤਾਨ ਕਿਉਂ ਆਖਿਆ ਗਿਆ, ਰਾਕਸ਼ਸ ਕਿਉਂ ਆਖਿਆ ਗਿਆ? ਤਮਿਲ ਲੋਕ ਨਹੀਂ ਰਾਕਸ਼ਸ ਮੰਨਦੇ ਨੇ, ਕੰਨੜ ਨਹੀਂ ਮੰਨਦੇ, ਕੇਰਲਾ ਦੇ ਵਾਸੀ ਨਹੀਂ ਮੰਨਦੇ। ਉਹਨਾਂ ਨੇ ਤਾਂ ਐਲਾਨ ਕੀਤਾ ਸੀ ਕਿ ਉੱਤਰੀ ਭਾਰਤ ਦੇ ਅਗਰ ਰਾਵਣ ਦੀ ਇਸ ਧਨ ਨਾਲ ਧੋਈਨ ਹੋਈ ਔਰ ਸਾਲ ਦੇ ਸਾਲ ਜੋ ਹੁੰਦੀ ਹੈ ਸਾਡੇ ਲਈ ਨਾਕਾਬਲੇ ਬਰਦਾਸ਼ਤ ਹੈ, ਇਸਦਾ ਰਿਐਕਸ਼ਨ ਹੋ ਸਕਦਾ। ਕੰਨੜ ਲੋਕ, ਤਮਿਲ ਲੋਕ, ਕੇਰਲਾ ਦੇ ਲੋਕ ਰਾਵਣ ਦੀ ਪੂਜਾ ਕਰਦੇ ਨੇ, ਉਹ ਕਹਿੰਦੇ ਨੇ ਸਾਡੀ ਅਸੀਂ ਉਸਦੀ ਨਸਲ ਦੇ, ਉਹ ਸਾਡੀ ਨਸਲ ਦੱਸ। ਹੁਣ ਵੀ ਲੰਕਾ ਅਤੇ ਤਮਿਲ ਦੇ ਬਾਸ਼ਿੰਦੇ ਕਰੀਬਨ ਕਰੀਬਨ ਇੱਕੋ ਹੀ ਨੇ, ਅੱਜ ਵੀ ਸਮੱਸਿਆ ਖੜੀ ਹੈ। ਖੈਰ ਮੁਖਤਸਰ ਜੋ ਹੈ ਮੈਂ ਅਰਜ ਕਰਾਂ, ਬਹੁਤ ਸਿਆਣਾ ਭਾਰਤ ਦੇ ਤਮਾਮ ਪ੍ਰਾਚੀਨ ਮੰਦਰਾਂ ਦੇ ਪੁਜਾਰੀ ਤੁਹਾਨੂੰ ਅੱਜ ਵੀ ਤਮਿਲ ਮਿਲਣਗੇ, ਅੱਛੇ ਸੰਸਕ੍ਰਿਤ ਦੇ ਗਿਆਤਾ ਵੇਦ ਪਾਠੀ ਤੁਹਾਨੂੰ ਤਮਿਲ ਮਿਲਣਗੇ, ਕੇਰਲਾ ਵਾਸੀ। ਦੂਸਰੇ ਪਾਸੇ ਦੇਖੋ ਕਾਲਜ ਸਕੂਲਾਂ ਦੇ ਚੰਗੇ ਟੀਚਰ ਪ੍ਰਿੰਸੀਪਲ ਵੀ ਤੁਹਾਨੂੰ ਤਮਿਲ ਮਿਲਣਗੇ, ਕੰਨੜ ਮਿਲਣਗੇ, ਹੈਰਾਨਗੀ ਹੈ ਕੇਰਲਾ ਦੇ ਲੋਕ ਮਿਲਣਗੇ ਜੋ ਨਾਜ਼ੂ ਤਲ ਤੋਂ ਬਹੁਤ ਅੱਗੇ ਨੇ। ਰਾਵਣ ਦੇ ਦਸਰ ਸਨ ਮਨ ਸਕਦੇ, ਬਹੁਤ ਗਹਿਰਾ ਸੋਚਦਾ ਸੀ, ਬਹੁਤ ਉੱਚਾ ਸੋਚਦਾ ਸੀ, ਰਾਕਸ਼ਸ ਕਿਉਂ ਆਖਿਆ ਗਿਆ, ਹਾਰ ਗਿਆ ਔਰ ਹਾਰਿਆ ਕਿਉਂ? ਇਤਨਾ ਸਿਆਣਾ ਮਨੁੱਖ ਬਰਾ ਬਾਗੀ ਹੋ ਗਿਆ। ਇਸ ਵਾਸਤੇ ਸਿਆਣੇ ਕਿੰਨ ਨੇ ਰਾਵਣ ਨੂੰ ਵਿਦੇਸ਼ਣ ਨਹੀਂ ਮਾਰਿਆ, ਬਰਾ ਨਹੀਂ ਮਾਰਿਆ। ਕੰਨ ਦੁਸ਼ਮਣ ਦੇ ਹੱਥੋਂ ਅਗਰ ਮਨੁੱਖ ਬਚ ਵੀ ਜਾਏ ਤੇ ਜੇ ਕਿਧਰੇ ਭਰਾ ਦੁਸ਼

0: ہو گیا تو نہیں بچ سکے, نہیں بچ سکے. راستے بہت نیڑے, بہت نیڑے, تو راہ دا وار خطا نہیں جائے گا, لگ جائے گا, لازمی لگ جائے. اگر راہ دشمن ہو گیا تو اس کو ایسا نقصان پہنچ سکتا ہے کہ جانی دشمن بھی ایسا نقصان نہیں پہنچا سکتا, کیونکہ بہت نیڑے, بڑی گہری چوٹ کرے گا اور اس کا نشانہ خطا بھی نہیں جائے گا. تو وبھیشن کا نشانہ خطا نہیں گیا, راون کی موت ہو گئی. راون نے کال نو منجے کے پاوے نال بنیا ہے, آنند مئی شری جی کا اپاشک ہے. اس دیا ساریا خوبیاں نو ایک بدی دے کپڑے تھلے لپیٹ کے رکھ دیتا گیا چھپا کے, اور بدی بھی معمولی, اس دی پہن دی نک کٹی گئی. نک تے آدمی کسی سادارن منک دی پہن دی کٹ دے گئے, وہ بھی آپے تو باہر ہو جائے گا. کہنے منک اور تے ساریا گالاں برداشت کر لینا, طرح پہن دی گل نہیں برداشت کر. پوسیا دے ہو سکتا ہے گھر دے باقی ممبران دی توہین برداشت کر لے, پہن دی توہین برداشت نہیں کر کسی دے ہاتھ. وہ جان دین نو تیار ہو جائے گا, مرن مارن نو تیار ہو جائے گا. تو پہن دی توہین ہوئی, مرن مارن نو تیار ہو گیا, آپے تو باہر ہو گئے. جے راون دا سیتا نو چک لیا ایک جرم ہے, گناہ سیانے منک لئی ایسا کرنا کور اپرادھ ہے. پر سیانے منک لئی کسی استری دی نک کٹنا بھی کوئی خوبی نہیں. پہلی مرض کر دیں, استری دی نک کٹن دی کی لوڑ سمجھایا جا سکتا, گل کیتی جا سکتی. انوپ کور نے دھن گرو گوبند سنگھ جی مہاراج نو کہا, میں چاہتی ہوں میرے کوکھ تو تھوڑے جیسا ہی بچہ ہوئے. اشارہ سمجھ گئے ستگر, کہنے لگے پھر میرے جیسا تو نہیں ہے, میں تیری گود وچ بیٹھ جانا تو میری ماں. اتہاس کچھ میرے جیسا پتر ویس کے تو خوش ہونا چاہیے تو میں نہیں پتر کا گل پتا. کہنے نے ایک سنت مہاپرش اچانک چک ویسوا دورے جائے کھڑوتا, بھائی گرداس جی نے لمبی چوڑی کتھا لکھی, پر جد ویسوا دے گھر پہنچے وہ منہ بھی رام نکل گئے. سن ساد کے سنگ نہیں کس گال درشن بیٹھ ہوت نہیں. جد وہ سادو اس گھر دے سے نکل رہا تو گھر سے مندر بن چکے, ویسوا دا کوٹھا مندر بن گیا. میں سے دیکھ رہا ایک غلط منک شریف گھر دیکھ بھی چلا جائے تو ہو سکتا ہے کسی شریف استری نو ویسوا بنا دے, پر سنت کسی ویسوا دے کوٹھے پہ چلا جائے تو ویسوا دا کوٹھا بھی ہری مندر بن جائے. یہ حقیقت ہے, ایک سچائی. تو میں کرا خیال بدلے جا سکتے سن, وچار بدلے جا سکتے. میں اس گہرائی دیکھ نہیں جا رہا. تمل لوگ, کیرلا دے واسی, کنڑ لوگ بہت سیانے منے گئے نے, سوجوان منے گئے نے, بڑے غیر گمبھیر ہیں. خیر اس لمبی چوڑی گل دکھنا گئی, کاہ نو پاوے نال بنے آنندت ہے, آنند دیکھ جینے والا. کال کھو جاتا ہے جد منک پرم آنند دیکھ ہوئے, پرماتما دے کال نہیں ہے. دن سے رہن وید نہیں شاستر تہاں بسے نرنکار. تو ورتمان دے کال کھو جاندے, تسی آکھو گے ورتمان کال کال نہیں. ورتمان کہنا ہے اس نے بھائی صاحب بھائی نند لال نے سارے سامنے رکھا ہے کہ میں سماپتی کر دیں. یک دم بخے شرا نہ بردم کے کیستم, اے وائے نک دے زندگی رائے گاں گزر. یک دم جو میرے منہ دم ہے بس یہی میں, جڑا دم اجے آیا ہی نہیں اس دس ہی بھروسہ, تو جڑا دم چلا گیا تو خرچ ہو گیا, تو جڑا آن والا ہے تو ادھاری ہے پتہ نہیں ملنی ہے کہ نہیں ملنی, تو جڑا چلا گیا تو خرچ ہو گیا, جو خرچ ہو گیا ہاتھ دیکھ نہیں, کہ جو ادھار ہے وہ بھی ہاتھ دیکھ کے نقد کی ہے. ایک دم اے وائے نقد زندگی, نقد زندگی کتنی ہے؟ ایک دم جموں وچ بس اتنے جنم کافی ایک کتھا ہے گرو نانک دیو جی مہاراج مردانے نو کہندے نے مردانے تینوں اپنے دماں دا کنا کا بھروسہ ہے مہاراج بس 100 دماں دا بھروسہ اس تو زیادہ روز پٹ کے میں 100 دم تے گئے جوان اس تو زیادہ نہیں بالیا تینوں کنا کا بھروسہ ہے مہاراج میں 10 دماں دا بھروسہ کردا 100 دا نہیں بہت مشکل نال میں 10 دم ہی لے سکاں گا زیادہ نہیں دونوں ہاتھ جوڑ کے کہنے لگے مہاراج تھانوں کنا کا بھروسہ ہے تو صاحب کہنے لگے ہم آؤ دنیا ایک دم مینو تو ایک دم دا ہی بھروسہ جڑا منہ دے سے جڑا آیا ہے نہیں اس دا کی بھروسہ جڑا چلا گیا ہوتے ہاتھ تو چونج کو ورتمان بس اتنا ہی ہے جو دم منہ دے سے بس وہی ورتمان ہے تک دم کراری جو کرے حاضر حضور خدا ہے کہ جب نے منتر نے جو مہاپرشاں نے سڑی کولی پائے نے ایک دم دے پورے ہو جانے چاہے وہ اوم ہے رام ہے واہے گرو اللہ ہو ایک دم دے پورے ہو جانے تک دم کراری جو کرو حاضر حضور خدا ہے ایک دم واہے گرو رام آخ ایک دم دے اسے کی کوئی ٹھیک گیا ہے حاضر حضور خدا ہے رب حاضر ناظر سما کھو جاتا ہے وقت کھو جاتا ہے مٹ جاتا ہے وقت پرم آنند اتھے جو ہے پرگٹ ہو جاتا ہے بھوش دی چنتا دس جینے والا دھارمک نہیں ہے بھوت کال دیا یاداں دس کھویا ہویا اجے پورن دھارمک نہیں رستے چ دھارمک منک دی دنیا سما کھو جاتا ہے بڑے رس دیکھ جیتا ہے بڑے آنند جیتا ہے پر یہ سما کھو جاتا ہے کچھ اس نو بیان کرے تو مہاراج کہ نہیں ایسا نام نرنجن ہوئے جے کو من جانے من کھوئے کیونکہ زبان جو بیان کرے گی زبان تو زیادہ نہیں ہو سکتا عقل جو سوچ سکتی ہے وہ عقل تو زیادہ نہیں ہو سکتا وہ تو اگم اگوچر ہے جو ورتمان وچ پرگٹ ہوندا ہے اندریاں دی پہنچ تو پرے شریر دی شکتی تو پرے عقل تو اگے ہے اور جد عقل تو اگے ہے تو اگر کوئی اس وچ جی رہا ہے تو عقل تو اگے ہو کے ہی جی رہا ہے وہ عقل تو اگے چلا گیا خود بد کرتے ہر لئی میری کبیر کہنے رب تے میری عقل تو آ کے چلا گیا اور میرے کو عقل نہیں رہی تو پھر سوچتا کون پیا رب بھی سوچتا پہ کہ بولتا کون پیا پرماتما ہی بولتا پہ میں تھوڑی بولتا پہ گرو نانک دیو جی کہ ہو آپ ہو بولنا جاندا ہوں کہا سب حکم آؤ جو جس دن دا نانک چپ ہویا ختم ہی بولتا میں نہیں بولتا جس دن دا میں ورتمان دچایا بھوت کال کھو گیا بھوش کھو گیا ہوں پرماتما ہی پرماتما ہے ہوں ایشور ہی ایشور ہے یہ ایک اوستھا ہے اور جس نے کدھر پراپت ہو جائے وہ کہہ نہیں سکتا جس کو خبر تھی اللہ کی وہ بے خبر ملا جنہوں اللہ کی خبر مل گئی تھی وہ خود بے خبر ہو گیا عقل تو اتنا اگے چلا گیا تو عقل نے کوئی خبر دینی ہے تو کہ عقل تو اگے چلا گیا تو میں عرض کراں عقل دے تل تے جینے والا تے دکھی ہے کہ عقل تو اگے جائے عقل تو اگے جان دا طریقہ ہے کیول پربھو نام دا جپ ورتمان دے چانا تے عقل تو تھلے پراکرتک روپ دے منک ادوں چلا جاندا ہے جد سو جاندا ہے یا نشہ کر لیندا ہے بہت گہرا نشہ کر لیندا ہے تو نشے دی جڑی اتنی پکڑ ہے نشے دی جڑی اتنی کشش ہے اور ارباں خرباں ڈالر روز نشے تے ہی خرچ ہوندے ہیں ساری دنیا اتنی پکڑ بھارت باوے کہ دھارمک دیش ہے سنتاں دا دیش ہے پر سارے دیش شراب بھی بکتی ہے اور کنڈے نے حیرانگی ہاں بہت بڑی حیرانگی ہوتی ہے جوا بھی چل رہے لاٹری کے روپ گورنمنٹ چلا رہی ہے خود کوئی جوا خانہ چلائے کہ پاپ ہے جرم ہے تو آپ سارے ملک دے جو ہے لاٹری کے راہی جواریاں نو پیدا کرن تو ٹھیک ہے یہ انہوں کا دند ہے تو مختصر جو ہے میں عرض کرا بھوش دی چنتا بھوت کال دی چنتا دے جین والا یاداں دے جین والا منک دھارمک نہیں ہے ورتمان دے جین والا منک دھارمک ہے وہ ایک اوستھا ہوتی ہے بیان نہیں کر سکتا کہہ نہیں سکتا سدگر رحمت کرن ਇਹ ਜੋ ਸਾਲ ਦੇ ਸਾਲ ਸਤਸੰਗ ਹੁੰਦਾ, ਇਸ ਤੋਂ ਪ੍ਰੇਰਨਾ ਮਿਲੇ ਵਾਹਿਗੁਰੂ ਵਾਹਿਗੁਰੂ ਮੰਤਰ ਦੇ ਜਪ ਦਾ, ਤੇ ਮੰਤਰ ਤੇ ਇੱਕਦਮ ਦੇ ਪੂਰਾ ਹੋ ਜਾਂਦਾ ਵਾਹਿਗੁਰੂ ਰਾਮ ਓਮ, ਇੱਕਦਮ ਦੇ ਪੂਰਾ ਹੋ ਜਾਂਦਾ ਅੱਲਾਹ, ਇੱਕਦਮ ਦੇ ਪੂਰਾ ਹੋ ਜਾਂਦਾ। ਇਸੇ ਕਿ ਕੋਈ ਚੁੱਕ ਗਿਆ ਤੋ ਟੁੱਕ ਦਮ ਕਰਾ ਜੀ ਜੋ ਕਰੋ ਹਾਜ਼ਰ ਹਜ਼ੂਰ ਖੁਦਾ ਹੈ। ਬਹੁਤ ਲੰਬਾ ਚੌੜਾ ਖੁਲਾਸਾ ਕਰਨ ਇਸ ਵਕਤ ਸਮਾਂ ਨੇ, ਸਤਿਗੁਰ ਰਹਿਮਤ ਕਰਨ ਦਮ ਸਾਰੇ ਨਿਕਲਣ, ਇਸ ਤੋਂ ਪਹਿਲੇ ਕਿਸੇ ਉਸ ਦਮ ਦੇ ਟਿਕ ਜਾਈਏ। ਮਨੁੱਖ ਇਸ ਜੀਵਨ ਤੋਂ ਜਦ ਉੱਚਾ ਉੱਠ ਜਾਂਦਾ ਹੈ, ਦੁੱਖ ਸੁੱਖ ਤੋਂ ਉੱਚਾ ਉੱਠ ਜਾਂਦਾ, ਇਸ ਜੀਵਨ ਵਿੱਚ ਦੁੱਖ ਹੈ ਸੁੱਖ ਹੈ, ਦੁੱਖ ਸੁੱਖ ਕਰ ਤੇ ਜਨਮ ਫੁਰਮ ਹੋਆ, ਕਦੀ ਦੁੱਖ ਦੇ ਕਦੀ ਸੁੱਖ ਦੇ, ਕਦੀ ਦਿਨ ਵੱਡੇ ਹੋ ਜਾਂਦੇ ਨੇ ਕਦੀ ਰਾਤਾਂ ਵੱਡੀਆਂ ਹੋ ਜਾਂਦੀਆਂ, ਕਦੀ ਸੁੱਖ ਲੰਬੇ ਹੋ ਜਾਂਦੇ ਨੇ ਕਦੀ ਦੁੱਖ ਲੰਬੇ ਹੋ ਜਾਂਦੇ, ਕਦੀ ਸੁੱਖ ਛੋਟੇ ਹੋ ਜਾਂਦੇ ਨੇ ਕਦੀ ਦੁੱਖ ਛੋਟੇ ਹੋ ਜਾਂਦੇ ਨੇ, ਕਦੀ ਦਿਨ ਛੋਟੇ ਹੋ ਜਾਂਦੇ ਨੇ ਕਦੀ ਰਾਤਾਂ ਛੋਟੀਆਂ ਹੋ ਜਾਂਦੀਆਂ, ਕਦੀ ਦਿਨ ਲੰਬੇ ਹੋ ਜਾਂਦੇ ਨੇ ਕਦੀ ਰਾਤਾਂ ਲੰਬੀਆਂ ਹੋ ਜਾਂਦੀਆਂ, ਕਦੀ ਸੁੱਖ ਬੜੇ ਲੰਬੇ ਹੋ ਜਾਂਦੇ ਨੇ ਕਦੀ ਦੁੱਖ ਬੜੇ ਲੰਬੇ ਹੋ ਜਾਂਦੇ ਨੇ, ਕਦੀ ਸੁੱਖ ਬਹੁਤ ਛੋਟੇ ਹੋ ਜਾਂਦੇ ਨੇ ਕਦੀ ਦੁੱਖ ਬਹੁਤ ਛੋਟੇ ਹੋ ਜਾਂਦੇ ਨੇ। ਪਰ ਕੋਈ ਪੂਰਨ ਤੌਰ ਤੇ ਦੁਖੀ ਨਹੀਂ ਆਉਂਦਾ, ਉਹਦੀ ਜ਼ਿੰਦਗੀ 'ਚ ਵੀ ਸੁੱਖ ਆ ਜਾਂਦਾ। ਜ਼ਮੀਨ ਦੇ ਉੱਤੇ ਹਮੇਸ਼ਾ ਰਾਤ ਨਹੀਂ ਆਉਂਦੀ, ਦਿਨ ਵੀ ਆ ਜਾਂਦਾ, ਹਮੇਸ਼ਾ ਦਿਨ ਨਹੀਂ ਰਾਤ ਵੀ ਆ ਜਾਂਦੀ। ਦਰਦ ਇੱਕ ਖਾਬ ਦੇ ਰਵਾਂ ਹੈ, ਗੁਜ਼ਰ ਜਾਏਗਾ, ਰਾਤ ਆਈਏ ਲੰਘ ਜਾਏਗੀ। ਪਰ ਜੇ ਰਾਤ ਆਈਏ ਲੰਘ ਜਾਏਗੀ ਤਾਂ ਦਿਨ ਆਇਆ ਲੰਘ ਜਾਏਗਾ, ਜੇ ਦੁੱਖ ਆਇਆ ਲੰਘ ਜਾਏਗਾ ਤਾਂ ਸੁੱਖ ਆਇਆ ਲੰਘ ਜਾਏਗਾ, ਇਹਨੇ ਕੋਈ ਟਿਕਣਾ ਇਹ ਵੀ ਲੰਘ ਜਾਏ। ਦੁੱਖ ਸੁੱਖ ਕਰ ਤੇ ਜਨਮ ਫੁਰਮ ਹੋਵਾ, ਜਦ ਕੋਈ ਉਸ ਦਮ ਵਿੱਚ ਜੀਵ ਜੋ ਹੈ ਟਿਕ ਜਾਂਦਾ ਹੈ, ਦੁੱਖ ਸੁੱਖ ਤੋਂ ਉੱਚਾ ਉੱਠ ਜਾਂਦਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਤਨੇ ਅਰ ਵਹਿ ਨਹੀਂ ਜਾਂਦੇ ਕੰਚਨ ਮਾਠੀ ਮਾਨੇ, ਸਤਿਗੁਰ ਰਹਿਮਤ ਕਰਨ ਇਹ ਅਵਸਥਾ ਸਾਡੀ ਬਣੇ। ਹੁਣ ਗਾਲਬਨ 5-6 ਵਜੇ ਤੱਕ ਹਰੀ ਜਸ ਕੀਰਤਨ ਦੇ ਰਾਹੀਂ ਤੁਹਾਨੂੰ ਸਰਵਣ ਕਰਾਇਆ ਜਾਏਗਾ। ਹੁਣ ਆਪ ਸਰਵਣ ਕਰੋ ਹਰੀ ਜਸ ਕੀਰਤਨ ਦੇ ਰਾਹੀਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਨ। ਜਹਿ ਕੀਰਤਨ ਤੇਰਾ ਸਾਧੂ ਗਾਵੇ, ਤਹਿ ਮੇਰਾ ਮਨ ਲਾਵੇ। ਜਿੱਥੇ ਤੇਰਾ ਜਸ ਹੋਵੇ, ਜਿੱਥੇ ਤੇਰੀ ਕੀਰਤੀ ਹੋਵੇ, ਇਹ ਪ੍ਰਭੂ ਬਖਸ਼ਿਸ਼ ਕਰ, ਉੱਥੇ ਜੋ ਹੈ ਸਾਡਾ ਮਨ ਲਗੇ। ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਦੂਰ ਦੂਰ ਤੋਂ ਸਫ਼ਰ ਦੀਆਂ ਤਕਲੀਫਾਂ ਔਰ ਸਮੇਂ ਨੂੰ ਖਰਚ ਕਰਕੇ ਤੁਸੀਂ ਇੱਥੇ ਜੋ ਹੈ ਪਹੁੰਚੇ ਹੋ। ਸਤਿਗੁਰ ਰਹਿਮਤ ਕਰਨ ਕੇ ਤੁਹਾਡੀ ਸੁਰਤ ਅਕਾਲ ਦੇ ਜੋ ਹੈ ਟਿਕੇ। ਬਾਕੀ ਉਹਨਾਂ ਰਾਜੀ ਸਿੰਘਾਂ ਕੋਲ ਵੀ ਖਿਮਾ ਦੀ ਯਾਚਨਾ, ਜਿਨ੍ਹਾਂ ਜਿਨ੍ਹਾਂ ਨੂੰ ਵਕਤ ਸਿਰ ਸਮਾਂ ਨਾ ਮਿਲੇ, ਬਹੁਤ ਜੋ ਹੈ ਉਡੀਕ ਕਰਨੀ ਪਈ। ਜਿਸ ਦਿਨ ਅਖੰਡ ਪਾਠ ਇੱਥੇ ਆਰੰਭ ਕਰਦੇ ਹਾਂ ਤਾਂ ਮੇਰੇ ਅੰਦਰੋਂ ਇੱਕ ਅਰਦਾਸ ਨਿਕਲਦੀ ਹੈ ਕਿ ਜੋ ਜੀ ਆਵੇ ਸੋ ਰਾਜੀ ਜਾਵੇ, ਕੋਈ ਦੁਖੀ ਨਾ ਜਾਵੇ। ਦੁੱਖ ਹੋਵੇਗਾ ਅਗਰ ਕੋਈ ਇੱਥੋਂ ਦੁਖੀ ਗਿਆ, ਔਖਾ ਗਿਆ, ਤਾਂ ਕੋਸ਼ਿਸ਼ ਤਾਂ ਹੁੰਦੀ ਹੈ। ਬਾਕੀ ਦੇਖਦੇ ਹਾਂ ਜਗਤ ਦੇ ਦੁੱਖ ਸੁੱਖ ਇਸ ਮਨ ਕੀ ਬਿਰਖਾ, ਮਨ ਦੀ ਅਵਸਥਾ ਹੈ। ਮਨੁੱਖ ਕਿਤਨਾ ਵੀ ਯਤਨ ਕਰੇ ਤਾਂ ਦੂਜੇ ਦੀ ਅਵਸਥਾ ਬਦਲਣੀ ਔਖੀ ਹੈ। ਫਿਰ ਵੀ ਮੈਂ ਉਹਨਾਂ ਸਾਰੇ ਸਿਆਣੇ ਮਾਈ ਭਾਈ ਵੀਰਾਂ ਕੋਲ, ਰਾਜੀ ਪ੍ਰਚਾਰਕਾਂ ਕੋਲ ਖਿਮਾ ਦੀ ਯਾਚਨਾ, ਜਿਨ੍ਹਾਂ ਨੂੰ ਸਮੇਂ ਦੇ ਮੁਤਾਬਕ ਇੱਥੇ ਹਾਜ਼ਰੀ ਭਰਨ ਦਾ ਮੌਕਾ ਨਾ ਮਿਲਿਆ ਹੋਵੇ, ਜਾਂ ਜਿਨ੍ਹਾਂ ਨੂੰ ਸੁੱਖ ਸਹੂਲੀਅਤ ਦੇ ਮੁਤਾਬਕ ਰਿਆਇਤ ਨਾ ਮਿਲੀ ਹੋਵੇ,
1: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib Western Singh Sabha Williams Lake. Any comments and suggestions, please call
4: 250-392-3874. సంహితానంత సాజనకీ అచరజ కథ అష్టపది సాధకి సంగముఖ ఉజ్జల హోత సాధ సంగ మల సగలీ హోత సాధక సంగ మిటే అవమాన సాధక సంగ ప్రగటే స్వభ్యాన్ సాధక సంగ బుజ్జై ప్రవనేరా సాధ సంగ సర్వోతన్నవేరా సాధక సంగ పాయే నామరతన సాధ కే సంగ ఏక ఉపర జతన సాధ కీ మహిమా వర్ణే కౌన్ ప్రాణీ నానక సాధ కీ శోభా ప్రభు మాహే సుమాణీ గురు సాహిబ గురు అర్జన్ మహారాజ జీ ఫర్మాందే హన్ కి వాహిగురు జీ జో పార బ్రహ్మ పరమేశ్వర హన్ ఓ అగమ హన్ మన దీ గమతా తో పరే ਅਗਾਜ ਹਨ ਮਨ ਦੇ ਵਿਚਾਰਾਂ ਤੋਂ ਪਰੇ ਬੁੱਧੀ ਤੋਂ ਪਰੇ ਹਨ ਅਗੋਚਰ ਹਨ ਗਿਆਨ ਇੰਦਰੀਆਂ ਤੋਂ ਪਰੇ ਹਨ ਪਰ ਜਿਹੜਾ ਵੀ ਉਸ ਵਾਹਿਗੁਰੂ ਜੀ ਦਾ ਸਿਮਰਨ ਕਰਦਾ ਹੈ ਉਹ ਮੁਕਤ ਪਦਾਰਥ ਨੂੰ ਪਾ ਲੈਂਦਾ ਹੈ ਤਾਂ ਤੇ ਇਹ ਗੁਰੂ ਕੇ ਸਿੱਖੋ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਆਪ ਹੁਣ ਸੁਣੋ ਉਹਨਾਂ ਪਿਆਰਿਆਂ ਦੀ ਕਥਾ ਜੋ ਬਹੁਤ ਸੁੰਦਰ ਹੈ और ज्ञान वर्धक है अष्टपदी साध के संग मुख उज्जल होत साध उसनु कहंदे ने जिसका मन साध्या होवे जिस दे मन विच कोई तावना ना होवे जिसका मन अडोल होवे और जिस दे मन विच वाहिगुरु जी दा वास्ता होवे ऐसे गुरु दे प्यारे दी संगत मिल जावे ਤਾਂ ਜੀਵਾਂ ਦਾ ਮੁੱਖ ਉੱਜਲ ਹੋ ਜਾਂਦਾ ਹੈ ਵਾਹਿਗੁਰੂ ਜੀ ਦਾ ਨਾਮ ਜਪ ਜਪ ਕੇ ਸਾਧ ਸੰਗ ਮਲ ਸਗਲੀ ਖੋਤ ਐਸੇ ਪਿਆਰਿਆਂ ਦੀ ਸੰਗਤ ਵਿੱਚ ਸਾਧੂ ਜਨਾਂ ਦੀ ਸੰਗਤ ਵਿੱਚ ਮਨ ਦੀ ਮੈਲ ਉਤਰ ਜਾਂਦੀ ਹੈ ਸਾਧ ਕੇ ਸੰਗ ਮਿੱਟੇ ਅਭਿਮਾਨ ਸਾਧੂਆਂ ਦੀ ਸੰਗਤ ਵਿੱਚ ਸਾਧ ਸੰਗਤ ਵਿੱਚ ਆਇਆ ਮਨ ਵਿੱਚ ਗਰੀਬੀ ਆਉਂਦੀ ਹੈ ਤੇ ਹੰਕਾਰ ਮਿਟ ਜਾਂਦਾ ਹੈ ਸਾਧ ਕੇ ਸੰਗ ਪ੍ਰਗਟੇ ਸੁਬਿਆਨ ਸਾਧ ਸੰਗਤ ਵਿੱਚ ਆਇਆ ਮਨ ਦੇ ਵਿੱਚ ਚੰਗੀ ਬੁੱਧੀ ਦਾ ਪ੍ਰਵੇਸ਼ ਹੋ ਜਾਂਦਾ ਹੈ ਸਾਧ ਕੇ ਸੰਗ ਬੁਝੇ ਪ੍ਰਭ ਨੇਰਾ ਸਾਧ ਸੰਗ ਸਭ ਹੋ ਤਨਵੇਰਾ ਸਾਧ ਸੰਗਤ ਵਿੱਚ ਆਇਆ ਵਾਹਿਗੁਰੂ ਜੀ ਕੋਲੇ ਦਿਸਦੇ ਹਨ ਲਾਗੇ ਦਿਸਦੇ ਹਨ ਅੰਦਰ ਦਿਸਦੇ ਹਨ ਔਰ ਸਾਧ ਸੰਗਤ ਵਿੱਚ ਆਇਆ ਜੀਵ ਦੇ ਕਰਮਾਂ ਦਾ ਨਿਬੇੜਾ ਹੋ ਜਾਂਦਾ ਹੈ ਜੀਵਾਂ ਨੂੰ ਮੁਕਤ ਪਦਾਰਥ ਦੀ ਪ੍ਰਾਪਤੀ ਹੋ ਜਾਂਦੀ ਹੈ ਸਾਧ ਕੇ ਸੰਗ ਪਾਏ ਨਾਮ ਰਤਨ ਸਾਧੂਆਂ ਦੇ ਪਾਸ ਨਾਮ ਦਾ ਵਿਸਰਾਮ ਹੁੰਦਾ ਨਾਮ ਦਾ ਟਿਕਾਓ ਹੁੰਦਾ ਇਸ ਲਈ ਸਾਧ ਸੰਗਤ ਵਿੱਚ ਆਇਆ ਵਾਹਿਗੁਰੂ ਜੀ ਦਾ ਨਾਮ ਜਪਿਆ ਵਾਹਿਗੁਰੂ ਨਾਮ ਰਤਨ ਜੋ ਹੈ ਇਹ ਪ੍ਰਾਪਤ ਹੋ ਜਾਂਦਾ ਹੈ ਸਾਧ ਕੇ ਸੰਗ ਏਕ ਉਪਰ ਯਤਨ ਸੰਗਤ ਵਿੱਚ ਆਇਆ ਸਾਧ ਸੰਗਤ ਵਿੱਚ ਆਇਆ ਤੇ ਵਾਹਿਗੁਰੂ ਦਾ ਨਾਮ ਜਪਿਆ ਵਾਹਿਗੁਰੂ ਜੀ ਦੇ ਨਾਮ ਜਪਣ ਦਾ ਉਪਰਾਲਾ ਹੋ ਜਾਂਦਾ ਹੈ ਸਾਧ ਕੀ ਮਹਿਮਾ ਵਰਣੇ ਕੌਣ ਪ੍ਰਾਣੀ ਸਾਧੂ ਦੀ ਮਹਿਮਾ ਕੋਈ ਪ੍ਰਾਣੀ ਕਹਿ ਨਹੀਂ ਸਕਦਾ ਹੈ ਸਾਧੂ ਦੀ ਮਹਿਮਾ ਵਰਣਨ ਤੋਂ ਰਹਿਤ ਹੈ ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਣੀ ਸਾਧੂ ਦੀ ਮਹਿਮਾ ਸਾਧੂ ਦੀ ਉਸਤਤ ਵਾਹਿਗੁਰੂ ਜੀ ਦੀ ਆਪਣੀ ਹੀ ਉਸਤਤ ਹੈ ਜਿਵੇਂ ਵਾਹਿਗੁਰੂ ਜੀ ਦੀ ਉਸਤਤ ਕੀਤੀ ਨਹੀਂ ਜਾ ਸਕਦੀ ਇਸੇ ਤਰ੍ਹਾਂ ਕਿਸੇ ਸਾਧੂ ਦੀ ਉਸਤਤ ਵੀ ਨਹੀਂ ਕੀਤੀ ਜਾ ਸਕਦੀ ਹੈ ਸਾਧ ਕੇ ਸੰਗ ਅਗੋਚਰ ਮਿਲੇ ਸਾਧ ਕੇ ਸੰਗ ਸਦਾ ਪਰ ਫੁਲੇ ਸਾਧ ਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੇ ਸੰਗ ਮਨੋ ਹੋਰ ਬੈਣ ਸਾਧ ਕੇ ਸੰਗ ਨ ਕਰਤ ਹੂੰ ਧਾਰੇ ਸਾਧ ਸੰਗ ਅਸਥਿਰਿਤ ਮਨ ਪਾਵੇ ਸਾਧ ਕੇ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪਰਸੰਨ ਸਾਧ ਕੇ ਸੰਗ ਅਗੋਚਰ ਮਿਲੇ अगोचर कहिंदे ने ज्ञान इंद्रिया तो परे जो वाहिगुरु जी आप हन, वाहिगुरु जी का दर्शन हो जाता है। साध संगत विच आया ते वाहिगुरु जी का नाम जपिया, साध के संग सदा पर फुले, साधु संगत विच मन सदा वाहिगुरु जी का नाम जपदा है ते खिड़िया रहिंदा है। साध के संग आवे बस पंचा, साधु की संगत विच रहिंदियां, संतां महापुरुषां की संगत विच रहिंदियां ते वाहिगुरु जी का नाम जपिया, मन जो है वह वस विच आ जाता है। साध संग अमृत रस पुंचा, नानक अमृत एक है, पाइए गुर प्रसाद। जब मन वस विच आ जाता है तो मन एकाग्र होके आत्मा नाल जुड़ता है ते आत्मा तो अमृत रूपी रस प्राप्त करता है। साध संग होए सब की रेण, साध संगत विच आया मन विच गरीबी आउंदी है, हंगता दा नाश होंदे। साध के संग मनाओ रुबैन, साधु संगत नाल संतां महापुरुषां दी संगत कीतियां मन और तन दी वाणी मिठी हो जांदी है। साध के संग ना कट हों धावे, साध संगत विच मन की साधना कीतियां मन अडोल हो जांदा है, इधर उधर नहीं पटकदा। साध संग अस्थित मन पावे, साध संगत विच आया ते वाहिगुरु जी का नाम जपिया मन फुरने तो रहित हो जांदा है। साध के संग माया ते पिन, संगत विच बैठिया ते वाहिगुरु जी का नाम जपिया मन माया के लोभ तो परे हो जांदा है, मन च वाहिगुरु का नाम ही दृढ़ हो जाता है। साध संग नानक प्रसो परसनो, संगत विच ही वाहिगुरु का नाम जपिया जाता है ते वाहिगुरु जी का नाम जपण नाल ही गुरु साहब फरमाते ने अकाल पुरख अंतरियामी वाहिगुरु जी प्रसन्न होंगे। साध संग दुश्मन सब मीत, साधु के संग महापुनीत, साध संग के सस्यौनी बैर, साध के संग नमी का पैर, साध के संग नाही को मंदा, साध संग जाने परमानंदा, साध के संग नाही हों ताप, साध के संग तजे सब आप, आपे जाने साध बढ़ाई, नानक साध प्रभु बन आई। साध संग दुश्मन सब मीत, साध संगत विच आया ते वाहिगुरु जी का नाम जपिया दुश्मन भी मित्र हो जाते हैं। साधु कै संग महापुनीत, साध संगत विच बैठिया ते वाहिगुरु जी का नाम जपिया मन पवित्र हो जाता है, अपने आप की जानकारी हो जाती है। साध संग के सस्यों नहीं बैर, बैर विरोध निंदा चुगली मन का स्वभाव है, मन जिसने वाहिगुरु जी का नाम जपदा इसके अंदरों वैर भावना समाप्त हो जाती है। साध के संग न बीगा पैर, दुर्मत रहनी समाप्त हो जाती है, मन का गलत धावना इधर उधर भटकना मुक जाता है जदों असी वाहिगुरु जी का नाम जपते हैं। साध के संग नाही को मंदा, साध संगत विच आया ते वाहिगुरु जी का नाम जपिया कोई नीवा नहीं लगता, कोई माड़ा नहीं लगता। साध संग जाने परम आनंदा, साधु की संगत विच रहा ते वाहिगुरु जी का नाम जपिया परम आनंद की प्राप्ति हो जाती है। साध के संग नाही हों ताप, साधु संगत विच हाँ रूपी मन का संताप मुक जाता है। साध के संग तजे सब आप, साध संगत विच आया सिमरन कीतिया मन अपना आप गवा लेंदा है, आप गवाइए तां सब पाइए। आपे जाने साध वडाई, साधु कितना उच्चा है, कितनी की महिमा युक्त है ये वो आप ही जानदा है। नानक साध प्रभु बन आई, गुरु साहब फरमाते ने जिस प्राणी का मन साध्या गया वो प्रभु नाल एकमिक हो जाता। हर हर जन दो एक है भी विचार किसना है, जल ते उप तरंग्यों जल ही बिखे समाए। साध के संग न कबहुं तारे, साध के संग सदा सुख पावे। साध संग बस अगोचर रहे, साधु कै संग अजर सहे। साध के संग बसै थान ऊचे, साधु के संग महल पहुचे। साध के संग दृढ़े सब धर्म, साध के संग केवल पार ब्रह्म। साध के संग पाए नाम निदान, नानक साधु के कुर्बान। साध संगत कीतिया मन जड़े इधर उधर भटकदा सी, वो एकागर चित होके सुरद शब्द का मेल हुंदे ते मन अडोल होके वाहिगुरु जी का नाम प्राप्त कर लेंदे। साध के संग सदा सुख पावे, वाहिगुरु जी का नाम प्राप्त करके ही मन सदैव सुख हो जाता है। साध संग बस अगोचर लहे, वाहिगुरु के नाम की दात जो है वह अगोचर है, वाहिगुरु की कृपा नाल ही प्राप्त होंगी है, क्योंकि ज्ञान ध्यान का विषय नहीं है। वाहिगुरु आप कृपा करके नाम की दौलत देते हैं, ताकि साध संगत विच आया नाम वस्तु प्राप्त होंगी है। साधु के संग अजुरसा है, जदों मन वाहिगुरु जी का नाम का अभ्यास करके नाम की दात जो अजर वस्तु है इसनों बर्दाश्त करन दे काबल हो जाता। जिवें सियाणियां दा मत है शेरनी का दुध स्वर्ण पात्र विच ही रुक सकता, किसी होर पात्र विच पा दे भी ते दुध फट जाता, किसी कम योगा नहीं रहिंदा। इस ही तरह वाहिगुरु जी का नाम पवित्र हिरदियां विच ही रह सकता, अपवित्र मन विच गंदे मन विच वाहिगुरु का नाम नहीं टिक सकता। तांते नाम अजर वस्तु है जो सुच्चे मन विच ही रह सकता है। साध के संग बसै थान ऊचे, साध संगत विच आया मन उच्चे थां हो जांदा है, पाव तीन गुण छड के सहज विच टिक जांदा है। साधु के संग महल पहुंचे, साध संगत विच आया ते वाहिगुरु जी का नाम जपिया आनंद की प्राप्ति हुंदी है, पाव सतगुरां दे दरबार विच जाके मुख उजला हो जांदा है। साध के संग दृढ़े सब धर्म, साधु संगत विच सब धर्मां दा तत सार जो राम नाम है, वाहिगुरु जी का नाम ही सत है, इस गल की दृढ़ता हो जाती है। साध के संग केवल पार ब्रह्म, साधु संगत विच केवल वाहिगुरु जी ही दिसते हैं, वाहिगुरु जी का ही आसरा रह जाता है। सब कट राम बोले रामा बोले, राम बिना को बोले रे। साध के संग पाए नाम निदान, साधु संगत विच संत जना मिल हर जस गायो, कोट जन्म के दुख गवायो। वाहिगुरु जी का नाम ते उसकी दौलत प्राप्त हुंदी है, नानक साधु कै कुर्बान। ताते ऐसे गुरमुख प्यारे जो साधु जन हन उना तो सदके सदके जाइए। साध के संग सब कुल उधारे, साध संग साजन मीत कुटुंब निस्तारे। साधु कै संग सो धन पावे, जिस संते सब को वरसावे। साध संग धर्म राय करे सेवा, साध के संग सो बासुर देवा। साधु कै संग पाप पलायन, साध संग अमृत गुण गायन। साध कै संग सर्व थान गम, नानक साध के संग सफल जन्म। साध के संग सब कुल उदारे, साधु संगत विच आया ते वाहिगुरु जी का नाम जपिया जीव आप भी पाव सागर तो तरदा है ते अपनिया कुलों का उधार भी कर लेंदा है। साध संग साजन मीत कुटुंब निस्तारे, साधु दे सज्जन साधु दे मित्र ते साधु का जितना भी कुटुंब परिवार है ਉਹ ਨਾਮ ਜਪਣ ਦੇ ਕਾਰਨ ਤਰ ਜਾਂਦਾ ਹੈ। ਸਾਧੂ ਕਹਿ ਸੰਗ ਸੋ ਧਨ ਪਾਵੈ, ਵਾਹਿਗੁਰੂ ਜੀ ਦੇ ਨਾਮ ਦਾ ਧਨ ਗੁਰਮੁਖਾਂ ਪਿਆਰਿਆਂ ਦੀ ਸੰਗਤ ਕਰਕੇ ਹੀ ਪ੍ਰਾਪਤ ਹੁੰਦਾ ਹੈ। ਜਿਸ ਧਨ ਤੇ ਸਭ ਕੋ ਵਿਰਸਾ ਆਵੇ, ਵਾਹਿਗੁਰੂ ਦੇ ਨਾਮ ਦੀ ਦੌਲਤ ਜਦੋਂ ਪ੍ਰਾਪਤ ਹੋ ਜਾਵੇ, ਇਹ ਦੌਲਤ ਦੇ ਨਾਲ ਦੂਜਿਆਂ ਦਾ ਵੀ ਭਲਾ ਹੋ ਜਾਂਦਾ ਹੈ। ਆਪ ਜਪਾਏ ਜਪੇ ਸੁਣਾਓ, ਆਪ ਗਾਵਾਏ ਸੋ ਹਰ ਗੁਣ ਗਾਓ। ਵਾਹਿਗੁਰੂ ਦੇ ਨਾਮ ਦੀ ਦੌਲਤ ਪ੍ਰਾਪਤ ਕਰਕੇ ਹੀ ਗੁਰੂ ਕਾ ਪਿਆਰਾ ਖੁਦ ਨਾਮ ਜਪਦਾ ਹੈ ਤੇ ਦੂਸਰੇ ਨੂੰ ਜਪਾ ਸਕਦਾ ਹੈ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੇ ਸੰਗ ਸੋਭਾ ਸੁਰ ਦੇਵਾ। ਸਾਧ ਸੰਗ, ਸਾਧੂ ਦੀ ਸੰਗਤ ਵਿੱਚ ਵਾਹਿਗੁਰੂ ਨਾਮ ਜਪਿਆ ਧਰਮ ਰਾਏ ਵੀ ਮਨ ਦੀ ਆਗਿਆ ਵਿੱਚ ਆ ਜਾਂਦਾ ਹੈ, ਸਾਧੂ ਦੀ ਆਗਿਆ ਵਿੱਚ ਹੋ ਜਾਂਦਾ ਹੈ। ਸਾਧ ਕੇ ਸੰਗ ਸੋਭਾ ਸੁਰ ਦੇਵਾ, ਸਾਧ ਸੰਗਤ ਵਿੱਚ ਆਇਆ ਤੇ ਵਾਹਿਗੁਰੂ ਨਾਮ ਜਪਿਆ ਵੀ ਦੇਵਤਿਆਂ ਜੈਸੀ ਸੋਭਾ ਪ੍ਰਾਪਤ ਹੁੰਦੀ ਹੈ। ਸਾਧੂ ਕੇ ਸੰਗ ਪਾਪ ਪਲਾਇਣ, ਸਾਧ ਸੰਗ ਅੰਮ੍ਰਿਤ ਗੁਣ ਗਾਇਣ। ਸਾਧੂ ਸੰਗਤ ਕੀਤਿਆਂ ਪਾਪਾਂ ਦੀ ਨਿਵਰਤੀ ਹੁੰਦੀ ਹੈ ਤੇ ਸਾਧੂ ਸੰਗਤ ਕੀਤਿਆਂ ਵਾਹਿਗੁਰੂ ਦੇ ਅੰਮ੍ਰਿਤ ਗੁਣ ਗਾਇਣ ਦਾ ਮਨ ਵਿੱਚ ਚਾਉ ਪੈਦਾ ਹੁੰਦਾ ਹੈ। ਸਾਧ ਕੇ ਸੰਗ ਸਰਵ ਥਾਨ ਗਮ, ਨਾਨਕ ਸਾਧ ਕੇ ਸੰਗ ਸਫਲ ਜਨਮ। ਸਾਧੂ ਦੀ ਸੰਗਤ ਕੀਤਿਆਂ ਤੇ ਵਾਹਿਗੁਰੂ ਜੀ ਦਾ ਨਾਮ ਜਪਿਆਂ ਸਭ ਥਾਵਾਂ ਦੀ ਗਮਤਾ ਹੋ ਜਾਂਦੀ ਹੈ, ਭਾਵ ਤਿੰਨ ਕਾਲ ਦੀ ਸੋਝੀ ਹੋ ਜਾਂਦੀ ਹੈ। ਨਾਨਕ ਸਾਧ ਕੇ ਸੰਗ ਸਫਲ ਜਨਮ, ਸਾਧੂ ਦੀ ਸੰਗਤ ਵਿੱਚ ਰਹਿਆਂ ਜਨਮ ਸਫਲਾ ਹੋ ਜਾਂਦਾ ਹੈ। ਗੁਰੂ ਸਾਹਿਬ ਐਸਾ ਉਪਦੇਸ਼ ਦਿੰਦੇ ਹਨ। ਸਾਧ ਕੇ ਸੰਗ ਨਹੀਂ ਕਟਕਾਲ, ਦਰਸ਼ਨ ਭੇਟ ਹੋ ਤਨਿਹਾਲ। ਸਾਧ ਕੇ ਸੰਗ ਕਲੋ ਕਰਤ ਹਰੈ, ਸਾਧ ਕੇ ਸੰਗ ਨਰਕ ਪਰ ਹਰੈ। ਸਾਧ ਕੇ ਸੰਗ ਇਹਾਂ ਉਹਾਂ ਸੁਹੇਲਾ, ਸਾਧ ਸੰਗ ਵਿਛੜਤ ਹਰ ਮੇਲਾ। ਜੋ ਇੱਛੈ ਸੋਈ ਫਲ ਪਾਵੈ, ਸਾਧ ਕੇ ਸੰਗ ਨਾ ਬਿਰਥਾ ਜਾਵੇ। ਪਾਰ ਬ੍ਰਹਮ ਸਾਗਰੇ ਵਸੈ, ਨਾਨਕ ਉਦਰੈ ਸਾਗ ਸੁਣ ਰਸੈ। ਸਾਧ ਕੇ ਸੰਗ ਨਹੀਂ ਕਟਕਾਲ, ਗੁਰਮੁਖਾਂ ਪਿਆਰਿਆਂ ਨੂੰ ਜਿਨ੍ਹਾਂ ਨੂੰ ਵਾਹਿਗੁਰੂ ਜੀ ਦਾ ਦਰਸ਼ਨ ਪ੍ਰਾਪਤ ਹੈ, ਜਿਨ੍ਹਾਂ ਦਾ ਮਨ ਅਡੋਲ ਹੈ ਤੇ ਅੰਮ੍ਰਿਤ ਰਸ ਨਾਲ ਜੁੜੇ ਹੋਏ ਹਨ, ਉਹਨਾਂ ਦੀ ਸੰਗਤ ਵਿੱਚ ਆਇਆ ਬਹੁਤ ਘਾਲਣਾ ਨਹੀਂ ਘਾਲਣੀ ਪੈਂਦੀ। ਵਾਹਿਗੁਰੂ ਜੀ ਦਾ ਨਾਮ, ਵਾਹਿਗੁਰੂ ਜੀ ਦਾ ਦਰਸ਼ਨ ਸੁੱਤੇ ਹੀ ਪ੍ਰਾਪਤ ਹੋ ਜਾਂਦਾ। ਦਰਸ਼ਨ ਭੇਟ ਧੋ ਤਨਿਹਾਲ, ਐਸੇ ਮਹਾਤਮਾ ਦੀ ਸੰਗਤ ਵਿੱਚ ਆਇਆ ਮਨ ਖਿੜ ਜਾਂਦਾ, ਮਨ ਨਿਹਾਲ ਹੋ ਜਾਂਦਾ ਇਸ ਆਸ ਨਾਲ ਕਿ ਹੁਣ ਮੈਨੂੰ ਵਾਹਿਗੁਰੂ ਜੀ ਦਾ ਦੀਦਾਰ ਅਵਸ਼ ਹੀ ਹੋ ਜਾਵੇਗਾ। ਸਾਧ ਕੇ ਸੰਗ ਕਲੋ ਖਤ ਹਰੈ, ਵਾਹਿਗੁਰੂ ਜੀ ਦਾ ਦਰਸ਼ਨ ਸਾਧ ਸੰਗਤ ਵਿੱਚ ਆ ਕੇ ਹੀ ਹੁੰਦਾ ਹੈ ਤੇ ਸਾਧ ਸੰਗਤ ਵਿੱਚ ਆਇਆ ਸੁਭਾਵਕ ਹੀ ਪਾਪਾਂ ਦਾ ਨਾਸ ਹੋ ਜਾਂਦਾ ਹੈ। ਸਾਧ ਕੇ ਸੰਗ ਨਰਕ ਪਰ ਹਰੇ, ਸਾਧੂ ਦੀ ਸੰਗਤ ਵਿੱਚ ਰਹਿਆਂ ਨਰਕਾਂ ਨਾਲ ਸੰਬੰਧ ਨਹੀਂ ਰਹਿੰਦਾ। ਜਦੋਂ ਜੀਵ ਪਾਪ ਕਰਨ ਨੂੰ ਹਟ ਜਾਂਦਾ ਤਾਂ ਨਰਕ ਗਾਮੀ ਨਹੀਂ ਹੋ ਸਕਦਾ ਹੈ। ਸਾਧ ਕੇ ਸੰਗ ਇਹਾਂ ਉਹਾਂ ਸੋਹੇਲਾ, ਸਾਧੂ ਦੀ ਸੰਗਤ ਵਿੱਚ ਰਹਿਆਂ ਤੇ ਵਾਹਿਗੁਰੂ ਜੀ ਦਾ ਨਾਮ ਜਪਿਆਂ ਲੋਕ ਪਰਲੋਕ ਵਿੱਚ ਜੀਵ ਸੁਖੀ ਹੋ ਜਾਂਦਾ। ਸਾਧ ਸੰਗ ਵਿਛੜਤ ਹਰ ਮੇਲਾ, ਸਾਧੂ ਸੰਗਤ ਵਿੱਚ ਤੇ ਵਾਹਿਗੁਰੂ ਜੀ ਦਾ ਨਾਮ ਜਪਿਆਂ ਜੋ ਵਿਛੜਿਆ ਹੋਇਆ ਜੀਵ ਹੈ ਆਪਣੇ ਸੁੱਤੇ ਹੀ ਆਤਮ ਸਰੂਪ ਵਿੱਚ ਸਥਿਤ ਹੋ ਜਾਂਦਾ ਹੈ। ਜੋ ਇੱਛੈ ਸੋਈ ਫਲ ਪਾਵੇ, ਵਿਛੜੇ ਹੋਏ ਮਨ ਦੀ ਤਾਂ ਇਹੋ ਇੱਛਾ ਹੈ ਕਿ ਉਸਨੂੰ ਵਾਹਿਗੁਰੂ ਜੀ ਮਿਲ ਜਾਣ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਸਾਧੂ ਸੰਗਤ ਵਿੱਚ ਆਇਆ ਵਾਹਿਗੁਰੂ ਜੀ ਦਾ ਨਾਮ ਜਪਿਆ ਹਰੀ ਦਾ ਦਰਸ਼ਨ ਹੁੰਦਾ, ਹਰੀ ਨਾਲ ਮੇਲ ਹੋ ਜਾਂਦਾ। ਜੋ ਇੱਛੈ ਸੋਈ ਫਲ ਪਾਵੈ, ਸਾਧ ਕੇ ਸੰਗ ਨਾ ਬਿਰਥਾ ਜਾਵੇ। संगत विच आया ते वाहिगुरु जी का नाम जपिया आवाश ही मन की इच्छा प्रभु मिलन की पूरी हुंदी है ते कदे जीवन बिरथा नहीं जांदा है। पार ब्रह्म सागर दवस्त है वाहिगुरु जी आप साध दे हिरदे विच वसदे हन गुरमुखां प्यारियां दे हिरदे विच वसदे हन। नानक उदरै साध सुन रसै जदों असी साधु जना दी रसना तो वाहिगुरु दे नाम दा जस सुनदे हां गायन सुनदे हां तां उहनां दे कारण साडा मन वाहिगुरु नाम विच जुड़दा है ते पार गति सानू प्राप्त हो जांदी है मोक्ष प्राप्त हो जांदा है। साध के संग सुनो हर नाउ साध संग हर के गुण गाओ साध के संग नमन ते बिसरै साध संग सर पर निस्तरै साध के संग लगे प्रभु मीठा साधु के संग कट कट डीठा साध संग भय आज्ञाकारी साध संग गत भई हमारी साध के संग मिटे सब रोग नानक साध भेटे संयोग साध के संग सुनो हर नाउ गुरमुखा प्यारियां साधु जना दी संगत विच आया ही हरी नाम सुनू मिलता है ते वाहिगुरु जी का नाम मिठा लगता है। साध के संग सुनो हर नाउ साध संग हर के गुण गाओ संगत विच आया वाहिगुरु जी का नाम जपन का उद्यम बनता है। साध के संग नमन ते बिस्तरै साधु संगत विच वाहिगुरु जी का नाम मन तो नहीं बिस्तरदा साध संग सर पर निस्तरै साधु संगत कीतियां निश्चय ही ए जीव भव सागर तो तर जांदा है। साध संग लगै प्रभ मीठा साधु के संग कट कट डीठा साध संगत विच आ के वाहिगुरु जी का नाम जपिया वाहिगुरु का नाम मिठा लगन लग पैंदा है। फरीदा चक्र खंड निवास गुड़ माख्यो माजा दुद सबे वस्तु मिठिया रब नाम पुजन तुद साधु कै संग घट घट डीठा संगत विच रहा वाहिगुरु जी का नाम जपिया जद वाहिगुरु जी का नाम मिठा लगता है ता वाहिगुरु जी आप ही सारिया घटा विच समाए हुए प्रतीत होने लग पैंदे हन। साध संग भय आज्ञाकारी संगत विच आया वाहिगुरु जी का नाम जपिया सारिया दे उपर असी आग्या करन वाले हो जाने हां हुक्म मनाउन वाले हो जाने हां। साध संग गत भई हमारी साध संगत विच आया वाहिगुरु जी का नाम जपिया सानू मोक्ष मिलता है मन मुक जांदा है तन ते कई वरा मुकदा है पर मन नहीं मुकदा जदों मन मुक जावे फिर जन्म नहीं हुंदा मन दे मुक्या ही मुक्ति मन्नी जांदी है। ए मन दा मुकना वाहिगुरु जी दे नाम दी दौलत मिलिया ही संभव है। ता संगत विच आया वाहिगुरु जी दा नाम जपिया जदों मन दी मुक्ति हो जांदी है उदों जन्म पदार्थ साडा सफल हो जांदा है। साध के संग मिटै सब रोग नानक साध भेटे संयोग मन और तन दे रोग साध संगत विच आया सब समाप्त हो जांदे हन। ते हजूर गुरु अर्जन साहिब महाराज जी फरमाउंदे हन कि ऐसे साधुआं दी संगत बड़िया भागां नाल ही प्राप्त हुंदी है वाहिगुरु जी दी मेहर नाल ही प्राप्त हुंदी है। साध की महिमा बेजना जाने जे ता सुने ते ता बखियाने साध की उपमा ते गुण ते दूर साध की उपमा रही भरपूर साध की शोभा का नाही अंत साध की शोभा सदा बेअंत साध की शोभा ऊंच से ऊंची साध की शोभा मूछ से मूछी ਸਾਧ ਕੀ ਸੋਭਾ ਸਾਧ ਬਣ ਆਈ ਨਾਨਕ ਸਾਧ ਪ੍ਰਭ ਭੇਦ ਨ ਭਾਈ ਸਾਧ ਕੀ ਮਹਿਮਾ ਵੇਦ ਨਾ ਜਾਣੇ ਚਾਰੋਂ ਵੇਦ ਪੁਰਾਣ ਸਿਮਰਤੀਆਂ ਨੀਤੀ ਸ਼ਾਸਤਰ ਕਿਸੇ ਸਾਧੂ ਦੀ ਮਹਿਮਾ ਦਾ ਵਰਣਨ ਨਹੀਂ ਕਰ ਸਕਦਾ ਹੈ ਸਾਧੂ ਵਿੱਚ ਪਰਮਾਤਮਾ ਵਾਹਿਗੁਰੂ ਜੀ ਆਪ ਵਸਦੇ ਹਨ ਤੇ ਉਹਨਾਂ ਦੀ ਮਹਿਮਾ ਅਨਵਰਣੀਆ ਹੈ ਜੇਤਾ ਸੁਣੇ ਤੇ ਤਾ ਬਖਿਆਣੇ ਜੀਵ ਜਿਵੇਂ ਵੇਖਦਾ ਹੈ ਜਿਵੇਂ ਸਾਧੂ ਨੂੰ ਸੁਣਦਾ ਹੈ ਤੈਸਾ ਹੀ ਉਹ ਬਖਿਆਨ ਕਰਦਾ ਹੈ ਤੈਸਾ ਹੀ ਉਹ ਕਹਿੰਦਾ ਹੈ ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧੂ ਦੀ ਉਪਮਾ ਜੋ ਹੈ ਗੁਰਮੁਖ ਪਿਆਰੇ ਦੀ ਮਹਿਮਾ ਜੋ ਹੈ ਉਹ ਤਿੰਨਾਂ ਗੁਣਾਂ ਤੋਂ ਨਿਆਰੀ ਹੈ ਸਾਧ ਕੀ ਉਪਮਾ ਰਹੀ ਭਰਪੂਰ ਜਿਵੇਂ ਵਾਹਿਗੁਰੂ ਜੀ ਸਰਬ ਕਲਾ ਸਮਰੱਥ ਨੇ ਹਰ ਜਗ੍ਹਾ ਵਿਆਪਕ ਨੇ ਇਵੇਂ ਹੀ ਸਾਧੂ ਦੀ ਮਹਿਮਾ ਵਾਹਿਗੁਰੂ ਜੀ ਦੇ ਨਾਮ ਦੇ ਨਿਆਈ ਸਰਬ ਕਲਾ ਭਰਪੂਰ ਹੈ ਸਰਬ ਥਾਈ ਉਪਮਾ ਯੋਗ ਹੈ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧੂ ਦੀ ਮਹਿਮਾ ਦਾ ਕੋਈ ਅੰਤ ਨਹੀਂ ਸਾਧੂ ਬੇਅੰਤ ਪ੍ਰਭੂ ਨਾਲ ਮਿਲ ਕੇ ਬੇਅੰਤ ਪ੍ਰਭੂ ਦਾ ਹੀ ਰੂਪ ਹੋ ਗਿਆ ਹੈ ਸਾਧ ਕੀ ਸੋਭਾ ਸਦਾ ਬੇਅੰਤ ਸਾਧੂ ਦੀ ਮਹਿਮਾ ਬੇਅੰਤ ਤੋਂ ਬੇਅੰਤ ਹੈ ਪਰੇ ਤੋਂ ਪਰੇ ਹੈ ਸਾਧ ਕੀ ਸੋਭਾ ਊਚ ਤੇ ਊਚੀ ਸਾਧ ਕੀ ਸੋਭਾ ਮੂਛ ਤੇ ਮੂਛੀ ਸਾਧੂ ਦੀ ਮਹਿਮਾ ਉੱਚੀ ਤੋਂ ਉੱਚੀ ਹੈ ਕਾਰਨ ਕਿ ਉਸ ਵਿੱਚ ਵਾਹਿਗੁਰੂ ਜੀ ਵਸਦੇ ਹਨ ਸਾਧੂ ਦੀ ਮਹਿਮਾ ਮੂਛ ਤੇ ਮੂਛੀ ਹੈ ਵੱਡੀ ਤੋਂ ਵੱਡੀ ਹੈ ਕਾਰਨ ਕਿ ਉਹਦੇ ਵਿੱਚ ਵੱਡਾ ਪ੍ਰਭੂ ਵਸਿਆ ਹੋਇਆ ਹੈ ਸਾਧ ਕੀ ਸੋਭਾ ਸਾਧ ਬਣੇ ਆਈ ਸਾਧੂ ਵਿੱਚ ਪਰਮਾਤਮਾ ਆਪ ਵਸਦਾ ਹੈ ਇਸ ਲਈ ਸਾਧੂ ਦੀ ਮਹਿਮਾ ਤੇ ਸਾਧ ਆਪ ਹੀ ਜਾਣਦਾ ਹੈ ਜਿਵੇਂ ਵਾਹਿਗੁਰੂ ਜੀ ਹੀ ਆਪਣੇ ਆਪ ਨੂੰ ਜਾਣਦੇ ਹਨ ਕਿ ਉਹ ਕਿਤਨੇ ਬੜੇ ਹਨ ਕਿਤਨੇ ਦਿਆਲੂ ਹਨ ਇਵੇਂ ਸਾਧੂ ਵੀ ਆਪਣੇ ਆਪ ਨੂੰ ਆਪ ਹੀ ਜਾਣਦਾ ਹੈ ਕਿ ਉਹ ਕਿਤਨਾ ਕੁ ਬੜਾ ਹੈ ਕਿਤਨਾ ਕੁ ਦਿਆਲੂ ਹੈ ਨਾਨਕ ਸਾਧ ਪ੍ਰਭ ਭੇਦ ਨ ਭਾਈ ਗੁਰੂ ਸਾਹਿਬ ਕਹਿੰਦੇ ਨੇ ਕਿ ਸਾਧੂ ਵਿੱਚ ਤੇ ਪਰਮਾਤਮਾ ਵਿੱਚ ਕੋਈ ਭੇਦ ਨਹੀਂ ਹੈ ਕੋਈ ਫਰਕ ਨਹੀਂ ਹੈ ਹਰ ਹਰ ਜਨ ਦੋ ਏਕ ਹੈ ਬੇ ਵਿਚਾਰ ਕਿਛ ਨਾਹੀਂ ਜਲ ਤੇ ਉਪਰ ਤਰੰਗ ਜਿਉਂ ਜਲ ਹੀ ਵਿਖੇ ਸਮਾਏ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
3: Omkar Satnam Karta Purush Nirbho Nirvair Akal Murat अजूनीशैवं गुरुप्रसाद। सन्मान्य गुरु रूप शासन जीओ, 10-15 मिनट कुछ विचार गुरबाणी आप जी के सामने रखा, पेश कर पते प्रवान करने। वाहिगुरु जी का खालसा, वाहिगुरु जी की फतह। तो एकाग्रता प्रदान करने मैं कर रहा कि धर्म एक मन की अवस्था का नाम है, पर अधर्म भी एक मन की अवस्था का नाम है। इस तरह जिवें तंदुरुस्ती शरीर की अवस्था है, बीमारी शरीर की अवस्था है, बीमारी शरीर का एक अंग है, एक अवस्था है, तंदुरुस्ती भी उसकी एक अवस्था है। धर्म अधर्म मन की एक अवस्था है, अधर्म अंधकार, धर्म प्रकाश। पुराने ऋषि मुनि की एक प्रार्थना ही यही आती थी, हे प्रभु सानू अंधकार को प्रकाश दिख ले जाओ, अज्ञान तो ज्ञान दिख ले जाओ। ये देश सदियां तो ज्ञान नु ही भगवान आखदा रहा है, चानने नु ही परमात्मा आखदा रहा है, या इंज कह लो परमात्मा दे अर्थ भी प्रकाश है। चानना परम आत्मा, परम प्रकाश, परम चानना। धार्मिक मनुख दी अवस्था की होवेगी, इसनु ते गुरु नानक देव जी महाराज इन प्रमाण करते ने, ऐसा नाम निरंजन होए जे को मन जाने मन को। जिस दी ए अवस्था बन गई है वो कह नहीं सकता, वो कहने च आंदा ही नहीं। अगर कहने च आ गया है तो वो अवस्था कहने तो उच्ची नहीं हो सकती। जिसनु मेरी नजरां ने पूरा वेख लिया वो मेरी नजरां तो वड्डा नहीं हो सकता, और जिसनु मेरी अकल ने पूरा समझ लिया वो मेरी अकल तो वड्डा नहीं हो सकता। जिसनु मेरी जबान पूरा कथन कर सकती है वो मेरी जबान तो वड्डा नहीं हो सकता। पैरां नल चल के मैं जिथे पहुंच सकदा वो मंजिल मेरे पैरां तो वड्डी नहीं हो सकती। हत्थां नाल करके जो वस्तु मैनू प्राप्त हो सकती है वस्तु मेरे हत्थां तो वड्डी नहीं हो सकती। जिसनू मैं अपनी शरीरक शक्ति इंद्रियां दी शक्ति नाल समझ सकदा ते प्राप्त कर सकदा वो मेरी इंद्रियां दी शक्ति ते शरीर दी शक्ति तो वद नहीं है। कि जद मेरी शरीर दी शक्ति तो ही वद नहीं तो उन्हों पूजन दी लोड़ की है, फिर ते शरीर नू क्यों ना पूजिए। शरीरक शक्ति नाल जिहड़ी चीज मैनू प्राप्त हुई है वस्तु शरीरक शक्ति तो ज्यादा नहीं है। मैं फिर अर्ज करा, मेरी अखां जिसनू पूरा वेख सकदियां ने वो मेरी अखां तो वड्डा नहीं है। ਮੇਰੀ ਜ਼ਬਾਨ ਜਿਸ ਨੂੰ ਪੂਰਾ ਕਥਨ ਕਰ ਸਕਦੀ ਹੈ ਉਹ ਮੇਰੀ ਜ਼ਬਾਨ ਤੋਂ ਵੱਡਾ ਨਹੀਂ, ਔਰ ਜਿਹੜੀ ਮੇਰੀ ਅਕਲ ਜਿਸ ਨੂੰ ਸਮਝ ਸਕਦੀ ਔਰ ਪੂਰਾ ਸਮਝ ਸਕਦੀ ਹੈ ਉਹ ਮੇਰੀ ਅਕਲ ਤੋਂ ਵੱਡਾ ਨਹੀਂ। ਇਸ ਅਜੀਬ ਹੀ ਕ੍ਰਿਸ਼ਨਾ ਦੇਖਾ ਹੈ ਅੱਲਾਹ ਕੀ ਰਾਹ ਮੈਂ ਜਿਸੇ ਅੱਲਾਹ ਕੀ ਖਬਰ ਥੀ ਵੋ ਬੇਖਬਰ ਮਿਲਾ, ਜਿਸੇ ਅੱਲਾਹ ਕੀ ਖਬਰ ਥੀ ਵੋ ਬੇਖਬਰ ਮਿਲਾ। ਕਹਿੰਦੇ ਨੇ ਜਦ ਪਰਮਾਤਮਾ ਪ੍ਰਗਟ ਆਉਂਦਾ ਉਹ ਇੰਦਰੀਆਂ ਦੀ ਸ਼ਕਤੀ ਤੇ ਸਰੀਰਕ ਸ਼ਕਤੀ ਕਰਕੇ ਨਹੀਂ, ਜਦ ਕੋਈ ਮਨੁੱਖ ਇਸ ਤੋਂ ਅੱਗੇ ਲੰਘ ਜਾਂਦਾ। ਮਨੁੱਖ ਦੀ ਇੱਕ ਸੀਮਾ ਹੈ ਅਕਲ, ਔਰ ਅਕਲ ਦੀ ਇੱਕ ਸੀਮਾ ਹੈ, ਇੰਝ ਕਹਿ ਲਓ ਅਕਲ ਇੱਕ ਸੀਮਾ ਹੈ। ਅਕਲ ਤੋਂ ਕੋਈ ਅੱਗੇ ਲੰਘ ਜਾਏ ਤਾਂ ਅਸੀਮ ਦੇ ਚ ਪਹੁੰਚ ਜਾਂਦਾ, ਔਰ ਅਕਲ ਤੋਂ ਕੋਈ ਥੱਲਾ ਚਲਾ ਜਾਏ ਬਿਲਕੁਲ ਥੱਲੇ ਚਲਾ ਜਾਏ ਤਾਂ ਆਪਣੀ ਸੀਮਾ ਵੀ ਗਵਾ ਬੈਠਦਾ, ਆਪਣੀ ਹੋਂਦ ਵੀ ਗਵਾ ਬੈਠਦਾ। ਕਹਿੰਦੇ ਦੋ ਹੀ ਮਾਰਗ ਨੇ ਸੁਖੀ ਹੋਣ ਦੇ, ਜਾਂ ਅਕਲ ਤੋਂ ਥੱਲੇ ਹੋਵੇ ਜਾਂ ਅਕਲ ਤੋਂ ਅੱਗੇ ਲੰਘੇ। ਮੈਂ ਸਵੇਰੇ ਅਰਜ਼ ਕੀਤੀ ਸੀ ਅਕਲ ਦੇ ਤਲ ਤੇ ਤੇ ਦੁੱਖ ਹੀ ਦੁੱਖ, ਜਿਤਨਾ ਕੋਈ ਸੋਚੇਗਾ ਉਤਨਾ ਪਰੇਸ਼ਾਨ ਹੋ ਜਾਏਗਾ, ਜਿਤਨਾ ਕੋਈ ਅਕਲਮੰਦ ਹੋਵੇਗਾ ਉਤਨਾ ਹੀ ਦੁਖੀ ਹੋਵੇਗਾ। ਇੰਝ ਕਹਿ ਲਓ ਜੋ ਮਹਾਨ ਦੁਖੀ ਹੈ ਮਹਾਨ ਅਕਲਮੰਦ ਹੈ, ਜੋ ਮਹਾਨ ਅਕਲਮੰਦ ਹੈ ਮਹਾਨ ਪਰੇਸ਼ਾਨ ਹੈ। ਪਸ਼ੂ ਪਰੇਸ਼ਾਨ ਨਹੀਂ ਹੁੰਦੇ, ਪਕਸ਼ੀ ਪਰੇਸ਼ਾਨ ਨਹੀਂ ਹੁੰਦੇ, ਬੱਚੇ ਇਤਨੇ ਬੇਚੈਨ ਨਹੀਂ ਹੁੰਦੇ। ਔਰ ਮੈਂ ਫਿਰ ਅਰਜ਼ ਕਰਾਂ ਜੋ ਜਿਤਨਾ ਅਚੇਤ ਹੈ ਉਹ ਉਤਨਾ ਹੀ ਸੁਖੀ ਹੈ, ਜੋ ਜਿਤਨਾ ਸੁਚੇਤ ਹੈ ਉਤਨਾ ਹੀ ਦੁਖੀ ਹੈ। ਜਿਤਨਾ ਮਨੁੱਖ ਸਾਵਧਾਨ ਤੇ ਸੁਚੇਤ ਹੁੰਦਾ, ਸਿਆਣਾ ਹੁੰਦਾ, ਸੂਝਵਾਨ ਹੁੰਦਾ, ਦਾਰਸ਼ਨਿਕ ਫਿਲਾਸਫਰ ਹੁੰਦਾ, ਜਿਤਨਾ ਉਹ ਗਹਿਰਾ ਸੋਚਦਾ ਉਤਨਾ ਹੀ ਗਹਿਰਾ ਉੱਥੇ ਦੁੱਖ ਹੈ। ਜਿਤਨਾ ਉੱਚਾ ਜੋ ਕੋਈ ਸੋਚਦਾ ਉੱਥੇ ਦੁੱਖ ਵੀ ਉਤਨਾ ਹੀ ਉੱਚਾ ਹੈ। ਜਾਂ ਇੰਝ ਕਹਿ ਲਓ ਮਨੁੱਖ ਦੀ ਜਿਤਨੀ ਅਕਲ ਹੈ ਉਤਨਾ ਹੀ ਦੁੱਖ ਹੈ, ਉਸ ਤੋਂ ਜ਼ਿਆਦਾ ਦੁੱਖ ਨਹੀਂ ਹੈ, ਇੰਝ ਕਹਿ ਲਓ। ਔਰ ਜਦ ਕੋਈ ਅਕਲ ਦੇ ਤਲ ਤੇ ਜੀਣ ਵਾਲਾ ਦੇਖਦਾ ਹੈ ਸਿਵਾਏ ਦੁੱਖ ਬੇਚੈਨੀ ਤੋਂ ਹੋਰ ਕੁਛ ਨਹੀਂ, ਤਾਂ ਰਸਤੇ ਦੋ ਰਹਿ ਜਾਂਦੇ ਨੇ, ਜਾਂ ਅਕਲ ਤੋਂ ਥੱਲੇ ਜਾਏ ਜਾਂ ਅਕਲ ਤੋਂ ਅੱਗੇ ਚਲਾ ਜਾਏ, ਉੱਪਰ ਉੱਠ, ਹੋਰ ਕੋਈ ਰਸਤਾ ਹੀ ਨਹੀਂ। ਅਕਲ ਤੋਂ ਥੱਲੇ ਚਲਾ ਜਾਏ ਤਾਂ ਸਮਾਂ ਖੋ ਜਾਂਦਾ ਹੈ, ਅਕਲ ਤੋਂ ਅੱਗੇ ਚਲਾ ਜਾਏ ਤਾਂ ਵੀ ਸਮਾਂ ਖੋ ਜਾਂਦਾ ਹੈ। ਬੇਹੋਸ਼ ਮਨੁੱਖ ਦੀ ਦੁਨੀਆਂ 'ਚ ਵਕਤ ਨਹੀਂ ਹੈ, ਔਰ ਮੈਂ ਅਰਜ਼ ਕਰਾਂ ਭਗਤ ਦੀ ਦੁਨੀਆਂ 'ਚ ਵੀ ਵਕਤ ਨਹੀਂ ਹੈ। ਪੱਥਰ ਦੀ ਦੁਨੀਆਂ ਵਿੱਚ ਸਮਾਂ ਨਹੀਂ ਹੈ, ਅਚੇਤ ਮਨੁੱਖ ਦੀ ਦੁਨੀਆਂ ਵਿੱਚ ਕਾਲ ਨਹੀਂ ਹੈ, ਵਕਤ ਨਹੀਂ ਹੈ, ਪਰ ਪਰਮਾਤਮਾ ਵਿੱਚ ਵੀ ਕਾਲ ਨਹੀਂ ਹੈ, ਵਕਤ ਨਹੀਂ ਹੈ। ਵਕਤ ਕਾਲ ਇਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇੱਕ ਬੰਧਨ ਹੈ, ਇੱਕ ਦੁੱਖ ਹੈ। ਜਾਲੀ ਰੈਣ ਜਾਲ ਦਿਨ ਹੋਆ ਜੇਤੀ ਘੜੀ ਆਈ ਤੇ ਕੀ। ਵੈਸੇ ਤੇ ਰਾਤ ਦਾ ਸਮਾਂ, ਮਨੁੱਖ ਦੀ ਦਿਮਾਗੀ ਸ਼ਕਤੀਆਂ ਸੁਕੜਦੀਆਂ ਨੇ, ਗੁਰਬਾਣੀ ਬਹੁਤ ਗਹਿਰਾ ਫਿਲਸਫਾ ਹੈ। ਜਿਸ ਸੌਖੇ ਢੰਗ ਨਾਲ ਅਸੀਂ ਪੜ੍ਹ ਲੈਂਦੇ ਹਾਂ ਇਤਨੀ ਸੌਖੀ ਖੇਡ ਨਹੀਂ ਹੈ। ਭਗਤ ਕਬੀਰ ਤੇ ਕਹਿੰਦੇ ਮੈਂ ਦੇਖਿਆ ਲੋਗਨ ਆਰਾਮ ਖਿਲਾਉਣਾ ਨਹੀਂ, ਮਾਥੇ ਤਿਲਕ ਹੱਥ ਮਾਲਾ ਗਾਣਾ, ਲੋਗਨ ਆਰਾਮ ਖਿਲਾਉਣਾ ਜਾਣਾ। ਖਿਡੌਣੇ ਖੇਡਣ ਵਾਸਤੇ ਨੇ, ਸਮੇਂ ਨੂੰ ਪਾਸ ਕਰਨ ਵਾਸਤੇ ਨੇ, ਵਕਤ ਨੂੰ ਪਾਸ ਕਰਨ ਵਾਸਤੇ। ਜਿਸ ਦੀ ਦ੍ਰਿਸ਼ਟੀ ਚ ਰਾਮ ਕੇਵਲ ਖਿਡਾਉਣਾ ਹੀ ਹੈ ਉਹਨੇ ਕੀ ਰਾਮ ਨੂੰ ਸਮਝਣਾ। ਮੁਖਤਸਰ ਜੋ ਹੈ ਮੈਂ ਇਸ ਤਰ੍ਹਾਂ, ਗੁਰਬਾਣੀ ਇੱਕ ਗਹਿਰਾ ਗੂਢ ਸਿਧਾਂਤ ਹੈ, ਬਹੁਤ ਗਹਿਰੀ ਸੱਚਾਈ ਹੈ, ਉੱਚਾ ਦਰਸ਼ਨ ਹੈ। ਤੋ ਸੰਖੇਪ ਵਿੱਚ ਮੈਂ ਇਸ ਤਰ੍ਹਾਂ, ਪਰਮਾਤਮਾ ਦੀ ਦੁਨੀਆਂ ਦੇ ਕਾਲ ਨਹੀਂ ਹੈ, ਬੇਹੋਸ਼ ਮਨੁੱਖ ਦੀ ਦੁਨੀਆਂ ਵਿੱਚ ਵੀ ਕਾਲ ਨਹੀਂ ਹੈ, ਭਗਤ ਦੀ ਦੁਨੀਆਂ ਵਿੱਚ ਵੀ ਕਾਲ ਨਹੀਂ ਹੈ। ਬੇਹੋਸ਼ ਹੋ ਗਿਆ ਸਮਾਂ ਖੋ ਗਿਆ, ਜਾਂ ਸੌ ਗਿਆ ਤਾਂ ਸਮਾਂ ਖੋ ਗਿਆ, ਬਹੁਤ ਗਹਿਰੀ ਨੀਂਦ ਦੇ ਚਲਾ ਜਾਏ ਤਾਂ ਕੋਈ ਵਕਤ ਰਹਿੰਦਾ, ਕਿਉਂਕਿ ਬਹੁਤ ਗਹਿਰੀ ਨੀਂਦ ਦੇ ਜੋ ਚਲਾ ਗਿਆ ਉਹ ਅਕਲ ਤੋਂ ਥੱਲੇ ਚਲਾ ਗਿਆ, ਔਰ ਭਗਤ ਜੋ ਅਕਲ ਤੋਂ ਅੱਗੇ ਚਲਾ ਗਿਆ। परम आनंद है। अकल तो अग्गे चले जाइए, वक्ती सुख है अगर अकल तो ठंडे चले जाइए। इस वास्ते मैं अर्थ करता हूं ना, सारे पशु सुखी ने, कोई भी दुखी नहीं है, मनुख दुखी है। और मैं ये भी अर्थ करा, अगर पशु कोई दुखी है तो वही दुखी होगा जिसमें मनुखा दे नाल रहना पैंदा, वरना पशु दुखी नहीं। पशु कभी पागल भी नहीं आते। हाँ, वह बेचारे जरूर पागल हो जाते जिन्होंने पागलों मनुखा नाल रहना पैंदा, कुछ नहीं पागल आते। पशु कदा ही पागल नहीं आते, प्राकृतिक जिंदगी जीण वाले पशु कदा ही पागल नहीं आते। जंगलों के जीण वाले पशु पक्षी कभी पागल नहीं आते, कभी दुखी नहीं आते। हाँ, दुखी मनुख नाल जिन्हों रहना पैंदा बेचारे दुखी हो जाए। बंदा आप दुखी है, प्राकृतिक जीवन जी नहीं रहा, तो वह पशु नूं भी उस तरह का जीवन जीण ते मजबूर करदा, दुखी हो जाता। पशुआं की दुनिया च दुख नहीं है, बच्चियां की दुनिया च दुख नहीं है, सुते हुए मनुख की दुनिया च दुख नहीं है, मूर्ख मनुख की दुनिया च इतना दुख नहीं है, बेहोश मनुख की दुनिया च दुख नहीं है। ये मैं अर्ज करते हैं, सुखी ने जितना कोई होश देखा है उतना ही दुख है। दुख न अगर नापना हो तो इस ढंग नापांगे, जितना होशमंद मनुख है उतना ही दुखी है, जितना सियाणा है उतना ही दुखी है। तो दुख दे जीवना तो बड़ा औखा कठिन, या दुख तो अगे लंघे, तो दुख तो अगे लंघन का मतलब है अकल तो अगे लंघे। कहो कबीर बुद्ध हर लई मेरी, बुद्ध बदली सिद्ध पार। जिहड़ी मेरी अकल सी ना वह हरी ने चुरा ली। मैं हैरान होना भारत के पुराने प्राचीन संतां बारे, उन्होंने परमात्मा नूं एक नाम दिता है हर, ते इस दे मैं अर्थ पढ़े ने चोर। परमात्मा की है चोर, हर

ਸਾਂਗਰੀ ਮੈਨੂੰ ਕਹਿਣ ਲੱਗੇ ਜਾਨੀ ਜੀ ਅੱਧੇ ਕੱਪ ਰਹਿ ਗਏ ਨੇ, ਅੱਧੇ ਚ ਲੈ ਜਾਂਦੇ, ਪਤਾ ਨੀ ਕਿਸ ਤਰ੍ਹਾਂ ਲੈ ਜਾਂਦੇ ਨੇ ਇੰਨੀ ਭੀੜ ਦੇ ਕੇ। ਕਹਿਣ ਤੋਂ ਮੁਰਾਦ ਚੋ ਜਦ ਕਿਸੇ ਘਰ ਵਿੱਚ ਪ੍ਰਵੇਸ਼ ਕਰਦਾ, ਘਰ ਵਾਲਿਆਂ ਨੂੰ ਪਤਾ ਨਹੀਂ ਲੱਗਣ ਦੇ, ਘਰ ਦਾ ਕੀਮਤੀ ਸਾਜ਼ੋ ਸਮਾਨ ਚੁੱਕ ਲੈਂਦਾ ਚਲਾ ਜਾਂਦਾ। ਘਰ ਵਾਲੇ ਜਦ ਸੁਚੇਤ ਆਉਂਦੇ ਨੇ ਜਾਗਦੇ ਨੇ ਤੇ ਪਤਾ ਚੱਲਦਾ ਚੋਰ ਆਇਆ ਲੈ ਗਿਆ ਸਭ ਕੁਛ। ਯਕੀਨ ਜਾਣੋ ਜਦ ਵੀ ਕਿਸੇ ਦੇ ਅੰਦਰ ਪਰਮਾਤਮਾ ਪ੍ਰਵੇਸ਼ ਕਰਦਾ ਉਸ ਵਕਤ ਉਸਨੂੰ ਕੁਛ ਨਹੀਂ ਪਤਾ, ਕੁਛ ਵੀ ਨਹੀਂ ਪਤਾ। ਕਾਰਨ ਪਰਮਾਤਮਾ ਆਉਂਦਾ ਹੀ ਉਦੋਂ ਹੈ ਜਦ ਮਨੁੱਖ ਅਕਲ ਤੋਂ ਅੱਗੇ ਲੰਘਦਾ। ਉਸਨੂੰ ਖਬਰ ਕਿਸ ਤਰ੍ਹਾਂ ਹੋਵੇ, ਅਕਲ ਨੇ ਕਿ ਖਬਰ ਕਰਨੀ, ਜਿਸ ਕੋ ਅੱਲਾਹ ਕੀ ਖਬਰ ਸੀ ਵੋ ਬੇਖਬਰ ਮਿਲਾ। ਜੋ ਅੱਲਾਹ ਦੀ ਤਰ੍ਹਾਂ ਜੀ ਰਿਹਾ ਸੀ, ਰੱਬ ਦੀ ਤਰ੍ਹਾਂ ਜੀ ਰਿਹਾ ਸੀ, ਕੁਝ ਖਬਰ ਦੇਣ ਜੋਗਾ ਰਿਹਾ ਹੀ ਨਹੀਂ ਸੀ, ਕੁਝ ਦੱਸ ਹੀ ਨਹੀਂ ਸਕਦਾ, ਉਹ ਤਾਂ ਬੇਖਬਰ ਹੋ ਗਿਆ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਕਹੋ ਕਿਆ ਕਹੀਏ, ਕੋਈ ਖਬਰ ਤੇ ਦੇ ਕਬੀਰ, ਕਹਿੰਦਾ ਨਹੀਂ ਗੂੰਗਾ ਕੀ ਖਬਰ ਦੇ ਕੀ ਦੱਸੇਗਾ। ਬਿਸਮ ਬਿਸਮ ਬਿਸਮੇ ਹੀ ਭਈਏ ਲਾਲ ਗੁਲਾਲ ਰੰਗਾਰੇ, ਕਹੋ ਨਾਨਕ ਸੰਤਨ ਰਸ ਆਈ ਹੈ, ਜਿਉ ਚਾਕ ਗੂੰਗਾ ਮੁਸਕਾਰ। ਗੂੰਗਾ ਕੀ ਦੱਸੇ, ਜਿਸ ਕੋ ਅੱਲਾਹ ਕੀ ਖਬਰ ਸੀ ਵੋ ਬੇਖਬਰ ਮਿਲਾ। ਉਹ ਤਾਂ ਕੁਝ ਖਬਰ ਦੱਸ ਨਹੀਂ ਸਕੇ, ਕਿ ਖਬਰ ਦੱਸਣ ਵਾਲੇ ਜਿਹੜੇ ਬੰਦੇ ਨੇ ਉਹਨਾਂ ਕੋਲ ਅੱਲਾਹ ਕੋਈ ਨਹੀਂ, ਕਿ ਜਿਹਨਾਂ ਕੋਲ ਅੱਲਾਹ ਹੈ ਵਿਚਾਰੇ ਬੇਖਬਰ, ਕੁਝ ਦੱਸ ਨਹੀਂ ਸਕਦੇ। ਸਰ ਐਸਾ ਹੀ ਹੁੰਦਾ, ਇੱਕ ਹਕੀਕਤ ਹੈ, ਇੱਕ ਬਹੁਤ ਵੱਡੀ ਸੱਚਾਈ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਕਿਆ ਹੋ ਕਥੇ ਕਥੇ ਕਥ ਦੇਖਾ, ਮੈਂ ਅਕਥ ਨਾ ਕਥ ਨਾ ਜਾ। ਮੈਂ ਤੇ ਕਥਨ ਕਰ ਕਰਕੇ ਵੇਖ ਲਿਆ, ਮੇਰੀ ਕਥਨੀ ਚ ਨਹੀਂ ਆਉਂਦਾ, ਮੇਰੇ ਕਹਿਣੇ ਵਿੱਚ ਉਹ ਆਉਂਦਾ ਹੀ ਨਹੀਂ, ਮੈਂ ਨਹੀਂ ਕਹਿ ਸਕਦਾ। ਤਾਂ ਫਿਰ ਮੈਨੂੰ ਕਹਿੰਦਾ ਨਾ, ਮਹਾਰਾਜ ਕਹਿੰਦੇ ਨੇ ਬੇਹੋਸ਼ ਮਨੁੱਖ ਦੀ ਦੁਨੀਆ ਵਿੱਚ ਵਕਤ ਨਹੀਂ ਹੈ, ਮੂਰਖ ਮਨੁੱਖ ਦੀ ਦੁਨੀਆ ਵਿੱਚ ਵੀ ਸਮਾਂ ਘੱਟ ਹੈ, ਥੋੜ੍ਹਾ। ਲੇਕਿਨ ਜੋ ਸਿਆਣਾ ਹੈ, ਦੁਖੀ ਹੈ, ਤੇ ਕਹਿੰਦਾ ਅੱਜ ਦਾ ਦਿਨ ਤੇ ਇਸ ਤਰ੍ਹਾਂ ਹੈ ਜਿਵੇਂ ਕਿ ਯੁੱਗ ਹੋ ਗਿਆ, ਲੰਘਦਾ ਹੀ, ਦੁੱਖ ਦੇ ਸਮਾਂ ਲੰਬਾ ਹੋ ਜਾਂਦਾ। ਚਾਰ ਪਹਿਰ ਚੌ ਜੁਗੇ ਸਮਾਨ ਹੈ, ਗੁਰੂ ਅਰਜਨ ਦੇਵ ਜੀ, ਦਿਨ ਦੇ ਚਾਰ ਪਹਿਰ ਲੱਖਾਂ ਸਾਲਾਂ ਵਰਗੇ ਹੋ ਗਏ, ਨਹੀਂ ਲੰਘਦੇ, ਦੁੱਖ ਦੇ ਸਮਾਂ ਲੰਬਾ ਹੋ ਜਾਂਦਾ। ਔਰ ਇੱਕ ਇੱਕ ਮਿੰਟ ਦਾ ਬੋਧ ਹੋ ਰਿਹਾ ਹੈ ਤਾਂ ਸਮਝ ਲੈਣਾ ਦੁਖੀ ਬੇਚੈਨ ਬੰਦਾ, ਲਾਜ਼ਮੀ ਬੇਚੈਨ। ਇਹ ਵੀ ਮੈਂ ਅਰਥ ਕਰਦਾ, ਪਰਮਾਤਮਾ ਦਾ ਇਹ ਜੋ ਨਾਮ ਹੈ ਅਕਾਲ, ਅਕਾਲ ਹੈ, ਅਜਾਲ ਹੈ, ਹੇ ਪਰਮਾਤਮਾ ਤੇਰੇ ਵਿੱਚ ਸਮਾਂ ਨਹੀਂ, ਤੇਰੇ ਤੇ ਸਮੇਂ ਦਾ ਜਾਲ ਨਹੀਂ, ਬਾਕੀ ਸਾਰੇ ਹੀ ਸਮੇਂ ਦੇ ਜਾਲ ਵਿੱਚ ਫਸੇ ਹੋਏ ਨੇ। ਔਰ ਗੁਰੂ ਅਮਰਦਾਸ ਜੀ ਮਹਾਰਾਜ ਦਾ ਵਾਕ, ਕਾਲ ਜਾਲ ਜਮ ਜੋ ਨਾ ਸਾਕੇ, ਸੱਚ ਕਾ ਪੰਥਾ ਥਾਟਿਓ, ਕਾਲ ਦਾ ਜਾਲ ਹੁਣ ਵੇਖ ਵੀ ਨਹੀਂ ਸਕਦਾ, ਬਾਕੀ ਸਾਰੀ ਦੁਨੀਆ ਕਾਲ ਦੇ ਬੰਧਨ ਵਿੱਚ, ਸਮੇਂ ਦੇ ਬੰਧਨ ਵਿੱਚ, ਜਾਲੀ ਰਹਿਣ ਜਾਲ ਦਿਨ ਹੋਵਾ, ਜੇ ਕੀ ਘੜੀ ਥਾਈ ਤੇ। ਮੈਂ ਇਸ ਤਰ੍ਹਾਂ, ਉਹ ਜੋ ਪਰਿਪੂਰਨ ਪਰਮਾਤਮਾ ਹੈ ਉਹਦੇ ਚ ਕਾਲ ਨਹੀਂ ਹੈ, ਜਦ ਕਿਸੇ ਦੇ ਅੰਦਰ ਪ੍ਰਗਟ ਹੁੰਦਾ ਉੱਥੇ ਵੀ ਸਮਾਂ ਨਹੀਂ ਹੈ, ਵਕਤ ਖੋ ਜਾਂਦਾ। ਸੁੱਖ ਦੇ ਸਮਾਂ ਛੋਟਾ ਹੋ ਜਾਂਦਾ, ਬੰਦਾ ਕਹਿੰਦਾ ਅੱਜ ਦਾ ਦਿਨ ਹੁਣੇ ਆਇਆ ਹੁਣੇ ਲੰਘ ਗਿਆ, ਅੱਜ ਦੀ ਰਾਤ ਹੁਣੇ ਆਈ ਹੁਣੇ ਚਲੀ ਗਈ। ਪਰ ਦੁੱਖ ਦੇ ਚ ਬੰਦਾ ਕਹਿੰਦਾ ਰਾਤ ਲੰਘਦੀ ਨਹੀਂ, ਇੱਕ ਰਾਤ ਕਈ ਯੁੱਗਾਂ ਵਰਗੀ ਹੋ ਗਈ, ਨਹੀਂ ਲੰਘਦੇ, ਇੱਕ ਦਿਨ ਪਤਾ ਨਹੀਂ ਕਿਤਨੇ ਸਾਲਾਂ ਵਰਗਾ ਹੋ ਗਿਆ, ਇੱਕ ਘੜੀ ਦਿਨਸਮ ਕੋ ਬਹੁਤ ਦਿਹਾੜੇ, ਗੁਰੂ ਅਰਜਨ ਦੇ, ਇੱਕ ਘੜੀ ਕਈ ਦਿਨਾਂ ਵਰਗੀ ਹੈ, ਨਹੀਂ ਲੰਘਦੀ। ਦੁੱਖ ਦੇ ਸਮਾਂ ਜ਼ਿਆਦਾ ਹੋ ਜਾਂਦਾ ਲੰਬਾ ਹੋ ਜਾਂਦਾ, ਸੁੱਖ ਦੇ ਸਮਾਂ ਛੋਟਾ ਹੋ ਜਾਂਦਾ, ਪਰਮ ਆਨੰਦ ਦੇ ਸਮਾਂ ਰਹਿੰਦੇ ਹੀ, ਪਰਮਾਤਮਾ ਦੇ ਵਕਤ ਨਹੀਂ ਹੈ ਅਕਾਲ। ਅਕਲ ਤੋਂ ਕੋਈ ਅੱਗੇ ਚਲਾ ਜਾਏ ਤੋ ਅਕਾਲ ਦੇ ਚਲਿਆ ਜਾਂਦਾ, ਪਰ ਜਦ ਵੀ ਉਹ ਅਕਾਲ ਪ੍ਰਗਟ ਆਉਂਦਾ ਮਨੁੱਖ ਨੂੰ ਉਸ ਵਕਤ ਖਬਰ ਨਹੀਂ ਆਉਂਦੀ,
اس واسطے

ਭਗਤਾਂ ਨੇ ਨਾਮ ਦਿੱਤਾ ਜਦੋਂ ਕਿਧਰੇ ਹੋਸ਼ ਦੇ ਜਾਂਦੇ ਨੇ ਕਹਿੰਦੇ ਰੱਬ ਕੀ ਹੈ ਪਰਮਾਤਮਾ ਕੀ ਹੈ ਹਰੀ ਹੈ ਚੋਰ ਹੈ ਚੋਰਾਂ ਦੀ ਤਰ੍ਹਾਂ ਪ੍ਰਵੇਸ਼ ਕਰਦਾ ਪਰ ਪ੍ਰਵੇਸ਼ ਕਰਨ ਦੀ ਇੱਕ ਖੂਬੀ ਹੈ ਉਸਦੇ ਕੋਲ ਚੋਰਾਂ ਵਾਲੀ ਲੇਕਿਨ ਬਾਕੀ ਵੱਡਾ ਗੁਣ ਕੀ ਹੈ ਜਿਤਨੇ ਜਨਮਾਂ ਜਨਮਾਂਤਰਾਂ ਦੇ ਕਲੇਸ਼ ਤੇ ਦੁੱਖ ਨੇ ਚੁਰਾ ਲੈਂਦਾ ਔਰ ਬਦਲੇ ਵਿੱਚ ਪਰਮ ਆਨੰਦ ਛੋੜ ਜਾਂਦਾ ਜਦ ਪ੍ਰਵੇਸ਼ ਕਰਦਾ ਕੁਛ ਨਹੀਂ ਪਤਾ ਚੱਲਦਾ ਪਰਮ ਆਨੰਦ ਪ੍ਰਵੇਸ਼ ਕਰਦਾ ਕੁਛ ਨਹੀਂ ਪਤਾ ਚੱਲਦਾ ਪਰ ਜਦ ਮਨੁੱਖ ਥੋੜਾ ਜਿਹਾ ਹੋਸ਼ ਦੇ ਜਾਂਦਾ ਉਦੋਂ ਥੋੜਾ ਜਿਹਾ ਬੋਧ ਆਉਂਦਾ ਪਰ ਉਹ ਕਹਿਣ ਜੋਗਾ ਨਹੀਂ ਹੁੰਦਾ ਕਹਿ ਨਹੀਂ ਸਕਦਾ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋ ਜੋ ਕਾਲ ਵਿੱਚ ਜੀ ਰਿਹਾ ਦੋ ਮਿੰਟ ਮੈਂ ਇਸ ਦੀ ਵਿਆਖਿਆ ਕਰਾਂ ਜ਼ਿਆਦਾ ਨਹੀਂ ਸਮਾਂ ਉਹ ਭਵਿੱਖ ਵਿੱਚ ਜੀ ਰਿਹਾ ਭੂਤ ਕਾਲ ਵਿੱਚ ਜੀ ਰਿਹਾ ਕਿਤਨੇ ਸਾਰੇ ਬੈਠੇ ਹੋ ਜਾਂ ਤੇ ਮਨੁੱਖ ਗੁਜ਼ਰੇ ਕੱਲ ਵਿੱਚ ਜੀ ਰਿਹਾ ਹੋਵੇਗਾ ਬੈਠਾ ਹੋਵੇਗਾ ਜਾਂ ਆਉਣ ਵਾਲੇ ਕੱਲ ਦੇ ਆਸਾ ਤ੍ਰਿਸ਼ਨਾ ਆਉਣ ਵਾਲੇ ਕੱਲ ਵਿੱਚ ਲੈ ਜਾਂਦੀ ਹੈ ਯਾਦਾਂ ਸਿਮਰਤੀਆਂ ਗੁਜ਼ਰੇ ਹੋਏ ਕੱਲ ਵਿੱਚ ਲੈ ਜਾਂਦੀ ਬੈਠਾ ਹੈ ਮਨੁੱਖ ਜਾਂ ਤੇ ਗੁਜ਼ਰੇ ਹੋਏ ਕੱਲ ਦੀ ਯਾਦ ਦੇ ਬੈਠਾ ਹੈ ਮਨੁੱਖ ਜਾਂ ਤੇ ਆਉਣ ਵਾਲੇ ਕੱਲ ਦੀ ਚਿੰਤਾ ਹੋਰ ਤੇ ਕੁਛ ਨਹੀਂ ਇਸ ਤੋਂ ਇਲਾਵਾ ਤੇ ਕੁਛ ਨਹੀਂ ਔਰ ਪਰਮਾਤਮਾ ਵਿੱਚ ਭੂਤ ਕਾਲ ਨਹੀਂ ਪਰਮਾਤਮਾ ਵਿੱਚ ਭਵਿੱਖ ਨਹੀਂ ਅਸੀਂ ਇੰਜ ਨਹੀਂ ਕਹਿ ਸਕਦੇ ਪਰਮਾਤਮਾ ਹੋਇਆ ਸੀ ਭੂਤ ਕਾਲ ਦੀ ਘਟਨਾ ਨਹੀਂ ਹੈ ਅਸੀਂ ਇਸ ਤਰ੍ਹਾਂ ਵੀ ਨਹੀਂ ਕਹਿ ਸਕਦੇ ਪਰਮਾਤਮਾ ਹੋਵੇਗਾ ਉਹ ਭਵਿੱਖ ਦੀ ਸੰਭਾਵਨਾ ਵੀ ਨਹੀਂ ਭਵਿੱਖ ਦੀ ਘਟਨਾ ਵੀ ਨਹੀਂ ਉਹ ਤੇ ਹੈ ਸੋ ਹੈ ਉਹ ਤੇ ਵਰਤਮਾਨ ਵਿੱਚ ਹੈ ਤਾਂ ਹੁਣ ਇਸ ਦੇ ਵਿੱਚ ਮੈਂ ਤੁਹਾਡੇ ਦੋ ਮਿੰਟ ਲਵਾਂ ਵਰਤਮਾਨ ਕਿੰਨਾ ਕੁ ਹੈ ਭੂਤ ਕਾਲ ਬਹੁਤ ਲੰਬਾ ਹੈ ਨਾਪਿਆ ਨਹੀਂ ਜਾ ਸਕਦਾ ਅਸੀਂ ਉਦੋਂ ਦੇ ਹਾਂ ਜਦੋਂ ਦਾ ਇਹ ਸੰਸਾਰ ਹੈ ਤੇ ਸੰਸਾਰ ਰੱਬ ਨੇ ਕਦੋਂ ਬਣਾਇਆ ਖਿੱਤ ਵਾਰ ਨਾ ਜੋਗੀ ਜਾਣੇ ਰੁੱਤ ਮਾਰ ਨਾ ਕੋਈ ਜਾਕਰ ਤਾਂ ਸਿਰ ਠੀਕੋ ਸਾਜੇ ਆਪੇ ਜਾਣੇ ਅਸੀਂ ਉਦੋਂ ਦੇ ਹਾਂ ਇਤਨੇ ਪੁਰਾਣੇ ਭੂਤ ਕਾਲ ਤੇ ਬਹੁਤ ਲੰਬਾ ਹੈ ਕਿਵੇਂ ਨਾਪਾਂਗੇ ਤੇ ਭਵਿੱਖ ਵੀ ਬੜਾ ਲੰਬਾ ਹੈ ਆਸਾ ਬਹੁਤ ਦੂਰ ਲੈ ਜਾਂਦੀ ਹੈ ਸਾਨੂੰ ਤ੍ਰਿਸ਼ਨਾ ਬਹੁਤ ਦੂਰ ਲੈ ਜਾਂਦੀ ਹੈ ਸਿਆਣੇ ਹੁਣ ਤੇ ਮਨੋ ਚਿੰਤਕ ਵੀ ਕਹਿੰਦੇ ਨੇ ਕਿ ਮਨੁੱਖ ਦੀ ਜਿਤਨੀ ਤ੍ਰਿਸ਼ਨਾ ਹੈ ਮਨੁੱਖ ਦੀ ਜਿਤਨੀ ਆਸਾ ਹੈ ਉਹਦੇ ਤੇ ਹਜ਼ਾਰਾਂ ਜ਼ਿੰਦਗੀਆਂ ਜੀਵੀਆਂ ਜਾ ਸਕਦੀਆਂ ਇੰਨੀ ਲੰਬੀ ਆਸਾ ਇੰਨੀ ਪ੍ਰਬਲ ਤ੍ਰਿਸ਼ਨਾ ਇਹਦੇ ਤੇ ਕਈ ਜੀਵਨ ਜੀਵੇ ਜਾ ਸਕਦੇ ਨੇ ਤੋ ਆਸਾ ਬਹੁਤ ਲੰਬੇ ਭਵਿੱਖ ਵਿੱਚ ਲੈ ਜਾਂਦੀ ਹੈ ਭਵਿੱਖ ਨਾ ਪਿਆ ਨਹੀਂ ਜਾਂਦਾ ਕਿਧਰੇ ਖਤਮ ਨਹੀਂ ਆਉਂਦਾ ਔਰ ਸਿਮਰਤੀ ਭੂਤਕਾਲ ਵਿੱਚ ਲੈ ਜਾਂਦੀ ਹੈ ਬੜਾ ਲੰਬਾ ਹੈ ਤੋ ਜਦ ਲੰਬਾ ਜੀਵਨ ਮਨੁੱਖ ਜੀਵਣਾ ਚਾਹੁੰਦਾ ਹੈ ਤੋ ਫਿਰ ਭੂਤਕਾਲ ਚਾਹੀਦਾ ਹੈ ਭਵਿੱਖ ਚਾਹੀਦਾ ਹੈ ਤੋ ਮਨੁੱਖ ਬੈਠਾ ਹੁੰਦਾ ਹੈ ਭੂਤਕਾਲ ਦੀ ਸਿਮਰਤੀ ਦੇ ਭਵਿੱਖ ਦੀ ਚਿੰਤਾ ਦੇ ਬਸ ਇਸ ਤਰ੍ਹਾਂ ਹੀ ਜਦ ਕੋਈ ਵਰਤਮਾਨ ਦੇ ਚਾਹੁੰਦਾ ਹੈ ਤੋ ਕਾਲ ਖੋ ਜਾਂਦਾ ਪਰਮਾਤਮਾ ਪ੍ਰਗਟ ਹੋ ਜਾਂਦਾ ਤੋ ਸਵਾਲ ਇਹ ਹੈ ਕਿ ਵਰਤਮਾਨ ਕਿੰਨਾ ਕੁ ਹੈ ਇਹ ਅੱਜ ਦੀ ਰਾਤ ਨੂੰ ਤੁਸੀਂ ਵਰਤਮਾਨ ਆਖੋਗੇ ਨਹੀਂ ਦਿਨ ਨੂੰ ਵਰਤਮਾਨ ਆਖੋਗੇ ਨਹੀਂ ਵਰਤਮਾਨ ਕਿੰਨਾ ਕੁ ਹੈ ਚਲੋ ਭੂਤ ਕਾਲ ਤੇ ਬਹੁਤ ਲੰਬਾ ਹੈ ਬਹੁਤ ਲੰਬਾ ਹੈ ਫਿਰ ਤਵਾਰ ਨਾ ਜੋਗੀ ਜਾ ਭਵਿੱਖ ਵੀ ਬਹੁਤ ਲੰਬਾ ਹੈ ਬਹੁਤ ਲੰਬਾ ਹੈ ਇਸ ਵਾਸਤੇ ਕਿਉਂਕਿ ਇਤਨੀ ਕਿ ਸਮਝ ਹੈ ਸਾਡੇ ਮਿਟਣ ਦੇ ਨਾਲ ਕੋਈ ਦੁਨੀਆਂ ਮਿਟਦੀ ਥੋੜ੍ਹੀ ਹੈ ਇਸ ਵਾਸਤੇ ਮਨੁੱਖ ਦੁਨੀਆਂ ਦੀ ਲੰਬੀ ਆਸਾ ਲੰਬੀ ਤ੍ਰਿਸ਼ਨਾ ਕਰਦਾ ਔਰ ਕਈ ਦਫ਼ਾ ਇਹ ਆਸਾ ਇਸ ਨੂੰ ਬੁਲਾ ਵੀ ਦਿੰਦੀ ਹੈ ਚਲੋ ਦੁਨੀਆਂ ਨਹੀਂ ਮਿਟਦੀ ਬਹੁਤ ਕੁਛ ਹੈ ਤੇਰੇ ਮਿਟਣ ਨਾਲ ਸਭ ਕੁਛ ਨਹੀਂ ਮਿਟੇਗਾ ਲੇਕਿਨ ਆਸਾ ਲੈ ਜਾਂਦੀ ਹੈ ਬਹੁਤ ਅੱਗੇ ਬਹੁਤ ਅੱਗੇ ਔਰ ਮਨੁੱਖ ਸੋਚਣ ਤੇ ਮਜਬੂਰ ਹੋ ਜਾਂਦਾ ਦੁਨੀਆਂ ਮਿਟਦੀ ਹੈ ਮੈਂ ਥੋੜ੍ਹੀ ਮਿਟਣਾ ਮੁੰਡੇ ਤੇ ਜਿਨ੍ਹਾਂ ਦੀ ਮੈਂ ਅਰਥੀ ਲੈ ਜਾ ਰਿਹਾ ਮੇਰੀ ਅਰਥੀ ਕੋਈ ਥੋੜ੍ਹੀ ਲੈ ਜਾਏਗਾ ਤੂੰ ਜਿਨ੍ਹਾਂ ਮੁੰਡਿਆਂ ਤੇ ਲੈ ਜਾਂਦਾ ਯਾਦ ਰੱਖ ਤੂੰ ਵੀ ਕਿਸੇ ਦਿਨ ਕਿਸੇ ਦੇ ਮੁੰਡੇ ਤੇ ਆਉਂਦੇ ਪਰ ਉਹ ਸੀ ਕਿ ਜੋ ਹੋਆ ਤੂੰ ਆਪਣੇ ਵੀ ਜਾ ਪਰ ਨਹੀਂ ਭਵਿੱਖ ਔਰ ਭੂਤਕਾਲ ਅੱਗੇ ਤੇ ਪਿੱਛੇ ਲੈ ਜਾਂਦੇ ਜੋ ਪਿੱਛੇ ਹੈ ਜੋ ਅੱਗੇ ਹੈ ਉਹ ਹੱਥ ਦੇ ਉੱਤੇ ਹੈ ਹੀ ਨਹੀਂ ਉੱਥੇ ਕੋਲ ਹੈ ਹੀ ਨਹੀਂ ਕਹਿੰਦੇ ਨੇ ਕਾਲ ਨੂੰ
रावण ने अपने पलंग दे पागे नल बन के रखे पुराणक साखियां गाथावां काल नो समय नो। इसका मतलब रावण की दुनिया विच अकाल सी।

0: ਕਹਿੰਦੇ ਨੇ ਕਾਲ ਨੂੰ ਰਾਵਣ ਨੇ ਆਪਣੇ ਪਲੰਗ ਦੇ ਪਾਵੇ ਨਾਲ ਬੰਨ ਕੇ ਰੱਖਿਆ। ਪੁਰਾਣਕ ਸਾਖੀਆਂ ਗਾਥਾਵਾਂ ਕਾਲ ਨੂੰ ਸਮੇਂ ਨੂੰ, ਜਿਹਦਾ ਮਤਲਬ ਰਾਵਣ ਦੀ ਦੁਨੀਆਂ ਵਿੱਚ ਅਕਾਲ ਸੀ, ਕਾਲ ਨਹੀਂ ਸੀ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਹਾਂ ਅਕਾਲ ਸੀ। ਇਹ ਗੱਲ ਵੱਖਰੀ ਹੈ ਕਿ ਭਾਰਤ ਵਾਸੀਆਂ ਨੇ, ਖਾਸ ਕਰਕੇ ਸਨਾਤਨੀ ਵੀਰਾਂ ਨੇ ਰਾਵਣ ਨਾਲ ਇਨਸਾਫ ਨਹੀਂ ਕੀਤਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਸੰਬੰਧ ਜੋ ਇਸ ਪ੍ਰੇਮ ਕੇ ਡਮਕੇ ਰੋਟੀ ਸਾਠ, ਰਾਵਣ ਹੋਤੇ ਸੋ ਰੰਗ ਨੇ ਜਿਨ ਸਿਰ ਦੀਨੇ ਕਾਠ, ਦਸ ਸਿਰ ਸਨ ਉਸਦੇ, ਦਸ ਸਿਰ ਤੋਂ ਮੁਰਾਦ ਇੰਜ ਲਓ ਇੱਕ ਸਿਰ ਜੋ ਮਨੁੱਖ ਸੋਚ ਸਕਦਾ ਹੈ ਨਾ, ਉਸ ਤੋਂ ਦਸ ਗੁਣਾ ਜ਼ਿਆਦਾ ਸੋਚਦਾ ਸੀ। ਇੱਕ ਸਿਰ ਵਿੱਚ ਜਿਤਨੀ ਸਿਆਣਪ ਹੋ ਸਕਦੀ ਹੈ, ਸਿਆਣੇ ਤੋਂ ਸਿਆਣੇ ਮਨੁੱਖ ਦੇ ਅੰਦਰ ਉਸ ਤੋਂ ਦਸ ਗੁਣਾ ਜ਼ਿਆਦਾ ਸੀ। ਇੱਕ ਮਨੁੱਖ ਜਿਤਨਾ ਜ਼ਿਆਦਾ ਗਹਿਰਾ ਸੋਚ ਸਕਦਾ ਹੈ, ਉੱਚਾ ਸੋਚ ਸਕਦਾ ਹੈ, ਉਸ ਤੋਂ ਦਸ ਗੁਣਾ ਜ਼ਿਆਦਾ ਉੱਚਾ ਸੋਚਦਾ ਸੀ, ਗਹਿਰਾ ਸੋਚਦਾ ਸੀ। ਪਰ ਸ਼ਿਵ ਜੀ ਦਾ ਭਗਤ ਸੀ ਤੇ ਭਗਤ ਮਾਮੂਲੀ ਨਹੀਂ। ਕੋਈ ਸ਼ਿਵ ਜੀ ਦੇ ਅੱਗੋਂ ਧਨ ਰੱਖਦਾ ਹੋਵੇਗਾ, ਅੰਨ ਰੱਖਦਾ ਹੋਵੇਗਾ, ਪ੍ਰਸ਼ਾਦ ਰੱਖਦਾ ਹੋਵੇਗਾ, ਪੈਸੇ ਰੱਖਦਾ ਹੋਵੇਗਾ, ਐਸਾ ਭਗਤ ਇਸਨੇ ਆਪਣਾ ਸਿਰ ਰੱਖ ਦਿੱਤਾ। ਇੰਨਾ ਭਗਤ ਭਗਤ ਹੀ ਰੱਖ ਸਕਦਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਸਿਰਾਂ ਦੀ ਮੰਗ ਕੀਤੀ ਤਾਂ ਪੰਜ ਖੜੇ ਹੋਏ ਵਾਰੀ ਵਾਰੀ। ਸ਼ਿਵ ਜੀ ਨੇ ਮੰਗ ਵੀ ਨਹੀਂ ਕੀਤੀ, ਅਸੀਂ ਸਿਰ ਅੱਗੋਂ ਰੱਖਦਾ ਭਗਤ ਹੈ। ਚਾਰੇ ਵੇਦ ਇਸ ਨੂੰ ਜ਼ਬਾਨੀ ਕੰਠ ਨੇ ਤੇ ਸਾਹਮਣੇ ਰੱਖ ਕੇ ਪਾਠ ਨਹੀਂ ਕਰਦਾ ਇਹਨੂੰ ਕੰਠ। ਮੈਂ ਦੇਖਦਾ ਸਾਰੀ ਜ਼ਿੰਦਗੀ ਕਈ ਜਪਜੀ ਸਾਹਿਬ ਪੜ੍ਹਦੇ ਨੇ ਯਾਦ ਕੋਈ ਨਹੀਂ, ਇੱਕ ਇੱਕ ਸ਼ਬਦ ਲਾਗੀਆਂ ਨੇ ਮੈਂ ਦੇਖਿਆ, ਹਜ਼ਾਰਾਂ ਦਫ਼ਾ ਗਾਇਆ ਫਿਰ ਵੀ ਜੋ ਹੈ ਕਾਗਜ਼ ਬਾਜੇ ਤੇ ਰੱਖ ਦੇਣ ਤੇ ਪੜ੍ਹਦੇ ਯਾਦ ਨੂੰ ਕੰਠ ਨੇ। ਜਿਤਨਾ ਮਨ ਚੰਚਲ ਹੋਵੇਗਾ ਉਤਨੀ ਯਾਦਾਸ਼ਤ ਕਮਜ਼ੋਰ ਹੋਵੇ। ਯਾਦਾਸ਼ਤ ਦਾ ਕਿਸੇ ਖੁਰਾਕ ਨਾਲ ਤਲੁਕ ਨਹੀਂ। ਜਿਤਨਾ ਮਨ ਚੰਚਲ ਹੋਵੇਗਾ ਉਤਨੀ ਤੇਤੇ ਸ਼ਕਤੀ ਕਮਜ਼ੋਰ ਹੋ ਜਾਏ। ਅਗਰ ਰਾਵਣ ਦੀ ਇਤਨੀ ਸਿਮਰਤੀ ਹੈ ਕਿ ਉਹ ਚਾਰੇ ਵੇਦਾਂ ਦਾ ਪਾਠ ਜ਼ਬਾਨੀ ਕਰ ਲੈਂਦਾ, ਉਹਦੀ ਸਿਮਰਤੀ ਬੜੀ ਮਹਾਨ। ਲੇਕਿਨ ਹੈਰਾਨਗੀ ਹੈ, ਇਸ ਨੂੰ ਸ਼ੈਤਾਨ ਕਿਉਂ ਆਖਿਆ ਗਿਆ, ਰਾਕਸ਼ਸ ਕਿਉਂ ਆਖਿਆ ਗਿਆ? ਤਮਿਲ ਲੋਕ ਨਹੀਂ ਰਾਕਸ਼ਸ ਮੰਨਦੇ ਨੇ, ਕੰਨੜ ਨਹੀਂ ਮੰਨਦੇ, ਕੇਰਲਾ ਦੇ ਵਾਸੀ ਨਹੀਂ ਮੰਨਦੇ। ਉਹਨਾਂ ਨੇ ਤਾਂ ਐਲਾਨ ਕੀਤਾ ਸੀ ਕਿ ਉੱਤਰੀ ਭਾਰਤ ਵਿੱਚ ਅਗਰ ਰਾਵਣ ਦੀ ਇਸ ਢੰਗ ਨਾਲ ਧੋਈਨ ਹੋਈ ਔਰ ਸਾਲ ਦੇ ਸਾਲ ਜੋ ਹੁੰਦੀ ਹੈ ਸਾਡੇ ਲਈ ਨਾਕਾਬਲੇ ਬਰਦਾਸ਼ਤ ਹੈ, ਉਸਦਾ ਰਿਐਕਸ਼ਨ ਹੋ ਸਕਦਾ। ਕੰਨੜ ਲੋਕ, ਤਮਿਲ ਲੋਕ, ਕੇਰਲਾ ਦੇ ਲੋਕ ਰਾਵਣ ਦੀ ਪੂਜਾ ਕਰਦੇ ਨੇ, ਉਹ ਕਹਿੰਦੇ ਨੇ ਸਾਡੀ ਅਸੀਂ ਉਸਦੀ ਨਸਲ ਦੇ, ਉਹ ਸਾਡੀ ਨਸਲ ਦੱਸ। ਹੁਣ ਵੀ ਲੰਕਾ ਤੇ ਕਮਲ ਦੇ ਬਾਸ਼ਨ ਦੇ ਕਰੀਬਨ ਕਰੀਬਨ ਕੁਛ ਕੋਈ ਨਹੀਂ, ਅੱਜ ਵੀ ਸਮੱਸਿਆ ਖੜੀ। ਖੈਰ ਮੁਖਤਸਰ ਜੋ ਹੈ ਮੈਰਜ ਕਰਾਂ, ਬਹੁਤ ਸਿਆਣਾ ਭਾਰਤ ਦੇ ਤਮਾਮ ਪ੍ਰਾਚੀਨ ਮੰਦਰਾਂ ਦੇ ਪੁਜਾਰੀ ਤੁਹਾਨੂੰ ਅੱਜ ਵੀ ਕਮਲ ਮਿਲਣਗੇ। ਅੱਛੇ ਸੰਸਕ੍ਰਿਤ ਦੇ ਗਿਆਤਾ ਵੇਦ ਪਾਠੀ ਤੁਹਾਨੂੰ ਕਮਲ ਮਿਲਣਗੇ ਕੇਰਲਾ ਵਾਸੀ। ਦੂਸਰੇ ਪਾਸੇ ਦੇਖੋ, ਕਾਲਜ ਸਕੂਲਾਂ ਦੇ ਚੰਗੇ ਟੀਚਰ ਪ੍ਰਿੰਸੀਪਲ ਵੀ ਤੁਹਾਨੂੰ ਤਮਿਲ ਮਿਲਣਗੇ, ਕੰਨੜ ਮਿਲਣਗੇ, ਹੈਰਾਨਗੀ ਹੈ। ਕੇਰਲਾ ਦੇ ਲੋਕ ਮਿਲਣਗੇ, ਦਿਮਾਗੀ ਤਨ ਤੇ ਬਹੁਤ ਅੱਗੇ ਨੇ। ਰਾਵਣ ਦੇ ਦਸ ਸਿਰਾਂ ਮੰਨ ਸਕਦੇ, ਬਹੁਤ ਗਹਿਰਾ ਸੋਚਦਾ ਸੀ, ਬਹੁਤ ਉੱਚਾ ਸੋਚਦਾ ਸੀ, ਰਾਕਸ਼ਸ ਕਿਉਂ ਆਖਿਆ ਗਿਆ, ਹਾਰ ਗਿਆ? ਔਰ ਹਾਰਿਆ ਕਿਉਂ? ਇਤਨਾ ਸਿਆਣਾ ਮਨੁੱਖ ਡਰਾ ਬਾਜ਼ੀ ਹੋ ਗਿਆ। ਇਸ ਵਾਸਤੇ ਸਿਆਣੇ ਕਹਿੰਦੇ ਨੇ ਰਾਵਣ ਨੂੰ ਵਿਵੇਕਣ ਨਹੀਂ ਮਾਰਿਆ, ਡਰਾ ਨਹੀਂ ਮਾਰਿਆ। ਕਹਿੰਦੇ ਦੁਸ਼ਮਣ ਦੇ ਹੱਥੋਂ ਅਗਰ ਮਨੁੱਖ ਬਚ ਵੀ ਜਾਏ ਕਿ ਜੇ ਕਿਧਰੇ ਭਰਾ ਦੁਸ਼ਮਣ ਹੋ ਗਿਆ ਤਾਂ ਨਹੀਂ ਬਚ ਸਕਦਾ, ਨਹੀਂ ਬਚ ਸਕਦਾ। ਭਰਾ ਤੇ ਬਹੁਤ ਨੇੜੇ, ਬਹੁਤ ਨੇੜੇ, ਤੇ ਭਰਾ ਦਾ ਵਾਰ ਖਤਾ ਨਹੀਂ ਜਾਏਗਾ, ਲੱਗੇਗਾ, ਲਾਜ਼ਮੀ ਲੱਗੇ। ਅਗਰ ਭਰਾ ਦੁਸ਼ਮਣ ਹੋ ਗਿਆ ਤਾਂ ਉਸ ਤੋਂ ਐਸਾ ਨੁਕਸਾਨ ਪਹੁੰਚ ਸਕਦਾ ਕਿ ਜਾਨੀ ਦੁਸ਼ਮਣ ਵੀ ਐਸਾ ਨੁਕਸਾਨ ਨਹੀਂ ਪਹੁੰਚਾ ਸਕਦਾ, ਕਿਉਂਕਿ ਬਹੁਤ ਨੇੜੇ, ਬੜੀ ਗਹਿਰੀ ਚੋਟ ਕਰੇਗਾ ਔਰ ਉਸਦਾ ਨਿਸ਼ਾਨਾ ਖਤਾ ਵੀ ਨਹੀਂ ਜਾਏਗਾ। ਤਾਂ ਵਿਵੇਕਣ ਦਾ ਨਿਸ਼ਾਨਾ ਖਤਾ ਨਹੀਂ ਗਿਆ, ਰਾਵਣ ਦੀ ਮੌਤ ਹੋ ਗਈ। ਰਾਵਣ ਨੇ ਕਾਲ ਨੂੰ ਮੰਜੇ ਦੇ ਪਾਵੇ ਨਾਲ ਬਣਿਆ ਹੈ। ਆਨੰਦ ਮਲੀਓ ਦੇਵੀ ਦਾ ਉਪਾਸ਼ਕ ਹੈ, ਉਸਦੀਆਂ ਸਾਰੀਆਂ ਖੂਬੀਆਂ ਨੇ ਇੱਕ ਬਦੀ ਦੇ ਕੱਪੜੇ ਥੱਲੇ ਲਪੇਟ ਕੇ ਰੱਖ ਦਿੱਤਾ ਗਿਆ ਸੁਪਾ ਕੇ, ਔਰ ਬਦੀ ਵੀ ਮਾਮੂਲੀ, ਉਸਦੀ ਭੈਣ ਦੀ ਨੱਕ ਕੱਟੀ ਗਈ। ਨੱਕ ਤੇ ਆਦਮੀ ਕਿਸੇ ਸਾਧਾਰਨ ਮਨੁੱਖ ਦੀ ਭੈਣ ਦੀ ਕੱਟਦੇ ਗਏ, ਉਹ ਵੀ ਆਪੇ ਤੋਂ ਬਾਹਰ ਹੋ ਜਾਏਗਾ। ਕਹਿੰਦੇ ਨੇ ਮਨੁੱਖ ਹੋਰ ਤੇ ਸਾਰੀਆਂ ਗੱਲਾਂ ਬਰਦਾਸ਼ਤ ਕਰ ਲੈਂਦਾ, ਪਰ ਆਹ ਭੈਣ ਦੀ ਗੱਲ ਨਹੀਂ ਬਰਦਾਸ਼ਤ ਕਰਦਾ। ਹੋ ਸਕਦਾ ਘਰ ਦੇ ਬਾਕੀ ਮੈਂਬਰਾਂ ਦੀ ਤੋਹੀਨ ਬਰਦਾਸ਼ਤ ਕਰ ਲਵੇ, ਭੈਣ ਦੀ ਤੋਹੀਨ ਬਰਦਾਸ਼ਤ ਨਹੀਂ ਕਰੀ ਕਿਸੇ ਦੇ ਹੱਥੋਂ। ਉਹ ਜਾਨ ਦੇਣ ਨੂੰ ਤਿਆਰ ਹੋ ਜਾਏਗਾ, ਮਰਨ ਮਾਰਨ ਨੂੰ ਤਿਆਰ ਹੋ ਜਾਂਦਾ। ਤੂੰ ਭੈਣ ਦੀ ਤੋਹੀਨ ਹੋਈ ਸੀ, ਮਰਨ ਮਾਰਨ ਨੂੰ ਤਿਆਰ ਹੋ ਗਿਆ, ਆਪੇ ਤੋਂ ਬਾਹਰ ਹੋ ਗਏ। ਜੇ ਰਾਵਣ ਦਾ ਸੀਤਾ ਨੂੰ ਚੁੱਕ ਲੈਣਾ ਇੱਕ ਜੁਰਮ ਹੈ, ਗੁਨਾਹ, ਇੱਕ ਸਿਆਣੇ ਮਨੁੱਖ ਲਈ ਐਸਾ ਕਰਨਾ ਘੋਰ ਅਪਰਾਧ ਹੈ। ਪਰ ਸਿਆਣੇ ਮਨੁੱਖ ਲਈ ਕਿਸੇ ਇਸਤਰੀ ਦੀ ਨੱਕ ਕੱਟਣਾ ਵੀ ਕੋਈ ਖੂਬੀ ਨਹੀਂ। ਅਰਜ਼ ਕਰਦੇ ਇਸਤਰੀ ਦੀ ਨੱਕ ਕੱਟਣ ਦੀ ਕੀ ਲੋੜ ਹੈ? ਸਮਝਾਇਆ ਜਾ ਸਕਦਾ, ਗੱਲ ਕੀਤੀ ਜਾ ਸਕਦੀ। ਅਨੂਪ ਕੌਰ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਿਹਾ, ਮੈਂ ਚਾਹੁੰਦੀ ਹਾਂ ਮੇਰੀ ਭੁੱਖ ਤੋਂ ਤੁਹਾਡੇ ਜੈਸਾ ਹੀ ਬੱਚਾ ਹੋਵੇ। ਇਸ਼ਾਰਾ ਸਮਝ ਗਏ ਸਤਿਗੁਰ, ਤੇ ਕਹਿਣ ਲੱਗੇ ਫਿਰ ਮੇਰੇ ਜੈਸਾ ਤੇ ਮੈਂ ਹੀ ਹਾਂ, ਮੈਂ ਤੇਰੀ ਗੋਦ ਵਿੱਚ ਬੈਠ ਜਾਂਦਾ, ਤੂੰ ਮੇਰੀ ਮਾਂ। ਇਤਿਹਾਸ ਤੇ ਜੇ ਮੇਰੇ ਜੈਸਾ ਪੁੱਤਰ ਵੇਖ ਕੇ ਤੂੰ ਖੁਸ਼ ਹੋਣਾ ਚਾਹੁੰਦੀ ਤੇ ਮੈਨੂੰ ਹੀ ਪੁੱਤਰ ਕਹਿ। ਗੱਲ ਕਹਿੰਦੇ ਨੇ ਇੱਕ ਸੰਤ ਮਹਾਂਪੁਰਖ ਅਚਾਨਚਕ ਵੇਖਵਾ ਦੁਆਰੇ ਜਾਏ ਖੜੋਤਾ। ਭਾਈ ਗੁਰਦਾਸ ਜੀ ਨੇ ਲੰਬੀ ਚੋਰੀ ਕਥਾ ਲਿਖੀ, ਪਰ ਜਦ ਵੇਖਵਾ ਦੇ ਘਰ ਪਹੁੰਚਿਆ ਉਹਦੇ ਮੂੰਹੋਂ ਵੀ ਰਾਮ ਨਿਕਲ ਗਏ। ਸੰਤ ਸਾਧ ਕੇ ਸੰਗ ਨਹੀਂ ਕਿਸ ਗਾਲ, ਦਰਸ਼ਨ ਵੇਖਕ ਹੋਕ ਨਹੀਂ। ਜਦ ਉਹ ਸਾਧੂ ਉਸ ਘਰ ਦੇ ਚੋਂ ਨਿਕਲਦਾ ਤਾਂ ਘਰ ਤੇ ਮੰਦਰ ਬਣ ਚੁੱਕਿਆ ਸੀ, ਵੇਖਵਾ ਦਾ ਕੋਠਾ ਮੰਦਰ ਬਣ ਗਿਆ। ਮੈਂ ਤੇ ਦੇਖਦਾ ਇੱਕ ਗਲਤ ਮਨੁੱਖ ਸ਼ਰੀਫ ਘਰ ਵਿੱਚ ਵੀ ਚਲਾ ਜਾਏ ਤਾਂ ਹੋ ਸਕਦਾ ਕਿਸੇ ਸ਼ਰੀਫ ਇਸਤਰੀ ਨੂੰ ਵੇਖਵਾ ਬਣਾ ਦੇ, ਪਰ ਸੰਤ ਕਿਸੇ ਵੇਖਵਾ ਦੇ ਕੋਠੇ ਤੇ ਚਲਾ ਜਾਏ ਤਾਂ ਵੇਖਵਾ ਦਾ ਕੋਠਾ ਵੀ ਹਰੀ ਮੰਦਰ ਬਣ ਜਾਏ। ਹਕੀਕਤ ਤੋ ਮੈਂ ਤਰ੍ਹਾਂ ਖਿਆਲ ਬਦਲੇ ਜਾ ਸਕਦੇ ਸਨ, ਵਿਚਾਰ ਬਦਲੇ ਜਾ ਸਕਦੇ ਸਨ। ਮੈਂ ਇਸ ਗਹਿਰਾਈ ਵਿੱਚ ਨਹੀਂ ਜਾ ਰਿਹਾ। ਤਮਿਲ ਲੋਕ, ਕੇਰਲਾ ਦੇ ਵਾਸੀ, ਕੰਨੜ ਲੋਕ ਬਹੁਤ ਸਿਆਣੇ ਮੰਨੇ ਗਏ ਨੇ, ਸੌਜਵਾਨ ਮੰਨੇ ਗਏ ਨੇ, ਬੜੇ ਗੈਰ ਗੰਭੀਰ ਨੇ। ਖੈਰ ਉਸ ਲੰਬੀ ਚੌੜੀ ਗੱਲ ਵਿੱਚ ਨਾ ਜਾਈ। ਕਾਹ ਨੂੰ ਪਾਵੇ ਨਾਲ ਬੰਨਿਆ ਆਨੰਦਿਤ ਹੈ, ਆਨੰਦ ਦੇ ਜੀਣ ਵਾਲਾ। ਕਾਲ ਖੋ ਜਾਂਦਾ ਹੈ ਜਦ ਮਨੁੱਖ ਪਰਮ ਆਨੰਦ ਵਿੱਚ ਹੋਵੇ। ਪਰਮਾਤਮਾ ਦੇ ਕਾਲ ਨਹੀਂ ਹੈ, ਦਿਨ ਸਰੈਨ ਵੇਦ ਨਹੀਂ ਸ਼ਾਸਤਰ, ਤਾਂ ਬਸੇ ਨਿਰੰਕਾਰ। ਤੋ ਵਰਤਮਾਨ ਦੇ ਕਾਲ ਖੋ ਜਾਂਦਾ, ਤੁਸੀਂ ਆਖੋਗੇ ਵਰਤਮਾਨ ਕਾਲ, ਕਾਲ ਨਹੀਂ। ਵਰਤਮਾਨ ਕਿੰਨਾ ਹੈ ਇਸਨੂੰ ਭਾਈ ਸਾਹਿਬ ਭਾਈ ਨੰਦ ਲਾਲ ਨੇ ਸਾਡੇ ਸਾਹਮਣੇ ਰੱਖਿਆ। ਕਹਿਕੇ ਮੈਂ ਸਮਾਪਤੀ ਕਰ ਰਿਹਾ। ਯਕਦਮ ਬਫੇ ਸ਼ਰਾ ਨਾ ਬੁਰਦਮ ਕੀਸਤਮ ਐ ਵਾਏ ਨਕ ਦੇ ਜ਼ਿੰਦਗੀ ਰਾਏ ਗਾਂ ਗੋ ਯਸ। ਯਕਦਮ ਜੋ ਮੇਰੇ ਮੂੰਹ ਵਿੱਚ ਦਮ ਹੈ, ਬਸ ਇਹੀ ਮੈਂ, ਜਿਹੜਾ ਦਮ ਅਜੇ ਆਇਆ ਹੀ ਨਹੀਂ ਇਸਦਾ ਕੀ ਭਰੋਸਾ, ਤੇ ਜਿਹੜਾ ਦਮ ਚਲਾ ਗਿਆ ਤੇ ਖਰਚ ਹੋ ਗਿਆ, ਤੇ ਜਿਹੜਾ ਆਉਣ ਵਾਲਾ ਤੇ ਉਧਾਰੀ ਹੈ, ਪਤਾ ਨਹੀਂ ਮਿਲਣੀ ਹੈ ਕਿ ਨਹੀਂ ਮਿਲਣੀ, ਤੇ ਜਿਹੜਾ ਚਲਾ ਗਿਆ ਤੇ ਖਰਚ ਹੋ ਗਿਆ, ਜੋ ਖਰਚ ਹੋ ਗਿਆ ਹੱਥ ਦੇ ਚ ਨਹੀਂ, ਤੇ ਜੋ ਉਧਾਰ ਹੈ ਉਹ ਵੀ ਹੱਥ ਦੇ ਚ ਕੋਈ ਨਹੀਂ। ਨਕਦ ਕੀ ਹੈ? ਇੱਕਦਮ ਹੈ ਵਾਏ ਨਕਦੇ ਜ਼ਿੰਦਗੀ, ਨਕਦ ਜ਼ਿੰਦਗੀ ਕਿਤਨੀ ਹੈ? ਇੱਕਦਮ ਜੋ ਮੂੰਹ ਵਿੱਚ, ਬਸ ਇਤਨੀ। ਜਨਮ ਸਾਖੀ ਦੀ ਇੱਕ ਕਥਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਮਰਦਾਨੇ ਨੂੰ ਕਹਿੰਦੇ ਨੇ, ਮਰਦਾਨੇ ਤੈਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ ਹੈ? ਮਹਾਰਾਜ ਬਸ 100 ਦਮਾਂ ਦਾ ਭਰੋਸਾ, ਇਸ ਤੋਂ ਜ਼ਿਆਦਾ ਰੋ ਪਿੱਟ ਕੇ ਮੈਂ 100 ਦਮ ਤੇ ਲੈ ਲਵਾਂਗਾ, ਇਸ ਤੋਂ ਜ਼ਿਆਦਾ ਨਹੀਂ। ਬਾਲਿਆ ਤੈਨੂੰ ਕਿੰਨਾ ਕੁ ਭਰੋਸਾ ਹੈ? ਮਹਾਰਾਜ ਮੈਂ 10 ਦਮਾਂ ਦਾ ਭਰੋਸਾ ਕਰਦਾ, 100 ਦਾ ਨਹੀਂ। بہت مشکل نال میں دس دم ہی لے سکاں گا زیادہ نہیں. دونوں ہاتھ جوڑ کے کہنے لگے مہاراج تھانوں کنا کا بھروسہ ہے؟ تو صاحب کہنے لگے ہم آ دنیا ایک دم. مینو تو ایک دم کا ہی بھروسہ جڑا منہ دیکھا ہے. جڑا آیا ہی نہیں اس کا کوئی بھروسہ, جڑا چلا گیا اسے ہاتھ چونج کرے. ورتمان بس اتنا ہی ہے, جو دم منہ دیکھا ہے بس وہی ورتمان ہے. تک دم کراری جو کرے حاضر حضور خدا ہے. جتنے منتر نے جو مہاپرشاں نے سدی تولی پائے میں ایک دم دے پورے ہو جانے, چاہے وہ اوم ہے, رام ہے, واہ گرو, اللہ ہو, ایک دم دے پورے ہو جانے. تک دم کراری جو کرو حاضر حضور خدا ہے. ایک دم واہ گرو رام آخ ہے ایک دم دے. اسے کی کوئی ٹک گیا ہے حاضر حضور خدا ہے. رب حاضر ناظر, سما کھو جانا ہے, وقت کھو جانا ہے, مٹ جانا ہے وقت. پرم آنند اتھے جو ہے پرگٹ ہو جانا ہے. بھوش دی چنتا دس جینے والا دھارمک نہیں ہے. بھوت کال دیا یاداں دچ کھویا ہویا اجے پورن دھارمک نہیں. رستے چ دھارمک منک دی دنیا سما کھو جاندا ہے. بڑے رس وچ جیندا ہے, بڑے آنند جیندا ہے, پر یہ سما کھو جاندا ہے. کچھ اس نو بیان کرے تو مہاراج کہ نہیں, ایسا نام نرنجن ہوئے جے کو من جانے من کھوئے. کیونکہ زبان جو بیان کرے گی زبان تو زیادہ نہیں ہو سکتا, عقل جو سوچ سکتی وہ عقل تو زیادہ نہیں ہو سکتا. وہ تو اگم اگوچر ہے جو سور تمام پرگٹ ہوتا ہے. اندریاں دی پہنچ تو پرے, شریر دی شکتی تو پرے, عقل تو اگے. اور جب عقل تو اگے ہے تو اگر کوئی اس دن جی رہا ہے تو عقل تو اگے ہو کے جی رہے. وہ عقل تو اگے چلا گیا. خود بدھ کرتے ہر لئی میری, کبیر کہنے رب تے میری عقل ہی چلا کے چلا گیا, میرے کو عقل نہیں رہی. تو پھر سوچتا کون پہ؟ رب بھی سوچتا پہ. یہ بولتا کون پہ؟ پرماتما ہی بولتا پہ, میں تھوڑی بولتا. گرو نانک دیو جی کہتے ہیں ہو آپ ہو بولنا جاندا ہوں کہا سب حکم آؤ جی. جس دن دا نانک چپ ہویا قسم ہی بولتا میں نہیں بولتا. جس دن دا میں ورتمان دچ آیا بھوت کال کھو گیا بھوش کھو گیا, ہوں پرماتما ہی پرماتما ہے, ہوں ایشور ہی ایشور ہے. یہ ایک اوستھا ہے, پر جس نے کدھر پراپت ہو جائے وہ کہہ نہیں سکتا. جس کو خبر تھی اللہ کی وہ بے خبر ملا, جنہوں اللہ کی خبر مل گئی تھی وہ خود بے خبر ہو گیا. عقل تو اتنا اگے چلا گیا, تو عقل نے کچھ خبر دینی ہے تو عقل تو اگے چلا گیا. تو میں اس طرح عقل دے تل تے جینے والا تے دکھی ہے تو عقل تو اگے جائے. عقل تو اگے جان کا طریقہ ہے کیول پربھو نام کا جپ ورتمان دچانا. عقل تو تھلے پراکرتک روپ دے منک ادو چلا جاتا ہے جب سوں جاتا ہے یا نشہ کر لینا ہے, بہت گہرا نشہ کر لینا ہے. تو نشے کی جڑی اتنی پکڑ ہے, نشے کی جڑی اتنی کٹک ہے, اور ارباں خرباں ڈالر روز نشے پہ خرچ ہوتے ہیں ساری دنیا. اتنی پکڑ بھارت باویں کہ دھارمک دیش ہے, سنتان کا دیش ہے, پر سارے دیش شراب بھی بکتی ہے. اور کہتے ہیں حیرانگی ہاں, بہت بڑی حیرانگی ہوتی ہے. جوا بھی چل رہے لاٹری کے روپ, گورنمنٹ چلا رہی ہے. خود کوئی جوا خانہ چلائے تو پاپ ہے, جرم ہے. یہ آپ سارے ملک دے جو ہے لاٹری کے راہیں جواریاں پیدا کرن تو ٹھیک ہے, یہ انہوں کا دند ہے. تو مختصر جو ہے میں عرض کرا, بھوش کی چنتا بھوت کال کی چنتا دے جینے والا, یاداں دے جینے والا منک دھارمک نہیں ہے. ورتمان دے جینے والا منک دھارمک ہے. وہ ایک اوستھا ہوتی ہے, بیان نہیں کر سکتا, کہہ نہیں سکتا. سدگر رحمت کرن یہ جو سال دے سال ستسنگ ہوتا ہے, اس تو پریرنا ملے واہگرو واہگرو منتر دے جپ دا, تے منتر تے ایک دم دے پورا ہو جاتا ہے. واہگرو رام اوم ایک دم دے پورا ہو جاتا ہے, اللہ ہو ایک دم دے پورا ہو جاتا ہے. اسے کی کوئی چھٹ گیا تو ٹک دم کرا دی جو کرو حاضر حضور خدا ہے. بہت لمبا چوڑا خلاصہ کریں, اس وقت سما نہیں. सतगुर रहमत करन, दम सारे निकलन। इस तो पहले किसे उस दम दे टिक जाइए, मनुख इस जीवन तो जब उच्चा उठ जाता है, दुख सुख तो उच्चा उठ जाता है। इस जीवन दिख दुख है सुख है, दुख सुख करते जन्म फुर मोवा, कदी दुख देख कदी सुख देख, कदी दिन वड्डे हो जाते हैं कदी रातां वड्डियां हो जाते हैं, कदी सुख लंबे हो जाते हैं कदी दुख लंबे हो जाते हैं, कदी सुख छोटे हो जाते हैं कदी दुख छोटे हो जाते हैं, कदी दिन छोटे हो जाते हैं कदी रातां छोटियां हो जाते हैं, कदी दिन लंबे हो जाते हैं कदी रातां लंबियां हो जाते हैं, कदी सुख बड़े लंबे हो जाते हैं कदी दुख बड़े लंबे हो जाते हैं, कदी सुख बहुत छोटे हो जाते हैं कदी दुख बहुत छोटे हो जाते हैं। पर कोई पूर्ण तौर पर दुखी नहीं होता, उसकी जिंदगी भी सुख आ जाता है। जमीन देते हमेशा रात नहीं आती, दिन भी आ जाते, हमेशा दिन नहीं होने रात भी आ जाती। दर्द एक ख्वाब रवा है, गुजर जाएगा, रात आइए लंघ जाएगी। पर जे रात आइए लंघ जाएगी तो दिन आया लंघ जाएगा, जे दुख आया लंघ जाएगा तो सुख आया लंघ जाएगा, इन्हें को टिकना है यह भी लंघ जाए। दुख सुख कर जन्म भरम हुआ, जब कोई उस दम दिख जीव जो है टिक जाता है, दुख सुख तो उच्चा उठ जाता है। जो मेरे दुख में दुख नहीं माने, सुख से ने और भय नहीं जाके कंचन माते माने, सतगुर रहमत करन ए अवस्था सदी बने। हम गालबन 5-6 बजे तक हरी जस कीर्तन दे रहा है, थानू सरवण कराया जाएगा, हूँ आप सरवण करो। हरी जस कीर्तन दे रहा है, धन गुरु ग्रंथ साहब जी महाराज बख्शिश करन, जह कीर्तन तेरा साधु गावे तह मेरा मन लागे, जिथे तेरा जप होवे जिथे तेरी कीर्ति होवे ते प्रभु बख्शिश कर, उथे जो है साडा मन लगे। सारिआं दा हार्दिक तौर ते धन्नवाद, दूर दूर तो सफर दीआं तकलीफां और समय नूं खर्च करके तुसीं इत्थे जो है पहुंचे, सतगुर रहमत करन के थोड़ी सुरत अकाल दे जो है टिके। बाकी उन्होंने रागी सिंघा को भी क्षमा की याचना, जिन्हें जिन्होंने वक्त सिर समा ना मिले, बहुत जो है उड़ीक करनी पी। जिस दिन अखंड पाठ इतने आरंभ करते हैं तो मेरे अंदर भी अरदास निकलती है कि जो जी आवे सुराजी जाए, कोई दुखी ना जाए। दुख होगा अगर कोई इतों दुखी गया औखा गया तो कोशिश तो होंगी है। बाकी देखते हैं जगत देश दुख सुख इस मन की बिरथा, मन की अवस्था है। मनुख कितना भी यतन करे तो दूजे की अवस्था बदलनी औखी है। फिर भी मैं उन्हें सारे स्याणे माई भाई वीर को रागी प्रचारकों को क्षमा की याचना, जिन्होंने समय के मुताबिक इतने हाजरी भरन का मौका ना मिले हो, या जिन्हों सुख सहूलियत के मुताबिक रिहायश ना मिली हो,
1: केवू दी रंगीली धरती दे वसनीक स्रोतियो, तुसी ये प्रोग्राम FM रेडियो CISK 94.3 तो सुन रहे हो। ये प्रोग्राम गुरुद्वारा साहिब वैष्णव सिंह सवा विलियम्स लेक तो प्रसारित किया जा रहा है। उम्मीद रखते हाँ कि इस प्रोग्राम नू होर भी खोज भरपूर बनाउण लई तुसी सानू सुझाव दिंदे रहोगे। साडे स्टूडियो दे टेलीफोन नंबर तां आप जी नू पता ही है, जे नहीं तां ओ भी लिख लो जी। एरिया कोड 250-392-3074 अते फैक्स नंबर एरिया कोड 250-392-3075।
2: साडा ईमेल एड्रेस नोट करो जी, singhsabha2@gmail.com। एक बार फिर नोट करो जी, singhsabha2@gmail.com।
3: You are listening Sikh Radio, broadcasting from Gurdwara Sahib Western Singh Sabha Williams Lake. Any comments and suggestions, please call 250-392-3874.

0: परम सत्कार योग गुरु की साजी गाड़ भी है, गुरु साध संगत जी है, सिनेमर फतेह प्रवान करना जी। वाहे गुरु जी का खालसा,
1: वाहे गुरु जी की फतेह।
0: धन धन श्री गुरु ग्रंथ साहिब जी महाराज जी, परम पवित्र गोद विच बैठ के सतगुरु जी की निघी गोद का आनंद माण रहे हो, वडभागे हो गुरु चरणा विच बैठ के जीवन सफल बनाने लई कुछ समा पातशाह ने बख्शिया है। लखां ही लोग सुते पए होंगे, लखां ही लोग शराब दे नशियां दे विच लथ पथ पए होंगे, लखां ही लोग विकारी विरती दे हो गए होंगे। आप जी उन्हां विरलियां विच हो जिहड़े जाग के आत्मिक तौर ते सतगुरु जी दे नाल सांझ पा रहे हो। पातशाह कहिंदे संसार सुत्ता पिया, तहीं गुणी संसार परम सुत्ता, सुत्या रहन विहानी। कहिंदे सारा संसार ही सुत्ता पिया, ये रजो सतो तमो जेडे गुण ने इन्हां विच सुत्ता पिया संसार। कोई विरला ही जागदा है जिसनों नाम दी सोझी हो जाए, गुरु दे बचन दी सोझी हो जाए, वही जागदा है। फिर ते उन्हां दी अवस्था बन जाती, जब जागे तभी सवेरा। इहदा भाव इह नहीं वी जदों भी अख खुल जाए सवेरा, यदि रात नूं भी अख खुल गई वो दलिद्र नहीं पाते, क्योंकि प्रभु नाल जुड़न लई दो चीजां दी बहुत वड्डी रुकावट पैंदी है। एक आलस, दूसरा मन दा ना टिकना। जब तक मन नहीं टिकता, इस दे अंदरों जेड़ा मेरी परेशानी कह ली है वो इसनों बैठन नहीं दिंदी, टिकन नहीं दिंदी। दुनिया दे धर्म शास्त्र ये कहंदे ने एक कारज सौखा हो सकता जे गुरु दी शरण विच आ जाए। इन्हूं गुरुद्वार क्या, गुरुद्वार है दीवार नहीं। किसे भी महल विच जाना होवे पहले उसके द्वार विचों लंघना पैंदा। ये द्वार ही बंद होण महल विच किवें जा सकोगे। सतगुरु द्वार है। पातशाह कहिंदे गुर करता गुर करण योग, इको एक योग है जिहड़ा उस महल दे विच ले जा सकदा, उस सतगुरु है। सतगुरु तो बगैर समय नहीं आ सकती, उस तो बगैर जाने ही नहीं जा सकता। जी मैं इस तरह कह दिया था, इसका भरोसा नहीं बजता, भरोसे तो बगैर सौदा नहीं मिलता। पातशाह भी कहते हैं दीन दयाल भरोसे तेरे, सब परिवार चढ़ाया दिलड़े। आप परिवार नहीं कि उसनू परिवार ना समझने रदने, आ भी परिवार आ, इसके अंदर भी परिवार एक बैठा। काम क्रोध लोभ नो हंकार आशा चिंता तृष्णा ਇਹ ਇਹੋ ਜਿਹਾ ਖਤਰਨਾਕ ਪਰਿਵਾਰ ਹੈ ਜਿਸਨੇ ਇਹਦੀ ਬੇੜੀ ਡੋਬ ਦੇਣੀ ਆ, ਡੁੱਬੀ ਪਈ ਆ। ਪਰ ਸ਼ਕਿੰਦ ਉਹ ਜਿਹੜਾ ਗੁਰੂ ਸ਼ਬਦ ਦਾ ਜਹਾਜ਼ ਹੈ ਉਸ ਬੇੜੇ ਦੇ ਵਿੱਚ ਬਿਠਾ ਦੇ ਇਹਨਾਂ ਨੂੰ, ਤਾਂ ਕਿਤੇ ਜਾ ਕੇ ਟਿਕਣਾ। ਕੋਈ ਸੱਜਣ ਦਰਿਆ ਦੇ ਕਿਨਾਰੇ ਖੜਾ ਸੀ, ਦੇਖਦਾ ਉਹਦੇ ਸਾਹਮਣੇ ਬੇੜੀ ਦਾ ਪੂਰ ਭਰਿਆ ਹੋਇਆ, ਅਗਲੇ ਪਾਸੇ ਉਹ ਪਲਾਹ ਲਿਜਾਣ ਲੱਗਾ ਤੇ ਸੱਜਣ ਉਸ ਮਲਾਹ ਨੂੰ ਕਹਿੰਦਾ ਤੇਰੀ ਬੇੜੀ ਡੁੱਬ ਜਾਣੀ ਹੈ। ਕਹਿੰਦਾ ਤੈਨੂੰ ਕਿਵੇਂ ਪਤਾ ਡੁੱਬ ਜਾਣੀ? ਕਹਿੰਦੇ ਅਟਲ ਆ, ਤੇਰੀ ਬੇੜੀ ਡੁੱਬ ਜਾਣੀ, ਇਹਨੇ ਪਾਰ ਨਹੀਂ ਜਾਣਾ। ਜਦੋਂ ਅੱਧ ਵਿੱਚ ਗਿਆ ਬੇੜੀ ਡਾਵਾਂ ਡੋਲ ਹੋ ਗਈ ਤੇ ਡੁੱਬ ਗਈ। ਇਹ ਮਲਾਹ ਆਇਆ, ਇਸਦੇ ਚਰਨ ਫੜ ਲੈ ਕੇ ਤੁਸੀਂ ਤੇ ਅੰਤਰ ਜਾਮੀ ਲੱਗਦੇ ਹੋ, ਤੁਹਾਨੂੰ ਕਿਵੇਂ ਪਤਾ ਲੱਗਾ ਵੀ ਇਹ ਬੇੜੀ ਡੁੱਬ ਜਾਣੀ ਸੀ? ਕਹਿੰਦੇ ਸੱਜਣਾ, ਇਹਦੇ ਵਿੱਚ ਅੰਤਰਜਾਮਤਾ ਦੀ ਕੋਈ ਗੱਲ ਨਹੀਂ ਸੀ, ਤੇਰੀ ਬੇੜੀ ਦੇ ਸਵਾਰ ਹੀ ਇਹੋ ਜਿਹੇ ਸੀ, ਉਹਨਾਂ ਨੇ ਡੋਬ ਦੇਣੀ ਸੀ। ਕਹਿ ਦਿਓ ਸਤਨਾਮ।
1: ਸਤਨਾਮ।
0: ਬੇੜੀ ਦੇ ਵਿੱਚ ਇੱਕ ਊਟ ਬੈਠਾ, ਇੱਕ ਬੱਕਰੀ ਬੈਠੀ ਆ, ਇੱਕ ਬਾਂਦਰ ਬੈਠਾ। ਬਾਂਦਰ ਦਾ ਸਵਾਹ ਆ, ਛਾਲਾਂ ਮਾਰਨੀਆਂ। ਜਿਉਂ ਹੀ ਇਹ ਛਾਲ ਮਾਰ ਕੇ ਉਸ ਬੱਕਰੀ ਦੀ ਪਿੱਠ ਤੇ ਬਹਿ ਬੈਠਾ, ਬੱਕਰੀ ਬੜਾ ਡਰਪੋਕ ਜਾਨਵਰ ਆ, ਜਿਉਂ ਘਬਰਾ ਕੇ ਉੱਠੀ ਦੌੜਨ ਲੱਗੀ ਉਸ ਦੀ ਪਿੱਠ ਤੇ ਜਾ ਕੇ ਚੜ ਗਈ। ਜਿਉਂ ਹੀ ਊਠ ਨੇ ਪਲਸੇਟਾ ਮਾਰਿਆ ਬੇੜੀ ਡੁੱਬ ਗਈ। ਆਖੋ ਸਤਨਾਮ।
1: ਸਤਨਾਮ।
0: ਇਸਦੇ ਅੰਦਰ ਵੀ ਇਹ ਜਿਹੜੇ ਬੈਠੇ ਨੇ ਨਾ, ਬੜੇ ਚੰਚਲ ਨੇ, ਇਸ ਨੂੰ ਟਿਕਣ ਨਹੀਂ ਦਿੰਦੇ। ਇਹਨਾਂ ਦਾ ਇਹ ਮਿੱਤਰ ਆ, ਆਖੋ ਸਤਨਾਮ।
1: ਸਤਨਾਮ।
0: ਖਿਆਲ ਰੱਖਣਾ, ਬੁਰਾ ਕੁਝ ਵੀ ਨਹੀਂ ਜੋ ਪਰਮੇਸ਼ਵਰ ਨੇ ਬਣਾਇਆ। ਸੱਚ ਕਾ ਕੀ ਆ, ਸਭ ਕੁਛ ਸੱਚ ਆ। ਉਹਦਾ ਜੋ ਕੁਛ ਵੀ ਕੀਤਾ ਆ ਉਹਦੇ ਵਿੱਚ ਗਲਤੀ ਕੋਈ ਨਹੀਂ। ਅਸਲ ਵਿੱਚ ਜਿਹੜੀ ਚੀਜ਼ ਸੰਜਮ ਵਿੱਚ ਰਹਿੰਦੀ ਹੈ ਨਾ, ਕੰਟਰੋਲ ਜਿਹਨੂੰ ਕਹਿ ਲਈਏ, ਸੰਜਮ ਵਿੱਚ ਚੁੱਲ੍ਹੇ ਵਿੱਚ ਅੱਗ ਬਲਦੀ ਆ, ਹਜ਼ਾਰਾਂ ਦੀ ਰੋਟੀ ਤੇ ਭੋਜਨ ਤਿਆਰ ਹੋ ਜਾਂਦਾ, ਪਰ ਜਦੋਂ ਹੀ ਤੋਂ ਬਾਹਰ ਹੋ ਜਾਂਦੀ ਆ ਘਰ ਨੂੰ ਫੂਕ ਸਿੱਟਦੀ ਆ। ਆਖੋ ਸਤਨਾਮ।
1: ਸਤਨਾਮ।
0: ਪਾਣੀ ਜਦ ਸੰਜਮ ਵਿੱਚ ਚੱਲਦਾ ਦੋ ਕਿਨਾਰਿਆਂ ਦੇ ਵਿੱਚ, ਤੇ ਸਹਿਜ ਹੀ ਚਲਾ ਤੁਰਿਆ ਜਾਂਦਾ। ਜਿਉਂ ਹੀ ਕਿਨਾਰੇ ਨੂੰ ਤੋੜ ਸਿੱਟਦਾ ਸੈਕੜੇ ਪਿੰਡਾਂ ਨੂੰ ਉਜਾੜ ਦਿੰਦਾ ਤੇ ਤਬਾਹ ਕਰ ਦਿੰਦਾ ਪਾਣੀ। ਸਤਿਗੁਰ ਕਹਿੰਦੇ ਸੰਜਮ ਵਿੱਚ ਰਹਿ, ਸੰਜਮ ਵਿੱਚ ਕਾਮ ਹੋਵੇ, ਸੰਜਮ ਵਿੱਚ ਲੋਭ ਹੋਵੇ। ਮਹਾਰਾਜ ਜੀ ਕਹਿੰਦੇ ਹੁੰਦੇ ਸੀ, ਮਹਾਂਪੁਰਸ਼ ਕਹਿੰਦੇ ਹੁੰਦੇ ਸੀ, ਕਹਿੰਦੇ ਅਗਰ ਕਾਮ ਨਹੀਂ ਤਾਂ ਸੰਸਾਰ ਦੀ ਉਤਪਤੀ ਨਹੀਂ ਹੋ ਸਕਦੀ। ਇਹ ਪਰਮੇਸ਼ਵਰ ਦਾ ਬਣਾਇਆ ਹੋਇਆ, ਪਰ ਜਦੋਂ ਇਹੀ ਕਾਮ ਵਾਸ਼ਨਾ ਬਣ ਜਾਂਦਾ ਫਿਰ ਤਬਾਹੀ ਮਚ ਜਾਂਦੀ। ਆਖੋ ਸਤਨਾਮ।
1: ਸਤਨਾਮ।
0: ਮਹਾਂਪੁਰਸ਼ ਕਹਿੰਦੇ ਹੁੰਦੇ ਸੀ ਲੋਭ ਕੋਈ ਬੁਰਾ ਨਹੀਂ, ਜਿੰਨਾ ਮਰਜ਼ੀ ਲੋਭ ਕਰ ਲੈ ਸਤਿਗੁਰ ਦੀ ਸੇਵਾ ਦਾ। ਆਖੋ ਸਤਨਾਮ।
1: ਸਤਨਾਮ।
0: ਜਿੰਨਾ ਮਰਜ਼ੀ ਲੋਭ ਕਰ ਲਾ ਸਿਮਰਨ ਦਾ, ਜਿੰਨਾ ਮਰਜ਼ੀ ਲੋਭ ਕਰ ਲੈ ਸਤਸੰਗ ਦਾ, ਇਹ ਲਾਭਵੰਦ ਦਾ। ਕ੍ਰੋਧ ਕਰ ਲੈ ਇਹਦੇ ਤੇ ਵੀ ਤੂੰ ਉੱਠਿਆ ਨਹੀਂ ਵੇਲੇ ਸਿਰ, ਤੈਨੂੰ ਰੋਟੀ ਨਹੀਂ ਦੇਣੀ, ਜਿੰਨਾ ਮਰਜ਼ੀ ਕ੍ਰੋਧ ਕਰ ਲੈ, ਜੇ ਤੂੰ ਨਿਤਨ ਨਹੀਂ ਕਰਨਾ ਨਾ, ਇਹਨੂੰ ਸਖਤੀ ਨਾਲ ਦਬਾ ਦੇ। ਇਹ ਬੇਨ ਨਿਯਮ ਆਇਆ ਮਨੁੱਖ, ਇਹਦਾ ਨਿਯਮ ਕੋਈ ਨਹੀਂ। ਕਦੇ ਕੁਦਰਤ ਨੂੰ ਦੇਖਣਾ ਗੁਰਮੁਖੋ ਪਿਆਰਿਓ, ਸੂਰਜ ਨੂੰ ਕਰੋੜਾਂ ਸਾਲ ਹੋ ਗਏ, ਨਿਯਮ ਨਹੀਂ ਤੋੜਿਆ, ਕਰੋੜਾਂ ਸਾਲ। ਅਗਰ ਇੱਕ ਦਿਨ ਕਿਤੇ ਨਿਯਮ ਤੋੜ ਦੇਵੇ ਸੂਰਜ, ਇਹ ਕਹੇ ਕਿ ਮੈਨੂੰ ਤੇ ਕਰੋੜਾਂ ਸਾਲ ਹੋ ਗਏ ਤੇ ਅੱਜ ਮੈਂ ਨਹੀਂ ਜਾਣਾ ਥੱਕਾ ਹੈ ਤੇ ਅੱਧੀ ਦੁਨੀਆਂ ਮਰ ਜਾਣੀ। ਆਖੋ ਸਤਨਾਮ
1: ਸਤਨਾਮ।
0: ਅਦੇਖ ਪ੍ਰਕਿਰਤੀ ਕਿੰਨੀ ਨਿਯਮ ਵਿੱਚ ਰਹਿੰਦੀ ਆ, ਅਦੇਖ ਹਵਾ ਵੱਲ, ਪਤਾ ਨਹੀਂ ਕਰੋੜਾਂ ਸਾਲ ਹੋ ਗਏ ਇਹਨੂੰ ਚੱਲਦੀ ਨੂੰ, ਇਹ ਕਦੇ ਨਹੀਂ ਰੁਕੀ, ਨਿਯਮ ਨਾਲ ਚੱਲਦੀ ਆ। ਨਿਯਮ ਦੇ ਨਾਲ ਹੀ ਜਾਨਵਰ ਚੱਲਦੇ ਨੇ। ਕਦੇ ਸ਼ੇਰ ਨੇ ਆਪਣਾ ਨਿਯਮ ਨਹੀਂ ਬਦਲਿਆ ਖੁਰਾਕ ਦਾ, ਉਹ ਮਾਸ ਹੀ ਖਾਂਦਾ, ਉਹਨੇ ਘਾਹ ਨਹੀਂ ਕਦੇ ਖਾਧਾ। ਕਦੇ ਚਪਾਏ ਜਾਨਵਰ ਜਿਹੜੇ ਨੇ ਜਿਵੇਂ ਗਊ, ਕਦੇ ਨਿਯਮ ਨਹੀਂ ਤੋੜਿਆ, ਚਾਰਾ ਹੀ ਖਾਂਦੀ ਹੈ, ਘਾਹ ਹੀ ਖਾਂਦੀ ਹੈ। ਸਿਰਫ ਇੱਕ ਬੇਨਿਯਮ ਮਨੁੱਖ ਹੈ ਜਿਸਨੇ ਪਤਾ ਹੀ ਨਹੀਂ ਕੀ ਖਾਣਾ ਸ਼ੁਰੂ ਕਰ ਦੇਣਾ। ਆਖੋ ਸਤਨਾਮ
1: ਸਤਨਾਮ।
0: ਪਤਾ ਹੀ ਨਹੀਂ ਇਸਦਾ ਕੋਈ ਨਿਯਮ ਹੀ ਨਹੀਂ।

0: ਖਾਣਾ ਕੋਈ ਬੁਰਾ ਨਹੀਂ। ਸਤਿਗੁਰ ਕਹਿੰਦੇ ਖਾ ਸਕਦਾ ਤੂੰ, ਸਰੀਰ ਭੋਜਨ ਛਕਣ ਤੋਂ ਬਗੈਰ ਰਹਿਣਾ ਨਹੀਂ। ਖਾਣਾ ਕੋਈ ਬੁਰਾ ਨਹੀਂ, ਪਰ ਹੋਰ ਖਾਣਾ ਆਖੋ ਸਤਨਾਮ।
1: ਸਤਨਾਮ
0: ਖਾ ਲਿਆ, ਰੱਜ ਵੀ ਲਿਆ, ਪਤਾ ਲੱਗਾ ਕਿ ਭੋਜਨ ਸਵਾਦ ਆ। ਕਹਿੰਦੇ ਹੋਰ ਖਾਣਾ ਖੁਸ਼ੀ ਖੁਆਰ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੇ ਤਨ ਪੀੜੀਏ ਮਨ ਮੈਂ ਚਲੇ ਵਿਕਾਰ। ਆਖੋ ਸਤਨਾਮ।
1: ਸਤਨਾਮ
0: ਕੀ ਕਰਦਾ, ਪੇਟ ਭਰਿਆ ਹੋਇਆ, ਪਤਾ ਲੱਗ ਜਾਂਦਾ ਇਸਨੂੰ ਕਿ ਹੁਣ ਇੱਥੇ ਤੱਕ ਠੀਕ ਆ, ਸਰੀਰ ਇਹਦਾ ਬੋਝ ਚੱਕ ਸਕਦਾ। ਹੁਣ ਸਵਾਦ ਲੱਗਦਾ, ਜ਼ੁਬਾਨ ਦਾ ਚਸਕ ਆਇਆ, ਕਹਿੰਦਾ ਹੋਰ ਖਾ ਲਓ, ਚੂਰਨ ਪਿੱਛੋਂ ਖਾ ਲਾਂਗੇ। ਆਖੋ ਸਤਨਾਮ।
1: ਸਤਨਾਮ
0: ਆਹੋ, ਫਿਰ ਇੱਕ ਕੰਮ ਨਹੀਂ ਕਰਦਾ ਇਹ ਖਾ ਕੇ, ਖਾ ਖਾ ਕੇ ਕਰੇ ਬਦ ਫੈਲੀ। ਆਖੋ ਸਤਨਾਮ।
1: ਸਤਨਾਮ
0: ਖਾ ਖਾ ਕੇ ਕਰੇ ਬਦ ਫੈਲੀ, ਜਾਨ ਫਿਸੂ ਕੀ ਬਾੜੀ ਜੀਓ ਪਾਤਸ਼ਾਹ ਕਹਿੰਦੇ। ਆ ਦੇਖ ਇਸ ਕਰਕੇ ਹਨ ਕਿ ਵਿਕਾਰ ਭੋਗਣੇ ਨੇ। ਆਖੋ ਸਤਨਾਮ।
1: ਸਤਨਾਮ
0: ਸਤਿਗੁਰ ਕੀ ਕਹਿ ਰਹੇ ਨੇ, ਅਲਪ ਆਹਾਰ ਸੁਲਪ ਸੀ ਨਿਦਰਾ, ਥੋੜਾ ਖਾ ਥੋੜਾ ਸੌ, ਘਰਾੜੇ ਮਾਰਦਾ। ਆਖੋ ਸਤਨਾਮ।
1: ਸਤਨਾਮ
0: ਅਲਪ ਆਹਾਰ ਸੁਲਪ ਸੀ ਨਿਦਰਾ, ਦਇਆ ਸ਼ਮਾ ਤਨ ਪ੍ਰੀਤ। ਜ਼ਾਲਮਾਂ ਵਾਲੀ ਗੱਲ ਨਾ ਕਰ, ਤਦੇ ਮਾਲਕ ਕਹਿੰਦੇ ਨੇ ਦਇਆ ਵਿਨ ਸਿੱਧ ਕਸਾਈ। ਕੋਈ ਗੁਰਮੁਖ ਹੋਣ ਵਾਲਾ ਬੰਦਾ, ਸੰਤ ਕਹਾਉਣ ਵਾਲਾ ਬੰਦਾ, ਕਹਿੰਦੇ ਜੇ ਉਹਦੇ ਅੰਦਰ ਦਇਆ ਨਹੀਂ, ਉਹ ਕਸਾਈਆਂ ਵਰਗਾ। ਆਖੋ ਸਤਨਾਮ।
1: ਸਤਨਾਮ
0: ਦਇਆ ਵਿੱਚੋਂ ਹੀ ਧਰਮ ਨਿਕਲਦਾ, ਜੇ ਮਾਂ ਹੀ ਪੈਦਾ ਨਹੀਂ ਹੋਈ, ਪੁੱਤਰ ਕਿੱਥੋਂ ਪੈਦਾ ਹੋ ਜਾਏਗਾ। ਆਖੋ ਸਤਨਾਮ।
1: ਸਤਨਾਮ
0: ਜੇ ਮਾਂ ਹੀ ਨਹੀਂ ਪੈਦਾ ਹੋਈ, ਪੁੱਤਰ ਕਿੱਥੋਂ ਜਨਮ ਲੈ ਲਏਗਾ। ਦਇਆ ਪੈਦਾ ਹੋ ਜਾਏ ਤੇ ਧਰਮ ਪੈਦਾ ਹੋ ਜਾਣਾ। ਪਾਤਸ਼ਾਹ ਕੀ ਕਹਿੰਦੇ ਨੇ, ਬੇਨਤੀ ਕਰ ਰਹੇ ਸੀ ਆਪ ਜੀ ਨੂੰ, ਸਿਮਰਨ ਸਾਧਨਾ ਤੋਂ ਬਗੈਰ ਇਹਦਾ ਪਾਰ ਉਤਾਰਾ ਹੋਣਾ ਨਹੀਂ। ਆਖੋ ਸਤਨਾਮ।
1: ਸਤਨਾਮ
0: ਜੋ ਮਰਜ਼ੀ ਕਰ ਲੈ, ਜਿਸ ਜਿਸ ਗੱਲ ਵਿੱਚ, ਜਿਸ ਕਰਮ ਵਿੱਚ ਮਨ ਸ਼ਾਮਲ ਨਹੀਂ ਹੁੰਦਾ, ਉਹ ਕਰਮ ਲਿਖਿਆ ਨਹੀਂ ਜਾਂਦਾ। ਖਿਆਲ ਰੱਖਣਾ, ਮਨ ਸੰਸਾਰਿਕ ਕਰਮ ਵਿੱਚ ਨਾਲ ਨਾਲ ਚੱਲਦਾ। ਤੁਸੀਂ ਬਾਜ਼ਾਰ ਵਿੱਚ ਜਾਏ ਹੋਵੋ, ਇਹ ਖੁੱਭਿਆ ਹੁੰਦਾ, ਪਰ ਜਦੋਂ ਸਿਮਰਨ ਵਿੱਚ ਬੈਠੀਏ, ਸਾਧ ਸੰਗਤ ਵਿੱਚ ਬੈਠੀਏ, ਜਾਂ ਮਨ ਪਿੱਛੇ ਹੁੰਦਾ ਜਾਂ ਅੱਗੇ ਹੁੰਦਾ, ਇੱਥੇ ਨਹੀਂ ਬੈਠਦਾ, ਇਹ ਨਾਲ ਨਹੀਂ ਰਹਿੰਦਾ, ਇਹ ਨਾਲ ਚੱਲ ਪਏ ਕਿਤੇ, ਸਾਂਝ ਪਾ ਲੈ ਮਨ, ਉਹ ਕਰਮ ਫਿਰ ਇਬਾਦਤ ਬਣ ਜਾਂਦੀ, ਭਗਤੀ ਬਣ ਜਾਂਦੀ ਹੈ। ਰੱਬ ਦੇ ਪਿਆਰਿਆਂ ਨੇ ਭਗਤੀ ਜਦ ਕੀਤੀ ਨਾ, ਮਨ ਨੂੰ ਪਹਿਲਾਂ ਸਮਝਾਇਆ, ਰੋਜ਼ ਮਨ ਤੇ ਹੀ ਵਿਚਾਰ ਹੁੰਦੇ ਨੇ, ਰੋਜ਼ ਮਨ ਤੇ ਹੀ ਵਿਚਾਰਾਂ, ਰੋਜ਼ ਸਤਿਗੁਰ ਬਾਣੀ ਵਿੱਚ ਮਨ ਨੂੰ ਹੀ ਸਮਝਾਉਂਦੇ ਨੇ। ਜਿਹੜੇ ਬੰਦਗੀ ਵਾਲੇ ਮਹਾਂਪੁਰਸ਼ ਹੁੰਦੇ ਨੇ, ਅਥਾਹ ਸਿਮਰਨ ਕਰਦੇ ਨੇ। ਧੰਨ ਗੁਰੂ ਕਲਗੀਧਰ ਪਾਤਸ਼ਾਹ, ਇੱਕ ਵਾਰੀ ਕਹਿ ਦਿਓ ਸਤਨਾਮ।
1: ਸਤਨਾਮ
0: ਹੇਮਕੁੰਡ ਦੀ ਧਰਤੀ ਹੈ, ਭਾਈ ਬਖਸ਼ਾ ਜੀ ਮਹਾਰਾਜ ਸਤਿਗੁਰ ਜੀ ਦੇ ਪਿਛਲੇ ਜਨਮ ਦਾ ਇਹ ਨਾਂ ਹੈ, ਜਿਨ੍ਹਾਂ ਨੂੰ ਦੁਸ਼ਟ ਦਮਨ ਵੀ ਕਿਹਾ। ਇਸ ਹੇਮਕੁੰਡ ਦੀ ਧਰਤੀ ਤੇ ਅਥਾਹ ਸਿਮਰਨ ਕੀਤਾ। ਹੇਮਕੁੰਡ ਪਰਬਤ ਹੈ ਯਹਾਂ, ਸਪਤ ਸ੍ਰਿੰਗ ਸ਼ੋਭਤ ਹੈ ਤਹਾਂ। ਆਦੇਸ਼ ਪਾਤਸ਼ਾਹ ਕਹਿੰਦੇ ਹੇਮਕੁੰਡ ਦੀ ਪਵਿੱਤਰ ਧਰਤੀ ਤੇ ਮੇਰੇ ਮਾਲਕ ਕਹਿੰਦੇ ਇੱਥੇ ਪਾਂਡਵਾਂ ਨੇ ਵੀ ਯੋਗ ਕੀਤਾ। ਕਹਿ ਦਿਓ ਸਤਨਾਮ।
1: ਸਤਨਾਮ
0: ਪਾਂਡਵਾਂ ਨੇ ਵੀ ਇੱਥੇ ਭਗਤੀ ਕੀਤੀ ਪਹਿਲੇ। ਪਾਤਸ਼ਾਹ ਕਹਿੰਦੇ ਉੱਥੇ ਅਥਾਹ ਸਿਮਰਨ ਕੀਤਾ ਸੀ। ਕੀ ਅਵਸਥਾ ਬਣ ਗਈ, ਕਹਿੰਦੇ ਚਿਤਨ ਭਇਓ ਹਮਰੋ ਆਵਨ ਕਹਿ, ਚੁੱਭੀ ਰਹੀ ਸੁਰਤ ਪ੍ਰਭ ਚਰਨਨ ਮੈਂ। ਉੱਥੇ ਕੀ ਕੀਤਾ, ਮਹਾਂਕਾਲ ਕਾਲ ਕਾ ਆਰਾਧੀ, ਬੇਨਤੀ ਕਰਾਂ ਆਪ ਜੀ ਨੂੰ, ਇਹ ਸ਼ਕਤੀ ਨੂੰ ਕਿਹਾ, ਐਨਰਜੀ ਜਿਹਨੂੰ ਕਹਿ ਲਈ, ਇਹ ਕਿਸੇ ਸਰੀਰ ਦਾ ਨਾਂ ਨਹੀਂ, ਕਿਸੇ ਔਰਤ ਜਾਂ ਕਿਸੇ ਬੰਦੇ ਦਾ ਨਾਂ ਨਹੀਂ। ਆਪ ਜੀ ਬਿਜਲੀ ਦੇਖ ਰਹੇ ਹੋ, ਜਦ ਇਹ ਬਲਬ ਨੂੰ ਜਾਂਦੀ ਹੈ ਤੇ ਪ੍ਰਕਾਸ਼ ਕਰ ਦਿੱਤਾ, ਜਦ ਇਹ ਪੱਖੇ ਨੂੰ ਜਾਂਦੀ ਹੈ ਤੇ ਹਵਾ ਚਲਾ ਦਿੱਤੀ, ਜਦ ਇਹ ਫਰਿੱਜ ਨੂੰ ਜਾਂਦੀ ਆ ਇਹਨੇ ਠੰਡਾ ਕਰ ਦਿੱਤਾ, ਜਦ ਇਹ ਹੀਟਰ ਨੂੰ ਚਲੇ ਗਈ ਇਹਨੇ ਅੱਗ ਕੱਢ

0: ਕਦੇ ਗੁਰਮੁਖੋ ਸਤਿਗੁਰ ਜੀ ਦੇ ਸਨਮੁਖ ਬੈਠੇ ਹਾਂ, ਕਦੇ ਇੱਦਾਂ ਦਾ ਚਾਅ ਆਇਆ ਵੀ ਇੱਕ ਡਟ ਕੇ ਸਿਮਰਨ ਕਰਨਾ, ਰੱਜ ਕੇ ਸਿਮਰਨ ਕਰਨਾ? ਇਹ ਤਾਂ ਰੋਜ਼ ਇੱਛਾ ਰਹਿੰਦੀ ਹੈ ਵੀ ਰੱਜ ਕੇ ਧਨ ਕਮਾਉਣਾ, ਇਹ ਤਾਂ ਇੱਛਾ ਹੈ, ਮੈਂ ਵੀ ਤੁਹਾਡੇ ਨਾਲ ਹੀ ਹਾਂ। ਪਰ ਰੱਜ ਕੇ ਧਰਮ ਕਮਾਉਣਾ ਇਹ ਕਿਸੇ ਕਿਸੇ ਦੇ ਅੰਦਰ ਵਿਰਲੇ ਦੇ ਅੰਦਰ ਹੋਏਗਾ। ਇੱਥੇ ਜਿੱਥੇ ਬੈਠੇ ਨਾ ਅਸੀਂ, ਇੱਥੇ ਮਨ ਬਣਦਾ, ਸਾਧ ਸੰਗਤ ਵਿੱਚ ਬੈਠ ਕੇ ਨਾ ਮਨ ਬਣਦਾ, ਇੱਥੇ ਤਿਆਰੀ ਆ, ਇੱਥੇ ਤਿਆਰੀ ਹੁੰਦੀ ਮਨ ਦੀ। ਆ 22 ਦਿਨ ਤਿਆਰੀ ਹੋਣੀ ਇਸ ਮਨ ਦੀ ਕਿ ਜਿਸ ਕਾਰਜ ਲਈ ਪਾਤਸ਼ਾਹ ਕਹਿੰਦੇ ਨੇ ਇਹਨੇ ਚੱਲਣਾ ਵੀ ਕਿ ਨਹੀਂ, ਇਹ ਚੱਲਿਆ ਵੀ ਕਿ ਨਹੀਂ। ਪਾਤਸ਼ਾਹ ਕਹਿੰਦੇ ਅਥਾਹ ਸਿਮਰਨ ਕੀਤਾ, ਕਹਿੰਦੇ ਜਦੋਂ ਅਸੀਂ ਹੇਮਕੁੰਡ ਦੀ ਧਰਤੀ ਤੇ ਬੈਠੇ ਸੀ ਸਾਨੂੰ ਅਕਾਲ ਪੁਰਖ ਦਾ ਸੁਨੇਹਾ ਆ ਗਿਆ ਕਿ ਬਖਸ਼ਾ ਜੀ ਤੁਸੀਂ ਵਾਪਸ ਆ ਜਾਓ। ਆਪ ਜੀ ਦੀ ਗਿਆਤ ਨੂੰ ਆਪ ਜੀ ਦਾ ਸਾਂਝ ਪਾ ਰਿਹਾ। ਭਾਈ ਬਖਸ਼ਾ ਜੀ ਮਹਾਰਾਜ ਨੂੰ ਰਾਜ ਰਿਸ਼ੀ ਕਹਿੰਦੇ ਸੀ, 6 ਹੋਰ ਰਿਸ਼ੀ ਨਾਲ ਸਿਮਰਨ ਕਰਦੇ ਸੀ, ਯੋਗਨਾਥ, ਸੰਨਿਆਸ ਹਾਲ, ਯੋਗੀ ਵਿਸ਼ਨਦਾਸ, ਅੱਲਾ ਯਾਰ ਖਾਂ, ਬੋਧ ਮੁਨੀ, ਇਹ ਸਾਰੇ ਜਿਹੜੇ ਰਿਸ਼ੀ ਸੀ ਰਾਜ ਰਿਸ਼ੀ ਜੀ ਦੇ ਨਾਲ ਉਸ ਹੀ ਹੇਮਕੁੰਡ ਦੀ ਧਰਤੀ ਤੇ ਨਾਲ ਸਿਮਰਨ ਕਰਦੇ ਸੀ। ਜਿਸ ਹੇਮਕੁੰਡ ਦੀ ਧਰਤੀ ਤੇ ਪਾਤਸ਼ਾਹ ਸਿਲਾ ਤੇ ਬੈਠਦੇ ਸੀ, ਜਦ ਸਿਮਰਨ ਕਰਦੇ ਕਰਦੇ ਕੋਈ ਰੁਕਾਵਟ ਆ ਜਾਂਦੀ ਸੀ ਤੇ ਸਵੇਰੇ ਰੋਜ਼ ਦਰਸ਼ਨਾਂ ਲਈ ਆਉਂਦੇ ਸੀ ਤੇ ਬੇਨਤੀ ਕਰਨੀ, ਰਾਜ ਰਿਸ਼ੀ ਜੀ ਅੱਜ ਸੁਰਤ ਨੂੰ ਇਹ ਰੁਕਾਵਟ ਪੈ ਗਈ, ਕਿਰਪਾ ਕਰਕੇ ਦੱਸੋ ਇਹ ਰਸਤਾ ਕਿਵੇਂ ਅੱਗੇ ਲੰਘਿਆ ਜਾਏ। ਅਸੀਂ ਤਾਂ ਪੁੱਛੀਏ ਨਾ ਜੇ ਅਸੀਂ ਜਾਣਾ ਹੋਵੇ, ਆਖੋ ਸਤਨਾਮ
1: ਸਤਨਾਮ।
0: ਦੋ ਤਰ੍ਹਾਂ ਦੇ ਲੋਕ ਕਦੇ ਸਵਾਲ ਨਹੀਂ ਕਰਦੇ, ਇੱਕ ਉਹ ਜਿਨ੍ਹਾਂ ਨੇ ਸਭ ਕੁਝ ਜਾਣ ਲਿਆ ਹੋਵੇ ਉਹ ਕਦੇ ਸਵਾਲ ਨਹੀਂ ਕਰਦੇ, ਇੱਕ ਉਹ ਜਿਹੜੇ ਜਾਣਨਾ ਨਹੀਂ ਚਾਹੁੰਦੇ ਉਹ ਵੀ ਨਹੀਂ ਸਵਾਲ ਕਰਦੇ। ਆਖੋ ਸਤਨਾਮ
1: ਸਤਨਾਮ।
0: ਅਸੀਂ ਡਰਦੇ ਇਸ ਕਰਕੇ ਨਹੀਂ ਕੋਈ ਸਵਾਲ ਕਰਦੇ ਕਿ ਅਸੀਂ ਕਿਹੜਾ ਇਸ ਪਾਸੇ ਜਾਣਾ, ਕਿਉਂ ਫਾਹੇ ਵਿੱਚ ਪਈਏ ਐਵੇਂ। ਆਖੋ ਸਤਨਾਮ
1: ਸਤਨਾਮ।
0: ਪਰ ਜਿਹਨਾਂ ਨੂੰ ਰਸ ਆ ਗਿਆ ਉਹਨਾਂ ਦੇ ਅੰਦਰ ਇੱਕ ਆਨੰਦ ਦੀ ਵਰਖਾ ਹੋ ਗਈ। ਅੱਜ ਭਾਈ ਬਖਸ਼ਾ ਜੀ ਮਹਾਰਾਜ ਬੈਠੇ ਨੇ, ਅੱਜ ਸਾਰੇ ਹੀ ਰਿਸ਼ੀਆਂ ਨੂੰ ਪ੍ਰਯੋਜਨ ਦੱਸਿਆ ਕਿ ਅਸੀਂ ਹੁਣ ਮਾਤ ਲੋਕ ਦੀ ਧਰਤੀ ਤੇ ਚਲੇ ਜਾਣਾ। ਸਵਾਲ ਕੀਤਾ ਰਿਸ਼ੀਆਂ ਨੇ, ਸੰਨਿਆਸ ਹਾਲ ਨੇ, ਪਰਮ ਪਦ ਨੂੰ ਆਪ ਜੀ ਪਾ ਗਏ, ਫਿਰ ਦੁਨੀਆਂ ਸਜਾਉਣ ਦੀ ਇੱਛਾ ਹੋ ਗਈ? ਆਖੋ ਸਤਨਾਮ
1: ਸਤਨਾਮ।
0: ਸਤਿਗੁਰ ਕਹਿੰਦੇ ਮੈਂ ਪਰਮ ਬ੍ਰਹਮ ਤੇ ਪਾਰ ਬ੍ਰਹਮ ਨੂੰ ਜਾਣਿਆ ਹੈ, ਤੁਸੀਂ ਜਾਣਿਆ ਨਹੀਂ। ਆਖੋ ਸਤਨਾਮ
1: ਸਤਨਾਮ।
0: ਫਿਰ ਸੁਣਨਾ ਜੀ ਜਰਾ, ਮੈਂ ਪਰਮ ਬ੍ਰਹਮ ਤੇ ਪਾਰ ਬ੍ਰਹਮ ਨੂੰ ਜਾਣਿਆ ਹੈ, ਤੁਸੀਂ ਜਾਣਿਆ ਨਹੀਂ, ਇਸ ਕਰਕੇ ਤੁਹਾਡੇ ਅੰਦਰ ਇਸ ਗੱਲ ਦੇ ਫੁਰਨੇ ਨੇ ਕਿਉਂਕਿ ਤੁਸੀਂ ਦੇਖਿਆ ਨਹੀਂ। ਆਖੋ ਸਤਨਾਮ
1: ਸਤਨਾਮ।
0: ਇੱਕ ਉਹ ਸੰਸਾਰ ਦੇ ਲੋਕ ਨੇ ਜਿਨ੍ਹਾਂ ਨੇ ਦੇਖਿਆ ਤੇ ਕਿਹਾ, ਇੱਕ ਉਹ ਸੰਸਾਰ ਦੇ ਲੋਕ ਨੇ ਜਿਨ੍ਹਾਂ ਨੇ ਦੇਖਿਆ, ਉਹਨਾਂ ਨੂੰ ਦੇਖਿਆ ਤੇ ਉਹਨਾਂ ਨੇ ਵੀ ਕੁਝ ਕਿਹਾ, ਇੱਕ ਉਹ ਸੰਸਾਰ ਦੇ ਲੋਕ ਨੇ ਜਿਨ੍ਹਾਂ ਨੇ ਨਾ ਦੇਖਿਆ ਹੀ ਨਾ ਦੇਖਣ ਵਾਲਿਆਂ ਨੂੰ ਹੀ ਦੇਖਿਆ, ਸਿਰਫ ਇਹ ਮਨ ਕਰਕੇ ਹੀ ਕਹਿ ਦਿੱਤਾ, ਪੜ੍ਹ ਕੇ ਹੀ ਕਹਿ ਦਿੱਤਾ ਵੀ ਇਸ ਤਰ੍ਹਾਂ ਦਾ ਲੱਗਦਾ। ਆਖੋ ਸਤਨਾਮ
1: ਸਤਨਾਮ।
0: ਸਾਡੀ ਤੀਸਰੀ ਵਰਾਇਟੀ ਆ, ਨਾ ਤਾਂ ਅਸੀਂ ਦੇਖਿਆ ਹੀ ਆ, ਨਾ ਦੇਖਣ ਵਾਲਿਆਂ ਨੂੰ ਕਦੇ ਮਿਲੇ ਆ, ਬਸ ਗੱਲਾਂ ਨਾਲ ਹੀ ਆ, ਗੱਲਾਂ ਦਾ ਕੜਾਹ ਬਣਾਉਣਾ ਚਾਹੁੰਦਾ, ਫਿਰ ਘਿਓ ਕਾਹਨੂੰ ਘੱਟ ਪਾਉਣਾ। ਆਖੋ ਸਤਨਾਮ
1: ਸਤਨਾਮ।
0: ਗੱਲਾਂ ਨਾਲ ਕੜਾਹ ਨਹੀਂ ਬਣਦਾ।

0: ਕਰਦਾ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਨੋ ਕਸੂਦਾ ਕਾਲੀਆਂ ਬਾਹਰ ਚਿੱਟਵੀਆਂ ਗੱਲਾਂ ਦੀ ਲੜਾਈ ਕਰਦਾ ਅੱਖਰਾਂ ਦੀ ਲੜਾਈ ਕਰਦਾ ਉੱਥੇ ਤੇ ਮਹਾਂਪੁਰਸ਼ ਕਹਿੰਦੇ ਸੀ ਨਾ ਹਮ ਨਾ ਤੁਮ ਤੇ ਦਫ਼ਤਰ ਗੁੰਮ ਆਖੋ ਸਤਨਾਮ
1: ਸਤਨਾਮ
0: ਫੁਰਨਾ ਕੀਤਾ ਸਾਰਿਆਂ ਨੇ ਸਵਾਲ ਕੀਤਾ ਰਿਸ਼ੀਆਂ ਨੇ ਬਚਨ ਕਰਦੇ ਕਰਦੇ ਸ਼ਾਮ ਹੋ ਗਈ ਆਪਣੇ ਆਪਣੇ ਕੁਟੀਆ ਕਹਿ ਲਈਏ ਉਹਨਾਂ ਵਿੱਚ ਚਲੇ ਗਏ ਰਾਤ ਨੂੰ ਜਦ ਸਿਮਰਨ ਵਿੱਚ ਬੈਠੇ ਜਿਹਦੀ ਵੀ ਕੋਈ ਆਰਾਧਨਾ ਕਰਦਾ ਸੀ ਉਹਨੇ ਆ ਕੇ ਰਾਤ ਦਰਸ਼ਨ ਦਿੱਤੇ ਇਹ ਮੈਂ ਲਿਖਤ ਚੋਂ ਕਹਿ ਰਿਹਾ ਆਪ ਜੀ ਨੂੰ ਔਰ ਇਹ ਕਿਹਾ ਕਿ ਬਖਸ਼ਾ ਜੀ ਬਹੁਤ ਵੱਡੇ ਕਾਰਜ ਲਈ ਜਾ ਰਹੇ ਨੇ ਤੁਸੀਂ ਉਹਨਾਂ ਦੇ ਨਾਲ ਹੋ ਚੱਲੋ ਆਖੋ ਸਤਨਾਮ
1: ਸਤਨਾਮ
0: ਦੂਸਰੇ ਦਿਨ ਦੀ ਸਵੇਰ ਹੋ ਗਈ ਆ ਕੇ ਨਮਸਕਾਰ ਕੀਤੀ ਚਰਨ ਛੋਹੇ ਸਤਿਗੁਰ ਜੀ ਦੇ ਕਿ ਆਪ ਜੀ ਸੱਚੇ ਹੋ ਆਪ ਜੀ ਮਹਾਨ ਕਿਸੇ ਕਾਰਜ ਲਈ ਜਾ ਰਹੇ ਹੋ

0: ਮਹਾਂਪੁਰਖਾਂ ਦਾ ਆਉਣਾ ਸੰਸਾਰ ਵਿੱਚ ਕਿਸੇ ਮਹਾਨ ਕਾਰਜ ਲਈ ਹੁੰਦਾ, ਉਹ ਜਨਮ ਮਰਨ ਵਿੱਚ ਨਹੀਂ ਆਉਂਦੇ। ਇਹ ਅੱਖਰ ਉਹਨਾਂ ਲਈ ਨਹੀਂ ਵਰਤਿਆ ਜਾਂਦਾ। ਜਨਮ ਮਰਨ ਦੋ ਮੈਂ ਨਾਹੀਂ, ਜਨ ਪਰ ਉਪਕਾਰੀ
1: ਆਏ
0: ਆਏ। ਸਤਿਗੁਰ ਜੀ ਨੇ ਤਿਆਰੀ ਕਰ ਲਈ। ਮੇਰੇ ਬਾਲਕ ਕਹਿੰਦੇ ਨੇ ਜਦ ਸਾਨੂੰ ਅਕਾਲ ਪੁਰਖ ਨੇ ਬੁਲਾਇਆ, ਸਾਨੂੰ ਥੋੜੀ ਦੇਰ ਪਾਰਦਰਸ਼ੀ ਮਹਿਲ ਵਿੱਚ ਰੁਕਣਾ ਪਿਆ। ਆਖੋ ਸਤਨਾਮ
1: ਸਤਨਾਮ।
0: ਅੱਜ ਤੋਂ 10 ਸਾਲ ਪਹਿਲਾਂ ਅਮੈਰੀਕਨ ਸਾਇੰਸਦਾਨਾਂ ਨੇ ਇੱਕ ਖੋਜ ਕੀਤੀ। ਪਹਿਲਾਂ ਤਾਂ ਇਹ ਸੰਸਾਰ ਕਹਿੰਦਾ ਸੀ ਵੀ ਸੂਰਜ ਸਾਰਿਆਂ ਨੂੰ ਰੋਸ਼ਨੀ ਦਿੰਦਾ। ਜਦੋਂ ਦੇਖਿਆ ਇਹਨਾਂ ਸਾਇੰਸਦਾਨਾਂ ਨੇ ਇੱਕ ਪਾਰਦਰਸ਼ੀ ਬੱਦਲ ਹੈ, ਉਹਦੇ ਵਿੱਚੋਂ ਇੱਕ ਅਖੰਡ ਪ੍ਰਕਾਸ਼ ਆ ਰਿਹਾ ਤੇ ਇਹ ਰੋਸ਼ਨੀ ਜਿਹੜੀ ਹੈ ਸੂਰਜ ਨੂੰ ਜਾ ਰਹੀ ਹੈ। ਪਾਗਲ ਹੋ ਗਿਆ ਸਾਇੰਸਦਾਨ, ਕਿਉਂਕਿ ਸਾਇੰਸਦਾਨ ਜਿਹੜਾ ਉਹ ਡਿਸੀਜ਼ਨ ਨਹੀਂ ਦੇ ਸਕਦਾ, ਉਹ ਕੰਕਲੂਜਨ ਦਿੰਦਾ। ਲਗਭਗ ਇਹ ਲੱਗਦਾ ਜਿੰਨੀ ਦੇਰ ਨੂੰ ਉੱਥੇ ਖੜਾ ਹੁੰਦਾ ਉਨੀ ਦੇਰ ਨੂੰ ਅਗਲਾ ਅਨੁਭਵ ਆ ਜਾਂਦਾ, ਕਹਿੰਦਾ ਇਹ ਨਹੀਂ ਆਇਆ। ਆਖੋ ਸਤਨਾਮ
1: ਸਤਨਾਮ।
0: ਸਾਇੰਸ ਬੜੀ ਨੇੜੇ ਪਹੁੰਚ ਗਈ ਅੱਜ ਵੀ, ਕੁਦਰਤ ਦਾ ਖੇਡ ਹੈ। ਪਰ ਮਾਲਕ ਕਹਿੰਦੇ ਸਾਨੂੰ ਕੁਝ ਪਲ ਉਸ ਪਾਰਦਰਸ਼ੀ ਮਹਿਲ ਵਿੱਚ ਰੁਕਣਾ ਪਿਆ। ਕਹਿੰਦੇ ਅਜੇ ਅਸੀਂ ਸੋਚਣ ਹੀ ਲੱਗੇ ਸੀ ਅੱਗੇ ਜਾਣ ਦੀ, ਉਨੀ ਦੇਰ ਨੀ ਧੰਨ ਗੁਰੂ ਨਾਨਕ ਸਾਹਿਬ ਆ ਗਏ ਤੇ ਸਾਡੀ ਬਾਂਹ ਪਕੜ ਕੇ ਅਕਾਲ ਪੁਰਖ ਕੋਲ ਲੈ ਗਏ। ਆਖੋ ਸਤਨਾਮ
1: ਸਤਨਾਮ।
0: ਸਾਡੀ ਬਾਂਹ ਨੀ ਕਿਸੇ ਨੇ ਫੜਨੀ, ਕਿਉਂਕਿ ਅਸੀਂ ਕਿਸੇ ਦੇ ਹੋਏ ਹੀ ਨਹੀਂ। ਸਾਡੀ ਬਾਂਹ ਨੀ ਕਿਸੇ ਨੇ ਫੜਨੀ, ਜਿਹਨਾਂ ਦੇ ਅਸੀਂ ਹੋਣ ਨੂੰ ਫਿਰਦੇ ਹਾਂ ਉਹ ਮੰਨਦੇ ਨੀ ਕਿ ਇਹ ਸਾਡੇ ਨੇ। ਆਖੋ ਸਤਨਾਮ
1: ਸਤਨਾਮ।
0: ਬੇਨਤੀ ਕਰ ਰਹੇ ਅਸੀਂ, ਜਦ ਸਿੰਘ ਪੌੜ ਤੇ ਪਹੁੰਚੇ, ਸਿੰਘ ਪੌੜ ਜਿਵੇਂ ਵਰਾਂਡਾ ਕਹਿ ਲਈ ਐਕਸਟੈਂਸ਼ਨ, ਕਿਉਂਕਿ ਅੱਖਰਾਂ ਦੇ ਵਿੱਚ ਜਦ ਤੁਸੀਂ ਕਹਿਣਾ ਤੇ ਉਹ ਗੱਲ ਨਹੀਂ ਆਉਂਦੀ। ਆਖੋ ਸਤਨਾਮ
1: ਸਤਨਾਮ।
0: ਹਰ ਅੱਖਰ ਛੋਟਾ ਪੈ ਜਾਂਦਾ ਕਿਸੇ ਗੱਲ ਨੂੰ ਦੱਸਣ ਲਈ। ਭਾਵ ਕਿਵੇਂ ਕਿਸੇ ਬੰਦੇ ਦੇ ਪੇਟ ਵਿੱਚ ਦਰਦ ਹੁੰਦੀ ਹੋਵੇ, ਉਹ ਇਹ ਕਹੇ ਕਿ ਮੇਰੇ ਬਹੁਤ ਦਰਦ ਹੁੰਦੀ ਆ। ਜੇ ਕੋਈ ਪੁੱਛੇ ਵੀ ਕਿੰਨੀ ਕੁ ਹੁੰਦੀ ਆ, ਇੰਨੀ ਕੁ ਹੁੰਦੀ ਆ, ਇੰਨੀ ਕੁ ਹੁੰਦੀ ਆ, ਇੰਨੀ ਕੁ ਹੁੰਦੀ ਆ, ਪਰ ਜਿਹੜੇ ਹੋ ਰਹੀ ਆ ਨਾ ਉਹੋ ਹੀ ਦੱਸ ਸਕਦਾ। ਉਹ ਅੱਖਰਾਂ 'ਚ ਜਦ ਦੱਸਦਾ ਤੇ ਫਿਰ ਦਰਦ ਬਾਰੇ ਨਹੀਂ ਦੱਸ ਸਕਦਾ, ਉਹਦੀ ਵਿਆਕਰ ਤਾਂ ਦੱਸਦੀ ਆ ਕਿ ਇਹ ਦੁਖੀ ਆ। ਕਹਿ ਦਿਓ ਸਤਨਾਮ
1: ਸਤਨਾਮ।
0: ਮੇਰੇ ਮਾਲਕ ਕਹਿੰਦੇ ਜਦ ਅਸੀਂ ਸਿੰਘ ਪੌੜ ਤੇ ਪਹੁੰਚੇ, ਅਸੀਂ ਦੇਖਿਆ ਵੀ ਕਈ ਮੂਰਤੀਆਂ ਨੇ ਉੱਥੇ ਖੜੀਆਂ, ਪਿੱਠ ਦਿਸ ਰਹੀ ਹੈ ਪਰ ਉਹਨਾਂ ਦਾ ਚਿਹਰਾ ਨਹੀਂ ਦਿਸ ਰਿਹਾ। ਕਹਿੰਦੇ ਅਸੀਂ ਦੇਖਿਆ ਵੀ ਇਹ ਬਾਹਰ ਖੜੀਆਂ ਨੇ ਉਸ ਮਹਿਲ ਦੇ, ਉਹ ਮਹਿਲ ਮਿੱਟੀ ਦਾ ਗਾਰੇ ਦਾ ਨਹੀਂ। ਆਖੋ ਸਤਨਾਮ
1: ਸਤਨਾਮ।
0: ਕੀ ਕਹਿੰਦੀ ਬਾਣੀ, ਸੁਣ ਮੰਡਲ, ਇੱਕ ਜੋਗੀ ਵੈਸੇ ਪੁਰਖ ਨਾ ਮਾਰ ਕਹੋ ਕੋਈ ਕੈਸੇ। ਆਖੋ ਸਤਨਾਮ
1: ਸਤਨਾਮ।
0: ਉਹ ਸੁਣ ਮੰਡਲ ਦੇ

0: ਨਾਮੀ ਜਾਣ ਸਕਦਾ ਕੰਮ ਹੀ ਨੇ ਕੀ ਜਾਣਨਾ। ਆਖੋ ਸਤਨਾਮ
1: ਸਤਨਾਮ,
0: ਫਿਰ ਬੇਨਤੀ ਸੁਣਨੀ, ਕੰਮ ਹੀ ਨੂੰ ਕੀ ਪਤਾ ਸੁਣ ਮੰਡਲ ਕੀ ਹੁੰਦਾ। ਨਾਮੀ ਪੁਰਸ਼ ਉਹ ਜਾਣਦੇ ਨੇ, ਕਿਉਂਕਿ ਉਹ ਮਾਰਗ ਹੈ ਜਿੱਥੇ ਸਿਮਰਨ ਕਰਦੇ ਕਰਦੇ ਜਾਣਾ ਹੁੰਦਾ, ਕੋਈ ਉਸ ਤਰ੍ਹਾਂ ਜਾ ਨਹੀਂ ਸਕਦਾ। ਆਖੋ ਸਤਨਾਮ
1: ਸਤਨਾਮ।
0: ਕਹਿੰਦੇ ਜਦ ਅਕਾਲ ਪੁਰਖ ਦੇ ਦਰਸ਼ਨ ਕੀਤੇ, ਸੀਸ ਚਰਨ ਵਿੱਚ ਰੱਖ ਦਿੱਤਾ। ਇਹ ਸੂਖਸ਼ਮ ਮਾਰਗ ਦੀਆਂ ਗੱਲਾਂ ਨੇ ਜਿਹੜੀਆਂ ਮੈਂ ਆਪ ਜੀ ਨਾਲ ਕਰ ਰਿਹਾ। ਪਿਆਰ ਨਾਲ ਮੇਰੇ ਮਾਲਕ ਕਹਿਣ ਲੱਗੇ, ਚਰਨਾਂ ਵਿੱਚ ਲਗਾਇਆ, ਪਾਤਸ਼ਾਹ ਜੀ ਅਸੀਂ ਬਹੁਤ ਪ੍ਰਸੰਨ ਹਾਂ। ਅਕਾਲ ਪੁਰਖ ਕਹਿਣ ਲੱਗੇ, ਤੁਹਾਨੂੰ ਮਾਤ ਲੋਕ ਵਿੱਚ ਜਾਣਾ ਪੈਣਾ। ਆਖੋ ਸਤਨਾਮ
1: ਸਤਨਾਮ।
0: ਬੇਨਤੀ ਕੀਤੀ, ਇਹ ਜਿਹੜੇ ਬਾਹਰ ਖੜੇ ਨੇ ਇਹ ਕੌਣ ਨੇ? ਅਕਾਲ ਪੁਰਖ ਕਹਿਣ ਲੱਗੇ, ਉਹ ਨੇ ਜਿਹਨਾਂ ਨੂੰ ਮੈਂ ਇਸ ਡਿਊਟੀ ਤੇ ਭੇਜਿਆ ਸੀ, ਇਹ ਭੁੱਲ ਗਏ। ਆਖੋ ਸਤਨਾਮ
1: ਸਤਨਾਮ।
0: ਇਹ ਭੁੱਲ ਗਏ, ਇੱਕ ਨੂੰ ਨਹੀਂ ਭੇਜਿਆ। ਕਹਿੰਦੇ ਹੋਏ ਵਿਰਕਤ ਬਨਾਰਸੀ ਬੈਠਾ ਰਾਮ ਆਨੰਦ ਗੁਸਾਈ। ਅਕਾਲ ਪੁਰਖ ਕਹਿੰਦੇ ਮੈਂ ਰਾਮ ਆਨੰਦ ਨੂੰ ਭੇਜਿਆ, ਦੱਤਾਤਰੇ ਨੂੰ ਭੇਜਿਆ, ਇੱਕ ਨੂੰ ਨਹੀਂ ਭੇਜਿਆ। ਜਿਹੜਾ ਵੀ ਕੋਈ ਗਿਆ, ਆਪਣੀਆਂ ਮੋਹਰਾਂ ਲਗਾ ਕੇ ਆਪਣਾ ਹੀ ਨਾਮ ਜਪਾਉਣ ਲੱਗ ਪਏ। ਆਖੋ ਸਤਨਾਮ
1: ਸਤਨਾਮ।
0: ਤੁਸੀਂ ਜਾਓ, ਇਹ ਡਿਊਟੀ ਤੁਹਾਡੀ ਲਗਾਈ ਗਈ। ਕਹਿੰਦੇ ਪਾਤਸ਼ਾਹ ਮੈਂ ਨਹੀਂ ਜਾਣਾ। ਆਖੋ ਸਤਨਾਮ
1: ਸਤਨਾਮ।
0: ਹੇ ਅਕਾਲ ਪੁਰਖ, ਮੈਂ ਨਹੀਂ ਜਾਣਾ। ਕਹਿੰਦੇ ਤੁਸੀਂ ਕਿਉਂ ਨਹੀਂ ਜਾਣਾ? ਹੈਰਾਨੀ ਨਹੀਂ, ਕੋਈ ਪੰਧ ਤੈਅ ਕਰਕੇ ਹਜ਼ਾਰਾਂ ਸਾਲਾਂ ਦਾ ਕਿਤੇ ਮਾਰਗ ਦੀ ਉਸ ਮੰਜ਼ਿਲ ਤੇ ਪਹੁੰਚ ਜਾਏ, ਤੇ ਪਹੁੰਚ ਕੇ ਜਿਸ ਦੇ ਕੋਲ ਗਏ ਹੋਵੇ ਉੱਥੇ ਗਿਆ ਹੋਵੇ, ਉਹ ਕਹਿ ਦੇਣ ਅੱਗੇ ਵੀ ਤੁਹਾਨੂੰ ਉੱਥੇ ਹੀ ਜਾਣਾ ਪੈਣਾ ਜਿੱਥੋਂ ਆਏ ਹੋ, ਫਿਰ ਕਿਵੇਂ ਲੱਗੇ? ਆਖੋ ਸਤਨਾਮ
1: ਸਤਨਾਮ।
0: ਪਰ ਨਾ ਕਿਵੇਂ ਹੋਵੇ, ਕਹਿੰਦੇ ਮੈਂ ਜਾਣਾ ਨਹੀਂ। ਕਹਿੰਦੇ ਤੁਸੀਂ ਕਿਉਂ ਨਹੀਂ ਜਾਣਾ? ਕਹਿੰਦੇ ਤੁਸੀਂ ਹੁਣੇ ਤੇ ਕਹਿ ਰਹੇ ਸੀ, ਜਿਹਨਾਂ ਨੂੰ ਵੀ ਮੈਂ ਭੇਜਿਆ ਉਹ ਸਾਰੇ ਭੁੱਲ ਗਏ, ਮੈਂ ਕਿਸ ਦਾ ਪਾਣੀ ਹਾਰ ਹਾਂ। ਆਖੋ ਸਤਨਾਮ
1: ਸਤਨਾਮ।
0: ਤਦੇ ਮਾਲਕ ਕਹਿੰਦੇ ਚਿੱਤ ਨੂੰ ਬਹਿ ਹਮਰੋ ਆਵਨ ਕਹਿ। ਮਨ ਨਹੀਂ ਸੀ ਕਰਦਾ, ਹੈਰਾਨੀ ਨਹੀਂ, ਸਾਡਾ ਇੱਥੋਂ ਜਾਣ ਨੂੰ ਮਨ ਨਹੀਂ ਕਰਦਾ। ਸਤਿਗੁਰ ਕਹਿੰਦੇ ਸਾਡਾ ਇੱਥੇ ਆਉਣ ਨੂੰ ਮਨ ਨਹੀਂ ਕਰਦਾ। ਆਖੋ ਸਤਨਾਮ
1: ਸਤਨਾਮ।
0: ਜ਼ਮੀਨ ਅਸਮਾਨ ਦਾ ਫਰਕ ਆ ਗੁਰਮੁਖੋ, ਹੈ ਕੋਈ ਇਹੋ ਜਿਹਾ ਸਾਡੇ ਚੋਂ ਜਿਸ ਦਾ ਜਾਣ ਨੂੰ ਮਨ ਕਰੇ? ਜਿਹਨਾਂ ਨੇ ਮਹਿਲ ਦੇਖ ਲਿਆ ਹੋਵੇ ਨਾ, ਉਹਨਾਂ ਨੂੰ ਝੌਪੜੀ ਛੱਡਣੀ ਸੌਖੀ ਨਹੀਂ ਹੁੰਦੀ। ਆਖੋ ਸਤਨਾਮ
1: ਸਤਨਾਮ।
0: ਫਿਰ ਬੇਨਤੀ ਸੁਣਨੀ, ਜਿਹਨਾਂ ਨੇ ਉਹ ਮਹਿਲ ਦੇਖ ਲਿਆ ਹੋਵੇ, ਉਹ ਤੇ ਖੁਸ਼ੀ ਖੁਸ਼ੀ ਝੌਪੜੀ ਨੂੰ ਛੱਡ ਕੇ ਚਲੇ ਜਾਂਦੇ ਨੇ, ਪਰ ਸਾਡੇ ਭਾਗਾਂ 'ਚ ਸਿਰਫ ਝੌਪੜੀ ਹੈ, ਕਦੇ ਮਹਿਲ ਦੇਖਿਆ ਹੀ ਨਹੀਂ। ਇਸ ਕਰਕੇ ਇਹਨੂੰ ਛੱਡਣ ਨੂੰ ਦਿਲ ਨਹੀਂ ਕਰਦਾ, ਨਹੀਂ ਕਰਦਾ, ਨਹੀਂ ਕਰਦਾ। ਆਖੋ ਸਤਨਾਮ
1: ਸਤਨਾਮ।
0: ਫਿਰ ਮਾਲਕ ਕਹਿੰਦੇ ਨੇ ਮੈਂ ਜਾਣਾ ਨਹੀਂ। ਕਹਿੰਦੇ ਬਖਸ਼ਾ ਜੀ ਜਾਣਾ ਪੈਣਾ, ਅਵਸਥਾ ਦੱਸੀ ਆ ਰੱਬ ਦੇ ਪਿਆਰਿਆਂ ਨੇ। ਕਹਿੰਦੇ ਪ੍ਰਭ ਦੇਖਦਿਆਂ ਦੁੱਖ ਭੁੱਖ ਗਈ। ਕਹਿੰਦੇ ਧਿਆਨ ਸੀ ਹਿਰਦੇ ਵਿੱਚ, ਜਦ ਦਰਸ਼ਨ ਕਰਾਂਗੇ ਨਾ, ਕਈ ਸਵਾਲ ਪੁੱਛਣੇ ਨੇ, ਕਈ ਇੱਛਾਵਾਂ ਨੇ ਜੋ ਆਪਣੇ ਮਾਲਕ ਅੱਗੇ ਬੇਨਤੀ ਕਰਨੀ ਆ। ਪਾਤਸ਼ਾਹ ਕਹਿੰਦੇ ਪ੍ਰਭ ਦੇਖਦਿਆਂ ਦੁੱਖ ਭੁੱਖ ਗਈ, ਤੁਹਾਡੀ ਕੋ ਮੰਗਣ ਚੀਤ ਨਾ ਆਵੇ। ਆਖੋ ਸਤਨਾਮ
1: ਸਤਨਾਮ।
0: ਕਹਿੰਦੇ ਚੇਤਾ ਹੀ ਭੁੱਲ ਗਿਆ ਵੀ ਕੀ ਕਹਿਣਾ ਸੀ, ਕੀ ਸਵਾਲ ਸੀ। ਕਹਿੰਦੇ ਜਦ ਦਰਸ਼ਨ ਕੀਤੇ, ਸਮਾਧੀਆਂ, ਸਮਾਧੀ ਪਤਾ ਕਿਹਨੂੰ ਕਹਿੰਦੇ ਨੇ? ਚੌਕੜੇ ਲਾ ਕੇ ਬੈਠਣ ਨੂੰ ਨਹੀਂ ਕਹਿੰਦੇ। ਹਰ ਚੀਜ਼ ਦਾ ਜਦੋਂ ਸਮਾਧਾਨ ਹੋ ਜਾਏ, ਅੰਦਰੋਂ ਸ਼ੱਕ ਨਿਕਲ ਜਾਏ ਸਾਰੀ, ਉਹਨੂੰ ਸਮਾਧੀ ਕਿਹਾ ਬਾਣੀ ਨੇ। ਆਖੋ ਸਤਨਾਮ
1: ਸਤਨਾਮ।
0: ਉਹਨੂੰ ਸਮਾਧੀ ਕਹਿੰਦੇ ਨੇ, ਸਮਾਧਾਨ ਹੋ ਜਾਣਾ, ਹਰ ਸ਼ੰਕਾ ਨਿਕਲ ਜਾਣੀ, ਮਨ ਦਾ ਵਿਸਰਾਮ ਚ ਆ ਜਾਣਾ। ਕਹਿ ਦਿਓ ਸਤਨਾਮ
1: ਸਤਨਾਮ।
0: ਤਦੇ ਪਾਤਸ਼ਾਹ ਕਹਿੰਦੇ ਭਗਤ ਜਨਾਂ ਕੇ ਮਨ ਵਿਸਰਾਮ। ਭੋਜਨ ਛਕ ਲਈਏ ਤੇ ਤਨ ਵਿਸਰਾਮ ਮੰਗਦਾ। ਭੋਜਨ ਛਕਿਆ ਹੋਵੇ ਨਾ ਕਹਿੰਦਾ ਹੁਣ ਮੈਂ ਸੌਣਾ ਆ, ਸੁਸਤੀ ਪੈਂਦੀ ਆ, ਤਨ ਵਿਸ਼ਰਾਮ ਚ ਚਲਾ ਜਾਂਦਾ। ਜਦੋਂ ਭਜਨ ਕਰ ਲੈਂਦਾ ਫਿਰ ਮਨ ਵਿਸ਼ਰਾਮ ਵਿੱਚ ਚਲਾ ਜਾਂਦਾ। ਆਖੋ ਸਤਨਾਮ
1: ਸਤਨਾਮ।
0: ਫਿਰ ਮਨ ਜਾਂਦਾ ਵਿਸ਼ਰਾਮ ਚ, ਭਜਨ ਕਰਨ ਤੋਂ ਬਗੈਰ ਇਸਨੇ ਜਾਣਾ ਨਹੀਂ। ਉਪਰਾਮ ਕਰਦਾ ਆਦਿ ਉਪਰਾਮ ਆ, ਤੇ ਜਿਹਦੇ ਕੋਲ ਆ ਜਿਹਦਾ ਮਨ ਆ ਉਹ ਵੀ ਉਪਰਾਮ ਹੀ ਕਰਿਆ ਫਿਰਦਾ। ਮੇਰੇ ਮਾਲਕ ਕਹਿੰਦੇ ਚਿੱਤ ਲਿਆਉਂਦਾ ਹਮਰੋ ਆਵਨ ਕਹਿ, ਅਰੇ ਆਉਣ ਨੂੰ ਮਨ ਨਹੀਂ ਸੀ ਕਰਦਾ। ਪਰ ਅਕਾਲ ਪੁਰਖ ਕਹਿੰਦੇ ਜਾਣਾ ਪੈਣਾ, ਜੋ ਕੁਛ ਕਹੋ ਉਹ ਮਿਲ ਜਾਏਗਾ, ਜੋ ਕੁਛ ਕਹੋ। ਕਹਿੰਦੇ ਪਾਤਸ਼ਾਹ ਜੇ ਭੇਜਣਾ ਹੀ ਹੈ ਨਾ, ਇੱਕ ਕਿਰਪਾ ਕਰ ਦਿਓ,

0: ਦਾਤਾ ਇੱਕ ਕਿਰਪਾ ਕਰ ਦਿਓ, ਇੱਕ ਮਿਹਰ ਕਰ ਦਿਓ। ਤੋਰ ਭਜਨ ਕੀ ਰਹੇ ਪਿਆਸਾ, ਪੂਰਨ ਹੋਏ ਹਮਾਰੀ ਆਸਾ। ਇਹ ਨਹੀਂ ਕਿਹਾ ਪੂਰਨ ਕਰੋ ਹਮਾਰੀ ਆਸਾ ਜਾਂ ਪੂਰੀ ਕਰੋ ਹਮਾਰੀ ਆਸਾ। ਇਹ ਤਾਂ ਹੁਕਮ ਦਿੰਦਾ ਗੁਰੂ ਨੂੰ ਵੀ ਇਹ ਕਰੋ, ਆਖੋ ਸਤਨਾਮ
1: ਸਤਨਾਮ।
0: ਬੇਨਤੀ ਕੀਤੀ ਦਾਤਾ ਪੂਰਨ ਹੋਏ ਹਮਾਰੀ ਆਸਾ, ਕੁਝ ਨਹੀਂ ਮੰਗਿਆ। ਤੋਰ ਭਜਨ ਕੀ
1: ਰਹੇ ਪਿਆਸਾ,
0: ਕਦੇ ਮੰਗੀ ਆ, ਕਦੇ ਅਰਦਾਸ ਵਿੱਚ ਕਿਹਾ ਦਾਤਾ ਸਿਰਫ ਇੱਕੋ ਹੀ ਕਿਰਪਾ ਕਰ ਦਿਓ, ਤੇਰੇ ਦਰਸ਼ਨ ਤੇਰੇ ਚਰਨਾਂ ਦੀ ਪ੍ਰੀਤ ਮਿਲਦੀ ਰਹੇ ਯੁਗੋ ਯੁਗ। ਆਖੋ ਸਤਨਾਮ
1: ਸਤਨਾਮ।
0: ਕੀ ਕਹਿੰਦੇ ਪਾਤਸ਼ਾਹ? ਮੇਰੇ ਮਾਲਕ ਕਹਿੰਦੇ ਜਦ ਮੈਂ ਇੰਨੇ ਬਚਨ ਕੀਤੇ, ਅਕਾਲ ਪੁਰਖ ਨੇ ਇੱਕ ਬਖਸ਼ਿਸ਼ ਕੀਤੀ। ਆਖੋ ਸਤਨਾਮ
1: ਸਤਨਾਮ।

0: ਜਦੋਂ ਮਾਲਕ ਜੀ ਨੇ ਵਰ ਦਿੱਤਾ, ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪਰਚਰ ਕਰਵੇ ਕੋ ਸਾਜਾ। ਯਹਾਂ ਤਹਾਂ ਤੁਮ ਧਰਮ ਵਿਖਾਰੋ, ਦੁਸ਼ਟ ਦੋਖੀਨ ਪਕੜ ਪਛਾਰੋ। ਆਖੋ
1: ਸਤਨਾਮ।
0: ਜਿੱਥੇ ਵੀ ਧਰਮ ਦਾ ਬੀਜ ਬੀਜਣਾ, ਮਨਮੁੱਖਾਂ ਦੀ ਜੜ ਪਰਸਟਿਓ ਜ਼ਾਲਮਾਂ ਦੀ। ਆਖੋ ਸਤਨਾਮ
1: ਸਤਨਾਮ।
0: ਦੁਸ਼ਟਾਂ ਦੀ ਜੜ ਪਰਸਟਿਓ ਮੇਰੇ ਮਾਲਕ ਕਹਿੰਦੇ ਮੈਨੂੰ ਇਉਂ ਕਿਹਾ ਅਕਾਲ ਪੁਰਖ ਨੇ। ਆਖੋ ਸਤਨਾਮ
1: ਸਤਨਾਮ।
0: ਧਨ ਸੰਸਾਰ ਲਈ ਵਡਮੁੱਲੀ ਚੀਜ਼ ਆ, ਧਰਮ ਸੱਚਖੰਡ ਲਈ ਵਡਮੁੱਲੀ ਚੀਜ਼ ਆ। ਜਿਨ੍ਹਾਂ ਨੂੰ ਧਰਮ ਦਾ ਮੁੱਲ ਦਾ ਪਤਾ ਲੱਗ ਜਾਂਦਾ, ਉਹ ਬੰਦ ਬੰਦ ਤੇ ਕੱਠ ਜਾਂਦੇ ਨੇ। ਕੀਮਾ ਕੀਮਾ ਵੀ ਹੋ ਗਏ ਉਹ, ਪਰ ਧਰਮ ਨਹੀਂ ਛੱਡਿਆ। ਆਸ਼ੀਰਵਾਦ ਦਿੱਤਾ ਮੈਂ ਤੈਨੂੰ ਆਪਣਾ ਪੁੱਤਰ ਬਣਾਇਆ, ਤੂੰ ਮੇਰਾ ਪੁੱਤਰ ਹੈ। ਜਾਓ ਮਾਤ ਲੋਕ ਵਿੱਚ, ਇਹ ਡਿਊਟੀ ਪੂਰੀ ਕਰੋ। ਪਟਨਾ ਸ਼ਹਿਰ ਹੈ ਜਿੱਥੇ ਤਿਆਰੀਆਂ ਹੋ ਰਹੀਆਂ ਨੇ। ਲੱਖਾਂ ਦੇਵੀ ਦੇਵਤੇ ਸੂਖਸ਼ਮ ਰੂਪ ਵਿੱਚ ਇਸ ਪਟਨੇ ਦੀ ਧਰਤੀ ਨੂੰ ਭਾਗ ਲਾ ਰਹੇ ਨੇ, ਦਰਸ਼ਨਾਂ ਲਈ ਤਰਸ ਰਹੇ ਨੇ। ਪਟਨਾ ਸ਼ਹਿਰ ਦੀਆਂ ਗਲੀਆਂ ਜਿਹੜੀਆਂ ਨਾ, ਇਹ ਉਡੀਕ ਰਹੀਆਂ ਮਾਲਕ ਨੂੰ। ਪਟਨਾ ਸ਼ਹਿਰ

0: ਇਹ ਪਟਨੇ ਸ਼ਹਿਰ ਦੀਆਂ ਗਲੀਆਂ ਪ੍ਰੀਤਮ ਨੂੰ ਉਡੀਕ ਰਹੀਆਂ ਨੇ, ਆਖੋ ਸਤਨਾਮ
1: ਸਤਨਾਮ।
0: ਇਹ ਉਹ ਪਟਨਾ ਸ਼ਹਿਰ ਹੈ ਜਿਸ ਨੂੰ ਪਾਟਲੀ ਪੁੱਤਰ ਕਿਹਾ, ਕਦੇ ਸਮਾਂ ਸੀ ਮਹਾਤਮਾ ਬੁੱਧ ਨੇ ਇੱਥੋਂ ਧਰਮ ਦਾ ਬਿਗਲ ਵਜਾਇਆ ਸੀ, ਆਖੋ ਸਤਨਾਮ
1: ਸਤਨਾਮ।
0: ਬੜੀ ਪਵਿੱਤਰ ਧਰਤੀ ਹੈ, ਇੱਥੇ ਧਰਮੀ ਪੁਰਸ਼ਾਂ ਨੇ ਧਰਮ ਦਾ ਜੈਕਾਰਾ ਗਜਾਇਆ, ਆਖੋ ਸਤਨਾਮ
1: ਸਤਨਾਮ।
0: ਅੱਜ ਧੰਨ ਗੁਰੂ ਕਲਗੀ ਤਰਪਾਤਸ਼ਾਹ ਅੱਜ ਇਸ ਪਟਨੇ ਸਾਹਿਬ ਦੀ ਧਰਤੀ ਤੇ ਅਵਤਾਰ ਉਤਾਰਿਆ, ਆਖੋ ਸਤਨਾਮ
1: ਸਤਨਾਮ।
0: ਸਮਾਂ ਕਾਫੀ ਹੋ ਗਿਆ, ਇਹ ਅਮਰ ਕਥਾ ਅਗਲੇ ਦਿਨਾਂ ਤੱਕ ਇਹ ਲਗਾਤਾਰ ਜਾਰੀ ਰਹੇਗੀ। ਆਪ ਜੀ ਰੋਜ਼ ਆਓ, ਆਪ ਵੀ ਆਓ, ਹੋਰਨਾਂ ਨੂੰ ਵੀ ਨਾਲ ਲਿਆਓ। ਦਲਿੱਦਰ ਨਹੀਂ ਪਾਉਣਾ, ਸਾਰੀ ਜ਼ਿੰਦਗੀ ਹੋ ਗਈ ਸੁੱਤਿਆਂ ਨੂੰ। ਹੈਰਾਨੀ ਹੈ ਇਸ ਸੰਸਾਰ ਦੀ, ਜੇ ਕਿਤੇ ਸਤਸੰਗ ਚ ਬਹਿਣਾ ਹੋਵੇ ਨਾ, ਅਵਸੀਆਂ ਨਹੀਂ ਆਉਣ ਹਟਦੀਆਂ ਮਨੁੱਖ ਨੂੰ, ਤੇ ਥੋੜੀ ਦੇਰ ਬੈਠ ਕੇ ਤੁਰ ਜਾਂਦਾ। ਕਿਉਂ? ਕਿਉਂਕਿ ਮਨ ਹੀ ਨਹੀਂ ਟਿਕਦਾ, ਕੀਤਾ ਕੀ ਜਾਏ। ਅਥਾਹ ਬਖਸ਼ਿਸ਼ ਹੋਵੇ ਫਿਰ ਕਿਤੇ ਗੁਰਚਰਨਾਂ ਵਿੱਚ ਧਿਆਨ ਜੁੜਦਾ, ਆਖੋ ਸਤਨਾਮ
1: ਸਤਨਾਮ।
0: ਸਤਿਗੁਰ ਚੁੰਬਕ ਵਰਗੇ ਹੁੰਦੇ ਨੇ, ਸਿੱਖ ਲੋਹੇ ਵਰਗਾ ਹੁੰਦਾ, ਧਿਆਨ ਦੇਣਾ ਜ਼ਰਾ। ਸਤਿਗੁਰ ਚੁੰਬਕ ਦੀ ਤਰ੍ਹਾਂ, ਮੈਗਨੇਟ ਦੀ ਤਰ੍ਹਾਂ ਹੁੰਦੇ ਨੇ, ਸਿੱਖ ਲੋਹੇ ਦੀ ਤਰ੍ਹਾਂ ਹੁੰਦਾ, ਜਿਉਂ ਹੀ ਚੁੰਬਕ ਨੇੜੇ ਆਉਂਦਾ ਲੋਹੇ ਨੂੰ ਨਾਲ ਹੀ ਚੱਕ ਲੈਂਦਾ, ਆਖੋ ਸਤਨਾਮ
1: ਸਤਨਾਮ।
0: ਦੇਖ ਸਤਿਗੁਰ ਦੇ ਨੇੜੇ ਆ ਕੇ ਦੇਖ, ਤੈਨੂੰ ਇਸ ਕਾਲ ਤੋਂ ਉਹਨੇ ਬਚਾ ਲੈਣਾ, ਆਖੋ ਸਤਨਾਮ
1: ਸਤਨਾਮ।
0: ਕਿਉਂਕਿ ਕਾਲ ਤੋਂ ਰਹਿਤ ਹੈ ਸਤਿਗੁਰ, ਜਦੋਂ ਅਕਾਲ ਦੇ ਨਾਲ ਹੀ ਜੁੜ ਜਾਏਗਾ ਫਿਰ ਕਾਲ ਤੋਂ ਬਚ ਜਾਏਗਾ, ਆਖੋ ਸਤਨਾਮ
1: ਸਤਨਾਮ।
0: ਆਓ ਬੇਨਤੀ ਦੀ ਇੱਕ ਪੰਕਤੀ ਪੜ੍ਹਾਂ, ਫਿਰ ਅਨੰਦ ਸਾਹਿਬ ਜੀ ਦਾ ਪਾਠ ਕਰੀਏ।

0: ਕੱਲ ਤੱਕ ਇਹੀ ਪੰਕਤੀ ਪੜ੍ਹਦੇ ਰਹਿਣਾ, ਆਖੋ ਸਤਨਾਮ
1: ਸਤਨਾਮ
0: ਗੁਰ ਤਾਰ ਤਾਰਨ ਹਾਰਿਆ। ਦਾਤਾ ਸਾਡੇ ਤੇ ਵੀ ਕਿਰਪਾ ਕਰੋ, ਇੱਕ ਬੇਨਤੀ ਕਰਾਂ, ਕਦੇ ਭੀੜ ਵੱਲ ਨਾ ਦੇਖਦੇ ਰਹਿਣਾ। ਇੱਕ ਸਿੱਖ ਦੇ ਸਾਧ ਸੰਘ ਪੰਜੀ ਪਰਮੇਸ਼ਰ, ਠੀਕ ਹੈ ਜਿੰਨੇ ਕੁ ਲਾਹਾ ਲੈ ਜਾਣ ਉਨਾ ਹੀ ਵਧੀਆ, ਪਰ ਜੇ ਭੀੜ ਇਹਦਾ ਨਿਸ਼ਚਾ ਬਣਦੀ ਆ, ਜਿਸ ਦਿਨ ਭੀੜ ਮੁੱਕ ਜਾਂਦੀ ਇਹਦਾ ਨਿਸ਼ਚਾ ਟੁੱਟ ਜਾਂਦਾ। ਆਖੋ ਸਤਨਾਮ
1: ਸਤਨਾਮ।
0: ਭੀੜ ਦਾ ਬਣਿਆ ਹੋਇਆ ਨਿਸ਼ਚਾ ਉਦੋਂ ਹੀ ਟੁੱਟ ਜਾਣਾ ਜਦੋਂ ਭੀੜ ਖਿੰਡਲ ਗਈ। ਇਹਦਾ ਨਿਸ਼ਚਾ ਤੇ ਕੋਈ ਹੋਵੇ ਚਾਹੇ ਨਾ ਹੋਵੇ, ਆਖੋ ਸਤਨਾਮ
1: ਸਤਨਾਮ।
0: ਕੋਈ ਹੋਵੇ ਚਾਹੇ ਨਾ ਹੋਵੇ, ਬਸ ਇਹ ਜੁੜਿਆ ਰਹੇ। ਮਹਾਂਪੁਰਸ਼ ਕਹਿੰਦੇ ਹੁੰਦੇ ਸੀ, ਕਹਿੰਦੇ ਇੱਥੇ ਹਜ਼ਾਰਾਂ ਲੱਖਾਂ ਲੋਕ ਆਉਣਗੇ, ਲੱਖਾਂ ਹੀ ਚਲੇ ਜਾਣਗੇ, ਤੇਰਾ ਉਹਨਾਂ ਲੱਖਾਂ ਤੋਂ ਕੁਝ ਵੀ ਨਹੀਂ ਲੈਣਾ, ਤੇਰਾ ਮੇਰਾ ਰਿਸ਼ਤਾ ਹੈ, ਇਹਦਾ ਖਿਆਲ ਰੱਖੇਗਾ। ਆਖੋ ਸਤਨਾਮ
1: ਸਤਨਾਮ।
0: ਰਿਸ਼ਤਾ ਤੇਰਾ ਮੇਰਾ ਆ, ਸੰਸਾਰ ਆਉਂਦਾ ਜਾਂਦਾ ਰਹਿੰਦਾ ਹੁੰਦਾ, ਕਿਉਂ? ਜੇ ਲੋੜ ਨਾ ਪੂਰੀ ਹੋਈ ਤਾਂ ਵੀ ਹਟ ਜਾਂਦਾ, ਜੇ ਲੋੜ ਪੂਰੀ ਹੋ ਗਈ ਤਾਂ ਵੀ ਹਟ ਜਾਂਦਾ। ਆਖੋ ਸਤਨਾਮ
1: ਸਤਨਾਮ।
0: ਸੰਸਾਰ ਲੋੜ ਤੇ ਖੜਾ, ਅਸੀਂ ਸਾਰੇ ਲੋੜ ਲਈ ਆਉਂਦੇ ਗੁਰੂ ਕੋਲ। ਆਖੋ ਸਤਨਾਮ
1: ਸਤਨਾਮ।
0: ਪਾਤਸ਼ਾਹ ਕਹਿੰਦੇ ਨੇ ਸਿਰਫ ਲੋੜ ਦੀ ਪ੍ਰੀਤੀ ਜਿਹੜੀ ਆ, ਜਿਹੜੀ ਭੁੱਖ ਦੀ ਪ੍ਰੀਤੀ ਆ ਤੇਰੀ, ਇਹ ਨਿਵਣੀ ਨਹੀਂ, ਟੁੱਟ ਜਾਣੀ ਇੱਕ ਦਿਨ। ਜਿਸ ਦਿਨ ਤੇਰੀ ਭੁੱਖ ਪੂਰੀ ਨਾ ਹੋਈ ਤੂੰ ਹਟ ਜਾਣਾ। ਆਖੋ ਸਤਨਾਮ
1: ਸਤਨਾਮ।
0: ਤੂੰ ਪ੍ਰੀਤੀ ਇਹੋ ਜਿਹੀ ਕਰ, ਤੇਰੇ ਅੰਦਰ ਭੁੱਖ ਹੀ ਕੋਈ ਨਾ ਰਵੇ। ਆਖੋ ਸਤਨਾਮ
1: ਸਤਨਾਮ।
0: ਤੂੰ ਇਹੋ ਜਿਹੀ ਪ੍ਰੀਤ ਕਰ, ਭੁੱਖ ਹੀ ਕੋਈ ਨਾ ਰਹੇ। ਆ ਕਦੇ ਪਤੰਗੀਆਂ ਨੂੰ ਆਪ ਜੀ ਨੇ ਦੇਖਣਾ, ਮੈਂ ਆਖਰੀ ਵਿਚਾਰ ਸਾਂਝ ਪਾ ਜਾ। ਪਤਾ ਆ ਜਿਸ

ਮਾਨਿਆ ਰਹਾਓ, ਇੱਕ ਸੁਖ ਮਾਨਿਆ ਸਹਿਜ ਮਿਲਾਇਆ, ਨਿਰਮਲ ਬਾਣੀ ਪਰਮ ਚੁਕਾਇਆ, ਲਾਲ ਪਏ ਸੂਹਾ ਰੰਗ ਮਾਇਆ, ਨਦਰ ਪਈ ਬਿਖ ਠਾਕ ਰਹਾਇਆ, ਉਲਟ ਪਈ ਜੀਵਤ ਮਰ ਜਾ ਗਿਆ, ਸ਼ਬਦ ਰਵੇ ਮਨ ਹਰ ਸਿਓ ਲਾ ਗਿਆ, ਰਸ ਸੰਗ੍ਰਹਿ ਬਿਖ ਪਰ ਹਰ ਤਿਆ ਗਿਆ, ਪਾਏ ਬਸੇ ਜਮ ਕਾ ਪਉ ਪਾ ਗਿਆ, ਸਾਧ ਰਹੇ ਬਾਦੰ ਅੰਕਾਰਾ, ਚਿਤ ਹਰ ਸਿਉ ਰਾਤਾ ਹੁਕਮ ਅਪਾਰਾ, ਜਾਤ ਰਹੇ ਪਤ ਕੇ ਆਚਾਰਾ, ਦ੍ਰਿਸ਼ਟ ਪਈ ਸੁਖ ਆਤਮ ਤਾਰਾ, ਤੁਝ ਬਿਨ ਕੋਈ ਨਾ ਦੇਖੋ ਮੀਤ, ਕਿਸ ਸੇਵੋ ਕਿਸ ਦੇਵੋ ਚੀਤ, ਕਿਸ ਪੁੱਛੋ ਕਿਸ ਲਾਗੋ ਪਾਏ, ਕਿਸ ਉਪਦੇਸ਼ ਰਾਹ ਲਿਵਲਾਏ, ਗੁਰ ਸੇਵੀ ਗੁਰ ਲਾਗੋ ਪਾਏ, ਭਗਤ ਕਰੀ ਰਾਚੋ ਹਰ ਨਾਏ, ਸਿੱਖਿਆ ਦੀਖਿਆ ਭੋਜਨ ਪਾਓ, ਹੁਕਮ ਸੰਜੋਗੀ ਨਿਜ ਕਰ ਜਾਓ, ਗਰਭ ਗਤੰ ਸੁਖ ਆਤਮ ਧਿਆਨਾ, ਜੋਤ ਪਈ ਜੋਤੀ ਮਾਹੇ ਸਮਾਨਾ, ਲਿਖਤ ਮਿਟੈ ਨਹੀਂ ਸ਼ਬਦ ਨਿਸ਼ਾਨਾ, ਕਰਤਾ ਕਰਣਾ ਕਰਤਾ ਜਾਣਾ, ਨਹਿ ਪੰਡਤ ਨਹਿ ਚਤਰ ਸਿਆਣਾ, ਨਹਿ ਫੂਲੋ ਨਹਿ ਪਰਮ ਫੁਲਾਨਾ, ਕਥੋ ਨਾ ਕਥਨੀ ਹੁਕਮ ਪਛਾਣਾ, ਨਾਨਕ ਗੁਰਮਤਿ ਸਹਿ ਸਮਾਨਾ, ਗੌੜੀ ਗੁਆਰੇ ਰੀ ਮਹਿਲਾ ਪਹਿਲਾ, ਮਨ ਕੁੰਚਰ ਕਾਇਆ ਉਦਿਆਨੇ, ਗੁਰ ਅੰਕਸ ਸਚ ਸ਼ਬਦ ਨਿਸ਼ਾਨੇ, ਰਾਜ ਦੁਆਰੈ ਸੋਭ ਸੋਮਾਨੇ, ਚਤੁਰਾਈ ਨੇ ਚੀਨਿਆ ਜਾਏ, ਬਿਨ ਮਾਰੇ ਕਿਉਂ ਕੀਮਤ ਪਾਏ ਰਹਾਓ, ਕਰ ਮੈਂ ਅੰਮ੍ਰਿਤ ਤਪ ਕਰ ਲਈ, ਨੰਨਾ ਕਾਰ ਨਾ ਕੋਈ ਕਰੇ, ਰਾਖੈ ਆਪ ਵਡਿਆਈ ਦੇਈ, ਨੀਲ ਅਨੀਲ ਅਗਨ ਇਕਠਾਈ, ਜਲ ਨਿਵਰੀ ਗੁਰ ਬੂਝ ਬੁਝਾਈ, ਮਨ ਦੇ ਲੀਆ ਰਹਿਤ ਗੁਣ ਗਾਈ, ਜੈਸਾ ਕਰ ਬਾਹਰ ਸੋ ਤੈਸਾ, ਬੈਸ ਗੁਫਾ ਮੈਂ ਆਖ

0: Otvorite hlas srnu ka vesi. Sik odon hi bakshishan da patr banda jadon pooran sharda leke aave. Patshah kende hath sundar kuleen chatar ਮੁਖ ਗਿਆਨੀ ਧਨਵੰਤ ਮਨੁੱਖ ਸੋਹਣਾ ਹੋਵੇ ਸੁੰਦਰਤਾ ਆਪਣੇ ਆਪ ਵਿੱਚ ਇੱਕ ਸਿਫਾਰਿਸ਼ ਹੈ ਕਿਸੇ ਦੀ ਸਿਫਾਰਿਸ਼ ਦੀ ਲੋੜ ਨਹੀਂ ਪੈਂਦੀ ਫਿਰ ਕਿਰਪਾ ਕਰਨੀ ਸੁੰਦਰਤਾ ਆਪਣੇ ਆਪ ਵਿੱਚ ਇੱਕ ਸਿਫਾਰਿਸ਼ ਹੈ ਕਿਸੇ ਹੋਰ ਸਿਫਾਰਿਸ਼ ਦੀ ਲੋੜ ਨਹੀਂ ਪੈਂਦੀ ਮਾਲਕ ਕਹਿੰਦੇ ਅਤ ਸੁੰਦਰ ਕੋਈ ਬਹੁਤ ਸੋਹਣਾ ਹੋਵੇ ਕੁਲੀਨ ਚਤਰ ਉੱਚੀ ਖੁੱਲਦਾ ਹੋਵੇ ਚਤਰ ਹੋਵੇ ਸਿਆਣਾ ਹੋਵੇ ਗਿਆਨ ਦੀਆਂ ਗੱਲਾਂ ਵੀ ਕਰਦਾ ਹੋਵੇ ਮੁੱਖ ਗਿਆਨੀ ਮੋਲ ਹੈ ਸਾਰਿਆਂ ਨੂੰ ਧਨਵੰਤ ਮਨੁੱਖ ਧਨਵਾਨ ਵੀ ਹੋਵੇ ਇਹ ਵੱਡੇ ਚਾਰ ਗੁਣ ਨੇ ਜੇ ਮਨੁੱਖ ਵਿੱਚ ਹੋਵੇ ਤੇ ਜੈ ਜੈਕਾਰ ਅਕਸਰ ਹੋ ਜਾਂਦੀ ਦੁਨੀਆਂ ਵਿੱਚ ਪਰ ਗੁਰੂ ਨਾਨਕ ਦੀ ਦੁਨੀਆਂ ਵਿੱਚ ਮਾਲਕ ਕਹਿੰਦਾ ਮ੍ਰਿਤ ਚੁਕਈਏ ਨਾਨਕਾ ਤੇ ਮਰੇ ਹੋਏ ਨੇ ਪ੍ਰੀਤ ਨਹੀਂ ਭਗਵੰਤ ਜੇ ਪਰਮੇਸ਼ਰ ਨਾਲ ਪਿਆਰ ਨਹੀਂ ਪ੍ਰੀਤ ਨਹੀਂ ਤੇ ਜਿੰਦੇ ਨਹੀਂ ਇਹਨਾਂ ਦੀ ਗਿਣਤੀ ਜਿਉਂਦਿਆਂ ਵਿੱਚ ਨਹੀਂ ਆਉਂਦੀ ਇੰਨਾ ਕੁਝ ਹੋ ਕੇ ਵੀ ਜੇ ਮਾਲਕ ਨਾਲ ਇਹਦਾ ਨਾਤਾ ਨਹੀਂ ਬਣਿਆ ਫਿਰ ਇਹ ਮਰੇ ਵਿੱਚ ਤਾਂ ਇਹਨਾਂ ਜਿਉਂਦਿਆਂ ਵਿੱਚ ਕੋਈ ਬਹੁਤਾ ਫਰਕ ਨਹੀਂ ਆਖੋ ਸਤਨਾਮ ਇੱਥੇ ਆਏ ਹਾਂ ਪ੍ਰੀਤ ਪਾਉਣ ਲਈ ਕਿਵੇਂ ਪ੍ਰੀਤ ਪੈਂਦੀ ਹੈ ਸਤਿਗੁਰੂ ਨਾਲ ਪ੍ਰੀਤੀ ਕਿਵੇਂ ਗੰਢੀ ਹੈ ਗੰਢ ਪ੍ਰੀਤੀ ਮਿੱਠੇ ਬੋਲ ਜੇ ਪ੍ਰੀਤ ਗੰਢਣੀ ਹੈ ਤਾਂ ਮਿੱਠਾ ਬੋਲਿਆ ਕਰ ਮਿੱਠ ਬੋਲੜਾ ਜੀ ਹਰ ਸੱਜਣ ਸੋ ਨਹੀਂ ਮੋਰਾ ਦੇਖ ਤੇਰੇ ਸਤਿਗੁਰ ਮਿੱਠਾ ਬੋਲਦੇ ਨੇ ਤੂੰ ਵੀ ਮਿੱਠਾ ਬੋਲਿਆ ਕਰ ਮਿੱਠਾ ਬੋਲਣ ਨਿਵ ਚੱਲਣ ਹੱਥੋਂ ਵੀ ਕੁਛ ਦੇ ਨੀਵਾਂ ਹੋ ਕੇ ਚੱਲ ਨੀਵਾਂ ਕਿਵੇਂ ਨਿਮਰਤਾ ਵਿੱਚ ਰਹਿ ਜੇ ਪ੍ਰੀਤ ਗੰਢਣੀ ਆ ਨਿਮਰਤਾ ਇੱਕ ਆਪਣੇ ਆਪ ਵਿੱਚ ਗਹਿਣਾ ਹੈ ਸਿੱਖੀ ਦਾ ਆਖੋ ਸਤਨਾਮ
1: ਆਪਣਾ
0: ਕੀ ਕਹਿੰਦੇ ਨੇ ਪਾਤਸ਼ਾਹ ਨਿਵ ਚੱਲਣ ਹੱਥੋਂ ਵੀ ਕੁਛ ਦੇ ਵੰਡਣਾ ਸਿੱਖ ਬਾਬਾ ਕਬੀਰ ਜੀ ਬੜਾ ਸੁੰਦਰ ਪ੍ਰਵਚਨ ਕਰਦੇ ਕਹਿੰਦੇ ਨੇ ਤੂੰ ਰੱਬ ਰੱਬ ਕਰਕੇ ਉਹਨੂੰ ਲੱਭਦਾ ਫਿਰਦਾ ਹੋ ਸਕਦਾ ਤੈਨੂੰ ਰੱਬ ਮਿਲੇ ਵੀ ਨਾ ਕਦੇ ਤੂੰ ਇੱਕ ਕੰਮ ਤੇ ਕਰ ਤੂੰ ਰੱਬ ਵਰਗਾ ਹੋ ਜਾ ਆਖੋ ਸਤਨਾਮ
1: ਸਤਨਾਮ
0: ਮਨੁੱਖ ਕਹਿੰਦਾ ਵੀ ਰੱਬ ਮੇਰੇ ਵਰਗਾ ਹੋ ਜਾਏ ਤੇ ਰੱਬ ਨਹੀਂ ਇਹਦੇ ਵਰਗਾ ਹੋ ਸਕਦਾ ਬਾਬਾ ਕਬੀਰ ਕਹਿੰਦੇ ਨੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਆਓ ਤਾਂ ਜ਼ਰਾ ਦੇਖੀਏ ਹਰ ਕਿਹੋ ਜਿਹਾ ਪਰਮੇਸ਼ੁਰ ਕਿਹੋ ਜਿਹਾ ਨਿਰੰਕਾਰ ਨਿਰਵੈਰ ਹੈ ਤੂੰ ਵੀ ਨਿਰਵੈਰ ਹੋ ਜਾ ਹੈਰਾਨੀ ਇਸ ਗੱਲ ਦੀ ਹੈ ਗੱਲਾਂ ਨਿਰਵੈਰ ਦੀਆਂ ਕਰਦਾ ਢੋਲੇ ਨਿਰਵੈਰ ਦੇ ਗਾਉਂਦਾ ਹਿਰਦਾ ਵੈਰ ਨਾਲ ਕੁੱਟ ਕੁੱਟ ਕੇ ਭਰਿਆ ਪਿਆ ਆਖੋ ਸਤਨਾਮ
1: ਸਤਨਾਮ
0: ਫਿਰ ਬੇਨਤੀ ਸੁਣਨਾ ਹਿਰਦਾ ਵੈਰ ਨਾਲ ਕੁੱਟ ਕੁੱਟ ਕੇ ਭਰਿਆ ਹੋਇਆ ਬਾਣੀ ਨਿਰਵੈਰ ਦੀ ਰੋਜ ਪੜ੍ਹਦਾ ਆਖੋ ਸਤਨਾਮ
1: ਸਤਨਾਮ
0: ਸਤਿਗੁਰ ਕਹਿੰਦੇ ਨੇ ਈਸ਼ਵਰ ਵਰਗਾ ਹੋ ਜਾ, ਈਰਖਾ ਛੱਡ ਦੇ, ਈਰਖਾ ਤੋਂ ਪਰੇ ਹੋ ਜਾ। ਕੀ ਗੁਣ? ਉਹ ਨਿਰਵੈਰ ਹੈ, ਉਹ ਸਦਾ ਦਿਆਲ ਹੈ। ਦੇਖੋ ਉਹਦੇ ਗੁਣ ਕਿਹੋ ਜਿਹਾ ਨੇ। ਬਾਬਾ ਕਬੀਰ ਕਹਿੰਦੇ ਉਹ ਦਾਤਾ ਹੈ, ਉਹ ਵੰਡਦਾ, ਤੂੰ ਵੀ ਵੰਡਿਆ ਕਰ। ਆਖੋ ਸਤਨਾਮ
1: ਸਤਨਾਮ,
0: ਤੂੰ ਵੀ ਵੰਡਿਆ ਕਰ। ਤੂੰ ਵੰਡਣ ਦਾ ਸੁਭਾਅ ਪਾ। ਤੇ ਜੇ ਅਸੀਂ ਕਹੀਏ ਵੀ ਸਾਡੇ ਕੋਲ ਵੰਡਣ ਲਈ ਕੁਝ ਨਹੀਂ, ਕੀ ਵੰਡੀਏ? ਨਾ ਦਾਤ ਹੀ ਕੋਲ ਆ, ਨਾ ਮਾਇਆ ਹੀ ਕੋਲ ਆ, ਨਾ ਜਾਇਦਾਦ ਹੀ ਕੋਲ ਆ, ਫਿਰ ਕੀ ਵੰਡੀਏ? ਸਤਿਗੁਰ ਕਹਿੰਦੇ ਇਹਦੀ ਲੋੜ ਨਹੀਂ, ਮਾਇਆ ਵੰਡਣ ਦੀ ਲੋੜ ਨਹੀਂ, ਜ਼ਮੀਨ ਜਾਇਦਾਦ ਵੀ ਵੰਡਣ ਦੀ ਲੋੜ ਨਹੀਂ। ਤੂੰ ਦੋ ਪ੍ਰੇਮ ਦੇ ਸ਼ਬਦ ਹੀ ਵੰਡ ਦਿਆ ਕਰ। ਆਖੋ ਸਤਨਾਮ
1: ਸਤਨਾਮ,
0: ਤੂੰ ਵੰਡਣਾ ਸਿੱਖ। ਦੋ ਪ੍ਰੇਮ ਦੇ ਸ਼ਬਦ ਕਿਸੇ ਨੂੰ ਦੇਗਾ, ਉਹਦਾ ਹਿਰਦਾ ਜਿਹੜਾ ਨਾ ਪ੍ਰਸੰਨ ਹੋ ਜਾਏਗਾ। ਆਖੋ ਸਤਨਾਮ
1: ਸਤਨਾਮ,
0: ਤੂੰ ਵੰਡਣਾ ਸਿੱਖ, ਤੂੰ ਦਾਤਾ ਬਣ। ਜਿਹੜਾ ਵੰਡ ਨਹੀਂ ਸਕਦਾ ਉਹ ਦਾਤਾ ਨਹੀਂ ਹੋ ਸਕਦਾ। ਪਾਤਸ਼ਾਹ ਕਹਿੰਦੇ ਤੂੰ ਦਾਤਾ ਬਣ, ਤੂੰ ਵੰਡਣਾ ਸਿੱਖ, ਪ੍ਰੇਮ ਦੇ ਬੋਲ ਵੰਡ ਦਿਆ ਕਰ। ਖਿਆਲ ਰੱਖਣਾ ਜਦੋਂ ਵੰਡਣਾ ਸਿੱਖ ਜਾਂਦਾ ਨਾ, ਬਾਬਾ ਕਬੀਰ ਬਾਰ ਬਾਰ ਇਸ ਨੂੰ ਕਹਿੰਦੇ ਨੇ, ਰੱਬ ਦੇ ਪਿਆਰਿਆਂ ਦੇ ਰਾਹ ਦਾ ਇੱਕ ਹਿੱਸਾ ਬਣਦਾ, ਰੋੜਾ ਹੋਏ ਰਾ ਬਾਟਕਾ ਤਜ ਮਨ ਕਾ ਅਭਿਮਾਨ। ਜੇ ਰਾਹ ਵਿੱਚ ਆਉਣਾ ਨਾ, ਰੋੜਾ ਵੀ ਪੈਰਾਂ 'ਚ ਚੁੱਭਦਾ ਹੁੰਦਾ, ਤੂੰ ਲੋਕਾਂ ਦੇ ਦਿਲਾਂ ਵਿੱਚ ਚੁੱਭਦਾ ਰਹਿੰਦਾ, ਕਿਉਂਕਿ ਤੂੰ ਉਹਨਾਂ ਨਾਲ ਬੁਰਾਈ ਕਰਦਾ, ਤੂੰ ਉਹਨਾਂ ਨਾਲ ਖੋਟਾ ਕਰਮ ਕਰਦਾ, ਇਸ ਕਰਕੇ ਚੁੱਭਦਾ ਰਹਿੰਦਾ। ਇਹੋ ਜਿਹਾ ਰੋੜਾ ਨਾ ਬਣੀ ਕਿਤੇ ਕਿ ਰਾਹੀ ਰਾਹੀ ਛੱਡ ਜਾਣ। ਆਖੋ ਸਤਨਾਮ
1: ਸਤਨਾਮ,
0: ਐਸਾ ਰੋੜਾ ਨਾ ਬਣ ਜਾਈ ਕਿ ਰਾਹੀ ਰਾਹ ਛੱਡ ਜਾਣ। ਕੀ ਕਹਿੰਦੇ ਨੇ, ਰੋੜਾ ਹੋਇਆ ਤੋ ਕਿਆ ਹੋ, ਪੰਥੀ ਕੋ ਦੁੱਖ ਦੇ। ਆਹ ਹਰਜਨ ਐਸਾ ਚਾਹੀਏ ਜਿਉਂ ਧਰਨੀ ਮੈਂ ਖੇ। ਦੇਖ ਤੂੰ ਹੰਕਾਰ ਛੱਡਦੇ, ਹੰਕਾਰ ਰੋੜਾ ਆ। ਆਖੋ ਸਤਨਾਮ
1: ਸਤਨਾਮ,
0: ਕਾਰਨ ਕੀ ਹੈ ਸਿਰ ਛੱਡਦਾ ਕਿਉਂ ਨਹੀਂ ਹੰਕਾਰ ਨੂੰ? ਬਾਕੀ ਸਭ ਕੁਝ ਬਖਸ਼ਿਆ ਜਾਂਦਾ। ਮਾਲਕ ਕਹਿੰਦੇ ਹਰ ਜੂ ਹੰਕਾਰ ਨਾ ਪਾਵੇ, ਵੇਦ ਕੂਕ ਸੁਣਾਵੇ। ਰੱਬ ਨੂੰ ਹੰਕਾਰ ਨਹੀਂ ਚੰਗਾ ਲੱਗਦਾ। ਫਿਰ ਦੇਖੀਏ ਕਿ ਹੰਕਾਰ ਇਹਨੂੰ ਹੈ ਕਾਹਦਾ? ਇਸ ਗੱਲ ਦਾ ਹੀ ਹੰਕਾਰ ਆ, ਜੋ ਮਿਲਿਆ ਹੋਇਆ ਉਹਦਾ ਹੀ ਹੰਕਾਰ ਆ। ਆਖੋ ਸਤਨਾਮ
1: ਸਤਨਾਮ,
0: ਜੋ ਇਸਨੂੰ ਦਾਤੇ ਨੇ ਦਿੱਤਾ ਉਸਦਾ ਹੀ ਤੇ ਹੰਕਾਰ ਆ ਇਸਨੂੰ। ਜ਼ਮੀਨ ਜਾਇਦਾਦ ਦਿੱਤੀ, ਕੁਰਸੀ ਦਿੱਤੀ, ਵਡਿਆਈਆਂ ਦਿੱਤੀਆਂ, ਬਸ ਉਹਦੇ ਦਿੱਤੇ ਦਾ ਹੀ ਹੰਕਾਰ ਆ। ਤੇ ਜਿਹੜਾ ਦੇ ਸਕਦਾ ਉਹ ਖੋ ਵੀ ਸਕਦਾ। ਆਖੋ ਸਤਨਾਮ
1: ਸਤਨਾਮ,
0: ਜਿਹੜਾ ਦੇ ਸਕਦਾ ਨਾ ਉਹ ਖੋ ਵੀ ਸਕਦਾ। ਜਿਹੜਾ ਡਰਾਈਵਰ ਅੱਗੇ ਨੂੰ ਗੱਡੀ ਚਲਾ ਸਕਦਾ ਉਹ ਪਿੱਛੇ ਨੂੰ ਵੀ ਚਲਾ ਦਿੰਦਾ। ਆਖੋ ਸਤਨਾਮ
1: ਸਤਨਾਮ,
0: ਖਿਆਲ ਰੱਖਣਾ ਜਿਸ ਦਾਤੇ ਨੇ ਸਭ ਕੁਝ ਦਿੱਤਾ ਹੈ ਨਾ, ਜੇ ਉਹਦੇ ਭਾਣੇ ਵਿੱਚ ਇਸਨੇ ਨਹੀਂ ਦੇਣਾ ਫਿਰ ਉਹ ਕਿਸੇ ਵੇਲੇ ਵੀ ਵਸਤੂ ਖੋ ਸਕਦਾ। ਇਹ ਤਾਂ ਵਸਤ ਗੋਪਾਲ ਕੀ ਜਬ ਚਾਹੇ ਲੇਖਾ ਸ, ਇਹ ਤਾਂ ਉਹਦੀ ਸਭ ਕੁਝ ਦਿੱਤੀ ਹੋਈ ਦਾਤ ਆ। ਤੂੰ ਕਦੇ ਸ਼ੁਕਰਾਨਾ ਕਰਿਆ ਕਰ ਉਹਦਾ। ਨਿਤ ਨੇਮ ਹੋਵੇ ਜਾਂ ਨਾ ਹੋਵੇ ਪਰ ਸ਼ੁਕਰਾਨਾ ਨਾ ਭੁੱਲਿਆ ਕਰ। ਆਖੋ ਸਤਨਾਮ
1: ਸਤਨਾਮ,
0: ਸਾਰਾ ਦਿਨ ਸਾਰੀ ਰਾਤ ਸਾਰੀ ਜ਼ਿੰਦਗੀ ਤਨ ਤੇ ਇੰਨਾ ਜ਼ੋਰ ਲੱਗਾ ਹੋਇਆ ਮਨੁੱਖ ਦਾ, ਤਨਕ ਯਤਨ ਕਰ ਇਹ ਤਨ ਰੱਖੋ ਰਹੇ ਅਵਸਥਾ ਪੂਰੇ। ਪਤਾ ਨਹੀਂ ਕਿੰਨੇ ਯਤਨ ਇਸਨੇ ਕੀਤੇ ਹੋਏ ਨੇ ਸਰੀਰ ਨੂੰ ਰੱਖਣ ਲਈ, ਕਿਹੜੀ ਕਿਹੜੀ ਇਹ ਖੁਰਾਕ ਖਾਂਦਾ, ਕਿਹੜੇ ਕਿਹੜੇ ਵਿਟਾਮਿਨ ਖਾਂਦਾ, ਜ਼ੋਰ ਲੱਗਾ ਹੋਇਆ ਪੂਰਾ। ਪਾਤਸ਼ਾਹ ਕਹਿੰਦੇ ਰਹੇ ਅਵਸਥਾ ਪੂਰੇ, ਜਿਉਂ ਹੀ ਅਵਸਥਾ ਪੱਕ ਜਾਂਦੀ ਬੁਢਾਪਾ ਆ ਜਾਂਦਾ ਇਹ ਚਲੇ ਜਾਂਦਾ ਆਖੋ ਸਤਨਾਮ
1: ਸਤਨਾਮ
0: ਇਹ ਰਹਿੰਦਾ ਨਹੀਂ ਇਹਨੇ ਰਹਿਣਾ ਨਹੀਂ ਜਿੰਨਾ ਮਰਜ਼ੀ ਜ਼ੋਰ ਲਗਾ ਲਾ ਗੋਰੇ ਬੜੇ ਸਿਆਣੇ ਲੋਕ ਸੀ ਪੁਲ ਬਣਾਉਂਦੇ ਸੀ ਕਹਿੰਦੇ ਇਹਦੀ ਮਿਆਦ 100 ਸਾਲ ਤੱਕ ਆ ਇਹ ਬਿਲਡਿੰਗ ਬਣਾਉਂਦੇ ਇਹਦੀ ਮਿਆਦ 50 ਸਾਲ ਤੱਕ ਆ ਪਹਿਲਾਂ ਲਿਖ ਦਿੰਦੇ ਸੀ ਇਸ ਤੋਂ ਬਾਅਦ ਢਾ ਦੇਣੀ ਹੈ ਕਿ ਨਹੀਂ ਰਹਿਣੀ ਸਤਿਗੁਰੂ ਵੀ ਕਹਿੰਦੇ ਨੇ ਇਹਦੀ ਵੀ ਮਿਆਦ ਆ ਆਖੋ ਸਤਨਾਮ
1: ਸਤਨਾਮ
0: ਇਹ ਇੰਨੇ ਯਤਨ ਤੋਂ ਕੀਤੇ ਹੋਏ ਨੇ ਸਿਰ ਤਨ ਨੂੰ ਰੱਖਣ ਲਈ ਇਹ ਉਨੀ ਦੇਰ ਹੀ ਰਹਿਣਾ ਜਦ ਤੱਕ ਅਵਸਥਾ ਪੂਰੀ ਨਾ ਹੋਈ ਜਿਸ ਦਿਨ ਉਮਰ ਪੂਰੀ ਹੋ ਗਈ ਅਵਸਥਾ ਪੂਰੀ ਹੋ ਗਈ ਇਹਨੂੰ ਵੀ ਜਾਣਾ ਪੈਣਾ ਆਖੋ ਸਤਨਾਮ
1: ਸਤਨਾਮ
0: ਬੇਨਤੀ ਕਰ ਰਿਹਾ ਸੀ ਛੇ ਹੁਆ ਤੋਂ ਕਿਆ ਉੜ ਉੜ ਲੱਗ ਗਏ ਅੰਗ ਕਹਿੰਦੇ ਤੂੰ ਇਹੋ ਜਿਹਾ ਬਣ ਜਾ ਜਿਵੇਂ ਜਲ ਹੈ ਜਿਵੇਂ ਪਾਣੀ ਹੈ ਫਿਰ ਕਹਿੰਦੇ ਪਾਣੀ ਵੀ ਬਣਿਆ ਤੇ ਕੀ ਸੂਰਜ ਚੜਿਆ ਹੋਇਆ ਤੇ ਗਰਮ ਹੋ ਜਾਂਦਾ ਸੂਰਜ ਮਿਟ ਜਾਂਦਾ ਤੇ ਠੰਡਾ ਹੋ ਜਾਂਦਾ ਜਿਉਂ ਹੀ ਵਡਿਆਈ ਦੀ ਗਰਮੀ ਆਉਂਦੀ ਆ ਉਦੋਂ ਪ੍ਰਸੰਨ ਹੋ ਜਾਂਦਾ ਜਦੋਂ ਨਿਰਾਦਰ ਆਉਂਦਾ ਉਦੋਂ ਦੁਖੀ ਹੋ ਜਾਂਦਾ ਕਹਿੰਦੇ ਇਹਦੀ ਅਵਸਥਾ ਵੀ ਬਦਲ ਰਹਿੰਦੀ ਪਾਣੀ ਦੀ ਪਾਣੀ ਵੀ ਨਾ ਬਣ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਉਹਦੇ ਵਰਗਾ ਹੋ ਜਾ ਪਾਤਸ਼ਾਹ ਕਹਿੰਦੇ ਨੇ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਉਹਦੇ ਵਰਗਾ ਹੋਣ ਲਈ ਕੀ ਕਰਨਾ ਪਏਗਾ ਸਤਿਗੁਰ ਇਉਂ ਕਹਿੰਦੇ ਨੇ

0: ਹਰ ਅੰਮ੍ਰਿਤ ਬਾਣੀ ਗਾਵੇ ਸਾਧਾਂ ਕੀ ਧੂਰੀ ਨਾਵੇ। ਪਾਤਸ਼ਾਹ ਕਹਿੰਦੇ ਨੇ ਸਾਧ ਸੰਗਤ ਦੀ ਧੂੜ ਵਿੱਚ ਇਸ਼ਨਾਨ ਕਰਿਆ ਕਰ। ਆਖੋ ਸਤਨਾਮ
1: ਸਤਨਾਮ।
0: ਤੁਸੀਂ ਕਹੋਗੇ ਧੂੜ ਕਿੱਥੇ ਆ? ਸਤਿਗੁਰ ਜੀ ਦੀ ਬਾਣੀ ਦੇ ਬਚਨ ਹਿਰਦੇ ਤੇ ਧੂੜਨੇ ਨੇ ਇਸ ਨੇ। ਆਖੋ ਸਤਨਾਮ
1: ਸਤਨਾਮ।
0: ਸਤਿਗੁਰ ਦੀ ਬਾਣੀ ਦੇ ਬਚਨ ਹਿਰਦੇ ਵਿੱਚ ਜਦ ਸਿੱਖ ਧੂੜਦਾ, ਕਹਿੰਦੇ ਇਹ ਵੀ ਅੰਮ੍ਰਿਤ ਰੂਪ ਹੋ ਜਾਂਦਾ। ਆਖੋ ਸਤਨਾਮ
1: ਸਤਨਾਮ।
0: ਕਿਵੇਂ ਹੋਣਾ ਹਰਜਨ ਐਸਾ ਚਾਹੀਏ, ਕਿਵੇਂ ਹੋਣਾ? ਪਾਤਸ਼ਾਹ ਕਹਿੰਦੇ ਸਾਧ ਸੰਗਤ ਦੀ ਧੂੜੀ ਦਾ ਇਸ਼ਨਾਨ ਕਰਿਆ ਕਰ। ਸਭ ਕੀ ਧੂੜ ਹੋਏ ਰਹੇ ਮਨਵਾ, ਸਾਰਿਆਂ ਦਾ ਦਾਸ ਬਣ ਜਾ। ਚੁੱਕਦਾ ਨਹੀਂ ਅਸਲ ਚ ਹੰਕਾਰੀ ਬੰਦਾ, ਟੁੱਟ ਤੇ ਜਾਂਦਾ ਪਰ ਚੁੱਕਦਾ ਨਹੀਂ। ਕਹਿ ਦਿਓ ਸਤਨਾਮ
1: ਸਤਨਾਮ।
0: ਟੁੱਟ ਜਾਂਦਾ ਨੀਵਾਂ ਨਹੀਂ ਹੁੰਦਾ। ਮਾਲਕ ਕਹਿੰਦੇ ਨਾਨਕ ਨੀਵਾਂ ਜੋ ਚੱਲੇ ਲੱਗੇ ਨਾ ਤੱਤੀ। ਕਦੇ ਬੈਂਤ ਨੂੰ ਦੇਖਣਾ ਆਪ ਜੀ ਨੇ, ਇੱਕ ਬੈਂਤ ਦਾ ਬੂਟਾ ਹੁੰਦਾ, ਜਦੋਂ ਹਨੇਰੀ ਆਉਂਦੀ ਹੈ ਨਾ ਧਰਤੀ ਦੇ ਨਾਲ ਵਿਛ ਜਾਂਦਾ, ਧਰਤੀ ਉਸ ਨੂੰ ਪੱਟ ਨਹੀਂ ਸਕਦੀ। ਵੱਡੇ ਵੱਡੇ ਦਰਖਤ ਪੱਟ ਕੇ ਲੈ ਜਾਂਦਾ ਤੂਫਾਨ, ਪਰ ਇਸ ਨੂੰ ਕੁਝ ਨਹੀਂ ਕਰ ਸਕਦਾ ਤੂਫਾਨ, ਕਿਉਂਕਿ ਲਚਕ ਹੀ ਇੰਨੀ ਆ, ਨਿਮਰਤਾ ਹੀ ਇੰਨੀ ਆ। ਧਰਤੀ ਨਾਲ ਵਿਛ ਜਾਂਦਾ, ਜਦੋਂ ਹਨੇਰੀ ਹਟ ਜਾਂਦੀ ਫਿਰ ਉੱਠ ਪੈਂਦਾ। ਆਖੋ ਸਤਨਾਮ
1: ਸਤਨਾਮ।
0: ਪਰ ਸਿਰਫ ਦੁਨੀਆਂ ਦੇ ਇੱਕੋ ਹੀ ਇੱਕ ਬੂਟਾ ਬੈਂਤ ਦਾ ਜਿਸ ਨੂੰ ਫਲ ਤੇ ਫੁੱਲ ਨਹੀਂ ਲੱਗਦੇ, ਕਿਤੇ ਮੈਂ ਗਲਤੀ ਨਾ ਖਾ ਜਾ। ਆਖੋ ਸਤਨਾਮ
1: ਸਤਨਾਮ।
0: ਇੱਕੋ ਹੀ ਇੱਕ ਦਰਖਤ ਆ ਦੁਨੀਆਂ ਵਿੱਚ ਜਿਸ ਨੂੰ ਫਲ ਤੇ ਫੁੱਲ ਨਹੀਂ ਲੱਗਦੇ, ਪਰ ਬੈਂਤ ਦਾ ਬੂਟਾ ਸੋਹਣਾ ਬੜਾ ਮੰਨਿਆ ਗਿਆ। ਆਖੋ ਸਤਨਾਮ
1: ਸਤਨਾਮ।
0: ਨਿਮਰਤਾ ਤੇ ਉਹਦੇ ਵਰਗੀ ਹੋਵੇ, ਪਰ ਇਹੋ ਜਿਹਾ ਇਹੋ ਜਿਹਾ ਨਖਸਮਾਂ ਨਾ ਹੋਵੇ ਵੀ ਇਸ ਨੂੰ ਫਲ ਹੀ ਨਾ ਲੱਗੇ। ਆਖੋ ਸਤਨਾਮ
1: ਸਤਨਾਮ।
0: ਕਈ ਵਾਰੀ ਸੇਵਾ ਮਿਲ ਜਾਂਦੀ ਹੈ ਸਤਿਗੁਰ ਦੇ ਦਰਬਾਰ ਵਿੱਚ, ਸੇਵਾ ਮਿਲਦੀ ਹੈ ਗੁਰਸਿੱਖ ਨੂੰ, ਪਰ ਸੁਚੇਤ ਹੋ ਕੇ ਰਹਿਣਾ ਪੈਂਦਾ। ਆਓ ਮੈਂ ਜ਼ਰਾ ਲੈ ਚੱਲਾਂ ਆਪ ਜੀ ਨੂੰ ਇਤਿਹਾਸ ਦੇ ਵੱਲ। ਪੁਆਇੰਟਾ ਸਾਹਿਬ ਵਿੱਚ ਧੰਨ ਗੁਰੂ ਕਲਗੀਧਰ ਪਾਤਸ਼ਾਹ ਰਹਿੰਦੇ ਨੇ। ਨੰਦ ਚੰਦ ਦਰਸ਼ਨ ਕਰਨ ਆਇਆ, ਪੜ੍ਹਿਆ ਲਿਖਿਆ ਸੀ, ਗੁਣਵਾਨ ਸੀ, ਆ ਕੇ ਬੇਨਤੀ ਕੀਤੀ ਦਾਤਾ ਦਾਸ ਨੂੰ ਆਪਣਾ ਬਣਾ ਲਓ। ਆਖੋ ਸਤਨਾਮ
1: ਸਤਨਾਮ।
0: ਕਿਰਪਾ ਕਰੋ ਸਦਾ ਲਈ ਤੁਹਾਡੇ ਚਰਨਾਂ ਵਿੱਚ ਰਹਿ ਕੇ ਤੁਹਾਡੀ ਸੇਵਾ ਕਮਾਵਾਂ। ਸਤਿਗੁਰੂ ਜੀ ਨੇ ਸੇਵਾ ਬਖਸ਼ ਦਿੱਤੀ। ਕਦੇ ਆਪ ਜੀ ਇਤਿਹਾਸ ਪੜ੍ਹੋ, ਜਦੋਂ ਪੰਗਾਣੀ ਦਾ ਯੁੱਧ ਹੋਇਆ, ਜਿਸ ਨੇ ਬੜੇ ਜ਼ੋਰ ਦਿਖਾਏ। ਆਖੋ ਸਤਨਾਮ
1: ਸਤਨਾਮ।
0: ਇਸ ਪੰਗਾਣੀ ਦੇ ਯੁੱਧ ਤੋਂ ਪਹਿਲਾਂ ਮੇਰੇ ਚੋਜੀ ਪ੍ਰੀਤਮ ਮੌਜ ਵਿੱਚ ਵਿਚਰਦੇ ਸੀ। ਬਾਈ ਧਾਰ ਦੇ ਰਾਜਿਆਂ ਨੂੰ ਚੰਗਾ ਨਹੀਂ ਸੀ ਲੱਗਦਾ, ਇਸ ਤਰ੍ਹਾਂ ਹੀ ਕਵੀ ਬੈਠੇ ਸੀ ਜਿਵੇਂ ਅਸੀਂ ਬੈਠੇ ਹਾਂ। ਸਤਿਗੁਰੂ ਜੀ ਨੇ ਇੱਕ ਸਮੱਸਿਆ ਦਿੱਤੀ ਕਵੀ ਹੰਸ ਰਾਮ ਨੂੰ, ਕਹੇ ਇਹਦੇ ਤੇ ਕੁਝ ਆਪਣੇ ਵਿਚਾਰ ਲਿਖ। ਉਹਨੇ ਬੜੀ ਸੁੰਦਰ ਇੱਕ ਕਵਿਤਾ ਲਿਖੀ। ਪਾਤਸ਼ਾਹ ਪ੍ਰਸੰਨ ਹੋ ਗਏ, ਜਿਉਂ ਮੌਜ ਵਿੱਚ ਆਏ ਜਿਉਂ ਹੀ ਮੌਜ ਦੇ ਵਿੱਚ ਆਏ ਇੱਕ ਘੋੜਾ ਸੋਨੇ ਦੀ ਕਾਠੀ ਪੰਜ ਹਾਥੀ ਲਗਭਗ 60,000 ਅਸ਼ਰਫੀ ਕਹਿ ਲਓ। ਇਸ ਕਵੀ ਹੰਸ ਰਾਮ ਨੂੰ ਮੇਰੇ ਮਾਲਕ ਚੋਜੀ ਪ੍ਰੀਤਮ ਨੇ ਦੇ ਕੇ 100 ਸਿੱਖਾਂ ਨੂੰ ਨਾਲ ਤੋਰ ਦਿੱਤਾ ਕਿ ਇਹਨੂੰ ਰਾਹ ਵਿੱਚ ਕੋਈ ਲੁੱਟ ਵੀ ਨਾ ਲਵੇ। ਆਖੋ ਸਤਨਾਮ
1: ਸਤਨਾਮ।
0: ਐਸਾ ਦਾਤਾ ਹੈ ਸਤਿਗੁਰ ਸਿੱਖਾਂ ਦਾ। ਹੁਣ ਇਹ ਪੁਰਾਣੇ ਜ਼ਮਾਨੇ 'ਚ ਲੋਕ ਦਾੜਾ ਰੱਖਦੇ ਸੀ, ਪਾਤਸ਼ਾਹ ਨੇ ਇਹਦੇ 'ਤੇ ਸੀਸ 'ਤੇ ਦਸਤਾਰ ਸਜਾਈ ਹੋਈ, ਨਾਲ ਕਲਗੀ ਲਗਾ ਦਿੱਤੀ ਅਤੇ ਨਾਲ ਜਥੇ ਨੂੰ ਤੋਰ ਦਿੱਤਾ ਵੀ ਨਾਲ ਇਹਦੇ ਜਾਣਾ, ਇਹਨੂੰ ਘਰ ਤੱਕ ਛੱਡ ਕੇ ਆਉਣਾ, ਕੋਈ ਇਹਨੂੰ ਲੁੱਟ ਨਾ ਲਵੇ। ਆਖੋ ਸਤਨਾਮ
1: ਸਤਨਾਮ।
0: ਰਾਹ ਵਿੱਚ ਅੱਗੇ ਨਗਾਰਾ ਵੱਜਦਾ ਜਾਂਦਾ ਸੀ। ਰਾਜਾ ਹਰੀਚੰਦ ਉਧਰੋਂ ਕਿਤੇ ਸ਼ਿਕਾਰ ਖੇਡਦਾ ਆ ਗਿਆ। ਉਸਨੇ ਦੇਖਿਆ ਵੀ ਆਨੰਦਪੁਰ ਦੇ ਸਤਿਗੁਰ ਫੌਜਾਂ ਦੇ ਨਾਲ ਆ ਰਹੇ ਨੇ, ਕਿਤੇ ਧਾਵਾ ਹੀ ਨਾ ਬੋਲ ਦਿੱਤਾ ਹੋਵੇ। ਆਖੋ ਸਤਨਾਮ,
1: ਸਤਨਾਮ,
0: ਧਾਵਾ ਹੀ ਨਾ ਬੋਲ ਦਿੱਤਾ ਹੋਵੇ। ਇਸ ਦੀਆਂ ਫੌਜਾਂ ਨੇ ਆਲੇ ਦੁਆਲੇ ਘੇਰਾ ਪਾ ਲਿਆ। ਕਵੀ ਹੰਸਰਾਮ ਨੇ ਸੋਚਿਆ ਵੀ ਕਿਤੇ ਆਫਤੀ ਨਾ ਆ ਜਾਏ, ਕਿਤੇ ਮੇਰੇ ਤੇ ਨਾ ਤੀਰ ਚਲੇ ਜਾਏ। ਇਹ ਉੱਠ ਕੇ ਘੋੜੇ ਤੇ ਖੜਾ ਹੋ ਗਿਆ। ਆਖੋ ਸਤਨਾਮ,
1: ਸਤਨਾਮ,
0: ਉੱਚੀ ਉੱਚੀ ਕਹਿਣ ਲੱਗ ਪਿਆ ਵੀ ਤੁਸੀਂ ਭੁਲੇਖਾ ਖਾ ਰਹੇ ਹੋ, ਮੈਂ ਗੁਰੂ ਗੋਬਿੰਦ ਸਿੰਘ ਨਹੀਂ। ਆਖੋ ਸਤਨਾਮ,
1: ਸਤਨਾਮ,
0: ਮੈਂ ਗੁਰੂ ਗੋਬਿੰਦ ਸਿੰਘ ਜੀ ਨਹੀਂ। ਮੈਂ ਤਾਂ ਭਿਖਾਰੀ ਹਾਂ ਉਸਦਾ। ਘੋੜੇ ਤੇ ਚੜ ਕੇ ਕਹਿੰਦਾ ਮੇਰੇ ਤੋਂ ਕੋਈ ਕਵਿਤਾ ਸੁਣ ਲਓ ਤੁਸੀਂ, ਕਿਤੇ ਭੁਲੇਖਾ ਨਾ ਖਾ ਜਾਇਓ।

0: ਰਾਜਾ ਹਰੀਚੰਦ, ਮੈਂ ਤੇ ਕਲਗੀਆਂ ਵਾਲੇ ਦਾ ਭਿਖਾਰੀ ਆ, ਸ਼ਹਿਨਸ਼ਾਹ ਬਣਾ ਦਿੱਤਾ। ਆਖੋ ਸਤਨਾਮ।
1: ਸਤਨਾਮ।
0: ਬਾਈ ਧਾਰ ਦੇ ਰਾਜੇ ਈਰਖਾ ਬਹੁਤ ਕਰਦੇ ਸੀ, ਕਹਿੰਦੇ ਜੇ ਉਹਦੇ ਭਿਖਾਰੀਆਂ ਦਾ ਇਹ ਹਾਲ ਆ ਤਾਂ ਗੁਰੂ ਦਾ ਕੀ ਹਾਲ ਹੋਊ। ਆਖੋ ਸਤਨਾਮ।
1: ਸਤਨਾਮ।
0: ਜੇ ਉਹਦੇ ਭਿਖਾਰੀ ਸੋਨੇ ਦੀ ਕਾਠੀ ਤੇ ਬੈਠ ਕੇ, ਘੋੜੇ ਤੇ ਬੈਠ ਕੇ, ਨਾਲ ਹਾਥੀ ਨੇ ਪੰਜ, ਨਾਲ ਫੌਜ ਆ, ਜੇ ਭਿਖਾਰੀਆਂ ਦਾ ਇਹ ਹਾਲ ਆ ਤੇ ਦਾਤੇ ਦਾ ਕੀ ਹਾਲ ਹੋਊ। ਆਖੋ ਸਤਨਾਮ।
1: ਸਤਨਾਮ।
0: ਸਭ ਕੁਝ ਬੰਦਾ ਬਰਦਾਸ਼ਤ ਕਰ ਲੈਂਦਾ, ਪਰ ਦੂਜੇ ਦੀ ਚੜ੍ਹਦੀ ਕਲਾ ਨਹੀਂ ਬਰਦਾਸ਼ਤ ਹੁੰਦੀ। ਕਹਿ ਦਿਓ ਇੱਕ ਵਾਰੀ ਸਤਨਾਮ।
1: ਸਤਨਾਮ।
0: ਸਭ ਕੁਝ ਬਰਦਾਸ਼ਤ ਹੋ ਜਾਂਦਾ, ਪਰ ਦੂਜੇ ਦੀ ਚੜ੍ਹਦੀ ਕਲਾ ਬਰਦਾਸ਼ਤ ਨਹੀਂ ਹੁੰਦੀ। ਰਾਜਾ ਫਤਿਹ ਸ਼ਾਹ ਸ੍ਰੀਨਗਰ ਦਾ ਰਾਜਾ ਸੀ। ਇਹ ਸ੍ਰੀਨਗਰ ਨੇ ਇੱਕ ਨਗਰ ਸ੍ਰੀਨਗਰ ਸੀ ਛੋਟਾ ਜਿਹਾ। ਸਤਿਗੁਰ ਜੀ ਨੂੰ ਇੱਕ ਪੱਤਰ ਭੇਜਿਆ, ਦਾਤਾ ਮੇਰੀ ਲੜਕੀ ਦੀ ਸ਼ਾਦੀ ਹੈ, ਕਿਰਪਾ ਕਰਕੇ ਆਪ ਜੀ ਜ਼ਰੂਰ ਚਰਨ ਪਾਓ। ਆਖੋ ਸਤਨਾਮ।
1: ਸਤਨਾਮ।
0: ਆਪ ਜੀ ਜ਼ਰੂਰ ਚਰਨ ਪਾਓ, ਕਿਰਪਾ ਕਰੋ ਦਾਸ ਤੇ। ਸਤਿਗੁਰ ਕਹਿਣ ਲੱਗੇ, ਸਾਨੂੰ ਆਉਣ ਨੂੰ ਤਾਂ ਕੋਈ ਗੱਲ ਨਹੀਂ, ਪਰ ਰਾਜਾ ਭੀਮ ਚੰਦ ਵਿਆਹੁਣ ਆ ਰਿਹਾ ਆਪਣੇ ਪੁੱਤਰ ਨੂੰ, ਸਾਡਾ ਉਹਦੇ ਨਾਲ ਬੜਾ ਬਹੁਤਾ ਕੋਈ ਵਧੀਆ ਸਹਿਚਾਰ ਨਹੀਂ, ਹੋ ਸਕਦਾ ਉਹ ਨਾਰਾਜ਼ ਹੋ ਜਾਏ, ਅਸੀਂ ਤਾਂ ਨਾ ਆਈਏ। ਜੋ ਸ਼ਗਨ ਬਣਦਾ, ਧੀਆਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ, ਜੋ ਸ਼ਗਨ ਬਣਦਾ ਅਸੀਂ ਸਿੱਖਾਂ ਕੋਲ ਭੇਜ ਦਿਆਂਗੇ। ਇਸ ਆਨੰਦ ਚੰਦ ਨੂੰ ਸਤਿਗੁਰ ਜੀ ਨੇ ਕੁਝ ਸਿੱਖਾਂ ਦੇ ਨਾਲ ਸ੍ਰੀਨਗਰ ਭੇਜ ਦਿੱਤਾ। 125,000 ਦਾ ਤੰਬੋਲ, ਜਿਹਨੂੰ ਸ਼ਗਨ ਕਹਿੰਦੇ ਨੇ, ਉਹਨੂੰ ਤੰਬੋਲ ਉਹਨਾਂ ਦਿਨਾਂ ਵਿੱਚ ਕਹਿੰਦੇ ਸੀ। 125,000 ਦਾ ਸ਼ਗਨ ਮੇਰੇ ਮਾਲਕ ਨੇ ਰਾਜਾ ਫਤਿਹ ਸ਼ਾਹ ਦੀ ਲੜਕੀ ਨੂੰ ਭੇਜਿਆ। ਜਦ ਸਾਰੇ ਰਾਜਿਆਂ ਨੇ ਆਪਣੇ ਸ਼ਗਨ ਦੇਣੇ ਸੀ, ਜਦੋਂ ਦੀਵਾਨ ਨੰਦ ਚੰਦ ਨੇ ਇਹ ਸ਼ਗਨ ਰੱਖਿਆ, ਜਿਹੜਾ ਭੀਮ ਚੰਦ ਸੀ ਨਾ ਤੇ ਹੋਰ ਰਾਜੇ, ਇਹਨਾਂ ਨੇ ਸੋਚਿਆ ਵੀ ਇਹ ਸ਼ਗਨ ਨਹੀਂ ਭੇਜਿਆ, ਇਹ ਸਾਡੀ ਹਿੱਕ ਤੇ ਸੱਪ ਲੜਾ ਦਿੱਤਾ। ਆਖੋ ਸਤਨਾਮ।
1: ਸਤਨਾਮ।
0: ਇਹ ਸ਼ਗਨ ਨਹੀਂ, ਸਾਡੀ ਬੇਇੱਜ਼ਤੀ ਕੀਤੀ ਆ, ਕਿਉਂਕਿ ਜੇ ਸਾਡੇ ਕੋਲ ਇੰਨਾ ਧਨ ਹੈ ਨਹੀਂ, ਗੁਰੂ ਨੇ ਸਾਡੇ ਨਾਲ ਮਜ਼ਾਕ ਕੀਤਾ। ਆਖੋ ਸਤਨਾਮ।
1: ਸਤਨਾਮ।
0: ਰਾਜੇ ਫਤਿਹ ਸ਼ਾਹ ਨੂੰ ਕਿਹਾ ਵੀ ਤੂੰ ਇਹ ਸ਼ਗਨ ਮੋੜ ਦੇ। ਉਹ ਕਹਿੰਦੇ ਤੁਸੀਂ ਐਵੇਂ ਵਿਰੋਧਤਾ ਨਾ ਕਰੋ, ਸਤਿਗੁਰ ਜੀ ਬਹੁਤ ਹਿਰਦੇ ਦੇ ਕੋਮਲ ਨੇ, ਸਾਰਿਆਂ ਨਾਲ ਬਹੁਤ ਪਿਆਰ ਕਰਦੇ ਨੇ, ਸਤਿਗੁਰਾਂ ਨਾਲ ਤਾਂ ਵਿਰੋਧ ਤਾਂ ਨਾ ਕਰੋ। ਅਸਲ ਵਿੱਚ ਰਾਜਾ ਭੀਮ ਚੰਦ ਬਰਾਤ ਲੈ ਕੇ ਦੂਜੇ ਪਾਸੇ ਦੀ ਚਲਾ ਗਿਆ, ਉਹਦਾ ਹੀ ਵਜ਼ੀਰ ਪਰਮਾਨੰਦ ਉਹਦੇ ਲੜਕੇ ਨੂੰ ਲੈ ਕੇ ਨਾਲ ਆ ਗਿਆ, ਤੇ ਨਾਲ ਸਤਿਗੁਰ ਜੀ ਜਦ ਨਮਸਕਾਰ ਕੀਤੀ, ਸਤਿਗੁਰ ਕਹਿਣਗੇ ਇਹਨੂੰ ਲਿਜਾ ਸਕਦੇ ਹੋ ਤੁਸੀਂ, ਬਾਕੀ ਨਹੀਂ ਕੋਈ ਜਾ ਸਕਦਾ, ਇਹਦੇ ਪਿੱਛੇ ਕਈ ਕਾਰਨ ਨੇ, ਮੈਂ ਉਸ ਪਾਸੇ ਨਾ ਜਾਵਾਂ।

0: ਇੱਕ ਵੇਲੇ ਖਾਵੇ ਤੁਹਾਨੂੰ ਸੁੱਕਾ ਜਿਹਾ ਹੋਵੇ, ਆਖੋ ਸਤਨਾਮ
1: ਸਤਨਾਮ।
0: ਜਦ ਰਾਜੇ ਭੀਮ ਚੰਦ ਨੇ ਸਤਿਗੁਰ ਜੀ ਦਾ ਜਾਹੋ ਜਲਾਲ ਦੇਖਿਆ, ਹਾਥੀ ਪ੍ਰਸ਼ਾਦੀ ਦੇਖੇ, ਤਿਆਰ ਵਰ ਤਿਆਰ ਖਾਲਸਾ ਦੇਖਿਆ, ਮਨ ਵਿੱਚ ਆਇਆ ਕਿ ਸੰਤ ਕੀ ਤੇ ਸ਼ਾਸਤਰ ਕੀ, ਆਖੋ ਸਤਨਾਮ
1: ਸਤਨਾਮ।
0: ਸੰਤ ਕੀ ਤੇ ਫੌਜਾਂ ਕੀ, ਸੰਤ ਦੇ ਹੱਥ ਮਾਲਾ ਹੁੰਦੀ ਆ, ਆਖੋ ਸਤਨਾਮ
1: ਸਤਨਾਮ।
0: ਰਾਜਾ ਅਸਾਮ ਦਾ ਜਿਹੜਾ ਰਤਨ ਰਾਏ ਸੀ, ਉਸਨੇ ਸਤਿਗੁਰ ਜੀ ਨੂੰ ਹਾਥੀ ਪ੍ਰਸ਼ਾਦੀ ਭੇਟ ਕੀਤਾ ਸੀ, ਇੱਕ ਪੰਚਕਲਾ ਸ਼ਾਸਤਰ ਸੀ ਉਹ ਭੇਟ ਕੀਤਾ ਸੀ, ਬਹੁਤ ਕੁਝ ਭੇਟ ਕੀਤਾ ਸੀ ਪਿਆਰ ਦੇ ਨਾਲ। ਇਹਦੇ ਧਿਆਨ ਵਿੱਚ ਆਈ ਕਿਉਂਕਿ ਹਾਥੀ ਪ੍ਰਸ਼ਾਦੀ ਜਿਹੜਾ ਸੀ ਉਹ ਸਤਿਗੁਰ ਜੀ ਦੇ ਚਰਨ ਧੋਂਦਾ ਹੁੰਦਾ ਸੀ ਤੇ ਚੌਰ ਵੀ ਕਰਦਾ ਸੀ ਆਪ, ਆਖੋ ਸਤਨਾਮ
1: ਸਤਨਾਮ।
0: ਮਨ ਵਿੱਚ ਇਹ ਆਈ ਸਾਧਾ ਸੰਤਾਂ ਨੂੰ ਕੀ ਲੋੜ ਇਹੋ ਜਿਹੀਆਂ ਗੱਲਾਂ ਦੀ, ਇਹ ਤਾਂ ਰਾਜਿਆਂ ਦੇ ਰਾਜ ਵਿੱਚ ਸੋਭਦੀਆਂ ਨੇ, ਆਖੋ ਸਤਨਾਮ
1: ਸਤਨਾਮ।
0: ਤਾਂ ਰਾਜਿਆਂ ਦੇ ਰਾਜ ਵਿੱਚ ਹੁੰਦੀਆਂ ਨੇ, ਸਾਧੂ ਤੇ ਤਿਆਗੀ ਹੁੰਦਾ, ਅੰਦਰ ਈਰਖਾ ਆ ਗਈ, ਜਿੱਥੇ ਸ਼ਰਧਾ ਸੀ ਆਇਆ ਤੇ ਸ਼ਰਧਾ ਦੇ ਨਾਲ ਸੀ ਪਰ ਸ਼ੰਕਾ ਪੈ ਗਈ, ਆਖੋ ਸਤਨਾਮ
1: ਸਤਨਾਮ।
0: ਕੱਲ ਨੂੰ ਕਿਤੇ ਸਾਡਾ ਰਾਜ ਹੀ ਨਾ ਖੁੱਸ ਜਾਏ, ਪਰ ਉੱਥੇ ਹੁਣ ਬਰਾਤ ਗਈ ਹੋਈ ਸ੍ਰੀਨਗਰ, ਸ਼ਰਤ ਲਗਾ ਦਿੱਤੀ ਅਸੀਂ ਆਪਣੀ ਬਰਾਤ ਘਰ ਲੈ ਜਾਣੀ ਵਾਪਸ, ਤੇਰੀ ਲੜਕੀ ਛੱਡ ਜਾਣੀ ਨਾਲ ਲੈ ਜਾਣੀ ਨਹੀਂ ਅਸੀਂ, ਨਹੀਂ ਤਾਂ ਤੰਬੋਲ ਵਾਪਸ ਕਰਦੇ, ਆਖੋ ਸਤਨਾਮ
1: ਸਤਨਾਮ।
0: ਨੰਦ ਚੰਦ ਬਹੁਤ ਸੁਗਰ ਸਿਆਣਾ ਗੁਰਮੁਖ ਸੱਜਣ ਸੀ, ਉਸਨੇ ਇਹਨਾਂ ਦੀ ਨਜ਼ਰ ਪਛਾਣ ਲਈ, ਕਿਸੇ ਨੇ ਵਿੱਚੋਂ ਰਾਜੇ ਬਾਈ ਤਾਰ ਦੇ ਰਾਜੇ ਨੇ ਕਹਿ ਦਿੱਤਾ ਵੀ ਵਾਪਸ ਕਾਹਨੂੰ ਮੋੜਨਾ, ਲੁੱਟੀ ਲਓ, ਆਖੋ ਸਤਨਾਮ
1: ਸਤਨਾਮ।
0: ਜਿਹੜਾ ਲੋਭੀ ਪੁਰਸ਼ ਹੈ ਨਾ ਉਹ ਰੱਬ ਨੂੰ ਵੀ ਲੁੱਟ ਲੈਂਦਾ, ਇਹਦੇ 'ਚ ਕੋਈ ਸ਼ੱਕ ਨਹੀਂ, ਉਹਨੂੰ ਕਿਸੇ ਨਾਲ ਨਹੀਂ ਹੁੰਦਾ ਸਿਰਫ ਆਪਣਾ, ਉਹਨੇ ਲੋਭ ਪੂਰਾ ਕਰਨਾ ਹੁੰਦਾ ਜਿਵੇਂ ਮਰਜ਼ੀ ਕਰ ਲਏ। ਦੀਵਾਨ ਨੰਦ ਚੰਦ ਜੀ ਨੇ ਜਦ ਦੇਖਿਆ ਕਿ ਵੇਲੇ ਸਿਰ ਹੁਣ ਨਿਕਲ ਚਲੋ, ਨਿਕਲਦੇ ਨਿਕਲਦੇ ਬਾਈ ਧਾਰ ਦੇ ਸਿਪਾਹੀਆਂ ਨੇ ਘੇਰ ਲਿਆ, ਥੋੜ੍ਹੀ ਜਿਹੀ ਝੜਫ ਦੇ ਨਾਲ ਇਹ ਤੰਬੋਲ ਵੀ ਵਾਪਸ ਲਏ, ਪਰ ਕੁਝ ਮੈਂਬਰ ਆਪਣੇ ਜ਼ਖਮੀ ਹੋ ਗਏ, ਸਿੱਖ ਜ਼ਖਮੀ ਹੋ ਗਏ। ਸਤਿਗੁਰੂ ਜੀ ਨੇ ਪੁੱਛਿਆ ਨੰਦ ਚੰਦ ਸ਼ਗਨ ਠੀਕ ਠਾਕ ਹੋ ਗਿਆ, ਵਿਆਹ ਠੀਕ ਠਾਕ ਹੋ ਗਿਆ? ਕਹਿੰਦੇ ਪਾਤਸ਼ਾਹ ਸ਼ਗਨ ਤਾਂ ਕੀ ਹੋਣਾ ਸੀ, ਆਹ ਕੁਝ ਵਾਪਰ ਗਿਆ, ਉਹ ਲੁੱਟਣ ਪੈ ਗਿਆ, ਬੜੀ ਮੁਸ਼ਕਿਲ ਨਾਲ ਵਾਪਸ ਆਏ। ਮੇਰੇ ਮਾਲਕ ਕਹਿਣ ਲੱਗੇ ਧੀਆਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ, ਇਹ ਉਹਨਾਂ ਨੇ ਬਹੁਤ ਬੁਰਾ ਕਰਮ ਕੀਤਾ, ਆਖੋ ਸਤਨਾਮ
1: ਸਤਨਾਮ।
0: ਕਿਤੇ ਮਦਦ ਹੁੰਦੀ ਹੈ ਧੀ ਨੂੰ। ਸਤਿਗੁਰੂ ਜੀ ਨੇ ਇਸ ਸੇਵਾ ਤੋਂ ਇਸ ਨੰਦ ਚੰਦ ਨੂੰ ਦੀਵਾਨ ਸਾਜ ਦਿੱਤਾ, ਆਖੋ ਸਤਨਾਮ
1: ਸਤਨਾਮ।
0: ਨੰਦ ਚੰਦ ਨੂੰ ਦੀਵਾਨ ਦਾ ਅਹੁਦਾ ਦੇ ਦਿੱਤਾ, ਜਿੱਥੇ ਸਤਿਗੁਰ ਘੋੜਿਆਂ ਦਾ ਤਵੇਲਾ ਸੀ ਉਹਦਾ ਇੰਚਾਰਜ ਬਣਾ ਦਿੱਤਾ, ਆਖੋ ਸਤਨਾਮ
1: ਸਤਨਾਮ।
0: ਹੁਣ ਕੁਦਰਤੀ ਗੱਲ ਆ, ਮਨ ਦਾ ਤੇ ਸੁਭਾਅ ਆ, ਥੋੜ੍ਹੀ ਜਿਹੀ ਵਡਿਆਈ ਮਿਲ ਜਾਏ ਫਿਰ ਇਹ ਬਹਿੰਦਾ ਨਹੀਂ, ਆਖੋ ਸਤਨਾਮ
1: ਸਤਨਾਮ।
0: ਹੁਣ ਜਿਹੜਾ ਵੀ ਸਤਿਗੁਰੂ ਜੀ ਦੇ ਦਰਸ਼ਨ ਕਰਨ ਆਉਂਦਾ ਪਹਿਲਾਂ ਦੀਵਾਨ ਨੰਦ ਚੰਦ ਕੋਲ ਜਾਂਦਾ, ਕਿਉਂ ਵੀ ਉਹ ਸਾਨੂੰ ਜਲਦੀ ਮਿਲਾ ਸਕਦੇ ਕਿਉਂਕਿ ਉਹ ਸਤਿਗੁਰ ਦੇ ਨੇੜੇ ਨੇ। ਹੁਣ ਮਨ 'ਚ ਆਈ ਵੀ ਐਡੀ ਵੱਡੀ ਸੇਵਾ ਮਿਲ ਗਈ, ਹਰ ਕੋਈ ਆ ਕੇ ਪੁੱਛਦਾ ਹੁਣ, ਆਖੋ ਸਤਨਾਮ
1: ਸਤਨਾਮ।
0: ਬੇਨਤੀ ਕਰ ਰਿਹਾ ਸੀ ਗੁਰੂ ਦਰਬਾਰ ਨਾਲ ਜੁੜਨਾ ਕਿਵੇਂ ਆ, ਤੇ ਹੁੰਦਾ ਕੀ ਆ, ਜਿਹੜਾ ਸੂਖਸ਼ਮ ਹੰਕਾਰ ਆ ਇਹਦੇ ਅੰਦਰ ਉਹ ਇਸ ਨੂੰ ਜੁੜਨ ਨਹੀਂ ਦਿੰਦਾ। ਮੇਰੇ ਮਾਲਕ ਬਾਣੀ ਵਿੱਚ ਇੱਕ ਪੰਕਤੀ ਕਹਿੰਦੇ ਨੇ, ਸਹਿਜ ਹੀ ਮੇਲ ਹੋ ਗਿਆ ਮਾਲਕ ਦਾ

0: ਹੋਏ ਨਮਾਣੀ ਤੈ ਪਈ ਮਿਲਿਆ ਸਹਿਜ ਸੁਭਾਏ ਆਖੋ ਸਤਨਾਮ
1: ਸਤਨਾਮ
0: ਹੰਕਾਰ ਛੱਡ ਦੇ ਪਾਤਸ਼ਾਹ ਕਹਿੰਦੇ ਨੇ ਉਹਨੇ ਦੀਵਾਨ ਨੰਦ ਚੰਦ ਦੇ ਕੋਲ ਜਿਹੜੀ ਵੀ ਸੰਗਤ ਆਉਂਦੀ ਪਹਿਲਾਂ ਇਹਦੇ ਕੋਲ ਆਉਂਦੀ ਆ ਕਈ ਵਾਰੀ ਬੰਦਾ ਮੱਥਾ ਵੀ ਟੇਕ ਦਿੰਦਾ ਵੱਡਾ ਸਮਝ ਕੇ ਗੁਰੂ ਦੇ ਨੇੜੇ ਨੇ ਆਖੋ ਸਤਨਾਮ
1: ਸਤਨਾਮ
0: ਉਦਾਸੀ ਮਹਾਤਮਾ ਆ ਗਏ ਇੱਕ ਪੋਥੀ ਸਾਹਿਬ ਲਿਖ ਕੇ ਲਿਆਂਦਾ ਉਹਨਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਜੇ ਗੁਰਗੱਦੀ ਨਹੀਂ ਸੀ ਹੋਈ ਤੇ ਉਦੋਂ ਪੋਥੀ ਸਾਹਿਬ ਕਹਿੰਦੇ ਸੀ ਪੋਥੀ ਸਾਹਿਬ ਲਿਖ ਕੇ ਲਿਆਂਦਾ ਕਿਉਂਕਿ ਹੱਥ ਲਿਖਤ 100 ਸਾਲ ਖਿਮਾ ਕਰਨਾ ਜਦੋਂ ਸਿੱਖ ਜੰਗਲ ਵਿੱਚ ਰਹਿੰਦੇ ਸੀ ਸਿੰਘ 100 ਸਾਲ ਉਦਾਸੀ ਮਹਾਤਮਾ ਨੇ ਗੁਰਬਾਣੀ ਸੰਭਾਲ ਰੱਖੀ ਤੇ ਘਰਾਂ ਘਰਾਂ ਵਿੱਚ ਪ੍ਰਚਾਰ ਕੀਤਾ ਖਿਮਾ ਕਰ ਦੇਣਾ ਆਖੋ ਸਤਨਾਮ
1: ਸਤਨਾਮ
0: ਇਹ ਲਿਖ ਕੇ ਲਿਆਏ ਮੇਰੇ ਮਾਲਕ ਤੀਰ ਨਾਲ ਦਸਤਖਤ ਕਰਦੇ ਸੀ ਜਦੋਂ ਪ੍ਰਵਾਨਗੀ ਦਿੰਦੇ ਸੀ ਇਹਨੇ ਜਦ ਦੇਖਿਆ ਨਾ ਬੜਾ ਸੁੰਦਰ ਪੋਥੀ ਸਾਹਿਬ ਲਿਖਿਆ ਇਹਦਾ ਮਨ ਬਦਲ ਗਿਆ ਆਖੋ ਸਤਨਾਮ
1: ਸਤਨਾਮ
0: ਇਹ ਬਦਲ ਜਾਂਦਾ ਗੁਰੂ ਦੇ ਨੇੜੇ ਰਹਿ ਕੇ ਵੀ ਬਦਲ ਜਾਂਦਾ ਇਸ ਕਰਕੇ ਇਹਦੇ ਤੇ ਅੱਖ ਰੱਖ ਇਹਦੇ ਤੇ ਸਵਾਰੀ ਕਰ ਇਹੀ ਸਿਮਰਨਾ ਇਸ ਮਨ ਨੂੰ ਪੁੱਛਣਾ ਵੀ ਚੱਲਾ ਕਿੱਥੇ ਆ ਆਖੋ ਸਤਨਾਮ
1: ਸਤਨਾਮ
0: ਤਿਆਰੀ ਕਿੱਥੇ ਦੀ ਕੀਤੀ ਆ ਬਸ ਇਹਦੇ ਤੇ ਸਵਾਰੀ ਕਰ ਜਾ ਇਹੀ ਘੋੜ ਸਵਾਰਾ ਕਹੇ ਕਹੇ ਕਬੀਰ ਭਲੇ ਸਵਾਰਾ ਵੇਦ ਕਤੇਵ ਤੇ ਰਹੇ ਨਿਆਰਾ ਇਹ ਵੇਦਾਂ ਸ਼ਾਸਤਰਾਂ ਨਾਲ ਕਾਬੂ ਨਹੀਂ ਆਉਂਦਾ ਇਹ ਤਾਂ ਗੁਰ ਸ਼ਬਦ ਨਾਲ ਫੜਿਆ ਜਾਂਦਾ ਇਸ ਤੋਂ ਬਗੈਰ ਇਹਨੇ ਫੜਿਆ ਨਹੀਂ ਜਾਣਾ ਨਿਮਰਤਾ ਨਹੀਂ ਆਉਂਦੀ ਆਓ ਮੈਂ ਅੱਗੇ ਚੱਲਾਂ ਆਪਣੀ ਦੇ ਨਾਲ ਕਿਸਨੇ ਸੋਚਿਆ ਕਿਉਂ ਨਾ ਇਹ ਪੋਥੀ ਸਾਹਿਬ ਰੱਖ ਲੈ ਜਾਏ ਇਹਨਾਂ ਨੂੰ ਟਾਲ ਮਟੋਲ ਕਰ ਦਿੱਤੀ ਵੀ ਸਤਿਗੁਰ ਜੀ ਜੰਗ ਯੁੱਧ ਵਿੱਚ ਰੁੱਝੇ ਹੋਏ ਨੇ ਅਜੇ ਉਹਨਾਂ ਕੋਲ ਸਮਾਂ ਹੈ ਨਹੀਂ ਜਦੋਂ ਸਮਾਂ ਹੋਏਗਾ ਮੈਂ ਮਾਲਕ ਦੀ ਪ੍ਰਵਾਨਗੀ ਲੈ ਲਵਾਂਗਾ ਫਿਰ ਤੁਸੀਂ ਲੈ ਜਾਣਾ ਆਖੋ ਸਤਨਾਮ
1: ਸਤਨਾਮ
0: ਕੁਝ ਮਹੀਨੇ ਬੀਤ ਗਏ 2-3 ਇਹ ਮਹਾਤਮਾ ਫਿਰ ਆਏ ਨੇ ਫਿਰ ਬੇਨਤੀ ਕੀਤੀ ਕਹਿੰਦੇ ਅਜੇ ਸਮਾਂ ਨਹੀਂ ਮਿਲਿਆ ਸਮਾਂ ਨਹੀਂ ਅਜੇ ਮਿਲਿਆ ਸਤਿਗੁਰ ਜੀ ਨੇ ਪੋਥੀ ਸਾਹਿਬ ਨੂੰ ਅਜੇ ਦੇਖਿਆ ਨਹੀਂ ਪ੍ਰਵਾਨਗੀ ਨਹੀਂ ਦਿੱਤੀ ਦੂਸਰੀ ਵਾਰ ਆਏ ਫਿਰ ਇਹੀ ਕੁਝ ਹੋਇਆ ਜਦ ਤੀਸਰੀ ਵਾਰ ਆਏ ਤਕਰੀਬਨ 8-9 ਮਹੀਨੇ ਬੀਤ ਚੁੱਕੇ ਸੀ ਆ ਕੇ ਬੇਨਤੀ ਕੀਤੀ ਭਾਈ ਸਾਹਿਬ ਕਿਰਪਾ ਕਰ ਦਿਓ ਹੁਣ ਤਾਂ ਸਮਾਂ ਵੀ ਬਹੁਤ ਹੋ ਗਿਆ ਸਤਿਗੁਰ ਜੀ ਤੋਂ ਪ੍ਰਵਾਨਗੀ ਲੈ ਦਿਓ ਗੁੱਸੇ ਵਿੱਚ ਆ ਗਿਆ ਕਹਿੰਦੇ ਗੱਲ ਸੁਣ ਲਓ ਬਿਹਤਰੀ ਆ ਹੁਣ ਤੁਸੀਂ ਚਲੇ ਜਾਓ ਮੇਰੇ ਡੇਰੇ ਚੋਂ ਜੇ ਨਹੀਂ ਜਾਓਗੇ ਨਾ ਤਾਂ ਤੁਹਾਡੀਆਂ ਜਟਾਂ ਜੁਟਾਂ ਪੱਟ ਕੇ ਨਾ ਮੈਂ ਤੁਹਾਡੇ ਹੱਥ ਫੜਾ ਦੇਣੀ ਆ ਜੇ ਮੁੜ ਕੇ ਇੱਥੇ ਦੇਖ ਲਿਆ ਤੇ ਆਖੋ ਸਤਨਾਮ
1: ਸਤਨਾਮ
0: ਤੁਸੀਂ ਭੁੱਲ ਜਾਂਦੇ ਇਹਨੂੰ ਚੇਤਾ ਭੁੱਲ ਗਿਆ ਕਿ ਫਲ ਨੀਵਿਆਂ ਰੁੱਖਾਂ ਨੂੰ ਲੱਗਦੇ ਨੇ

0: సింబల్ వృక్ష రాహిరా ఆత్ ధీరగ ఆత్మబుజ్. ਕਹਿੰਦੇ ਕਦੇ ਸਿੰਬਲ ਦਾ ਦਰਖਤ ਦੇਖੇ ਨਾ, ਬੜੇ ਦੂਰੋਂ ਫਲ ਸੋਹਣੇ ਲੱਗਦੇ ਨੇ, ਫੁੱਲ ਸੋਹਣੇ ਲੱਗਦੇ ਨੇ. ਰੱਬ ਦੇ ਪਿਆਰੇ ਕਹਿੰਦੇ ਵੀ ਫਲ ਵੀ ਫਿੱਕੇ, ਫੁੱਲ ਵੀ ਫਿੱਕੇ, ਫਲ ਬਕ ਬਕੇ, ਕੁਝ ਵੀ ਨਹੀਂ. ਜਿਵੇਂ ਆਸ ਕਰਕੇ ਪੰਛੀ ਆਉਂਦਾ ਤੇ ਉਦਾਸ ਹੋ ਕੇ ਚਲੇ ਜਾਂਦੇ ਨੇ, ਫੁੱਲ ਵੀ ਕਿਸੇ ਕੰਮ ਦੇ ਨਹੀਂ ਤੇ ਫਲ ਵੀ ਕਿਸੇ ਕੰਮ ਦੇ ਨਹੀਂ. ਕਿਉਂਕਿ ਹੰਕਾਰੀ ਬੰਦੇ ਨੂੰ ਹੰਕਾਰ ਦਾ ਫਲ ਲੱਗਦਾ, ਉਹ ਕੋਈ ਖਾਣ ਨੂੰ ਤਿਆਰ ਨਹੀਂ ਹੁੰਦਾ. ਆਖੋ ਸਤਨਾਮ.
1: ਸਤਨਾਮ.
0: ਮਨ ਵਿੱਚ ਆਈ ਇਹਨਾਂ ਮਹਾਤਮਾ ਦੇ, ਕਿਉਂ ਨਾ ਸਤਿਗੁਰੂ ਜੀ ਅੱਗੇ ਜਾ ਕੇ ਆਪ ਹੀ ਬੇਨਤੀ ਕਰ ਲਈਏ. ਚੋਬਦਾਰ ਦੇ ਪਾਸ ਚਲੇ ਗਏ, ਬੇਨਤੀ ਕੀਤੀ, ਸਤਿਗੁਰੂ ਜੀ ਦੇ ਦਰਸ਼ਨ ਕਰਨੇ ਆ, ਆਗਿਆ ਲੈ ਦਿਓ. ਚੋਬਦਾਰ ਅੰਦਰ ਗਿਆ, ਪਾਤਸ਼ਾਹ ਕੁਝ ਮਹਾਤਮਾ ਆਏ ਨੇ, ਉਦਾਸੀ ਮਹਾਤਮਾ ਤੁਹਾਡੇ ਦਰਸ਼ਨ ਕਰਨਾ ਚਾਹੁੰਦੇ ਨੇ. ਕਹਿੰਦੇ ਉਹਨਾਂ ਨੂੰ ਬੁਲਾ ਲਓ. ਨਮਸਕਾਰ ਕੀਤੀ, ਚਿਹਰੇ ਉਦਾਸ ਦੇ ਕੇ ਮਾਲਕ ਪੁੱਛਣ ਲੱਗੇ, ਕੀ ਗੱਲ ਪਿਆਰੇ, ਚਿਹਰਾ ਕਿਉਂ ਉਦਾਸ ਆ? ਬੇਨਤੀ ਕੀਤੀ ਪਾਤਸ਼ਾਹ, ਇੱਕ ਪੋਥੀ ਸਾਹਿਬ ਲਿਖ ਕੇ ਲਿਆਏ ਸੀ, ਅਜੇ 9 ਮਹੀਨੇ ਹੋ ਗਏ. ਦੀਵਾਨ ਨੰਦ ਚੰਦ ਨੂੰ ਬੇਨਤੀ ਕੀਤੀ ਸੀ, ਪਰ ਅਜੇ ਤੱਕ ਕੁਝ ਗੱਲ ਬਣੀ ਨਹੀਂ, ਔਰ ਅਸੀਂ ਅੱਜ ਤੀਸਰੀ ਵਾਰੀ ਆਏ ਤੇ ਉਹਨੇ ਸਾਡਾ ਨਿਰਾਦਰ ਕਰ ਦਿੱਤਾ. ਆਖੋ ਸਤਨਾਮ.
1: ਸਤਨਾਮ.
0: ਕਹਿੰਦੇ ਕੀ ਕਹਿੰਦਾ ਸੀ? ਕਹਿੰਦੇ ਜੇ ਹੁਣ ਤੁਸੀਂ ਆਏ ਨਾ, ਤੁਹਾਡੀਆਂ ਜਟਾਂ ਜੁਟਾਂ ਪੱਟ ਕੇ ਮੈਂ ਧੱਕਾ ਮਾਰ ਕੇ ਕੱਢ ਦੇਣੇ ਇੱਥੋਂ. ਆਖੋ ਸਤਨਾਮ.
1: ਸਤਨਾਮ.
0: ਚੋਬਦਾਰ ਨੂੰ ਪਾਤਸ਼ਾਹ ਕਹਿਣ ਲੱਗੇ, ਨੰਦ ਚੰਦ ਨੂੰ ਬੁਲਾ ਕੇ ਲਿਆ, ਜਾ ਕੇ ਸੁਨੇਹਾ ਦਿੱਤਾ, ਸਤਿਗੁਰੂ ਜੀ ਬੁਲਾਉਂਦੇ ਨੇ, ਤੁਸੀਂ ਆਓ. ਇਹ ਨਹੀਂ ਆਇਆ. ਫਿਰ ਦੁਬਾਰਾ ਸੁਚੇਤ ਕੀਤਾ, ਇਹ ਦੀਵਾਨ ਨੰਦ ਚੰਦ ਨੂੰ ਕਹਿੰਦੇ ਥੋੜ੍ਹਾ ਜਲਦੀ ਆ. ਫਿਰ ਜਾ ਕੇ ਸੁਨੇਹਾ ਦਿੱਤਾ ਚੋਬੇਦਾਰ ਨੇ, ਫਿਰ ਵੀ ਨਾ ਸੁਣੀ ਇਹਨਾਂ ਨੇ. ਤੀਸਰੀ ਵਾਰੀ ਜਦ ਫਿਰ ਗਿਆ, ਤਾੜਨਾ ਕੀਤੀ ਪਾਤਸ਼ਾਹ ਨੇ ਕਿ ਨੰਦ ਚੰਦ ਨੂੰ ਤਾੜਨਾ ਕਰਦੇ ਵੀ ਜੇ ਤੂੰ ਨਹੀਂ ਆਇਆ ਤੈਨੂੰ ਸਜ਼ਾ ਮਿਲ ਜਾਣੀ ਹੈ. ਜਦੋਂ ਜਾ ਕੇ ਇਹ ਤਾੜਨਾ ਕੀਤੀ ਚੋਬੇਦਾਰ ਨੇ, ਇਹ ਉੱਠ ਕੇ ਖੜਾ ਹੋ ਗਿਆ ਦੀਵਾਨ ਨੰਦ ਚੰਦ. ਪਤਾ ਕੀ ਕਹਿੰਦਾ? ਕਹਿੰਦੇ ਉਸ ਗੁਰੂ ਦੀ ਗੱਲ ਕਰਦੇ ਹੋ ਜਿਹਦਾ ਭੰਗਾਣੀ ਦਾ ਯੁੱਧ ਮੈਂ ਜਿੱਤਿਆ? ਆਖੋ ਸਤਨਾਮ.
1: ਸਤਨਾਮ.

0: ਉੱਠ ਕੇ ਖੜਾ ਹੋ ਗਿਆ। ਚੋਬਦਾਰ ਨੂੰ ਕਹਿਣ ਲੱਗਾ, ਉਸ ਗੁਰੂ ਦੀ ਗੱਲ ਕਰਦੇ ਹੋ ਜਿਹਦਾ ਭੰਗਾਣੀ ਦਾ ਯੁੱਧ ਮੈਂ ਜਿੱਤਿਆ, ਨਹੀਂ ਤਾਂ ਕਿਤੇ ਨਾਮੋ ਨਿਸ਼ਾਨ ਨਾ ਮਿਲਦਾ। ਮੈਂ ਇੱਕ ਵਾਰ ਚੋਲਾ ਝਾੜ ਦਿਆਂ ਤੇ ਸੈਂਕੜੇ ਗੁਰੂ ਗੋਬਿੰਦ ਸਿੰਘ ਪੈਦਾ ਕਰਦੇ। ਆਖੋ ਸਤਨਾਮ।
1: ਸਤਨਾਮ।
0: ਹੰਕਾਰ ਦੀ ਚਰਮ ਸੀਮਾ ਸੀ ਇਹ। ਚੋਬਦਾਰ ਵਾਪਸ ਆ ਗਿਆ, ਪੁੱਛਿਆ ਆਇਆ ਨਹੀਂ? ਕਹਿੰਦੇ ਪਾਤਸ਼ਾਹ ਤੇ ਹੰਕਾਰ ਤੇ ਵਚਨ ਕਰਦਾ। ਨੇ ਕੀ ਕਹਿੰਦਾ ਸੀ? ਕਹਿੰਦੇ ਇੱਕ ਵਾਰੀ ਚੋਲਾ ਝਾੜਦਿਆਂ ਤੇ ਸੈਂਕੜੇ ਗੁਰੂ ਗੋਬਿੰਦ ਸਿੰਘ ਪੈਦਾ ਕਰਦੇ। ਆਖੋ ਸਤਨਾਮ।
1: ਸਤਨਾਮ।
0: ਕਦੇ ਕਦੇ ਸਿੱਖ ਨੂੰ ਭੁਲੇਖਾ ਲੱਗ ਜਾਂਦਾ ਵੀ ਇਹ ਗੁਰੂ ਤੋਂ ਵੱਡਾ ਆ। ਆਖੋ ਸਤਨਾਮ।
1: ਸਤਨਾਮ।
0: ਹੁਣ ਇਹਦੇ ਧਿਆਨ ਵਿੱਚ ਆਇਆ ਵੀ ਗੁਰੂ ਕੀ ਚੀਜ਼ ਆ, ਕਿਉਂ ਨਾ ਦੁਸ਼ਮਣਾਂ ਨਾਲ ਮਿਲ ਕੇ ਸਤਿਗੁਰ ਦੇ ਗੁਰੂ ਨੂੰ ਮੁਕਾ ਦਿੱਤਾ ਜਾਏ। ਆਖੋ ਸਤਨਾਮ।
1: ਸਤਨਾਮ।
0: ਮਨ ਵਿੱਚ ਇੱਕ ਦੂਜੀ ਇਹਦੇ ਅੰਦਰ ਧਾਰਨਾ ਆ ਵੀ ਗੁਰੂ ਤੋਂ ਕੀ ਲੈਣਾ, ਪੋਥੀ ਸਾਹਿਬ ਮੇਰੇ ਕੋਲ ਆ, ਜਿੱਥੇ ਰੱਖਾਂਗਾ ਲੋਕ ਮੱਥਾ ਟੇਕਣਗੇ, ਮਾਇਆ ਆਈ ਜਾਣੀ ਆ। ਆਖੋ ਸਤਨਾਮ।
1: ਸਤਨਾਮ।
0: ਮਨ ਬਹੁਤ ਕੁਝ ਦੱਸ ਦਿੰਦਾ ਇਹਨੂੰ, ਜਦ ਇਹ ਚੱਲਦਾ ਨਾ ਫਿਰ ਰਾਹ ਨਹੀਂ ਦਿੰਦਾ। ਰਾਤੋ ਰਾਤ ਇਹ ਬਾਬਾ ਬਕਾਲੇ ਆ ਗਿਆ। ਜਦ ਬਾਬੇ ਬਕਾਲੇ ਦੇ ਨੇੜੇ ਆ ਗਿਆ, ਇਹ ਸੋਚਦਾ ਸੀ ਵੀ ਧੀਰਮਲ ਨਾਲ, ਬਾਬਾ ਧੀਰਮਲ ਨਾਲ ਮਿਲ ਕੇ ਕਿਉਂ ਨਾ ਗੁਰੂ ਨੂੰ ਮੁਕਾ ਦਈਏ, ਕੰਮ ਹੀ ਨਵੇੜ ਦਈਏ। ਆਖੋ ਸਤਨਾਮ।
1: ਸਤਨਾਮ।
0: ਕਿੱਥੇ ਸ਼ਰਧਾ, ਕਿੱਥੇ ਖੂਨ ਦੀ ਪਿਆਸ ਆ। ਆਖੋ ਸਤਨਾਮ।
1: ਸਤਨਾਮ।
0: ਕਿਉਂ ਨਾ ਮੁਕਾ ਦਈਏ। ਸਵੇਰ ਹੋਈ, ਸਿੰਘ ਪਾਤਸ਼ਾਹ ਨੂੰ ਕਹਿਣ ਲੱਗੇ, ਦਾਤਾ ਜੀ ਦੀਵਾਨ ਨੰਦ ਚੰਦ ਤੇ ਚਲਾ ਗਿਆ। ਕਹਿੰਦੇ ਜਿੱਥੇ ਗਿਆ ਨਾ ਉੱਥੇ ਉਹਦੀ ਮੌਤ ਉਡੀਕਦੀ ਆ। ਆਖੋ ਸਤਨਾਮ।
1: ਸਤਨਾਮ।
0: ਧੀਰਮਲ ਦੇ ਬੰਦਿਆਂ ਨੇ ਸਮਝਾ ਦਿੱਤਾ ਵੀ ਉਹ ਦੀਵਾਨ ਰਿਹਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਕਿਤੇ ਕੋਈ ਐਸੀ ਨਾ ਖੇਡ ਖੇਡ ਦੇ ਤੁਹਾਨੂੰ ਹੀ ਮਾਰ ਕੇ ਚਲਾ ਜਾਏ। ਆਖੋ ਸਤਨਾਮ।
1: ਸਤਨਾਮ।
0: ਪੋਥੀ ਸਾਹਿਬ ਸਿਰ ਤੇ ਚੱਕਿਆ, ਜਦ ਹਵੇਲੀ ਦੇ ਵਿੱਚ ਇਹ ਗਿਆ ਤੇ ਬੰਦੂਕ ਸੀ ਕੋਲ, ਸਿੱਧੀ ਸੀਨੇ ਚ ਗੋਲੀ ਮਾਰੀ ਇਹਦੇ। ਆਖੋ ਸਤਨਾਮ।
1: ਸਤਨਾਮ।
0: ਢਹਿ ਢੇਰੀ ਕਰ ਦਿੱਤਾ। ਪਤਾ ਮਾਲਕ ਕੀ ਕਹਿੰਦੇ ਨੇ, ਸਮਾਂ ਹੋ ਗਿਆ। ਆਖਰੀ ਪੰਕਤੀ ਜਿਹੜਾ ਮੇਰੇ ਨਾਲ ਸਾਂਝ ਪਾਉਂਦਾ, ਜਿਹੜਾ ਬਚਨ ਗੁਰਾਂ ਦੇ

0: ਜਿਹੜਾ ਸਤਿਗੁਰ ਦਾ ਬਚਨ ਮੋੜਦਾ ਕਦੇ ਸੁਪਨੇ ਚ ਵੀ ਸੁੱਖ ਨਹੀਂ ਆਖੋ ਸਤਨਾਮ
1: ਸਤਨਾ
0: ਸਤਿਗੁਰ ਕਿਰਪਾ ਕਰਨ ਬਚਨ ਮੰਨਣ ਦਾ ਬਲ ਬਖਸ਼ਣ ਆਪਣੇ ਗੁਰੂ ਚਰਨਾਂ ਵਿੱਚ ਲਗਾਈ ਰੱਖਣ ਯੁਗੋ ਯੁਗ ਪ੍ਰੀਤੀ ਨਿਭ ਜਾਏ ਇਹੀ ਅਰਦਾਸ ਕਰੀਏ ਹੋਈਆਂ ਫੁੱਲਾਂ ਦੀ ਖੇਵਾਂ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ
0: ਉੱਥੇ ਨਹੀਂ ਜਿੱਥੇ ਕਈ ਵਾਰੀ ਰਹਿੰਦਾ ਪੈਦਾ ਹੋਇਆ ਹੁੰਦਾ ਪੈਦਾ ਤਾਂ ਹਿੰਦੁਸਤਾਨ ਵਿੱਚ ਹੋਏ ਭੋਜਨ ਕੈਨੇਡਾ ਵਿੱਚ ਛਕਦੇ ਹਾਂ ਆਖੋ ਸਤਨਾਮ
1: ਸਤਨਾਮ
0: ਪੈਦਾ ਕਈ ਵਾਰੀ ਮਨੁੱਖ ਇੰਗਲੈਂਡ ਵਿੱਚ ਹੁੰਦਾ ਭੋਜਨ ਹਿੰਦੁਸਤਾਨ ਵਿੱਚ ਜਾ ਕੇ ਛਕਦਾ ਸਤਿਗੁਰ ਕਹਿੰਦੇ ਯਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਇਸ ਮਨੁੱਖ ਦਾ ਭੋਜਨ ਉੱਥੇ ਨਹੀਂ ਕਈ ਵਾਰੀ ਆਸਟ੍ਰੇਲੀਆ ਦੀ ਕਣਕ ਹਿੰਦੁਸਤਾਨੀ ਖਾਂਦੇ ਦੇਖੇ ਆਖੋ ਸਤਨਾਮ
1: ਸਤਨਾਮ
0: ਆਸਟ੍ਰੇਲੀਆ ਦੀ ਕਣਕ ਸ਼੍ਰੀਲੰਕਾ ਖਾਂਦਾ ਦੇਖਿਆ ਬੀਜੀ ਕਿਸੇ ਨੇ ਉਸਦੀ ਪਾਲਣ ਪੋਸ਼ਣ ਕਿਸੇ ਨੇ ਕੀਤਾ ਪਰ ਖਾਣ ਵਾਲੇ ਕਿਤੇ ਹੋਰ ਬੈਠੇ ਨੇ ਆਖੋ ਸਤਨਾਮ
1: ਸਤਨਾਮ
0: ਖਾਣ ਵਾਲੇ ਕਿਤੇ ਹੋਰ ਬੈਠੇ ਨੇ ਦੇਖ ਉਸਦੇ ਪਾਤਸ਼ਾਹ ਦਾ ਖੇਡ ਦੇਖ ਸਤਿਗੁਰ ਕਹਿੰਦੇ ਤੂੰ ਕਿਉਂ ਡੋਲਦਾ ਕਿਉਂ ਵਿਚਾਰ ਅਜੇ ਇੱਥੋਂ ਹੀ ਚੱਲਿਆ ਸੀ ਬਾਬਾ ਜੀ ਕਹਿੰਦੇ ਨੇ ਆਹ ਦੇਖ ਕਿੰਨੀ ਸੋਹਣੀ ਦੇਹ ਮਿਲੀ ਆ ਪਿਆਰੇ ਨਾਲ ਤੂੰ ਮੇਹ ਪਾ ਪਰ ਕਿਵੇਂ ਪਾਉਣਾ ਉੱਦਮ ਪਹਿਲਾਂ ਕਰਨਾ ਪਏਗਾ ਉੱਦਮ ਕਰੇਂਦਿਆਂ ਜੀਓ ਤੂੰ ਕਮਾਵਦਿਆਂ ਸੁੱਖ ਪੁੰਜ ਤੈਨੂੰ ਹੱਕ ਆ ਨੇਕ ਕਮਾਈ ਕਰਕੇ ਉਹਦਾ ਸੁੱਖ ਲੈ ਸਕਦਾ ਸੁੱਖ ਕੀ ਲੈਣਾ ਸੀ ਧਿਆਵਦਿਆਂ ਤੂੰ ਪ੍ਰਭੂ ਮਿਲ ਭੋਜਨ ਤਾਂ ਛਕਣਾ ਹੀ ਸੀ ਭੋਜਨ ਛੱਕ ਕੇ ਸਿਮਰਨ ਕਰਦਾ ਭੋਜਨ ਛੱਕ ਕੇ ਬੰਦਗੀ ਕਰਦਾ ਭੋਜਨ ਛੱਕ ਕੇ ਗੁਰੂ ਦਰਬਾਰ ਵਿੱਚ ਜਾਂਦਾ ਭੋਜਨ ਛੱਕ ਕੇ ਸਾਧ ਸੰਗਤ ਦੀ ਸੇਵਾ ਕਰਦਾ ਆਖੋ ਸਤਨਾਮ ਧਿਆਨ ਇਕਾਗਰ ਕਰਨਾ ਜੀ ਮਨ ਨੂੰ ਇਹ ਲਿਆਉਣਾ ਪਏਗਾ ਸਤਸੰਗ ਸੁਣਨ ਲਈ ਇਹ ਸਾਨੂੰ ਛੱਡ ਕੇ ਆਪ ਬਾਹਰ ਚਲਾ ਗਿਆ ਆਖੋ
1: ਸਤਨਾਮ
0: ਬੜਾ ਪਰਬਲ ਹੈ ਇਹ ਮਨ ਇਹ ਛੱਡ ਕੇ ਬਾਹਰ ਚਲਾ ਜਾਂਦਾ ਬਸ ਇਹਦੀ ਸਵਾਰੀ ਕਰਨੀ ਹੈ ਇਹਨੂੰ ਹੀ ਪੁੱਛਣਾ ਹੁਣ ਚੱਲਾ ਕਿੱਥੇ ਆ ਤੂੰ ਬੈਠ ਗੁਰੂ ਚਰਨਾਂ ਵਿੱਚ ਤੈਨੂੰ ਪਤਾ ਤੇ ਲੱਗੇ ਆਇਆ ਤੂੰ ਕਾਹਦੇ ਲਈ ਆ ਰਾਣੀ ਤੂੰ ਆਇਓ ਲਾਹਾ ਲੈਣ ਲੱਗਾ ਕਿੱਤ ਕਫਕੜੇ ਸਭ ਮੁਕਦੀ ਚੱਲੀ ਰਹਿਣ ਚਾਰ ਪੈਰ ਰਾਤ ਇਸਦਾ ਜੀਵਨ ਮਨੁੱਖ ਦਾ ਦੱਸਿਆ ਬਾਣੀ ਨੇ ਪਹਿਲੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਹੈਰਾਨੀ ਨਹੀਂ ਸਿਰਫ ਰਾਤ ਹੀ ਚਾਰ ਪੈਰ ਰਾਤ ਹੀ ਇਹਦਾ ਜੀਵਨ ਦਿਨ ਤਾਂ ਇਸਨੇ ਦੇਖਿਆ ਹੀ ਨਹੀਂ ਆਖੋ ਸਤਨਾਮ ਰਹਿਣ ਕੇ ਪਹਿਲੇ ਪੈਰੇ ਰਹਿਣ ਕੇ ਆ ਦੇਖ ਉਹ ਬਣਜ ਕਰਨ ਵਾਲਿਆ ਉਹ ਬਣ ਜਾ ਰਿਹਾ ਉਹ ਸੌਦਾ ਕਰਨ ਵਾਲਿਆ ਆ ਦੇਖ ਤੈਨੂੰ ਹੁਕਮ ਹੋਇਆ ਤੂੰ ਗਰਭਵਾਸ ਵਿੱਚ ਆ ਗਿਆ ਪਰ ਲੁੱਟ ਲਿਆ ਇਸ ਨੂੰ

ਮਨ ਨੂੰ ਪੁੱਛਣਾ ਪੈਗਾ। ਮੈਂ ਬੇਨਤੀ, ਜਿਸ ਦਿਨ ਤੋਂ ਤੁਹਾਡੇ ਦਰਸ਼ਨ ਕਰਨੇ, ਸਿਰਫ ਮਨ ਦੇ ਇਰਦ ਗਿਰਦ ਘੁੰਮਦੇ ਵੀ ਸੌਦਾ ਤਾਂ ਇਹਦਾ ਹੋਣਾ ਸੀ, ਸੌਦਾ ਤੇ ਮਨ ਨੇ ਕਰਨਾ ਸੀ, ਮਨ ਦਾ ਕਰਨਾ ਸੀ, ਇਹਨੇ ਵਿਕਣਾ ਸੀ। ਆਖੋ ਸਤਨਾਮ। ਬਾਕੀ ਸਭ ਕੁਝ ਚੜਾ ਦਿੰਦਾ ਏ, ਥੋੜੀ ਜਿਹੀ ਸ਼ਰਧਾ ਬਣ ਜਾਏ ਬੰਦਾ ਧਨ ਚੜਾ ਦਿੰਦਾ ਗੁਰੂ ਅੱਗੇ, ਗੁਰੂ ਚਰਨਾਂ 'ਚ। ਥੋੜੀ ਜਿਹੀ ਸ਼ਰਧਾ ਬਣ ਜਾਏ ਦਰੀਆਂ ਚੜਾ ਦਿੰਦਾ, ਥੋੜੀ ਜਿਹੀ ਸ਼ਰਧਾ ਬਣ ਜਾਏ ਥੋੜਾ ਰਾਸ਼ਨ ਚੜਾ ਦਿੰਦਾ, 100 ਬੋਰਾ ਸੀਮਿੰਟ ਦਾ ਦੇ ਦਿੱਤਾ, ਪਰ ਆਪਣਾ ਆਪ ਨਹੀਂ ਦਿੰਦਾ। ਆਖੋ ਸਤਨਾਮ। ਆਪਣਾ ਆਪ ਨਹੀਂ ਚੜਾਉਂਦਾ, ਬਾਕੀ ਸਭ ਕੁਝ ਚੜਾ ਦਿੰਦਾ। ਤੇ ਪਾਤਸ਼ਾਹ ਕਹਿੰਦੇ ਸੌਦਾ ਉਹਦੇ ਨਾਲ ਨਹੀਂ ਹੋਣਾ, ਸੌਦਾ ਤੇਰੇ ਨਾਲ ਹੋਣਾ। ਆਖੋ ਸਤਨਾਮ। ਸੌਦਾ ਮਨ ਨਾਲ ਹੋਣਾ। ਪੰਕਤੀ ਅੱਜ ਪਹਿਲੀ ਆਈ ਸੀ, ਹਰ ਕੇ ਸੇਵਕ ਜੋ ਹਰ ਪਾਏ, ਤਿੰਨ ਕੀ ਕਥਾ ਨਿਰਾਰੀ ਦੇ। ਜਿਹੜੇ ਉਹਦੇ ਪਿਆਰੇ ਨੇ ਉਹਨਾਂ ਦੀ ਕਥਾ ਸਾਡੀ ਵਰਗੀ ਨਹੀਂ। ਸਾਡੀ ਕਥਾ ਕਿਹੋ ਜਿਹੀ? ਲਗਭਗ ਕਿਸੇ ਦਾ ਜਵਾਈ ਨਾਰਾਜ਼ ਆ, ਕਿਸੇ ਦੀ ਧੀ ਨਾਰਾਜ਼ ਆ, ਕਿਸੇ ਦੀ ਨੂੰਹ ਨਾਰਾਜ਼ ਆ, ਕਿਸੇ ਦਾ ਪੁੱਤ ਨਾਰਾਜ਼ ਆ, ਕਿਸੇ ਦਾ ਪਿਓ ਨਾਰਾਜ਼ ਆ, ਕਿਸੇ ਦੀ ਮਾਂ ਨਾਰਾਜ਼ ਆ। ਸਾਡੀ ਕਹਾਣੀ ਆ, ਸਾਡੀ ਕਥਾ ਇਹੀ ਆ, ਸਾਡੀ ਜ਼ਿੰਦਗੀ ਦੀ ਕਥਾ, ਸਾਰੀ ਜ਼ਿੰਦਗੀ ਦੀ ਇਹ ਰਹੇਗੀ। ਪਰ ਰੱਬ ਦੇ ਪਿਆਰਿਆਂ ਦੀ ਕਥਾ ਇਹੋ ਜਿਹੀ ਨਹੀਂ ਹੁੰਦੀ। ਉਹ ਤੇ ਆਪਣੇ ਮਾਲਕ ਦੇ ਨਾਲ ਸੇਵਾ ਲਈ ਆਏ ਹੋਏ ਹੁੰਦੇ ਨੇ। ਕੱਲ ਮੈਂ ਆਪ ਜੀ ਨਾਲ ਵਿਚਾਰ ਸਾਂਝਾ ਕਰ ਰਿਹਾ ਸੀ ਬਾਬਾ ਜੀ ਦਾ, ਕਿਉਂ ਸੁਡਾਰੇ ਤੋਂ ਜਦ ਚੱਲ ਕੇ ਆਏ ਪੀਰ ਬੁੱਧੂ ਸ਼ਾਹ, ਜੇ ਦਰਸ਼ਨ ਕੀਤੇ, ਇੱਛਾ ਸੀ ਕੁਝ ਜਾਣਨ ਦੀ, ਇੱਛਾ ਸੀ ਕੁਝ ਪ੍ਰਾਪਤੀ ਦੇ। ਇੱਕ ਬੇਨਤੀ ਕਰਾਂ ਆਪ ਜੀ ਨੂੰ, ਮਨਮੁੱਖ ਬੰਦਾ ਪਹਿਲਾਂ ਤੇ ਸਾਧ ਸੰਗਤ ਵਿੱਚ ਆਉਂਦਾ ਹੀ ਨਹੀਂ। ਕਿਰਪਾ ਕਰਿਓ, ਮਨਮੁੱਖ ਬੰਦਾ ਪਹਿਲਾਂ ਤੇ ਸਾਧ ਸੰਗਤ ਵਿੱਚ ਆਉਂਦਾ ਹੀ ਨਹੀਂ, ਜੇ ਆ ਜਾਏ ਤੇ ਬੈਠਦਾ ਨਹੀਂ, ਜੇ ਬੈਠ ਜਾਏ ਤੇ ਸੁਣਦਾ ਨਹੀਂ, ਜੇ ਸੁਣ ਲਏ ਤੇ ਮੰਨਦਾ ਨਹੀਂ। ਆਖੋ ਸਤਨਾਮ। ਸਾਰੀ ਜ਼ਿੰਦਗੀ ਸੁਣਦਾ ਆ ਪਰ ਮੰਨਦਾ ਨਹੀਂ। ਆਖੋ ਸਤਨਾਮ। ਸਤਿਗੁਰ ਕਹਿੰਦੇ ਜੇ ਕਿਤੇ ਮੰਨ ਲਏ

0: मन पावे मन गया अज तक अर्थ सतनाम जिन्ना झूठ मन पहला बोलता सी हुण उस तो ज्यादा बोलता जिन्नी ठगी पहला करता सी उस तो ज्यादा करता जिन्नी हेरा फेरी पहला करता सी उस तो ज्यादा करता मनिया किथे आखो सतनाम देखना पेगा इनू ही तोली जाना किसे नू नहीं कहना ये मन नू अपने नू तोलना वे मना कई बार डॉक्टर तो दवाई खाई दी है डॉक्टर पुछदा ही है भी किन्ना का आराम है पुछ ही लेता डॉक्टर पुछदा ही है भी दवाई नाल को फर्क पिया ये कहता मैं नितनेम करदा गुरुद्वारा साहब आना कहते मन नू पुछया भी अमृत वेला हुण हो गया सफल आखो सतनाम
1: सतनाम
0: अमृत वेला सफल होण लग पिया आउंदा ते तू है गई है पर गड्डी उथे दी उथे ही आखो सतनाम
1: सतनाम
0: पुछना पएगा मन नू नितनेम करदा काम घट गया अगे नालों क्रोध घट गया अगे नालों लोभ घट गया अगे नालों हंकार घट गया अगे नालों आशा चिंता तृष्णा घट गई जे नहीं घटी ते नाम दी दवाई नहीं खाधी इन्हें जे खाधी भी हो ते परहेज नहीं रखिया आखो सतनाम
1: सतनाम
0: पातशाह कहिंदे काम ना विसरियो क्रोध ना विसरियो लोभ ना छूटियो देवा पर निंदा मुख से नहीं छूटी निफल पई सब सेवा ਤੁਸੀਂ ਬੜਾ ਵਧੀਆ ਆਟਾ ਲਿਆਂਦਾ ਹੋਵੇ ਸਧਾਰਨ ਦੀਆਂ ਮੈਂ ਗੱਲਾਂ ਕਰਦਾ ਆਪ ਜੀ ਦੇ ਨਾਲ ਉਹਦੇ ਵਿੱਚ ਦੋ ਮੁੱਠਾਂ ਕਿਤੇ ਰੇਤ ਦੀਆਂ ਪਾ ਦਿਓ ਫਿਰ ਰੋਟੀ ਖਾ ਲਓਗੇ ਆਖੋ ਸਤਨਾਮ
1: ਸਤਨਾਮ
0: ਇਹੀ ਪਾਤਸ਼ਾਹ ਕਹਿੰਦੇ ਨਿੰਦਾ ਰੇਤ ਆ ਤੇਰੇ ਜੀਵਨ ਵਿੱਚ ਤੂੰ ਇਹਨੂੰ ਛੱਡ ਦੇ ਇਸ ਤੋਂ ਪਰੇ ਹੋ ਜਾ ਕੁਝ ਕਰਨ ਦੀ ਵੀ ਲੋੜ ਨਹੀਂ ਪੈਣੀ ਉਸਤਤ ਨਿੰਦਾ ਦਊ ਬਿਵਰਜਿਤ ਆਖੋ ਸਤਨਾਮ
1: ਸਤਨਾਮ
0: ਇਹ ਕੀ ਕਰਦਾ ਮਨ ਕੀ ਕਰਦਾ ਇਹ ਕੋਸ਼ਿਸ਼ ਕਰਦਾ ਦੂਜੇ ਨੂੰ ਘਟਾ ਕੇ ਦੱਸਦਾ ਕੀ ਘਟਾ ਕੇ ਦੱਸਦਾ ਜੇ ਕਿਸੇ ਚ ਗੁਣ ਬਹੁਤੇ ਨੇ ਤੇ ਘਟਾ ਕੇ ਦੱਸਦਾ ਜੇ ਕਿਸੇ ਚ ਔਗਣ ਬਹੁਤੇ ਨੇ ਤੇ ਘਟਾ ਕੇ ਦੱਸਦਾ ਤੇ ਜਿਹੜਾ ਕਿਸੇ ਨੂੰ ਘਟਾ ਕੇ ਦੱਸਦਾ ਉਹ ਘਾਟੇ ਵਿੱਚ ਰਹਿੰਦਾ ਆਖੋ ਸਤਨਾਮ
1: ਸਤਨਾਮ
0: ਜਿਹੜਾ ਕਿਸੇ ਨੂੰ ਘਟਾ ਕੇ ਦੱਸਦਾ ਨਾ ਉਹ ਘਾਟੇ ਵਿੱਚ ਰਹਿੰਦਾ ਉਹ ਵਾਧੇ ਵਿੱਚ ਨਹੀਂ ਜਾ ਸਕਦਾ ਜਾਂ ਤੇ ਦੋਨੋਂ ਹੀ ਤਿਆਗ ਦੇ ਦੋਨੋਂ ਤਿਆਗ ਦੇ ਜੇ ਸੋਨੇ ਦੀ ਕੜੀ ਲੱਗੀ ਹੋਵੇ ਮਨੁੱਖ ਨੂੰ ਹੱਥ ਉਹਨੇ ਵੀ ਬੰਨ ਦੇਣੇ ਨੇ ਹੱਥ ਲੋਹੇ ਦੀ ਕੜੀ ਨੇ ਵੀ ਬੰਨ ਦੇਣੇ ਪਰ ਜੇ ਕੋਈ ਮੂਰਖ ਬੰਦਾ ਸੋਨੇ ਦੀ ਕੜੀ ਨੂੰ ਸ਼ਿੰਗਾਰ ਸਮਝਦਾ ਨਾ ਉਹਨੇ ਸਦਾ ਲਈ ਉਹਦੇ ਹੱਥ ਵੱਜ ਜਾਣੇ ਨੇ ਆਖੋ ਸਤਨਾਮ
1: ਸਤਨਾਮ
0: ਇਹ ਉਸ ਸੋਨੇ ਦੀ ਕੜੀ ਆ ਨਿੰਦਾ ਲੋਹੇ ਦੀ ਕੜੀ ਆ ਦੋਨੋਂ ਹੀ ਹੱਥ ਬੰਨ ਦਿੰਦੀਆਂ ਨੇ ਜੇ ਤੂੰ ਸਿਫਤ ਕਰਨੀ ਆ ਮਾਲਕ ਦੀ ਕਰਿਆ ਕਰ ਆਖੋ ਸਤਨਾਮ
1: ਸਤਨਾਮ
0: ਇੱਥੇ ਆਪ ਜੀ ਆਏ ਹੋ ਨਾ ਅਸੀਂ ਆਏ ਹਾਂ ਕਦੇ ਪਤਾ ਕੀਤਾ ਵੀ ਸਾਧ ਸੰਗਤ ਵਿੱਚ ਕੀ ਮਿਲਦਾ ਆਉਂਦੇ ਹੋ ਰੋਜ਼ ਕੁਛ ਨਾ ਕੁਛ ਤਾਂ ਲੈ ਕੇ ਹੀ ਜਾਂਦੇ ਹੋਵੋਗੇ ਫਿਰ ਮੈਂ ਆਪ ਜੀ ਨਾਲ ਇੱਕ ਉਦਾਹਰਨ ਇੱਕ ਵਿਚਾਰ ਰੱਖ ਕੇ ਅੱਗੇ ਚੱਲਾਂ ਕਹਿੰਦੇ ਕੋਈ ਗੁਰਮੁਖ ਪਿਆਰੇ ਮਹਾਤਮਾ ਬਾਹਰ ਬਾਹਰ ਨਗਰ ਦੇ ਰਹਿੰਦੇ ਸੀ ਸੰਗਤ ਜਾਂਦੀ ਆਉਂਦੀ ਸੀ ਰੱਬ ਦੀ ਗੱਲ ਕਰਨੀ ਸੁਣਨੀ ਇਹ ਤਾਂ ਰੱਬ ਦੇ ਪਿਆਰਿਆਂ ਦੇ ਅੰਦਰ ਇੱਛਾ ਹੀ ਹੁੰਦੀ ਹੈ ਉਸ ਰਸਤੇ ਦੇ ਵਿੱਚ ਇੱਕ ਵਰਤਨ ਬਣਾਉਣ ਵਾਲਿਆਂ ਦਾ ਘਰ ਆਉਂਦਾ ਸੀ ਜਿਨ੍ਹਾਂ ਨੂੰ ਕਦੇ ਕਦੇ ਅਸੀਂ ਕੁਮਾਰ ਵੀ ਕਹਿੰਦੇ ਹਾਂ ਕੱਚੇ ਭਾਂਡੇ ਬਣਾਉਣ ਵਾਲੇ ਇਹ ਤਕਰੀਬਨ 40-50 ਸਾਲ ਤੋਂ ਉੱਥੇ ਰਹਿੰਦੇ ਨੇ ਇੱਕ ਦਿਨ ਇਹਦੀ ਧਰਮ ਪਤਨੀ ਕਹਿਣ ਲੱਗੀ ਪਤੀ ਦੇਵ ਦੁਨੀਆ ਜਾਂਦੀ ਹੈ ਸਤਸੰਗ ਸੁਣਨ ਅਸੀਂ ਵੀ ਚੱਲੀਏ ਹੁਣ ਜਿੱਦਾਂ ਸੁਭਾਅ ਹੁੰਦਾ ਕਹਿੰਦਾ ਉਹ ਵੀ ਦੇ ਦੇਣਗੇ ਆਖੋ ਸਤਨਾਮ
1: ਸਤਨਾਮ
0: ਉਹ ਕੀ ਦੇ ਦੇਣਗੇ ਕਹਿੰਦੇ ਚਲੋ ਮੰਨ ਲੈ ਵੀ ਕੁਝ ਨਹੀਂ ਦੇਣਗੇ ਮੈਨੂੰ 30 ਸਾਲ ਹੋ ਗਏ ਤੁਹਾਡੇ ਘਰ ਆਈ ਨੂੰ ਚਲੋ ਅੱਜ ਅਸੀਂ ਵੀ ਸਤਸੰਗ ਸੁਣੇ ਉਹਨੇ ਕਦੇ ਜ਼ਿੰਦਗੀ 'ਚ ਗਏ ਨਹੀਂ ਨਾ ਤੁਸੀਂ ਕਦੇ ਕਿਹਾ ਹੀ ਆ ਸਹਿਜ ਸਵਾਈ ਮਨ ਬਣਿਆ ਕਹਿੰਦੇ ਚੱਲ ਫਿਰ ਤੂੰ ਜੇ ਨਹੀਂ ਹਟਣਾ ਤੇ ਚੱਲ ਚੱਲਦੇ ਹਾਂ ਸ਼ਾਮ ਦਾ ਵੇਲਾ ਸੀ ਜਾ ਕੇ ਸੰਗਤ ਵਿੱਚ ਬੈਠ ਗਏ ਮਹਾਂਪੁਰਖ ਵਿਚਾਰ ਕਰ ਰਹੇ ਸੀ ਨਸ਼ਿਆਂ ਤੇ ਜਿਵੇਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਵੀ ਜਿਹੜਾ ਤੰਬਾਕੂ ਪੀਂਦਾ ਤੇ ਪਿਲਾਉਂਦਾ ਉਹ ਨਰਕਾਂ ਨੂੰ ਜਾਂਦਾ ਆਖੋ ਸਤਨਾਮ
1: ਸਤਨਾਮ
0: ਤੰਬਾਕੂ ਨੂੰ ਜਗਤ ਝੂਠ ਕਿਹਾ ਸਤਿਗੁਰ ਨੇ ਇਹ ਸੁਣ ਰਹੇ ਸੀ ਸਤਸੰਗ ਸੁਣ ਕੇ ਘਰ ਆ ਗਏ, ਰਾਤ ਆਰਾਮ ਕੀਤਾ, ਜੋ ਨਿੱਤ ਦੀ ਕਿਰਿਆ ਸੀ ਬਰਤਨ ਬਣਾਉਣੇ ਸਵੇਰੇ ਬਣਾਉਣ ਲੱਗ ਪਏ। ਇਹ ਉਹਦੇ ਘਰੋਂ ਦੇਖ ਰਹੀ ਹੈ ਵੀ ਮੇਰਾ ਆਦਮੀ ਕੀ ਬਣਾ ਰਿਹਾ ਹੈ। ਜਦ ਉਹਦੇ ਧਿਆਨ ਵਿੱਚ ਆਇਆ ਵੀ ਇਹ ਕੀ ਬਣਾਉਣ ਲੱਗੇ ਨੇ, ਕਹਿੰਦੇ ਜਰਾ ਰੁਕਿਓ, ਇਹ ਕੀ ਬਣਾਉਣ ਲੱਗੇ ਹੋ? ਕਹਿੰਦੇ ਮੈਂ ਚਿਲਮ ਬਣਾਉਣ ਲੱਗਾ। ਆਖੋ ਸਤਨਾਮ,
1: ਸਤਨਾਮ।
0: ਆ ਫੂਕੇ ਤੇ ਜਿਹੜੀ ਰੱਖਦੇ ਨੇ ਉਹਨੂੰ ਚਿਲਮ ਕਹਿੰਦੇ ਨੇ। ਕਹਿੰਦੇ ਮੈਂ ਚਿਲਮ ਬਣਾਉਣ ਲੱਗਾ। ਕਹਿੰਦੇ ਹੱਦ ਹੋ ਗਈ, ਅਜੇ ਕੱਲ੍ਹ ਹੀ ਸਤਸੰਗ 'ਚ ਰਾਤ ਸੁਣ ਕੇ ਆਏ ਹਾਂ ਵੀ ਜਿਹੜਾ ਤੰਬਾਕੂ ਪੀਂਦਾ ਅਤੇ ਪਿਲਾਉਂਦਾ ਉਹ ਨਰਕਾਂ ਨੂੰ ਜਾਂਦਾ, ਤੁਸੀਂ ਨਾ ਬਣਾਓ। ਆਖੋ ਸਤਨਾਮ,
1: ਸਤਨਾਮ।
0: ਕਹਿੰਦੇ ਭਗਵਾਨ ਨੇ ਜੇ ਵਰਤਨ ਨਹੀਂ ਬਣਾਵਾਂਗੇ ਤਾਂ ਭੁੱਖੇ ਮਰ ਜਾਂਗੇ। ਕਹਿੰਦੇ ਇੱਕ ਬੇਨਤੀ ਕਰਾਂ। ਕਹਿੰਦੇ ਦੱਸ। ਕਹਿੰਦੇ ਤੁਸੀਂ ਚਿਲਮ ਨਾ ਬਣਾਓ, ਤੁਸੀਂ ਇਸ ਤਰ੍ਹਾਂ ਕਰੋ ਸੁਰਾਹੀ ਬਣਾ ਦਿਓ। ਆਖੋ ਸਤਨਾਮ,
1: ਸਤਨਾਮ।
0: ਸੁਰਾਹੀ ਬਣਾ ਦਿਓ। ਕਹਿੰਦੇ ਜਦੋਂ ਸੁਰਾਹੀ ਬਣਾਉਣ ਲੱਗਾ ਤੇ ਆਵਾਜ਼ ਆਈ, ਕਹਿੰਦੇ ਬਲਿਹਾਰ ਜਾਵਾਂ ਸੁਰਾਹੀ ਬਣਾਉਣ ਵਾਲਿਆ, ਜੇ ਕਿਤੇ ਤੂੰ ਮੈਨੂੰ ਚਿਲਮ ਬਣਾ ਦਿੰਦਾ ਮੈਂ ਵੀ ਸੜਦੀ ਭੁੱਜਦੀ ਰਹਿਣਾ ਸੀ, ਜਿਸਨੇ ਮੇਰਾ ਪ੍ਰਯੋਗ ਕਰਨਾ ਸੀ ਉਸਨੇ ਵੀ ਸੜਦੇ ਭੁੱਜਦੇ ਰਹਿਣਾ ਸੀ। ਬਲਿਹਾਰ ਜਾਵਾਂ ਬਣਾਉਣ ਵਾਲਿਆ, ਤੂੰ ਮੈਨੂੰ ਸੁਰਾਹੀ ਬਣਾਉਣ ਲੱਗਾ, ਮੇਰੇ ਵਿੱਚ ਠੰਡਾ ਜਲ ਰਹੇਗਾ, ਜਿਹੜਾ ਪੀਏਗਾ ਉਹ ਵੀ ਠੰਡਾ ਰਹੇਗਾ ਤੇ ਮੈਂ ਵੀ ਠੰਡੀ ਰਹਾਂਗੀ। ਬਲਿਹਾਰ ਜਾਵਾਂ ਬਣਾਉਣ ਵਾਲਿਆ, ਤੇਰਾ ਵਿਚਾਰ ਬਦਲ ਗਿਆ, ਮੇਰਾ ਸੰਸਾਰ ਬਦਲ ਗਿਆ। ਆਖੋ ਸਤਨਾਮ,
1: ਸਤਨਾਮ।
0: ਇੱਥੇ ਕੀ ਬਦਲਣ ਆਏ ਆ? ਨੱਕ ਉਹੋ ਹੀ ਰਹਿੰਦਾ, ਹੱਥ ਉਹੋ ਹੀ ਰਹਿੰਦੇ ਨੇ, ਪੈਰ ਉਹੋ ਹੀ ਰਹਿੰਦੇ ਨੇ। ਕਹਿੰਦੇ ਬੰਦਾ ਬਦਲ ਗਿਆ। ਕੀ ਬਦਲ ਗਿਆ? ਵਿਚਾਰ ਬਦਲ ਗਿਆ। ਆਖੋ ਸਤਨਾਮ,
1: ਸਤਨਾਮ।
0: ਬਸ ਇੱਥੇ ਜਿੱਥੇ ਅਸੀਂ ਬੈਠੇ ਹਾਂ, ਜੇ ਵਿਚਾਰ ਨਹੀਂ ਨਾ ਬਦਲੇ ਫਿਰ ਵਾਹਿਗੁਰੂ ਦੇ ਦਰਸ਼ਨ ਨਹੀਂ ਹੋ ਸਕਣੇ। ਆਖੋ ਸਤਨਾਮ,
1: ਸਤਨਾਮ।
0: ਆ ਦੇਖ, ਆ ਪੀਰ ਬੁੱਧੂ ਸ਼ਾਹ ਦੀਦਾਰ ਕਰਨ ਆਏ। ਗੁਰੂ ਚਰਨਾਂ ਤੇ ਸੀਸ ਰੱਖਿਆ ਹੋਇਆ। ਪਾਤਸ਼ਾਹ ਕਹਿੰਦੇ ਨੇ ਸ਼ਰਧਾ ਚੋਂ ਸੇਵਾ ਉਪਜਦੀ ਆ। ਕਿਰਪਾ ਕਰਨੀ ਜਰਾ, ਜੇ ਸ਼ਰਧਾ ਨਹੀਂ ਤੇ ਬੰਦਾ ਪਾਣੀ ਦਾ ਗਲਾਸ ਵੀ ਨਹੀਂ ਪੁੱਛਦਾ ਕਿਸੇ ਨੂੰ। ਪਹਿਲਾਂ ਸ਼ਰਧਾ ਉਪਜਦੀ ਆ, ਫਿਰ ਜਿਸ ਤੇ ਸ਼ਰਧਾ ਹੁੰਦੀ ਫਿਰ ਮਨ ਕਰਦਾ ਇਹਦੀ ਸੇਵਾ ਕਰੀਏ, ਤੇ ਜਿਸ ਦੀ ਸੇਵਾ ਕਰਦਾ ਫਿਰ ਮਨ ਉਹਦਾ ਸਿਮਰਨ ਵੀ ਕਰ ਲੈਂਦਾ, ਫਿਰ ਉਸਨੂੰ ਯਾਦ ਕਰਦਾ, ਤੇ ਜਿਸ ਦਾ ਸਿਮਰਨ ਕਰਦਾ ਸਿਮਰਨ ਵਿੱਚੋਂ ਸਤਿਗੁਰ ਪ੍ਰਗਟ ਹੁੰਦੇ ਨੇ। ਆਖੋ ਸਤਨਾਮ,
1: ਸਤਨਾਮ।
0: ਸਿਮਰਨ ਵਿੱਚੋਂ ਸਤਿਗੁਰ ਪ੍ਰਗਟ ਹੁੰਦਾ। ਅਸ਼ਰਧਾ ਵੱਜ ਗਈ ਜਿਹੜਾ ਸ਼ੰਕਾ ਲੈ ਕੇ ਆਏ ਸੀ।

0: तुम चंदन हम रिंद वापरे संग तुम्हारे वासा आखो सतनाम
1: सतनाम।
0: कदे रिंद दे नेड़े जाके देखना कंडे इस तरह मुड़े हुए होंदे ने नेड़ियों दी कपड़ा लंघ जाए छड़दे ही नहीं आखो सतनाम
1: सतनाम
0: फिर नहीं छड़दे। यही हाल आ ਜਿਵੇਂ ਕੰਡੇ ਨਾ ਫੜ ਲੈਂਦੇ ਤੇ ਬੰਦੇ ਨੂੰ ਨਹੀਂ ਛੱਡਦੇ ਇਵੇਂ ਵਿਸ਼ੇ ਵਿਕਾਰ ਨਹੀਂ ਛੱਡਦਾ ਇਹ ਵੀ ਰਿੰਡ ਵਰਗਾ ਆਖੋ ਸਤਨਾਮ
1: ਸਤਨਾਮ
0: ਛੱਡਦਾ ਨਹੀਂ ਪਾਤਸ਼ਾਹ ਕਹਿੰਦੇ ਛੱਡਦੇ ਅਸਲ ਚ ਇਹ ਕਹਿੰਦਾ ਜੀ ਕੀ ਕਰੀਏ ਦੁਨੀਆਦਾਰੀ ਆ ਦੁਨੀਆਦਾਰੀ ਨੇ ਫੜਿਆ ਇਹਨੂੰ ਕਿਸੇ ਨੇ ਵੀ ਨਹੀਂ ਫੜਿਆ ਇਹ ਕਿਸੇ ਦਰਖਤ ਨਾਲ ਇਸਨੇ ਜੱਫਾ ਮਾਰਿਆ ਹੋਵੇ ਤੇ ਆਪ ਹੀ ਰੌਲਾ ਪਾਈ ਜਾਏ ਮੈਨੂੰ ਦਰਖਤ ਨੇ ਫੜਿਆ ਦਰਖਤ ਨੇ ਫੜਿਆ ਤੇ ਸਿਆਣਾ ਬੰਦਾ ਕਹਿੰਦਾ ਮੂਰਖਾ ਆਪ ਹੀ ਜੱਫਾ ਪਾਈ ਬੈਠਾ ਆਪੇ ਕਹਿੰਦਾ ਮੈਨੂੰ ਫੜਿਆ ਆਖੋ ਸਤਨਾਮ
1: ਸਤਨਾਮ
0: ਇਹਨੂੰ ਕਿਸੇ ਨੇ ਨਹੀਂ ਫੜਿਆ ਇਹਨੇ ਇਹਨੂੰ ਅੰਦਰੋਂ ਇਹਨੇ ਫੜਿਆ ਸੰਸਾਰ ਨੂੰ ਇਹ ਛੱਡਦਾ ਨਹੀਂ ਆਖੋ ਸਤਨਾਮ
1: ਸਤਨਾਮ
0: ਆ ਦੇਖ ਮੇਰੇ ਮਾਲਕ ਕਹਿੰਦੇ ਨੇ ਪੀਰ ਜੀ ਇੱਕੋ ਹੀ ਇੱਕ ਤਰੀਕਾ ਸ਼ਰਧਾ ਕਿਤੇ ਪੂਰਨ ਹੋਵੇ ਆਖੋ ਸਤਨਾਮ
1: ਸਤਨਾਮ
0: ਪਹਿਲੇ ਸ਼ਰਧਾ ਪੂਰਨ ਹੋਵੇ ਫਿਰ ਕਿਤੇ ਮਨ ਸੇਵਾ ਵਿੱਚ ਲੱਗ ਜਾਏ ਪੂਰਨ ਪੁਰਖ ਦੇ ਸਮਾਂ ਹੈ ਨਹੀਂ ਕਿਉਂਕਿ ਜਿੰਨੀ ਸਾਰੀ ਜ਼ਿੰਦਗੀ ਇਹਨੇ ਉਹਨਾਂ ਦੀ ਸੇਵਾ ਕੀਤੀ ਆ ਇਸ ਮਨੁੱਖ ਨੇ ਪਾਤਸ਼ਾਹ ਦੱਸਦੇ ਨੇ ਬਾਰ ਬਾਰ ਮੇਰੇ ਮਾਲਕ ਕਹਿੰਦੇ ਨੇ ਇਹ ਮਾਤ ਪਿਤਾ ਸੁਤ ਮੀਤ ਨਾ ਭਾਈ ਆਖੋ ਸਤਨਾ
1: ਸਤਨਾ
0: ਸਤਿਗੁਰ ਕਹਿੰਦੇ ਤੇਰੇ ਮਿੱਤਰ ਨੇ ਮੈਂ ਤੇਰੇ ਮਿੱਤਰ ਨਹੀਂ ਇਹ ਕਹਿੰਦਾ ਜਾਨ ਵਾਰ ਦਿਆਂਗਾ ਮੈਂ ਇਹਨਾਂ ਨੂੰ ਭੁੱਖਾ ਨਹੀਂ ਦੇਖ ਸਕਦਾ ਇਹਨਾਂ ਦੀ ਜੈ ਜੈਕਾਰ ਮੈਂ ਕਰਾਉਣੀ ਕਰਾਉਣੀ ਆਖੋ ਸਤਨਾਮ ਫਿਰ ਕਰਦਾ ਕੀ ਹੈ ਪਾਤਸ਼ਾਹ ਕਹਿੰਦੇ ਨੇ ਬਹੁ ਪਰਪੰਚ ਕਰ ਪਰ ਧਨ ਲਿਆਵੈ ਪਰਪੰਚ ਠੱਗੀ ਠੋਰੀ ਨੂੰ ਕਹਿੰਦੇ ਨੇ ਮੈਂ ਆਪਦੇ ਸਾਹਮਣੇ ਉਹ ਹੀ ਸ਼ੀਸ਼ਾ ਰੱਖਣਾ ਜਿਹੜਾ ਆਪਣੇ ਆਪ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰ ਰਿਹਾ ਬਹੁ ਪਰਪੰਚ ਕਰ ਪਰ ਧਨ ਲਿਆਵੈ ਕੀ ਕਰਦਾ ਸੁਧਦਾ ਰਾਤ ਆਨ ਲੁਟਾਵੈ ਮਨ ਮੇਰੇ ਭੁੱਲੇ ਕਪਟ ਨਾ ਕੀਜੈ ਅੰਤ ਨਵੇਰਾ ਤੇਰੇ ਜੀ ਪੈਲੀ ਜੈ ਆਖੋ ਸਤਨਾਮ
1: ਸਤਨਾਮ
0: ਆ ਦੇਖ ਇਹ ਕਹਿੰਦਾ ਜੀ ਮੇਰੀ ਨੇਕਮਾਈ ਸਤਿਗੁਰ ਬਾਣੀ ਚ ਕਹਿੰਦੇ ਨੇ ਝੂਠ ਬੋਲਦਾ ਇਹ ਇਕੱਠੀ ਨਹੀਂ ਹੁੰਦੀ ਅਸਲ ਚ ਜੇ ਹੁੰਦੀ ਹੈ ਤਾਂ ਉਹਦਾ ਇੱਕੋ ਤਰੀਕਾ

0: ਆਪਣਾ ਮਨ ਸੰਭਾਲ, ਤੈਨੂੰ ਚੋਰਾਂ ਨਾਲ ਕੀ, ਤੂੰ ਆਪਣੀ ਗਠੜੀ ਸੰਭਾਲ ਕੇ ਰੱਖ। ਆਖੋ ਸਤਨਾਮ,
1: ਸਤਨਾਮ।
0: ਗਠੜੀ ਆਪਣੀ ਸੰਭਾਲ, ਤੈਨੂੰ ਚੋਰ ਨਾਲ ਕੀ, ਤੂੰ ਕਿਸੇ ਨੂੰ ਬੁਰਾ ਕਿਉਂ ਕਹਿਣਾ। ਆਖੋ ਸਤਨਾਮ,
1: ਸਤਨਾਮ।
0: ਬਾਬਾ ਜੀ ਕਹਿੰਦੇ ਬੁਰਾ ਜੋ ਦੇਖਣ ਮੈਂ ਚੱਲਾ, ਬੁਰਾ ਨੂੰ ਮਿਲਿਆ ਕੋਈ। ਕਹਿ ਦਿਓ ਸਤਨਾਮ,
1: ਸਤਨਾਮ।
0: ਐਡੀ ਅਵਸਥਾ ਉੱਚੀ ਹੋ ਜਾਂਦੀ ਹੈ ਗੁਰਸਿੱਖ ਦੀ। ਬੁਰਾ ਜੋ ਦੇਖਣ ਮੈਂ ਚੱਲਾ, ਬੁਰਾ ਨਾ ਮਿਲਿਆ ਕੋਏ, ਜਬ ਘੱਟ ਖੋਜਾ ਆਪਣਾ ਮੁਝ ਸਾ ਬੁਰਾ ਨਾ ਕੋਏ। ਆਖੋ ਸਤਨਾਮ,
1: ਸਤਨਾਮ।
0: ਸਦੌਰੇ ਚਲੇ ਗਏ ਨੇ ਪਰ ਸੁਰਤ ਗੁਰੂ ਚਰਨਾਂ ਵਿੱਚ ਰਹਿੰਦੀ ਆ। ਕਦੇ ਕਦੇ ਤੇ ਇੰਨਾ ਵੈਰਾਗੀ ਮਨ ਹੋਠਦਾ, ਨੇਤਰਾਂ ਤੇ ਜਲ ਵਰਸਦਾ। ਸੁਰਤ ਪੁਆਇੰਟਾ ਸਾਹਿਬ ਜੀ ਜਿੱਥੇ ਮਾਲਕ ਰਹਿੰਦੇ ਨੇ,

0: ਪਿਆਰੇ ਨਿਰਾਦਰ ਬਰਦਾਸ਼ਤ ਕਰ ਲੈਂਦੇ ਨੇ। ਬੇਨਤੀ ਸੁਣਨਾ ਜ਼ਰਾ, ਉਹਦੇ ਪਿਆਰੇ ਨਿਰਾਦਰ ਬਰਦਾਸ਼ਤ ਕਰ ਲੈਂਦੇ ਨੇ, ਗਰੀਬੀ ਬਰਦਾਸ਼ਤ ਕਰ ਲੈਂਦੇ ਨੇ, ਪਰ ਉਹਦੀ ਜੁਦਾਈ ਬਰਦਾਸ਼ਤ ਨਹੀਂ ਕਰਦੇ। ਆਖੋ ਸਤਨਾਮ
1: ਸਤਨਾਮ।
0: ਆਪਣੇ ਪਿਆਰੇ ਦੀ ਜੁਦਾਈ ਨਹੀਂ ਬਰਦਾਸ਼ਤ ਕਰਦੇ ਗੁਰਸਿੱਖ। ਬਸ ਅੱਖਾਂ ਚੋਂ ਨੇਤਰ ਜਲ ਇਹ ਬਰਸਦਾ ਹੀ ਰਹਿੰਦਾ, ਕਦੇ ਕਦੇ ਮਾਲਕ ਨੂੰ ਤਾਨਾ ਦਿੰਦਾ ਪਾਤਸ਼ਾਹ।

0: ਕਦੇ ਇੰਨੇ ਵੈਰਾਗ ਨਾਲ ਆਵਾਜ਼ ਮਾਰੀ ਕਲਗੀਆਂ ਵਾਲੇ ਨੂੰ, ਕਦੇ ਆਖੋ ਸਤਨਾਮ
1: ਸਤਨਾਮ।
0: ਕਦੇ ਇਤਿਹਾਸ ਪੜ੍ਹੀਏ, ਕੱਲ ਵੀ ਆਪ ਜੀ ਨਾਲ ਇਹੀ ਵਿਚਾਰ ਰੱਖਾਂਗਾ। ਬੜਾ ਲੰਬਾ ਇਤਿਹਾਸ ਹੈ ਬਾਬਾ ਜੀ ਦਾ, ਜੀਵਨ ਨਿਸ਼ਾਵਰ ਕਰ ਦਿੱਤਾ। ਆਖੋ ਸਤਨਾਮ
1: ਸਤਨਾਮ।
0: ਸਮਾਂ 2 ਮਿੰਟ ਬਾਕੀ ਰਹਿ ਗਏ, ਆਓ ਸਵਾਸਾਂ ਦਾ ਲਾਹਾ ਲਿਆ ਕਰੀਏ। ਜੀਵਨ ਬਹੁਤ ਵਡਮੁੱਲਾ ਹੈ, ਇਸ ਨੂੰ ਵਿਅਰਥ ਨਾ ਗਵਾਉਣਾ। ਮੇਰੀ ਇੱਕ ਬੇਨਤੀ, ਆਖੋ ਸਤਨਾਮ
1: ਸਤਨਾਮ।
0: ਇਹ ਜੀਵਨ ਬਹੁਤ ਬਹੁਤ ਵਡਮੁੱਲਾ ਹੈ, ਇਸ ਨੂੰ ਵਿਅਰਥ ਨਾ ਗਵਾਉਣਾ। ਹਰ ਪਲ ਹਰ ਸਵਾਸ ਲੇਖੇ ਵਿੱਚ ਲਾ ਦੇਣਾ। ਆਖੋ ਸਤਨਾਮ
1: ਸਤਨਾਮ।
0: ਆ ਮੈਂ ਆਖਰੀ ਇੱਕ ਬੇਨਤੀ ਦੀ ਪੰਕਤੀ ਪੜ੍ਹਾਂ, ਫਿਰ ਅਨੰਦ ਸਾਹਿਬ ਜੀ

ਧੰਨਵਾਦ ਦੀ ਹਾਂ ਸਤਿਗੁਰੂ ਜੀ ਦੇ ਜਿਨ੍ਹਾਂ ਨੇ ਸਵਾਸ ਬਖਸ਼ ਕੇ ਆਪਣਾ ਹਰਜਸ ਕਰਾਇਆ ਹੈ। ਧੰਨਵਾਦ ਦੀ ਹਾਂ ਸਮੂਹ ਸਾਧ ਸੰਗਤ ਜੀ ਦੇ ਸਾਰਾ ਦਿਨ ਦੀ ਕਿਰਤ ਕਰਕੇ ਪ੍ਰਵਾਹ ਨਹੀਂ ਕੀਤੀ ਥਕਾਵਟ ਦੀ, ਆਪ ਜੀ ਗੁਰੂ ਦਰਸ਼ਨਾਂ ਲਈ ਆਏ ਹੋ। ਧੰਨਵਾਦ ਦੀ ਹਾਂ ਪ੍ਰਬੰਧਕ ਸੱਜਣਾਂ ਦੇ ਭਾਈ ਸਾਹਿਬ ਭਾਈ ਦਲਜੀਤ ਸਿੰਘ ਹੋਰਾਂ ਦੇ, ਹੋਰ ਸਾਰਿਆਂ ਦੇ ਬਹੁਤ ਪਿਆਰ ਬਖਸ਼ਦੇ ਨੇ। ਆਓ ਫਤਿਹ ਸਾਂਝੀ ਕਰਾਂ, ਹੋਈਆਂ ਫੁੱਲਾਂ ਦੀ ਖੇਵਾਂ। ਆਓ ਅਨੰਦ ਸਾਹਿਬ ਜੀ ਦਾ ਪਾਠ ਕਰੀਏ।

0: ਗੁਰੂ ਖਾਲਸਾ ਜੀਓ, ਸਿਨੇਮਾ ਫਤਿਹ ਪ੍ਰਵਾਨ ਕਰਨੇ ਦੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਨਿੱਜੀ ਗੋਦ ਵਿੱਚ ਬੈਠ ਕੇ ਜੀਵਨ ਦੇ ਪੂਰੇ ਪੂਰੇ ਲਾਹੇ ਆਪ ਜੀ ਲੈ ਰਹੇ ਹੋ, ਵਡਭਾਗੇ ਹੋ ਗੁਰੂ ਚਰਨਾਂ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਆਪ ਜੀ ਨੂਰ ਗੀਤਾ ਸੁਣ ਰਹੇ ਸੀ, ਗੁਰੂ ਮਹਿਮਾ ਗੁਰੂ ਗਾਥਾ। ਯੁੱਗਾਂ ਯੁੱਗਾਂ ਤੋਂ ਹੀ ਮਨੁੱਖ ਦੇ ਅੰਦਰ ਜਾਣਨ ਦੀ ਇੱਛਾ ਰਹੀ ਹੈ। ਯੁੱਗਾਂ ਯੁੱਗਾਂ ਤੋਂ ਇਸ ਦੇ ਅੰਦਰ ਜਾਣਨ ਦੀ ਇੱਛਾ ਰਹੀ ਹੈ, ਇਸ ਦੀ ਅੱਖ ਖੋਜ ਵਿੱਚ ਰਹੀ। ਅੱਖ ਕੁਝ ਲੱਭਦੀ ਹੈ, ਕੁਝ ਖੋਜਣਾ ਚਾਹੁੰਦੀ ਹੈ, ਪਰ ਲੱਭਾ ਨਹੀਂ ਇਸਨੂੰ ਅੱਜ ਤੱਕ। ਸ਼ਾਂਤੀ ਚਾਹੁੰਦੀ ਹੈ, ਸੁੱਖ ਚਾਹੁੰਦੀ ਹੈ। ਮਨੁੱਖ ਨੇ ਪਹਿਲੇ ਧਰਤੀ ਨੂੰ ਖੋਜਿਆ, ਇਸ ਦੇ ਵਿੱਚੋਂ ਬਹੁਤ ਕੁਝ ਕੱਢਿਆ, ਫਿਰ ਵੀ ਇਸਨੂੰ ਤਸੱਲੀ ਨਹੀਂ ਹੋਈ। ਫਿਰ ਇਸ ਦੀ ਅੱਖ ਪਾਣੀ ਤੇ ਗਈ, ਸਮੁੰਦਰਾਂ ਤੇ ਗਈ। ਇਸਨੇ ਸਮੁੰਦਰ ਖੋਜੇ ਨੇ, ਮਾਣਕ ਮੋਤੀ ਇਹੋ ਜਿਹੇ ਕੀਮਤੀ ਪੱਥਰ ਇਸਨੇ ਕੱਢੇ ਨੇ, ਖੰਡ ਪਦਾਰਥ ਵੀ ਕੱਢੇ ਨੇ, ਪਰ ਫਿਰ ਵੀ ਇਸਦੀ ਤਸੱਲੀ ਨਹੀਂ ਹੋਈ। ਫਿਰ ਇਸ ਮਨੁੱਖ ਨੇ ਦੇਖਿਆ ਵੀ ਉੱਪਰ ਦੇਖੀਏ ਜਾ ਕੇ, ਚੰਦਰਮਾ ਦੀ ਖੋਜ ਕੀਤੀ, ਮਿੱਟੀ ਦੀ ਮੁੱਠ ਲੈ ਆਇਆ, ਫਿਰ ਵੀ ਇਸਨੂੰ ਤਸੱਲੀ ਨਾ ਹੋਈ। ਇਸਨੇ ਸਭ ਕੁਛ ਹੀ ਖੋਜ ਮਾਰਿਆ, ਪਰ ਆਪਣਾ ਆਪ ਨਹੀਂ ਖੋਜਿਆ। ਆਪਣਾ ਆਪ ਖੋਜ ਲੈਂਦਾ, ਇਸਨੂੰ ਬਹੁਤ ਕੁਝ ਮਿਲ ਸਕਦਾ ਸੀ। ਤਦੇ ਮਾਲਕ ਦੇ ਬਿਨਾਂ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ। ਜਦ ਤੱਕ ਤੂੰ ਆਪਣਾ ਆਪ ਖੋਜਣਾ ਨਹੀਂ, ਉਦੋਂ ਤੱਕ ਭਰਮ ਬਣਿਆ ਰਹਿਣਾ। ਸਿੰਘ ਸਾਹਿਬ ਕਹਿ ਰਹੇ ਸੀ, ਉਹ ਲਾਲ ਚੰਦ ਵਾਰ ਵਾਰ ਸਵਾਲ ਕਰਦਾ ਸੀ ਸਤਿਗੁਰੂ ਜੀ ਨੂੰ, ਉੱਥੋਂ ਵੀ ਮੇਰਾ ਵਿਚਾਰ ਚੱਲ ਪਿਆ ਆਪ ਜੀ ਦੇ ਨਾਲ। ਅਸਲ ਵਿੱਚ ਤਿੰਨ ਤਰ੍ਹਾਂ ਦੇ ਲੋਕ ਸਵਾਲ ਕਰਦੇ ਨੇ ਦੁਨੀਆਂ ਵਿੱਚ, ਤਿੰਨ ਤਰ੍ਹਾਂ ਦੇ ਲੋਕ ਨੇ ਜਿਹੜੇ ਸਵਾਲ ਕਰਦੇ ਨੇ। ਪਹਿਲਾ ਸਵਾਲ ਹੰਕਾਰ ਵਿੱਚੋਂ ਆਉਂਦਾ, ਪਹਿਲਾ ਜਿਹੜਾ ਸਵਾਲ ਹੈ ਨਾ, ਉਹ ਹੰਕਾਰ ਵਿੱਚੋਂ ਆਉਂਦਾ। ਇਹ ਪੁੱਛ ਕੇ ਦੇਖੀਏ ਵੀ ਪੱਲੇ ਵੀ ਦੂਜੇ ਦੇ ਕੁਝ ਹੈ ਕਿ ਨਹੀਂ, ਆਖੋ ਸਤਨਾਮ। ਪਰ ਇਹ ਸੋਚ ਕੇ ਉਹ ਬੰਦਾ ਸਵਾਲ ਕਰਦਾ, ਕੋਈ ਵੀ ਹੋਵੇ, ਵੀ ਜੋ ਮੈਨੂੰ ਆਉਂਦਾ ਉਸ ਤੋਂ ਅੱਗੇ ਕੁਝ ਵੀ ਹੈ ਨਹੀਂ। ਜੇ ਤਾਂ ਕੋਈ ਗੱਲ ਬਣ ਗਈ, ਸਵਾਲ ਦਾ ਜਵਾਬ ਦੇ ਦਿੱਤਾ ਕਿ ਕਹਾਂਗੇ ਕੁਝ ਹੈ, ਨਹੀਂ ਤਾਂ ਕਹਾਂਗੇ ਐਵੇਂ ਦੁਨੀਆਂ 'ਚ ਤੁਰੇ ਫਿਰਦੇ ਨੇ, ਉਸ ਤਰ੍ਹਾਂ ਹੀ ਰੋਟੀ ਖਾਂਦੇ ਫਿਰਦੇ, ਆਖੋ ਸਤਨਾਮ। ਦੂਸਰਾ ਸਵਾਲ ਮੂਢਤਾ ਚੋਂ ਆਉਂਦਾ, ਮੂਰਖਤਾ ਚੋਂ ਆਉਂਦਾ। ਸਾਡੇ ਗੁਰਮੁਖ ਸੱਜਣ ਬੈਠੇ ਨੇ, ਦੂਸਰਾ ਸਵਾਲ ਮੂਰਖਾਂ ਦੇ ਕੋਲੋਂ ਆਉਂਦਾ ਹੁੰਦਾ, ਮੂਢਤਾ ਚੋਂ ਆਉਂਦਾ। ਆਪ ਸ਼ਰਾਬ ਪੀਣੀ ਹੈ, ਦੁਨੀਆਂ ਨੂੰ ਇਹੀ ਕਹੀ ਜਾਣਾ ਵੀ ਅੰਮ੍ਰਿਤ 'ਚ ਕੀ ਰੱਖਿਆ ਆ, ਗੁਰਦੁਆਰਾ ਸਾਹਿਬ ਜਾਣ 'ਤੇ ਕੀ ਰੱਖਿਆ ਆ, ਗੁਰਮੁਖਾਂ ਕੋਲ ਜਾਣ 'ਚ ਕੀ ਮਿਲਦਾ। ਆਪ ਰੋਜ਼ ਸ਼ਰਾਬ ਪੀਣੀ, ਝੂਠ ਬੋਲਣਾ, ਠੱਗੀ ਠੋਰੀ ਕਰਨੀ, ਇਹਨਾਂ ਦੋਵਾਂ ਦਾ ਜਵਾਬ ਦੇਣ ਦੀ ਲੋੜ ਨਹੀਂ। ਕਿਵੇਂ ਕਰ ਦੇਣਾ, ਸਮਾਂ ਵਿਅਰਥ ਗਵਾਓਗੇ। ਇੱਕ ਤੀਸਰਾ ਸਵਾਲ ਆਉਂਦਾ, ਉਹ ਸ਼ਰਧਾ 'ਚੋਂ ਆਉਂਦਾ। ਉਹ ਸ਼ਰਧਾ 'ਚੋਂ ਉੱਠ ਕੇ ਆਇਆ ਹੋਇਆ ਸਵਾਲ, ਜੇ ਕਿਸੇ ਨੂੰ ਨਹੀਂ ਵੀ ਆਉਂਦਾ, ਪੁੱਛ ਕੇ ਉਸਨੂੰ ਦੱਸਣਾ ਚਾਹੀਦਾ, ਕਿਉਂਕਿ ਉਹ ਜਾਣਨ ਦੀ ਇੱਛਾ ਰੱਖਦਾ। ਆਖੋ ਸਤਨਾਮ। ਬਸ ਜਾਣਨ ਦੀ ਇੱਛਾ ਰੱਖ ਕੇ ਸਵਾਲ ਕੀਤਾ ਜਾ ਸਕਦਾ, ਪਰ ਜੇ ਇਹਨੇ ਇਹੀ ਕਹਿਣਾ ਕਿ ਮੈਨੂੰ ਤਾਂ ਸਭ ਕੁਝ ਆਉਂਦਾ, ਫਿਰ ਕੁਝ ਨਹੀਂ ਮਿਲਣਾ. ਆਖੋ ਸਤਨਾਮ.
1: ਸਤਨਾਮ.
0: ਤਿੰਨ ਤਰ੍ਹਾਂ ਦੇ ਲੋਕ ਕਿਤਿਓਂ ਵੀ ਲਾਹਾ ਨਹੀਂ ਉਠਾ ਸਕਦੇ, ਈਰਖਾਲੂ, ਝਗੜਾਲੂ ਤੇ ਤ੍ਰਿਸ਼ਨਾਲੂ. ਫਿਰ ਸੁਣਨੀ ਬੇਨਤੀ, ਤਿੰਨ ਤਰ੍ਹਾਂ ਦੇ ਲੋਕ ਕਿਤੇ ਵੀ ਚਲੇ ਜਾਣ, ਸਤਿਗੁਰ ਵੀ ਕੋਲ ਵੀ ਚਲੇ ਜਾਣ, ਫਿਰ ਵੀ ਕੋਈ ਲਾਭ ਨਹੀਂ ਉਠਾਉਂਦੇ. ਕਿਉਂ? ਤ੍ਰਿਸ਼ਨਾਲੂ ਬੰਦਾ ਗੁਰੂ ਦੀ ਤੇ ਰੱਬ ਦੀ ਗੱਲ ਹੀ ਨਹੀਂ ਸੁਣਦਾ. ਪਹਿਲੀ ਤਾਂ ਗੱਲ ਇਹ, ਉਹਦੇ ਅੰਦਰ ਇੱਕ ਤ੍ਰਿਸ਼ਨ ਆਇਆ ਵੀ ਜਿਹੜਾ ਵੀ ਮਰਜ਼ੀ ਕੋਈ ਮਿਲ ਜਾਏ, ਕੋਈ ਮਾਇਆ ਇਕੱਠੀ ਕਰਾ ਕੇ ਦੇ ਸਕਦਾ? ਆਖੋ ਸਤਨਾਮ. ਕੋਈ ਮੇਰਾ ਮੁਕੱਦਮਾ ਜਿਤਾ ਸਕਦਾ? ਕੋਈ ਮੇਰੇ ਦੁਸ਼ਮਣਾਂ ਨੂੰ ਹਾਰ ਦੇ ਸਕਦਾ? ਇਹ ਤ੍ਰਿਸ਼ਨਾਲੂ ਬੰਦੇ ਦੇ ਅੰਦਰ ਇੱਕ ਭੁੱਖ ਰਹਿੰਦੀ ਹੈ, ਚੌਵੀ ਘੰਟੇ ਰਹਿੰਦੀ ਹੈ. ਪਰ ਜਿਹੜਾ ਝਗੜਾਲੂ ਬੰਦਾ ਹੈ ਨਾ, ਉਹ ਗੁਰੂ ਘਰ ਵਿੱਚ ਵੀ ਬੈਠਾ ਰਹੇ, ਉਹਨੇ ਉੱਥੇ ਵੀ ਝਗੜਾ ਹੀ ਕਰੀ ਜਾਣਾ. ਕਦੇ ਧੰਨ ਗੁਰੂ ਪੰਚਮ ਪਾਤਸ਼ਾਹ ਜੀ ਦੇ ਭਰਾਤਾ ਭਾਈ ਪ੍ਰਿਥੀ ਚੰਦ ਹਰਿਮੰਦਰ ਸਾਹਿਬ ਵਿੱਚ ਹੀ ਰਹਿੰਦੇ ਸੀ. ਆਮ ਬੰਦੇ ਦੀ ਗੱਲ ਹੀ ਛੱਡੀਏ, ਹੈਰਾਨੀ ਨਹੀਂ ਸੰਗਤ ਨੂੰ ਜੀ ਆਇਆ ਵੀ ਕਹਿਣਾ, ਬਾਣੀ ਵੀ ਪੜ੍ਹਨੀ ਹੈ, ਸੁਣਨੀ ਵੀ ਆ, ਸਭ ਕੁਝ ਹੀ ਕਰਨਾ, ਜੋੜੇ ਵੀ ਚਾੜਨੇ ਨੇ, ਪਰ ਫਿਰ ਵੀ ਉਹ ਝਗੜਾ ਕਾਹਦਾ ਆਇਆ? ਹੈਰਾਨੀ ਇਸ ਗੱਲ. ਸਤਿਗੁਰੂ ਨੇ ਕਿਹਾ ਸੀ ਪਿਤਾ ਦੇ ਪੁੱਤਰ ਦਾ ਕੋਈ ਝਗੜਾ ਨਹੀਂ ਹੁੰਦਾ. ਧੰਨ ਗੁਰੂ ਰਾਮਦਾਸ ਜੀ ਨੇ ਕਿਹਾ ਸੀ ਤੇਰਾ ਸਾਡਾ ਕਾਹਦਾ ਝਗੜਾ? ਜੋ ਪਿਤਾ ਦਾ ਹੁੰਦਾ ਉਹ ਪੁੱਤਰ ਦਾ ਹੋ ਜਾਂਦਾ, ਤੂੰ ਝਗੜਾ ਕਿਉਂ ਕਰਦਾ? ਜੋ ਤੈਨੂੰ ਚਾਹੀਦਾ ਦੁਨਿਆਵੀ ਲੈ ਲਾ, ਕਿਉਂਕਿ ਪਰਮਾਰਥ ਦੀ ਤਾਂ ਕੋਈ ਗੱਲ ਹੀ ਨਹੀਂ ਸੀ ਕੋਈ ਪੁੱਛਦਾ. ਇਹ ਸੀ ਵੀ ਮੇਰੀ ਇਹ ਡਿਊਟੀ ਆ ਗੋਲਕ ਚੱਕਣੀ. ਆਖੋ ਸਤਨਾਮ. ਅਸਲ 'ਚ ਗਲਤੀ ਕਿੱਥੇ ਖਾ ਗਿਆ? ਗਲਤੀ ਇੱਕ ਜਗ੍ਹਾ 'ਤੇ ਹੋ ਗਈ ਵੀ ਜਿਹੜੀ ਸੁਰਤ ਗੁਰੂ ਚਰਨਾਂ ਵਿੱਚ ਰਹਿਣੀ ਸੀ ਉਹ ਗੋਲਕ 'ਤੇ ਆ ਗਈ. ਆਖੋ ਸਤਨਾਮ. ਫਿਰ ਕਿਰਪਾ ਕਰਿਓ ਜਰਾ ਇਹਨੂੰ ਨਾ ਇਕੱਲੀ ਗੋਲਕ ਸਮਝਣਾ, ਘਰ ਵਿੱਚ ਵੀ ਗੋਲਕ ਹੁੰਦੀ ਆ ਅਮਾਈਆਂ ਕੋਲ, ਉਹ ਕਿਹੜਾ ਛੱਡਦੀਆਂ ਨੇ, ਤੁਸੀਂ ਕਿਹੜਾ ਛੱਡਦੇ ਹੋ? ਆਖੋ ਸਤਨਾਮ. ਕੋਈ ਵੀ ਨਹੀਂ ਛੱਡਦਾ. ਕਿਉਂ? ਕਿਉਂਕਿ ਇਸ ਦੇ ਅੰਦਰ ਆ ਵੀ ਜਿਸ ਦੇ ਕੋਲ ਮਾਇਆ ਹੈ ਨਾ ਉਹਦੀ ਲਾਠੀ ਕਾਇਮ ਆ. ਆਖੋ ਸਤਨਾਮ. ਉਹਦੇ ਅੱਗੇ ਸਾਰੇ ਜੈ ਜੈਕਾਰ ਕਰਦੇ ਨੇ. ਜਿੰਨੀ ਵੀ ਸੰਸਾਰ ਦੀ ਵਡਿਆਈ ਆ ਉਹ ਧਨ ਤੇ ਖੜੀ, ਮੈਂ ਬੇਨਤੀ ਕਰਾਂ, ਕਹਿ ਦਿਓ ਸਤਨਾਮ. ਧਨ ਤੇ ਖੜੀ ਆ ਵਡਿਆਈ, ਫੋਕੀ ਵਡਿਆਈ ਜਿਹੜੀ ਆ, ਮਾਲਕ ਤੇ ਕਹਿੰਦੇ ਨੇ ਵਡਿਆਈ ਤੇ ਉਹਦੀ ਆ,

0: ਵਡਿਆਈਆਂ ਤਾਂ ਦਾਤਾ ਤੇਰੇ ਨਾਮ ਦੀਆਂ ਨੇ। ਬੜਾ ਪਿਆਰਾ ਬਚਨ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਕਈ ਵਾਰੀ ਬੰਦੇ ਦੇ ਅੰਦਰ ਤੀਸਰਾ ਇਹ ਈਰਖਾਲੂ ਹੈ ਜਿਸ ਦੀ ਮੈਂ ਆਪਦੀਆਂ ਸਾਂਝ ਪਾਉਣ ਲੱਗਾ। ਈਰਖਾਲੂ ਬੰਦਾ ਜਿਹੜਾ ਉਹਨੂੰ ਰੱਬ ਵੀ ਨਹੀਂ ਚੰਗਾ ਲੱਗਦਾ। ਆਖੋ ਸਤਨਾਮ
1: ਸਤਨਾਮ।
0: ਗੁਰਮੁਖਾਂ ਦੀ ਤੇ ਗੱਲ ਛੱਡੀਏ, ਰੱਬ ਦੇ ਪਿਆਰਿਆਂ ਦੀ ਸਾਧ ਸੰਗਤ ਦੀ ਤੇ ਗੱਲ ਛੱਡੀਏ, ਈਰਖਾ ਜਿਸ ਦੇ ਅੰਦਰ ਆ ਉਹਨੂੰ ਰੱਬ ਵੀ ਨਹੀਂ ਚੰਗਾ ਲੱਗਦਾ, ਉਹ ਰੱਬ ਦੀਆਂ ਗੱਲਾਂ ਤੇ ਵੀ ਵਿਰੋਧ ਕਰਦਾ, ਉਹਦਾ ਸਵਾਲ ਖੜਾ ਰਹਿੰਦਾ। ਆਖੋ ਸਤਨਾਮ
1: ਸਤਨਾਮ।
0: ਬੇਨਤੀ ਕਰ ਰਿਹਾ ਸੀ ਆਪ ਜੀ ਨੂੰ, ਪਿਤਾ ਗੁਰੂ ਹੈ, ਭਰਾ ਤਾਂ ਗੁਰੂ ਨੇ, ਭਤੀਜੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਪੂਰਨ ਰਹਿਬਰ ਪੂਰਨ ਸਤਿਗੁਰੂ ਯੋਧਾ, ਤਿੰਨ ਪੁਸ਼ਤਾਂ ਚਲੇ ਗਈਆਂ, ਸਿੱਖੀ ਵੀ ਝੋਲੀ ਕਿਵੇਂ ਪਈ, ਕਹਿ ਦਿਓ ਸਤਨਾਮ
1: ਸਤਨਾਮ।
0: ਫਿਰ ਕਿਰਪਾ ਕਰਨੀ ਚਾਹੀਦੀ, ਸਿੱਖੀ ਫਿਰ ਵੀ ਝੋਲੀ ਚ ਨਾ ਪਈ, ਤਿੰਨ ਪੁਸ਼ਤਾਂ ਨਿਕਲ ਗਈਆਂ। ਆਖੋ ਸਤਨਾਮ
1: ਸਤਨਾਮ।
0: ਪਤਾ ਕਿਉਂ? ਇੱਕੋ ਹੀ ਇੱਕ ਕਾਰਨ, ਗੁਰੂ ਆਗਿਆ ਮੰਨਣ ਲਈ ਮਨ ਨਹੀਂ ਮੰਨਦਾ। ਆਖੋ ਸਤਨਾਮ
1: ਸਤਨਾਮ।
0: ਤਿੰਨਾਂ ਹੀ ਪੁੱਤਰਾਂ ਨੂੰ ਇੱਕੋ ਹੀ ਗੱਲ ਕਹੀ ਸੀ ਕਿ ਰਿਸ਼ਤੇ ਵਿੱਚ ਤੁਹਾਡੇ ਤਾਏ ਦੇ ਲੜਕੇ ਦੀ ਸ਼ਾਦੀ ਹੈ, ਸਹਾਰੀ ਮਲ ਦੇ ਪਾਉਂਦੇ, ਤੁਸੀਂ ਵੀ ਜਾ ਕੇ ਲਾਹੌਰ ਜਾਓ ਔਰ ਸਾਂਝ ਪਾਓ ਸੰਸਾਰਿਕ ਸਾਂਝ। ਜਦ ਭਾਈ ਪ੍ਰਿਥੀ ਚੰਦ ਜੀ ਨੂੰ ਕਿਹਾ, ਕਹਿੰਦੇ ਮੇਰੇ ਕੋਲ ਸਮਾਂ ਕਿੱਥੇ ਹੈ, ਮੈਂ ਤਾਂ ਵੱਡੇ ਵੱਡੇ ਬੰਦਿਆਂ ਨੂੰ ਜੀ ਆਇਆ ਕਹਿਣਾ ਹੁੰਦਾ, ਸਾਰਾ ਕੰਮ ਮੇਰੇ ਸਿਰ 'ਤੇ ਆ, ਮੇਰੇ ਕੋਲ ਸਮਾਂ ਹੈ ਨਹੀਂ। ਮਹਾਂਦੇਵ ਜੀ ਨੂੰ ਕਿਹਾ, ਜਿਹੜੇ ਦੂਜੇ ਪੁੱਤਰ ਸਨ, ਕਹਿੰਦੇ ਸਾਨੂੰ ਸੰਸਾਰ ਦਾ ਪਤਾ ਹੀ ਨਹੀਂ ਹੈਗਾ ਜਾਂ ਨਹੀਂ ਹੈ, ਸਾਡਾ ਕੋਈ ਵਾਸਤਾ ਹੀ ਨਹੀਂ। ਜੇ ਧੰਨ ਗੁਰੂ ਪੰਚਮ ਪਾਤਸ਼ਾਹ ਜੀ ਮਹਾਰਾਜ ਨੂੰ ਕਿਹਾ, ਤੁਸੀਂ ਜਾਓ ਉੱਥੇ ਕੀਰਤਨ ਸਤਸੰਗ ਦਾ ਪ੍ਰਵਾਹ ਚਲਾ ਦੇਣਾ, ਸੰਗਤ ਲਾਹ ਲੈ ਗਈ, ਨਾਲੇ ਸੰਸਾਰ ਸਾਂਝ ਪਾ ਦਿਓ। ਤਿੰਨਾਂ ਪੁੱਤਰਾਂ ਨੂੰ ਇੱਕੋ ਹੀ ਬਚਨ ਸਤਿਗੁਰ ਨੇ ਕਿਹਾ ਸੀ, ਕੋਈ ਵੱਖ ਵੱਖ ਨਹੀਂ ਸੀ ਕਿਹਾ ਤਿੰਨਾਂ ਪੁੱਤਰਾਂ ਨੂੰ। ਇੱਕ ਕਹਿ ਰਿਹਾ ਮੇਰੇ ਕੋਲ ਸਮਾਂ ਹੈ ਨਹੀਂ, ਮੇਰੀ ਇੱਥੇ ਡਿਊਟੀ ਹੈ ਸਭ ਕੁਝ ਕਰਨ ਦੀ ਹਰਿਮੰਦਰ ਸਾਹਿਬ 'ਚ। ਦੂਸਰੇ ਕਹਿ ਰਹੇ ਨੇ ਮੈਨੂੰ ਦੁਨੀਆਂ ਦਾ ਪਤਾ ਹੀ ਨਹੀਂ, ਮੈਂ ਦੁਨੀਆਂ ਤੋਂ ਕੀ ਲੈਣਾ। ਪਰ ਜਿਹਨਾਂ ਨੇ ਬਚਨ ਮੰਨਿਆ, ਸਤਿਗੁਰ ਸਰੂਪ ਬਣਾ ਦਿੱਤੇ ਪਾਤਸ਼ਾਹ ਨੇ। ਆਖੋ ਸਤਨਾਮ
1: ਸਤਨਾਮ।
0: ਜਿਨ੍ਹਾਂ ਨੇ ਬਚਨ ਕਮਾਇਆ ਨਾ ਸਤਿਗੁਰ ਦਾ, ਉਹਨਾਂ ਨੂੰ ਮੇਰੇ ਮਾਲਕ ਆਪਣਾ ਰੂਪ ਬਣਾ ਦਿੰਦੇ ਨੇ। ਤਿੰਨ ਚੀਜ਼ਾਂ ਚਾਹੀਦੀਆਂ ਨੇ ਸਤਿਗੁਰ ਦੀ ਪ੍ਰਸੰਨਤਾ ਲਈ, ਮੈਂ ਬੇਨਤੀ ਕਰਾਂ।

ਜੇ ਕੋਈ ਹੈ ਇਹੋ ਜਿਹਾ ਗੁਣ ਤਾਂ ਨੇੜੇ ਆ ਜਾਓਗੇ ਸਤਿਗੁਰੂ। ਵਿਰਾਗ ਤੋਂ ਬਗੈਰ ਗੱਲ ਬਣਦੀ ਨਹੀਂ। ਤੁਰਿਆ ਤੇ ਫਿਰਦਾ ਪਰ ਅੰਦਰ ਕੋਈ ਅਗਨੀ ਹੈ ਨਹੀਂ। ਜਪ ਤਪ ਸੰਜਮ ਧਰਮ ਨਾ ਕਮਾਇਆ, ਕਰਦਾ ਜਪ ਹੈ ਵਿੱਚੋਂ ਨਿਕਲਦਾ ਤਪ ਹੈ। ਧਿਆਨ ਦੇਣਾ ਜੀ, ਕਿਰਪਾ ਕਰਿਓ। ਜਿਹੜਾ ਤਪ ਹੈ ਨਾ, ਗਰਮੀ ਜਿਹਨੂੰ ਕਹਿ ਦਈਏ, ਅਗਨੀ ਜਿਸ ਨੂੰ ਕਹਿ ਦਈਏ, ਅਗਨੀ ਸਭ ਕੁਝ ਜਲਾ ਦਿੰਦੀ ਹੈ। ਜਿਹੜਾ ਜਪ ਚੋਂ ਤਪ ਨਿਕਲਦਾ, ਜਿੰਨੇ ਵਿਕਾਰ ਨੇ, ਜਿੰਨੇ ਪਾਪ ਨੇ, ਜਿੰਨੇ ਇਹਦੇ ਅੰਦਰ ਦੁਸ਼ਟਤਾ ਦੀ ਸੋਚ ਆ, ਉਹ ਤਪ ਖਤਮ ਕਰ ਦਿੰਦਾ ਆਪਣੀ ਅਗਨੀ ਦੇ ਨਾਲ। ਪਰ ਜਪ ਕੋਈ ਕਰੇ ਤਾਂ ਆਖੋ ਸਤਨਾਮ। ਜਪ ਤਪ ਸੰਜਮ, ਅੱਖਾਂ ਸੰਜਮ ਵਿੱਚ ਨਹੀਂ, ਦੇਖਣੋਂ ਬਾਜ ਨਹੀਂ ਆਉਂਦੀਆਂ ਪਰਾਇਆ ਤਨ ਤੇ ਪਰਾਇਆ ਤਨ। ਕਿਰਪਾ ਕਰਿਓ ਜਰਾ। ਪਰਾਇਆ ਤਨ ਤੇ ਪਰਾਏ ਧਨ ਤੇ ਗੱਡੀਆਂ ਰਹਿੰਦੀਆਂ 24 ਘੰਟੇ। ਸੰਜਮ ਕੋਈ ਨਹੀਂ, ਅੱਖਾਂ ਦਾ ਕੋਈ ਸੰਜਮ ਨਹੀਂ, ਕੰਨਾਂ ਦਾ ਕੋਈ ਸੰਜਮ ਨਹੀਂ ਕਿ ਕੀ ਸੁਣਨਾ ਤੇ ਕੀ ਨਹੀਂ ਸੁਣਨਾ। ਗੰਦੇ ਗੀਤ ਸੁਣਦਾ ਕੋਈ ਸੰਜਮ ਨਹੀਂ, ਜ਼ਬਾਨ ਤੇ ਕੋਈ ਸੰਜਮ ਨਹੀਂ ਵੀ ਕੀ ਬੋਲਣਾ, ਕੀ ਕਹਿਣਾ, ਫਿੱਕਾ ਬੋਲਣਾ ਜਾਂ ਮਿੱਠਾ ਬੋਲਣਾ। ਤੇ ਮੇਰੇ ਮਾਲਕ ਕਹਿੰਦੇ ਨੇ, ਧਰਮ ਕਿੱਦਾਂ ਕਮਾ ਹੋ ਜਾਓ? ਜਪ ਤਪ ਸੰਜਮ ਧਰਮ ਨਾ ਕਮਾਇਆ। ਕਮਾਈ ਤੇ ਤਾਂ ਹੋਣੀ ਸੀ ਕਿਤੇ ਸੰਜਮ ਵਰਤ ਲੈਂਦਾ, ਬੋਲਣ ਲੱਗਾ, ਸੁਣਨ ਲੱਗਾ, ਦੇਖਣ ਲੱਗਾ, ਕਰਨ ਲੱਗਾ। ਪੁੱਛ ਤੇ ਸਹੀ, ਗੁਰੂ ਦੇ ਸਾਹਮਣੇ ਬੈਠਾ, ਦੱਸ ਕਿਹੜੀ ਗੱਲ ਤੇ ਤੇਰਾ ਸੰਜਮ ਆ? ਪੁੱਛ ਤੇ ਸਹੀ ਆਪਣੇ ਆਪ ਨੂੰ, ਕਿਸੇ ਨੂੰ ਤੇ ਪੁੱਛਣ ਦੀ ਲੋੜ ਹੀ ਨਹੀਂ। ਕਿੱਦਾਂ ਕਰਨਾ ਸੀ? ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਅਸਾਧ ਸੰਗਤ ਆ, ਇਹਦੀ ਸੇਵਾ ਕਰਨੀ ਸੀ ਰੱਬ ਰੂਪ ਸਮਝ ਕੇ। ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮ। ਜਿੱਥੇ ਸਤਿਗੁਰ ਨੇ ਕਮੀ ਦੱਸਣੀ ਸੀ ਦੂਜੇ ਨੂੰ ਨਹੀਂ ਕਿਹਾ, ਆਪਣੇ ਆਪ ਨੂੰ ਅੱਗੇ ਰੱਖ ਦਿੱਤਾ ਪਹਿਲਾਂ। ਕੋਈ ਇਹ ਨਾ ਕਵੇ ਲੜਾਈ ਦਾ ਘਰ ਹੀ ਨਾ ਬਣ ਜਾਏ, ਜੇ ਬੁਰਾ ਕਹਿਣਾ ਤੇ ਆਪ ਨੂੰ, ਜੇ ਵਡਿਆਈ ਕਰਨੀ ਤੇ ਦੂਸਰੇ ਦੀ। ਆਖੋ ਸਤਨਾਮ। ਕਹੋ ਨਾਨਕ ਹਮ ਨੀਚ ਕਰਾਵਾਂ, ਸ਼ਰਨ ਪੜੇ ਕੀ ਦਾਤਾ। ਸ਼ਰਨ ਚ ਆਏ ਹਾਂ, ਹੁਣੇ ਲਾਜ ਰੱਖ ਲਓ ਸਾਡੀ। ਤਦੇ ਮਾਲ ਕਹਿੰਦੇ, ਨਾਨਕ ਗਰੀਬ ਢਹਿ ਪਿਆ ਦੁਆਰੇ, ਰੱਖ ਲਿਓ ਸ਼ਰਨਾਈ। ਦਾਤਾ ਹੁਣ ਤਾਂ ਢਹਿ ਪਿਆ ਤੇਰੇ ਦਰ ਤੇ, ਢਹਿੰਦਾ ਹੀ ਨਹੀਂ ਨਾ। ਆਖੋ ਸਤਨਾਮ। ਅੰਦਰੋਂ ਕਿਤੇ ਢਹਿ ਜਾਏ ਪਰ ਢਹਿਣਾ ਕਿਵੇਂ ਆ? ਇਹਦੇ ਅੰਦਰ ਇੱਕ ਭੁੱਖ ਪੈਦਾ ਹੋ ਜਾਏ। ਕੀ ਭੁੱਖ ਹੋਣੀ ਚਾਹੀਦੀ ਹੈ?

ਮੇਰਾ ਮਨ ਲੋਚੇ ਗੁਰਦਰਸ਼ਨ ਤਾਈ। ਸ਼ੀਸ਼ਾ ਆਪਜੀ ਦੇ ਸਾਹਮਣੇ ਗੁਰਬਾਣੀ ਦਾ ਰੱਖ ਰਿਹਾ, ਵਾਸ਼ਨਾ ਲਈ ਲੋਚਦਾ, ਵਿਕਾਰਾਂ ਲਈ ਲੋਚਦਾ, ਧਨ ਲਈ ਲੋਚਦਾ, ਪੁੱਤਰਾਂ ਲਈ ਲੋਚਦਾ, ਇਹ ਗੁਰੂ ਲਈ ਕਿੱਥੇ ਲੋਚਦਾ? ਮੈਂ ਤੇ ਆਪਣੀ ਗੱਲ ਕਰਦਾ, ਤੁਹਾਡਾ ਤੇ ਲੋਚਦਾ ਹੀ ਆ। ਜੇ ਆਉਂਦਾ ਵੀ ਹੈ ਸਤਿਗੁਰ ਪਾਸ, ਉੱਥੇ ਵੀ ਇਹਦੀ ਇੱਕੋ ਹੀ ਅਰਦਾਸ ਆ, ਉਹੋ ਹੀ ਕੂੜਾ ਮੰਗਦਾ ਜਿਸ ਤੋਂ ਮਾਲਕ ਰੋਕਦੇ ਨੇ। ਆਖੋ ਸਤਨਾਮ। ਜਿਸ ਕੂੜਾ ਇਕੱਠਾ ਕਰਨ ਤੋਂ ਮਾਲਕ ਇਸ ਨੂੰ ਰੋਕਦੇ ਨੇ, ਉਹੋ ਹੀ ਮੰਗੀ ਜਾਂਦਾ। ਔਰ ਖਿਆਲ ਰੱਖਣਾ, ਜਿੰਨਾ ਕੂੜਾ ਪਿੱਛੇ ਇਕੱਠਾ ਕਰਕੇ ਜਾਵਾਂਗੇ, ਓਨਾ ਹੀ ਅੱਗੇ ਜਾਣਾ ਔਖਾ ਹੋ ਜਾਣਾ। ਆਖੋ ਸਤਨਾਮ। ਯਾਦ ਰੱਖਣਾ ਜਰਾ, ਹਰੂਏ ਹਰੂਏ ਤਰ ਗਏ ਡੂਬੇ, ਇਹ ਤਾਂ ਬੋਝ ਲਈ ਬੈਠਾ। ਸਾਰੇ ਯਹਾਂ ਕਾ ਦਰਦ ਹਮਾਰੇ ਦਿਲ ਮੇ ਹੈ। ਆਖੋ ਸਤਨਾਮ। ਸਾਰਾ ਕੂੜਾ ਇਕੱਠਾ ਕਰੀ ਫਿਰਦਾ, ਇਹਦਾ ਨੀ ਕੁਝ ਬਣਿਆ, ਉਹਦਾ ਨੀ ਕੁਝ ਬਣਿਆ, ਮੇਰਾ ਕੁਝ ਨੀ ਬਣਿਆ। ਇੱਕੋ ਹੀ ਢੋਲਾ ਗਾਈ ਜਾਂਦਾ ਵੀ ਮੇਰਾ ਕੁਝ ਬਣ ਜਾਏ ਤੇ ਮੇਰਿਆਂ ਦਾ ਕੁਝ ਬਣ ਜਾਏ। ਆਖੋ ਸਤਨਾਮ। ਇੱਕੋ ਹੀ ਢੋਲੇ ਗਾਉਂਦਾ, ਇਹ ਨੀ ਇਹਨੂੰ ਪਤਾ ਵੀ ਇਹਨੇ ਬਣਾਉਣਾ ਕੀ ਆ ਤੇ ਇੱਛਾ ਕੀ ਆ ਇਸ ਦੀ। ਮੈਂ ਬੇਨਤੀ ਕਰ ਰਿਹਾ ਸੀ ਜਿਹਨਾਂ ਨੂੰ ਸਮਝ ਆ ਗਈ, ਕੱਲ ਵੀ ਇੱਥੇ ਚੱਲਿਆ ਸੀ, ਆ ਪੀਰ ਬੁੱਧੂ ਸ਼ਾਹ ਜੀ ਨੂੰ ਸਮਝ ਆ ਗਈ, ਸੱਤ ਕੀ ਆ ਤੇ ਅਸੱਤ ਕੀ ਆ। ਸਧਾਰੇ ਰਹਿ ਕੇ ਸਤਿਗੁਰ ਦੇ ਦਰਸ਼ਨਾਂ ਦੀ ਹਰ ਪਲ ਤਾਂਗ ਰਹਿੰਦੀ ਆ। ਅਚਾਨਕ ਹੀ 22 ਧਾਰ ਦੇ ਰਾਜਿਆਂ ਨੇ ਪੰਗਾਣੀ ਦਾ ਯੁੱਧ ਛੇੜ ਦਿੱਤਾ। ਮੇਰੇ ਮਾਲਕ ਲਿਖਦੇ ਨੇ, ਹਰੀ ਚੰਦ ਕੋ ਪਤਬ ਰਾਜਾ, ਲੋਹਾ ਪੜਾ ਬਿਰਥਾ ਤਿੰਨ ਕਾਜਾ। ਕਹਿੰਦੇ ਰਾਜੇ ਹਰੀ ਚੰਦ ਨਾਲ ਸਾਡਾ ਕੋਈ ਵਿਰੋਧ ਨਹੀਂ ਸੀ, ਬਗੈਰ ਕਿਸੇ ਗੱਲ ਤੋਂ ਉਹਨੇ ਸਾਡੇ ਨਾਲ ਦੁਸ਼ਮਣੀ ਸਹੇੜ ਲਈ। ਆਖੋ ਸਤਨਾਮ। ਬਿਰਥਾ ਤਿੰਨ ਕਾਜਾ, ਬਗੈਰ ਕਿਸੇ ਕੰਮ ਤੋਂ ਹੀ ਸਾਡੇ ਨਾਲ ਵਿਰੋਧ ਤਾ। ਮੈਂ ਬੇਨਤੀ ਕਰਾਂ ਆਪ ਜੀ ਨੂੰ, ਪੜਿਓ ਜਰਾ ਇੱਕ ਪੰਕਤੀ। ਭਾਗ ਮੰਦੇ ਹੋਣ, ਕਰਮ ਮੰਦੇ ਹੋਣ, ਫਿਰ ਇੱਕ ਕੰਮ ਕਰਦਾ ਬੰਦਾ, ਫਿਰ ਰੱਬ ਦੇ ਪਿਆਰਿਆਂ ਨਾਲ ਵਿਰੋਧ ਤਾਂ ਕਰਦਾ। ਆਖੋ ਸਤਨਾਮ।

0: ਇਹ ਕੀ ਕਰਨ ਵਿਚਾਰੇ ਭਾਗ ਧੁਰ ਮੰਦੇ ਆਖੋ ਸਤਨਾਮ ਜੀਵਾਂ ਦੇ ਵਸ ਨਹੀਂ ਸਾਡੇ ਵਸ ਨਹੀਂ ਰਾਜਾ ਹਰੀਚੰਦ ਨੇ ਬਗੈਰ ਕਿਸੇ ਕਾਰਨ ਤੋਂ ਸਤਿਗੁਰੂ ਨਾਲ ਦੁਸ਼ਮਣੀ ਲੈ ਲਈ ਅਸਲ ਚ ਬਾਈ ਧਾਰ ਦੇ ਰਾਜੇ ਆਏ ਤਾਂ ਸ਼ਰਧਾ ਨਾਲ ਸੀ ਰਾਜਾ ਭੀਮ ਚੰਦ ਵਰਗੇ ਅਜਮੇਰ ਚੰਦ ਵਰਗੇ ਕਿਸੇ ਨੇ ਕਿਹਾ ਸੀ ਗੁਰੂ ਨਾਨਕ ਦੀ ਜੋਤ ਅਨੰਦਪੁਰ ਸਾਹਿਬ ਬੈਠੀ ਹੈ ਤੁਸੀਂ ਵੀ ਦਰਸ਼ਨ ਕਰੋ ਜਦੋਂ ਆ ਕੇ ਦੇਖਿਆ ਹਾਥੀ ਪ੍ਰਸ਼ਾਦੀ ਤਿਆਰ ਵਰ ਤਿਆਰ ਖਾਲਸਾ ਸ਼ਸਤਰਧਾਰੀ ਖਾਲਸਾ ਮਨ ਵਿੱਚ ਸ਼ੱਕ ਪੈ ਗਈ ਸਾਧਕੀ ਤੇ ਸ਼ਸਤਰ ਕੀ ਹਥਿਆਰ ਕੀ ਆਖੋ ਸਤਨਾਮ
1: ਸਤਨਾਮ
0: ਇਹ ਕਲਗੀ ਤਾਂ ਰਾਜਿਆਂ ਦੇ ਸੀਸ ਤੇ ਹੁੰਦੀ ਆ ਮਹਾਂਪੁਰਸ਼ਾਂ ਨੂੰ ਕੀ ਲੋੜ ਆ ਸਾਧੂਆਂ ਨੂੰ ਕੀ ਲੋੜ ਆ ਉਹਦੇ ਇਹ ਈਰਖਾ ਇਹਦੇ ਅੰਦਰ ਆ ਸਤਿਗੁਰ ਨਿਰਵੈਰ ਹੈ ਪਾਤਸ਼ਾਹ ਕਹਿੰਦੇ ਨੇ ਨਿਰਵੈਰ ਸੰਗ ਵੈਰ ਕਮਾਏ ਦਾ ਆਪਣੇ ਘਰ ਲੂਪੀ ਲਾਏ ਦਾ ਜਿਹੜਾ ਨਿਰਵੈਰ ਨਾਲ ਵੈਰ ਕਮਾਉਂਦਾ ਆਪਣੇ ਹੱਥੀ ਆਪਣੇ ਘਰ ਨੂੰ ਅੱਗ ਲਾ ਦਿੰਦਾ ਆਖੋ ਸਤਨਾਮ
1: ਸਤਨਾਮ
0: ਖਿਆਲ ਰੱਖਣਾ ਜ਼ਰਾ ਤਦੇ ਮਾਲਕ ਕਹਿੰਦੇ ਨੇ ਜੇ ਉਹਦੇ ਅੰਦਰ ਨਿਰਵੈਰਤਾ ਦਾ ਗੁਣ ਆ ਤੂੰ ਵੀ ਨਿਰਵੈਰ ਹੋ ਜਾ ਆਖੋ ਸਤਨਾਮ ਉਹਦੇ ਵਰਗਾ ਬਣ ਜਾ ਆ ਬਗੈਰ ਕਿਸੇ ਕਾਰਨ ਸਤਿਗੁਰ ਕਹਿੰਦੇ ਭੰਗਾਣੀ ਦਾ ਯੁੱਧ ਸਾਡੇ ਸਿਰ ਤੇ ਮਰ ਦਿੱਤਾ ਆਖੋ ਸਤਨਾਮ ਅਨਟ੍ਰੇਨਡ ਆਰਮੀ ਜਿੱਦਾਂ ਕਹਿ ਲਈਏ ਭਾਈ ਲਾਲ ਚੰਦ ਹਲਵਾਈ ਵਰਗੇ ਇਸ ਯੁੱਧ ਵਿੱਚ ਲੜੇ ਕਹਿ ਦਿਓ ਸਤਨਾਮ
1: ਸਤਨਾਮ
0: ਅਨਟ੍ਰੇਨਡ ਰਾਜਾ ਹਰੀਚੰਦ ਨੇ ਸਤਿਗੁਰ ਜੀ ਨੂੰ ਘੇਰਾ ਪਾ ਲਿਆ ਸੀ ਮੈਂ ਇਸ ਪਾਸੇ ਨਾ ਜਾਵਾਂ ਅੱਜ ਤਿੰਨ ਵਾਰੀ ਵਾਰ ਕੀਤਾ ਸਤਿਗੁਰ ਨੇ ਕਿਹਾ ਸੀ ਰਾਜਨੀਤਿਕ ਬੰਦਾ ਕਦੇ ਵਾਰ ਨਹੀਂ ਕਿਸੇ ਨੂੰ ਕਰਨ ਦਿੰਦਾ ਪਰ ਦੇਖ ਸਤਿਗੁਰ ਕਹਿੰਦੇ ਨੇ ਅਜੇ ਵੀ ਫਕੀਰ ਸਾਗਰ ਦੀ ਤਰ੍ਹਾਂ ਸ਼ਾਂਤ ਆ ਰਾਜਾ ਹਰੀਚੰਦ ਤੂੰ ਵਾਰ ਕਰਕੇ ਦੇਖ ਪਹਿਲਾ ਤੀਰ ਚਲਾਇਆ ਧਿਆਨ ਵਿੱਚ ਸੀ ਵੀ ਜੇ ਸਤਿਗੁਰੂ ਜੀ ਦਾ ਘੋੜਾ ਮਾਰ ਦਿਆਂਗੇ ਫਿਰ ਦੌੜ ਨਹੀਂ ਸਕਦੇ ਕਿਤੇ ਆਖੋ ਸਤਨਾਮ
1: ਸਤਨਾਮ
0: ਫਿਰ ਕਿੱਥੇ ਦੌੜ ਜਾਣਾ ਪਹਿਲਾਂ ਤਾਂ ਘੋੜੇ ਦਾ ਹੀ ਕੰਮ ਕਰਦੀ ਹੈ ਕਿਤੇ ਧਿਆਨ ਵਿੱਚ ਪਹਿਲਾ ਤੀਰ ਮਾਰਿਆ ਮੇਰੇ ਮਾਲਕ ਕਹਿੰਦੇ ਨੇ ਘੋੜੇ ਦੇ ਕੰਨ ਦੇ ਨੇੜੇ ਦੀ ਛੂਕ ਦਾ ਨਿਕਲ ਗਿਆ ਸਤਿਗੁਰ ਨੇ ਹਰੀਚੰਦ ਕੋਪੇ ਲਿਖਿਆ ਇਸਨੂੰ ਬੜਾ ਨਿਸ਼ਾਨੇਬਾਜ ਤਕੜਾ ਸੀ ਨਿਰਵੈਰ ਸਤਿਗੁਰ ਜੇ ਗੁਣ ਆ ਨਾ ਤੇ ਗੁਣ ਦੱਸਦੇ ਨੇ ਜੇ ਔਗਣ ਆ ਤੇ ਔਗਣ ਦੱਸਦੇ ਨੇ ਇਹਨੂੰ ਤੇ ਨਿਰਵੈਰਤਾ ਕਹਿੰਦੇ ਨੇ ਆਖੋ ਸਤਨਾਮ
1: ਸਤਨਾਮ
0: ਕੋਪਾ ਤਬ ਰਾਜਾ ਐਡਾ ਨਿਸ਼ਾਨ ਚੀ ਸੀ ਨੀਵਾਂ ਧਿਆਨ ਪਾ ਲਿਆ ਤੇ ਅੱਜ ਤੱਕ ਤੇ ਕਦੇ ਨਿਸ਼ਾਨਾ ਉੱਕਿਆ ਹੀ ਨਹੀਂ ਸੀ ਇਹ ਗੱਲ ਕੀ ਹੋਈ ਫਿਰ ਵੀ ਮੇਰੇ ਮਾਲਕ ਨੇ ਕਿਹਾ ਅਜੇ ਵੀ ਫਕੀਰ ਸ਼ਾਂਤ ਆ ਦੂਜਾ ਵਾਰ ਕਰ ਲੈ ਫਿਰ ਸੋਚਿਆ ਵੀ ਕਿਉਂ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਛਾਤੀ ਦੇ ਵਿੱਚ ਤੀਰ ਮਾਰਿਆ ਜਾਏ ਕੰਮ ਹੀ ਨਿਬੇੜ ਦਈਏ ਮੇਰੇ ਮਾਲਕ ਕਹਿੰਦੇ ਨੇ ਸਾਡੇ ਕੰਨ ਦੇ ਨੇੜਿਓਂ ਦੀ ਨਿਕਲ ਗਿਆ ਇਹ ਤੀਰ ਆਖੋ ਸਤਨਾਮ ਉੱਪਰ ਦੀ ਨਿਕਲ ਗਿਆ ਇੱਥੇ ਪਾਤਸ਼ਾਹ ਕਹਿੰਦੇ ਨੇ ਅਕਾਲ ਪੁਰਖ ਨੇ ਸਾਨੂੰ ਹੱਥ ਦੇ ਕੇ ਬਚਾਇਆ ਲਿਖਤ ਕਹਿ ਰਹੀ ਆ ਤੀਸਰਾ ਫਿਰ ਕਿਹਾ ਤੀਸਰਾ ਵਾਰ ਵੀ ਕਰ ਲਾ ਅਜੇ ਵੀ ਤੇਰੇ ਨਾਲ ਸਾਡਾ ਕੋਈ ਵੈਰ ਵਿਰੋਧ ਨਹੀਂ ਤਿੰਨ ਵਾਰੀ ਕੌਣ ਚਾਂਸ ਦਿੰਦਾ ਦੁਸ਼ਮਣ ਨੂੰ ਆਖੋ ਸਤਨਾਮ ਤਦੇ ਤਾਂ ਮਾਲਕ ਕਹਿੰਦੇ ਨੇ ਨਿਰਵੈਰ ਆ ਉਹਦੇ ਅੰਦਰ ਦੁਸ਼ਮਣੀ ਤਾਂ ਹੈ ਹੀ ਨਹੀਂ ਤਾਂ ਕਿਸੇ ਨਾਲ ਵੀ ਦੁਸ਼ਮਣੀ ਨਹੀਂ ਕਰਦਾ ਉਹ ਤੇ ਸਾਗਰੋਂ ਤਾਰਨ ਆਇਆ ਜਾਂ ਤੀਸਰਾ ਤੀਰ ਚਲਾਇਆ ਮੇਰੇ ਮਾਲਕ ਕਹਿੰਦੇ ਪੇਟੀ ਦੇ ਵਿੱਚ ਦੀ ਲੱਗ ਕੇ ਉਹਦੀ ਚੁੰਜ ਥੋੜੀ ਜਿਹੀ ਨਾਲ ਛੋ ਗਈ ਆਖੋ ਸਤਨਾਮ ਜਬ ਇਹ ਬਾਣ ਲਾਗੇ ਉਤਮ ਦੇ ਰੋਸ ਜਾਗਿਓ ਕਹਿੰਦੇ ਰਾਜਾ ਹਰੀਚੰਦ ਹੁਣ ਤੂੰ ਤਿਆਰ ਹੋ ਜਾ ਹੁਣ ਸਾਡੀ ਵਾਰੀ ਆ ਗਈ ਤੈਨੂੰ ਤਿੰਨ ਚਾਂਸ ਦੇ ਤੇ ਬਸ ਜਿਉਂ ਹੀ ਤੀਰ ਚਲਾਇਆ ਤੈ ਢੇਰੀ ਕਰਤਾ ਘੋੜੇ ਤੋਂ ਡਿੱਗ ਪਿਆ ਆਖੋ ਸਤਨਾਮ ਬਾਈ ਧਾਰ ਦੇ ਰਾਜਿਆਂ ਦੀ ਫੌਜ ਦੌੜ ਗਈ ਕਈ ਵਾਰ ਹੋਇਆ ਇਹ ਬਾਈ ਧਾਰ ਦੇ ਰਾਜਿਆਂ ਪਰ ਅੱਜ ਭੰਗਾਣੀ ਦੇ ਯੁੱਧ ਵਿੱਚ ਇੱਕ ਪਾਸੇ ਅਨਟ੍ਰੇਨਡ ਮੈਂਬਰ ਨੇ ਇੱਕ ਪਾਸੇ ਰਾਜਿਆਂ ਦੀ 80,000 ਦੀ ਫੌਜ ਇਤਿਹਾਸ ਕਹਿੰਦਾ ਕਹਿੰਦੇ ਪੀਰ ਬੁੱਧੂ ਸ਼ਾਹ ਜੀ ਨੂੰ ਪਤਾ ਲੱਗਾ ਬਾਈ ਧਾਰ ਦੇ ਰਾਜਿਆਂ ਨੇ ਅਣ ਐਲਾਨੀ ਜੰਗ ਛੇੜ ਦਿੱਤੀ ਕਦੇ ਸਮਾਂ ਸੀ ਪੀਰ ਬੁੱਧੂ ਸ਼ਾਹ ਜੀ ਨੇ 500 ਪਠਾਣਾਂ ਨੂੰ ਸਤਿਗੁਰੂ ਜੀ ਦੇ ਪਾਸ ਨੌਕਰ ਰਖਾਇਆ ਸੀ। ਗਰੀਬ ਨਿਵਾਜ਼ ਪਾ

0: ਸਤਸੰਗ ਮਰੀਦਾਂ ਦੇ ਨਾਲ ਪੀਰ ਬੁੱਧੂ ਸ਼ਾਹ ਪੰਘਾਣੀ ਦੇ ਜੰਗ ਵਿੱਚ ਆ ਕੇ ਜੂਝ ਪਏ। ਜੰਗ ਦਾ ਰੰਗ ਹੀ ਬਦਲ ਗਿਆ। ਆਖੋ ਸਤਨਾਮ। ਪੰਜੇ ਹੀ ਪੁੱਤਰ ਬੀਬੀ ਵੀਰੋ ਜੀ ਦੇ, ਗੁਰੂ ਸਾਹਿਬ ਦੇ ਭੂਆ ਜੀਤਮਲ, ਸੰਗੋ ਸ਼ਾਹ ਵਰਗੇ, ਉਹ ਵੀ ਵਿੱਚ ਜੂਝ ਰਹੇ ਸੀ। ਸਤਿਗੁਰ ਜੀ ਨੇ ਸੰਗੋ ਸ਼ਾਹ ਨੂੰ ਸੰਗਰਾਮ ਸ਼ਾਹ ਲਿਖਿਆ। ਆਖੋ ਸਤਨਾਮ।
1: ਸਤਨਾਮ।
0: ਯੁੱਧ ਦਾ ਯੋਧਾ ਘੇਰੇ ਵਿੱਚ ਆਇਆ ਹੋਇਆ, ਪੀਰ ਬੁੱਧੂ ਸ਼ਾਹ ਨੂੰ ਕਿਹਾ ਵੀ ਇਹ ਘੇਰਾ ਟੁੱਟਣਾ ਚਾਹੀਦਾ। ਆਖੋ ਸਤਨਾਮ।
1: ਸਤਨਾਮ।
0: ਇਸ ਜੰਗ ਵਿੱਚ ਪੀਰ ਬੁੱਧੂ ਸ਼ਾਹ ਜੀ ਦੇ ਦੋ ਪੁੱਤਰ ਸ਼ਹੀਦ ਹੋ ਗਏ। ਕਹਿ ਦਿਓ ਸਤਨਾਮ।
1: ਸਤਨਾਮ।
0: ਸਿੱਖ ਤੇ ਉਹੀ ਹੈ ਜਿਹੜਾ ਸਭ ਕੋਈ ਨਿਸ਼ਾਵਰ ਕਰ ਦਿੰਦਾ। ਸਾਡਾ ਬਹੁਤ ਔਖਾ ਗੁਰੂ ਨਾਲ ਸੁਣ ਕੇ ਅਸੀਂ ਵੀ ਚੱਲ ਜਾਣਾ, ਸੁਣਾ ਕੇ ਅਸੀਂ ਵੀ ਚੱਲ ਜਾਣਾ, ਪਰ ਆਹ ਦੇਖ ਕਰਾ, ਸੇਵਕ ਦਾ ਖਿਆਲ ਦੇਖ। ਸਤਿਗੁਰੂ ਜੀ ਕਹਿਣ ਲੱਗੇ ਘੇਰਾ ਟੁੱਟਣਾ ਚਾਹੀਦਾ। ਘੇਰਾ ਟੁੱਟਦੇ ਟੁੱਟਦੇ ਦੋ ਪੁੱਤਰ ਸ਼ਹੀਦ ਹੋ ਗਏ। ਸੰਗੋ ਸ਼ਾਹ ਨੂੰ ਕਿਹਾ ਮੇਰੇ ਮਾਲਕ ਨੇ ਪੀਰ ਜੀ ਦੇ ਪੁੱਤਰ ਦੀ ਦਾ ਮ੍ਰਿਤਕ ਸਰੀਰ ਚੁੱਕਣ ਨਹੀਂ ਸੀ ਦੇ ਰਹੇ ਬਾਈ ਧਾਰ ਦੇ ਰਾਜੇ। ਸਤਿਗੁਰ ਕਹਿੰਦੇ ਭਾਵੇਂ ਸ਼ਹਾਦਤ ਦੇਣੀ ਪੈ ਜਾਏ, ਪਰ ਬੁੱਧੂ ਸ਼ਾਹ ਜੀ ਦੇ ਪੁੱਤਰ ਦਾ ਮ੍ਰਿਤਕ ਸਰੀਰ ਆਉਣਾ ਚਾਹੀਦਾ ਸਾਡੇ ਪਾਸ। ਬਸ ਬਰਾਬਰ ਦਾ ਜਦ ਵਾਰ ਹੋਇਆ ਮੁਗਲ ਜਰਨੈਲਾਂ ਦੇ ਨਾਲ, ਦੋਨੋਂ ਇਕੱਠੇ ਸ਼ਹੀਦ ਹੋ ਗਏ, ਇੱਕ ਪਾਸੇ ਸੰਗੋ ਸ਼ਾਹ, ਦੂਜੇ ਪਾਸੇ ਮੁਗਲ ਜਰਨੈਲ। ਲੋਕਾਂ ਨੇ ਤਾਨੇ ਦਿੱਤੇ, ਬੁੱਧੂ ਸ਼ਾਹ ਤੂੰ ਤੇ ਕਹਿੰਦਾ ਸੀ ਮੇਰੀ ਕੋਈ ਹਵਾ ਵੱਲ ਨਹੀਂ ਦੇਖ ਸਕਦਾ, ਤੇਰੇ ਤਾਂ ਦੋਨੋਂ ਪੁੱਤਰ ਹੀ ਜਾਂਦੇ ਰਹੇ, ਗੁਰੂ ਨੇ ਤੇਰੀ ਰੱਖਿਆ ਕਿਉਂ ਨਹੀਂ ਕੀਤੀ? ਆਹ ਦੇਖ ਕੀ ਹੋਇਆ,

500 ਪਠਾਣਾ ਚੋਂ ਇੱਕ ਕਾਲੇ ਖਾਂ ਬਚਿਆ ਸੀ ਜਿਸ ਨੇ ਆ ਕੇ ਬੇਨਤੀ ਕੀਤੀ, ਦਾਦਾ ਮੈਂ ਨਮਕ ਹਰਾਮੀ ਨਹੀਂ ਬਣਨਾ, ਮੈਨੂੰ ਯੁੱਧ 'ਚ ਹਿੱਸਾ ਲੈਣ ਦਿਓ। ਆਖੋ ਸਤਨਾਮ। ਅਸਲ 'ਚ ਪਠਾਣਾ ਨੇ 22 ਧਾਰ ਦੇ ਰਾਜਿਆਂ ਨਾਲ ਮਿਲ ਕੇ ਇੱਕ ਮਤਾ ਪਕਾ ਲਿਆ ਕਿ ਪਠਾਣ ਕਹਿੰਦੇ ਨੇ ਨੌਕਰੀ 'ਤੇ ਕਾਹਨੂੰ ਰਹਿਣਾ, ਗੁਰੂ ਨੂੰ ਹੀ ਲੁੱਟ ਲਓ। ਆਖੋ ਸਤਨਾਮ। ਇਹ ਦੁਸ਼ਟ ਜਿਹੜਾ ਅੰਦਰ ਮਨਨ ਹੈ ਇਹਦਾ ਪਤਾ ਕੋਈ ਨਹੀਂ ਹੈ ਗੁਰਮੁਖੋ, ਕੋਈ ਪਤਾ ਨਹੀਂ। ਖਿਨ ਮੈਂ ਅਵਰ ਖਿਨ ਮੈਂ ਅਵਰਾ। ਪੀਰ ਬੁੱਧੂ ਸ਼ਾਹ ਬੜੇ ਸ਼ਰਮਿੰਦੇ ਹੋਏ ਜਦ ਪਤਾ ਲੱਗਾ ਨਾ ਵੀ ਇਹ ਬੇਈਮਾਨ ਮੁਕਰ ਗਏ। ਆਖੋ ਸਤਨਾਮ। ਸਤਿਗੁਰ ਨੇ ਕੁਝ ਇਨਾਮ ਦੇ ਕੇ ਕਾਲੇ ਖਾਂ ਨੂੰ ਵੀ ਤੋੜ ਦਿੱਤਾ, ਜਾਓ ਤੁਹਾਡੀ ਸੇਵਾ ਪ੍ਰਵਾਨ ਆ। ਪੜਾਵਾਂ ਦੇ ਰਹੇ ਨੇ, ਤੂੰ ਤਾਂ ਕਹਿੰਦਾ ਸੀ ਮੇਰੀ ਕੋ ਹਵਾ ਵੱਲ ਨਹੀਂ ਦੇਖ ਸਕਦਾ ਗੁਰੂ ਸਮਰੱਥ, ਤੇਰੇ ਤਾਂ ਪੁੱਤਰੀ ਚਲੇ ਗਏ, ਤੇਰੇ ਤਾਂ ਦੀਵੇ ਬੁੱਝ ਗਏ। ਕਹਿੰਦੇ ਪਿਆਰਿਓ ਇਹ ਤਾਂ ਲਾਹਾ ਮਿਲ ਗਿਆ,

0: ਪਿਆਰਿਓ ਤੇ ਜੀਵਨ ਲਾਹਾ ਲੈ ਗਏ ਅਮਰ ਹੋ ਗਏ। ਪਾਤਸ਼ਾਹ ਕਹਿੰਦੇ ਨੇ ਬਾਣੀ ਵਿੱਚ, ਜਨਨੀ ਜਨੇ ਤੋਂ ਭੜਕ ਜਨ, ਰੱਬ ਦੇ ਪਿਆਰੇ ਕਹਿੰਦੇ ਨੇ ਕਹਿ ਦਾਤਾ ਕਹਿ ਸੂਰ, ਕਹਿੰਦੇ ਜੇ ਮਾਂ ਨੇ ਪੁੱਤਰ ਯਮੁਨਾ ਨੇ ਭਗਤ ਪੈਦਾ ਕਰੇ, ਆਖੋ ਸਤਨਾਮ
1: ਸਤਨਾਮ।
0: ਜਨਨੀ ਜਨੇ ਤੋਂ ਭਗਤ ਜਨ ਕਹਿ ਦਾਤਾ, ਕਹਿੰਦੇ ਜਾਂ ਫਿਰ ਦਾਤਾ ਪੈਦਾ ਕਰੇ, ਕਹਿ ਸੂਰ ਜਾਂ ਸੂਰਵੀਰ ਪੈਦਾ ਕਰੇ, ਨਹੀਂ ਤੋ ਜਨਨੀ ਬਾਂਝ ਰਹੇ, ਕਾਹੇ ਗੁਆਵੇ ਨੂਰ, ਆਖੋ ਸਤਨਾਮ
1: ਸਤਨਾਮ।
0: ਕਦੇ ਕਦੇ ਪੰਜਾਬ ਵਿੱਚ ਜਦੋਂ ਜਾਈਦਾ ਕੀਰਤਨ ਤੇ ਪੁੱਛੀਦਾ ਬੇਨਤੀ ਕਰਕੇ ਇਹ ਅਮਲੀ ਕਿੱਥੋਂ ਆ ਗਏ, ਆਖੋ ਸਤਨਾਮ
1: ਸਤਨਾਮ।
0: ਇਹ ਅਮਲੀ ਕਿੱਥੋਂ ਆ ਗਏ, ਤੁਸੀਂ ਤਾਂ ਮੰਗੇ ਹੀ ਨਹੀਂ ਸੀ, ਫਿਰ ਆ ਕਿੱਥੋਂ ਗਈ ਹੈ, ਘਰ ਘਰ ਵਿੱਚ ਅਮਲੀ ਹੋ ਗਿਆ, ਪਹਿਲਾਂ ਪਿੰਡ ਵਿੱਚ ਇੱਕ ਅੱਧਾ ਅਮਲੀ ਹੁੰਦਾ ਸੀ, ਆਖੋ ਸਤਨਾਮ
1: ਸਤਨਾਮ।
0: ਕਹਿੰਦਾ ਅਮਲੀਆਂ ਦਾ ਘਰ ਆ, ਹੁਣ ਕਿਹਨੂੰ ਕਿਹਨੂੰ ਕਹੀਏ ਅਮਲੀਆਂ ਦਾ ਘਰ ਆ, ਇਹ ਪਤਾ ਹੋਇਆ ਕਿਉਂ, ਪੁਰਾਣੀਆਂ ਮਾਈਆਂ ਸੀ ਤੇ ਅਨਪੜ੍ਹ ਪਰ ਸਿਆਣੀਆਂ ਬੜੀਆਂ ਸੀ, ਜੇ ਆਟਾ ਕੱਢਣਾ ਧੰਨ ਵਾਹਿਗੁਰੂ ਧੰਨ ਸੱਚੇ ਪਾਤਸ਼ਾਹ, ਫੁਲਕਾ ਪਾਉਣਾ ਧੰਨ ਵਾਹਿਗੁਰੂ, ਜੇ ਪਕਾਉਣਾ ਤਾਂ ਵੀ ਵਾਹਿਗੁਰੂ, ਖਵਾਉਣਾ ਤਾਂ ਵੀ ਵਾਹਿਗੁਰੂ, ਛਕਣਾ ਤਾਂ ਵੀ ਵਾਹਿਗੁਰੂ। ਹੁਣ ਉੱਥੇ ਆਟਾ ਮਾਈਆਂ ਗੁੰਨੀ ਜਾਂਦੀਆਂ, ਟੈਲੀਵਿਜ਼ਨ ਦੇ ਅੱਗੇ ਖੜੀਆਂ, ਸੁਰਤ ਟੈਲੀਵਿਜ਼ਨ 'ਚ ਆ, ਅੱਧੀ ਰੋਟੀ ਕੱਚੀ ਆ ਅੱਧੀ ਪੱਕੀ ਆ, ਫਿਰ ਹੈਰਾਨੀ ਇਸ ਗੱਲ ਦੀ, ਇਹ ਮਾਈਆਂ ਬੈਠੀਆਂ ਨੇ ਬਜ਼ੁਰਗਾਂ, ਪੁੱਛ ਲੈਣਾ ਇਹਨਾਂ ਤੋਂ। ਕਈ ਕਦੇ ਸਮਾਂ ਸੀ ਪੰਜ ਸੱਤ ਫੁਲਕੇ ਜ਼ਿਆਦਾ ਪਕਾਉਣੇ, ਕਹਿਣਾ ਇੱਕ ਦੋ ਜਾਨਵਰਾਂ ਨੂੰ ਪਾ ਦਿਆਂਗੇ, ਇੱਕ ਅੱਧਾ ਕੂਕਰ ਨੂੰ ਪਾ ਦਿਆਂਗੇ, ਕੁੱਤੇ ਨੂੰ ਪਾ ਦਿਆਂਗੇ, ਇੱਕ ਫਕੀਰ ਆਊਗਾ ਰੱਬ ਦਾ ਪਿਆਰਾ ਉਹਨੂੰ ਛਕਾ ਦਿਆਂਗੇ। ਹੁਣ ਤਾਂ ਪਹਿਲਾਂ ਪੁੱਛਦੀਆਂ ਨੇ ਤੁਸੀਂ ਜੀ ਕਿੰਨੇ ਕੁ ਛਕਣੇ ਆ, ਕਾਕਾ ਤੂੰ ਕਿੰਨੀ ਖਾਣੀ ਆ, ਪਰ ਜੇ

ਕੁੱਤੇ ਦੇ ਗੇਟ ਲੱਗੇ ਨੇ, ਪਤਾ ਹੀ ਨਹੀਂ ਲੱਗਦਾ ਕੂਕਰ ਕੁੱਤੇ ਨੇ ਕੀ ਅੰਦਰ ਜਾਣਾ, ਬੰਦੇ ਹੀ ਨਹੀਂ ਜਾ ਸਕਦੇ। ਨਾਲੇ ਸ਼ਰਾਬ ਪੀਣ ਨੂੰ ਸੌਖਾ, ਆਖੋ ਸਤਨਾਮ, ਜਿੰਨੀ ਦੇਰ ਨੂੰ ਰੌਲਾ ਪਾਉਣਾ ਕਿਸੇ ਨੇ ਬਾਹਰ ਖੜੇ ਨੇ ਉਨੀ ਦੇਰ ਨੂੰ ਲੈਚੀਆਂ ਅਸੀਂ ਖਾ ਹੀ ਲੈਣੀਆਂ, ਇਹ ਸਾਡਾ ਹਾਲ ਹੋ ਗਿਆ। ਨਹੀਂ ਮੈਂ ਆਪਣੇ ਅੱਖਾਂ ਨਾਲ ਦੇਖਿਆ, ਜੇ ਕਿਤੇ ਗਲਤੀ ਨਾਲ ਦਰਵਾਜ਼ਾ ਬੰਦ ਹੋ ਜਾਂਦਾ ਸੀ ਤੇ ਬਜ਼ੁਰਗ ਝਿੜਕਦੇ ਸੀ ਮਾਈਆਂ ਨੂੰ ਕਿ ਮਰ ਗਿਆ ਕੋਈ, ਦਰਵਾਜ਼ਾ ਬੰਦ ਕੀਤਾ ਹੈ, ਹੁਣ ਤੇ ਸਦਾ ਲਈ ਬੰਦ ਹੋ ਗਿਆ। ਆਖੋ ਸਤਨਾਮ, ਤੇ ਸਦਾ ਲਈ ਬੰਦ ਕਰ ਦਿੱਤੇ, ਕੋਈ ਆ ਕੇ ਮੰਗ ਹੀ ਨਾ ਸਕੇ, ਕੋਈ ਕਹਿ ਹੀ ਨਾ ਸਕੇ। ਕਹਿੰਦੇ ਟੈਲੀਫੋਨ ਤੇ ਪਹਿਲਾਂ ਸਮਾਂ ਲਾਓ, ਸਾਡੇ ਕੋਲ ਟਾਈਮ ਹੈ ਨਹੀਂ। ਆਖੋ ਸਤਨਾਮ, ਮੈਂ ਬੇਨਤੀ ਕਰ ਰਿਹਾ, ਸਮਾਜ ਕਿੱਥੇ ਆ ਗਿਆ, ਜਿੰਨਾ ਇਹ ਸ਼ੈਤਾਨ ਹੁੰਦਾ ਜਾਂਦਾ ਓਨਾ ਹੀ ਦੁਖੀ ਆ। ਆਖੋ ਸਤਨਾਮ, ਆ ਮੇਰੇ ਮਾਲਕ ਕੀ ਕਹਿੰਦੇ ਨੇ। ਪਾਸ ਬੁਲਾਇਆ, ਪੀਰ ਜੀ ਤੁਹਾਡੇ ਦੋ ਪੁੱਤਰ ਸ਼ਹੀਦ ਹੋ ਗਏ, ਬੜਾ ਘਾਟਾ ਪਿਆ। ਆਖੋ ਸਤਨਾਮ, ਪਤਾ ਕੀ ਕਹਿੰਦਾ,

0: ਸਿਰ ਧੜ ਦੀ ਬਾਜੀ ਨਾਲ ਪ੍ਰੇਮ ਜਿੱਤਿਆ ਜਾਂਦਾ, ਪ੍ਰੇਮ ਦੀ ਗਲੀ ਵਿੱਚ ਮਰ ਕੇ ਜਾਣਾ ਪੈਂਦਾ। ਆਖੋ ਸਤਨਾਮ,
1: ਸਤਨਾਮ।
0: ਸਤਿਗੁਰੂ ਜੀ ਦੇ ਮਹਾਨ 52 ਕਵੀ ਹੋਏ ਨੇ, ਉਹਨਾਂ ਚੋਂ ਇੱਕ ਨੇ ਲਿਖਿਆ, ਕਹਿੰਦੇ ਆਸ਼ਿਕ ਆਸ਼ਿਕ ਸਭ ਕੋਈ ਆਖੇ ਤੇਦੀ ਪਗੜੀ ਤਰਕੇ, ਆਹਾ ਮੌਤ ਤੋਂ ਪਰੇ ਪ੍ਰੇਮ ਦਾ ਡੇਰਾ ਸਭ ਮੁੜ ਆਏ ਦਰਕੇ। ਆਖੋ ਸਤਨਾਮ,
1: ਸਤਨਾਮ।
0: ਇਸ ਇਹ ਡੇਰਾ ਹੀ ਮੌਤ ਤੋਂ ਪਰੇ ਆ, ਮੌਤ ਤੋਂ ਲੰਘ ਕੇ ਜਾਣਾ ਪੈਂਦਾ। ਆਖੋ ਸਤਨਾਮ,
1: ਸਤਨਾਮ।
0: ਕਦੇ ਭਾਈ ਡੱਲੇ ਨੇ ਪੁੱਛਿਆ ਸੀ, ਜਦ ਸ਼ਰਮਿੰਦਾ ਹੋਣਾ ਪਿਆ ਨਾ, ਜਦ ਸਤਿਗੁਰੂ ਜੀ ਨੇ ਇਮਤਿਹਾਨ ਲਿਆ ਤੇ ਕਿਹਾ ਸੀ ਦਾਤਾ ਕਿ ਤੇਰੇ ਸਿੱਖ ਇੰਨੇ ਨਿਰਭੈ ਕਿਉਂ ਨੇ। ਆਖੋ ਸਤਨਾਮ,
1: ਸਤਨਾਮ।
0: ਕਹਿੰਦੇ ਭਾਈ ਡੱਲਿਆ, ਇਹਨਾਂ ਨੇ ਮਰਨਾ ਪ੍ਰਵਾਨ ਕਰ ਲਿਆ। ਆਖੋ ਸਤਨਾਮ,
1: ਸਤਨਾਮ।
0: ਇੱਥੇ ਤਾਂ ਸ਼ਰਤ ਹੀ ਪਹਿਲੀ ਹੈ, ਪਹਿਲੇ ਮਰਨ ਕਬੂਲ ਜੀਵਨ ਕੀ। ਕਿੰਨਾ ਪੈਂਡਾ ਤੈਅ ਕੀਤਾ ਦੁਨੀਆ ਤੈਅ ਕਰਦੀ ਆ ਜੀਣ ਲਈ, ਪਿਆ ਉੱਥੇ ਚਲੇ ਜਾਈਏ, ਉੱਥੇ ਚਲੇ ਜਾਈਏ, ਉੱਥੇ ਚਲੇ ਜਾਈਏ, ਇਹ ਸਾਰੇ ਜੀਣ ਦੇ ਤਰਲੇ ਨੇ, ਮਰਨ ਦਾ ਤਰਲਾ ਕੌਣ ਕਰਦਾ। ਆਖੋ ਸਤਨਾਮ,
1: ਸਤਨਾਮ।
0: ਪਹਿਲੇ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਗਲ ਕੀ ਰੇਨਕਾ ਤੋਂ ਆਓ। ਅਜੇ ਆਉਣ ਦੀ ਇਜਾਜ਼ਤ ਆ, ਪਹਿਲਾਂ ਮਰਨ ਕਬੂਲ ਕਰ ਲੈ, ਜੀਵਨ ਦੀਆਂ ਆਸਾਂ ਛੱਡ ਦੇ। ਮਾਲਕ ਕਹਿੰਦੇ ਆਸਾ ਵਿੱਚ ਅੱਤ ਦੁੱਖ ਕਣਾ, ਮਨ ਮੁੱਖ ਚਿੱਤ ਲਾਇਆ। ਕਹਿ ਦਿਓ ਸਤਨਾਮ,
1: ਸਤਨਾਮ।
0: ਬਾਜ ਨਹੀਂ ਆਉਂਦਾ ਜਿਸ ਤੋਂ ਮਾਲਕ ਰੋਕਦੇ ਨੇ, ਕਹਿੰਦੇ ਬਾਰ ਬਾਰ ਕਹਿੰਦੇ ਨੇ ਕਿ ਆਸਾ ਤੇ ਤ੍ਰਿਸ਼ਨਾ ਨੇ ਤੈਨੂੰ ਮਾਰ ਦੇਣਾ। ਇੱਕ ਟੋਆ ਪੱਟ ਲੈਂਦੀ ਆ, ਭਰ ਲੈਂਦੀ ਆ, ਤੇ ਮਨ ਕੀ ਕਰਦਾ, ਇੱਕ ਟੋਆ ਪੱਟ ਲੈਂਦਾ ਤੈਨੂੰ ਭਰ ਲੈਂਦਾ, ਦੂਜਾ ਫਿਰ ਪੱਟ ਲੈਂਦਾ। ਸਾਰੀ ਜ਼ਿੰਦਗੀ ਸੁੱਖ ਦੇ ਪੜਦੇ ਲਟਕਾਉਂਦਾ ਰਹਿੰਦਾ ਮਨ, ਪਰ ਸੁੱਖ ਲੈਣ ਨਹੀਂ ਦਿੰਦਾ। ਕਹਿ ਦਿਓ ਸਤਨਾਮ,
1: ਸਤਨਾਮ।
0: ਪੁੱਛੋ ਤੇ ਸਹੀ, ਸੁੱਖ ਮਿਲਿਆ ਕਦੇ ਜੀਵਨ ਵਿੱਚ? ਜਦੋਂ ਇਹ ਛੋਟਾ ਸੀ ਨਾ, ਇਹਨੂੰ ਕਿਸੇ ਨੇ ਅਕਲ ਦੇ ਦਿੱਤੀ ਵੀ ਜੇ ਮੈਂ ਪੜ੍ਹ ਜਾਂਗਾ ਨਾ ਸੁੱਖ ਹੋ ਜਾਏਗਾ, ਫਿਰ ਵੀ ਨਾ ਹੋਇਆ। ਫਿਰ ਕਿਸੇ ਨੇ ਕਹਿ ਦਿੱਤਾ ਜੇ ਨੌਕਰੀ ਮਿਲ ਜਾਊ ਤਾਂ ਸੁੱਖ ਹੋ ਜਾਊ, ਫਿਰ ਵੀ ਸੁੱਖ ਨਾ ਹੋਇਆ। ਫਿਰ ਸੋਚਿਆ ਵੀ ਜੇ ਮੇਰਾ ਵਿਆਹ ਹੋ ਜਾਊ ਫਿਰ ਸੁੱਖ ਮਿਲ ਜਾਊ, ਫਿਰ ਵੀ ਨਾ ਹੋਇਆ। ਫਿਰ ਸੋਚਿਆ ਬੱਚੇ ਹੋ ਜਾਣਗੇ ਫਿਰ ਸੁੱਖ ਮਿਲ ਜਾਊ, ਫਿਰ ਵੀ ਨਾ ਹੋਇਆ। ਫਿਰ ਸੋਚਿਆ ਪੋਤਰੇ ਆ ਜਾਣਗੇ, ਪੋਤਰੀਆਂ ਦੋਤਰੀਆਂ ਆ ਜਾਣਗੇ, ਸੁੱਖ ਮਿਲ ਜਾਊ, ਫਿਰ ਵੀ ਨਾ ਹੋਇਆ। ਓਨੀ ਦੇਰ ਨੂੰ ਬਿਗਲ ਵੱਜ ਗਿਆ। ਆਖੋ ਸਤਨਾਮ,
1: ਸਤਨਾਮ।
0: ਇਹ ਸੁੱਖ ਲੱਭਦਾ ਹੀ ਰਿਹਾ, ਇਹਨੂੰ ਸੁੱਖ ਮਿਲਿਆ ਨਹੀਂ। ਤੇ ਪਾਤਸ਼ਾਹ ਕਹਿੰਦੇ ਨੇ

ਪਾਤਸ਼ਾਹ ਕਹਿੰਦੇ ਨਾਮ ਨਿਤ ਨਿਤ ਲੇ, ਜਿੰਨੀ ਨਾਮ ਵਿਸਾਰਿਆ ਸੇ ਹੋਤ ਦੇਖੇ ਖੇ ਆਖੋ ਸਤਨਾਮ। ਤੁਸੀਂ ਕਹੋ ਕਿ ਸਰੀਰ ਤੇ ਚਾਹੇ ਚੋਰ ਹੋਵੇ, ਚਾਹੇ ਸਾਧ ਹੋਵੇ, ਚਾਹੇ ਬੇਈਮਾਨ ਹੋਵੇ, ਚਾਹੇ ਬੰਦਗੀ ਵਾਲਾ ਹੋਵੇ, ਸਰੀਰ ਤਾਂ ਸਾਰਿਆਂ ਦੇ ਸਵਾਹ ਹੋ ਜਾਂਦਾ। ਤੇ ਰੱਬ ਦੇ ਪਿਆਰੇ ਕਹਿੰਦੇ ਨੇ, ਰੱਬ ਦੇ ਪਿਆਰਾਂ ਦਾ ਵੀ ਸਰੀਰ ਰਾਖ ਹੋ ਜਾਂਦਾ ਪਰ ਮਨਮੁਖ ਦੇ ਸਵਾਸ ਵੀ ਸਵਾਹ ਹੋ ਜਾਂਦੇ ਨੇ। ਆਖੋ ਸਤਨਾਮ। ਬਸ ਇੰਨਾ ਹੀ ਫਰਕ ਆ, ਸਰੀਰ ਤਾਂ ਸਾਰਿਆਂ ਦਾ ਹੀ ਸਵਾਹ ਹੋ ਜਾਂਦਾ ਪਰ ਉਹਦੇ ਪਿਆਰਿਆਂ ਦੇ ਸਵਾਸ ਜਿਹੜੇ ਵਡਮੁੱਲੇ ਉਹ ਲੇਖੇ ਲੱਗ ਜਾਂਦੇ ਨੇ। ਕੀ ਕਹਿੰਦੇ ਨੇ ਪਾਤਸ਼ਾਹ? ਪੁੱਤਰ ਮਿੱਤਰ ਵਿਲਾਸਵੰਤਾ, ਵਿਲਾਸਵੰਤਾ ਘਰਵਾਲੀ ਨੂੰ ਕਹਿੰਦੇ ਨੇ, ਪਤਨੀ ਨੂੰ ਕਹਿੰਦੇ। ਪੁੱਤਰ ਮਿੱਤਰ ਵਿਲਾਸਵੰਤਾ, ਟੂਟ ਤੇ ਇਹ ਨੇ, ਇਹ ਕੱਚੇ ਧਾਗੇ ਜਿਹੜੇ ਮੋਹ ਦੇ ਨੇ, ਟੁੱਟ ਜਾਣੇ ਨੇ ਇਹ ਅਵਸ਼ਾ। ਹਰ ਭਗਤ ਦ੍ਰਿੜ ਮਿਲ ਸਾਧ ਨਾਨਕ, ਤੇਰੇ ਕਾਮ ਆਵਤ ਇਹ ਆਖੋ ਸਤਨਾਮ। ਹਰ ਭਗਤ ਦ੍ਰਿੜ ਮਿਲ ਸਾਧ ਨਾਨਕ, ਤੇਰੇ ਕਾਮ ਆਵਤ ਇਹ, ਅੰਤ ਵੇਲੇ ਤੇਰੇ ਇਹੀ ਕੰਮ ਆਉਣੀ ਆ। ਜਿਹਨਾਂ ਨੂੰ ਤੂੰ ਸਾਰੀ ਜ਼ਿੰਦਗੀ ਠੱਗੀ ਠੋਰੀ ਨਾਲ ਪਾਲਦਾ, ਤੈਨੂੰ ਲੇਖਾ ਦੇਣਾ ਪੈਣਾ ਹੈ। ਆਖੋ ਸਤਨਾਮ। ਇਹ ਸੁਣ ਕੇ ਕੰਨਾਂ ਪਿੱਛੇ ਸੁਣਨ ਦਾ, ਕਹਿੰਦਾ ਦੋ ਕੰਨ ਦਿੱਤੇ ਆ, ਇੱਕ ਨਾਲ ਸੁਣ ਲਈਦਾ, ਦੂਜੇ ਪਾਸੇ ਕੱਢ ਦੇਈਦਾ। ਆਖੋ ਸਤਨਾਮ। ਬੜੇ ਅਸੀਂ ਕਹਿੰਦੇ ਦੇਖਦੇ ਜੀ, ਕਥਾ ਬੜੀ ਚੰਗੀ ਆ ਜੀ, ਕੀਰਤਨ ਬੜਾ ਚੰਗਾ ਹੈ ਜੀ, ਜੇ ਪੁੱਛੀਦਾ ਵੀ ਕੁਛ ਉਹਦੇ ਚੋਂ ਮੰਨਿਆ ਵੀ, ਉਹ ਨਹੀਂ ਜੀ, ਅਸੀਂ ਤਾਂ ਕਲਯੁਗੀ ਜੀਵ ਹਾਂ ਜੀ, ਅਸੀਂ ਤਾਂ ਜੀ ਗ੍ਰਿਸਤੀ ਹਾਂ। ਇਹਨੂੰ ਪੁੱਛੇ ਵੀ ਛੜੇ ਭਗਤੀ ਕਰਦੇ ਹੁੰਦੇ ਆ? ਆਖੋ ਸਤਨਾਮ। ਸਾਡੇ ਸਤਿਗੁਰੂ ਸਿਰਫ ਇੱਕ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਛੱਡ ਕੇ ਸਾਰੇ ਗ੍ਰਿਸਤੀ ਸਨ। ਬੰਦਗੀ ਤਾਂ ਗ੍ਰਿਸਤੀ ਨਹੀਂ ਕਰਨੀ ਹੈ। ਆਖੋ ਸਤਨਾਮ। ਇੱਕ ਮੈਂ ਆਪ ਜੀ ਨੂੰ ਬੇਨਤੀ ਕਰਾਂ, ਗ੍ਰਿਸਤੀ ਲਈ ਸਤਿਗੁਰੂ ਨੇ ਕਿਰਪਾ ਹੀ ਬੜੀ ਕੀਤੀ ਹੋਈ ਆ। ਵੱਡੇ ਤੋਂ ਵੱਡਾ ਕੋਈ ਧਰਮ ਅਸਥਾਨ ਬਣ ਸਕਦਾ, ਸੇਵਾ ਗ੍ਰਿਸਤੀ ਤੋਂ ਆ ਰਹੀ ਹੈ। ਆਖੋ ਸਤਨਾਮ। ਵੱਡੇ ਤੋਂ ਵੱਡਾ ਕੋਈ ਲੰਗਰ ਮਹਾਤਮਾ ਕੋਈ ਗੁਰਮੁਖ ਲਗਾ ਸਕਦਾ, ਜਿਹੜੀ ਸੇਵਾ ਆ ਰਹੀ ਹੈ ਉਹ ਗ੍ਰਿਸਤੀ ਤੋਂ ਆ ਰਹੀ ਹੈ। ਵੱਡੇ ਤੋਂ ਵੱਡਾ ਫੰਕਸ਼ਨ ਕੋਈ ਕਰ ਸਕਦਾ, ਜਿਹੜੀ ਸੇਵਾ ਆ ਰਹੀ ਹੈ ਉਹ ਗ੍ਰਿਸਤੀ ਤੋਂ ਆ ਰਹੀ ਹੈ। ਹੈਰਾਨੀ ਇਸ ਗੱਲ ਦੀ ਵੀ ਗ੍ਰਿਸਤੀ ਸਭ ਕੁਝ ਕਰਕੇ ਫਿਰ ਹੱਥ ਜੋੜੇ ਨੇ, ਪ੍ਰਵਾਨ ਕਰ ਲੈਣਾ ਕਿਤੇ ਗਲਤੀ ਤਾਂ ਨਹੀਂ ਹੋ ਗਈ। ਆਖੋ ਸਤਨਾਮ। ਬਾਜੀ ਤੇ ਤੁਸੀਂ ਲੈ ਗਏ ਹੋ, ਬਾਜੀ ਤੇ ਤੁਸੀਂ ਲੈ ਗਏ ਹੋ, ਗ੍ਰਿਸਤੀ ਬਾਜੀ ਲੈ ਗਿਆ, ਸਾਥ ਤੇ ਫੋਕਾ ਹੀ ਹੰਕਾਰਿਆ ਕਰਦਾ। ਆਖੋ ਸਤਨਾਮ। ਕੀਤਾ ਵੀ ਕੁਝ ਨਹੀਂ, ਕਰਨ ਵਾਲੇ ਤੇ ਚੁੱਪ ਹੀ ਰਹੇ, ਫਿਰ ਵੀ ਮੁਆਫੀਆਂ ਹੀ ਮੰਗਦੇ ਰਹੇ। ਤੋ ਸਤਿਗੁਰ ਕਿਰਪਾ ਕਰਨ, ਇਹ ਸਿਰਫ ਛੜਿਆਂ ਦੇ ਲਈ ਭਗਤੀ ਨਹੀਂ, ਇਹ ਸਾਰਿਆਂ ਲਈ ਭਗਤੀ ਆ। ਜੇ ਛੜਿਆਂ ਲਈ ਹੁੰਦੀ ਤਾਂ ਸਤਿਗੁਰ ਨੇ ਕਹਿ ਦੇਣਾ ਸੀ ਵੀ ਕੁਆਰਾ ਹੀ ਭਗਤੀ ਕਰ ਸਕਦਾ, ਵਿਆਹਿਆਂ ਨੂੰ ਮੁਆਫੀ ਆ। ਆਖੋ ਸਤਨਾਮ। ਨਹੀਂ ਨਹੀਂ ਪਿਆਰੇ, ਸਮਾਂ ਹੋ ਗਿਆ, 8:25 ਹੋ ਗਿਆ, ਅੱਧਾ ਕੁ ਮਿੰਟ ਬਾਕੀ ਆ। ਮੈਂ ਇੱਕ ਆਖਰੀ ਬੇਨਤੀ ਦੀ ਪੰਕਤੀ ਪੜ੍ਹ ਲਾਂ, ਕੋਈ ਰਸਨਾ ਵਿਹਲੀ ਨਾ ਰਹੇ।

0: ਮੱਤ ਮੱਤ ਜਗ ਮੂਆ। ਜਦੋਂ ਦਾ ਇਹ ਸੰਸਾਰ ਬਣਿਆ, ਜਿਹੜੇ ਆਏ ਉਹਨਾਂ ਨੂੰ ਮਰਨਾ ਹੀ ਪਿਆ। ਮਰਤੀ ਨਾ ਜਾਣਿਆ ਤੇ ਹੈਰਾਨੀ ਹੈ, ਕਰੋੜਾਂ ਦੁਨੀਆ ਮਰ ਗਏ ਹੋਏ ਜੀ। ਬਾਬਾ ਜੀ ਕਹਿੰਦੇ ਨੇ ਉਹਨਾਂ ਨੂੰ ਮਰਨ ਦਾ ਹੀ ਪਤਾ ਨਹੀਂ ਲੱਗਾ। ਕਹਿ ਦਿਓ ਸਤਨਾਮ
1: ਸਤਨਾਮ।
0: ਮੈਨੂੰ ਮਰਨ ਦਾ ਹੀ ਪਤਾ ਨਹੀਂ ਲੱਗਾ, ਮਰਨਾ ਕਿਵੇਂ।

0: ਵਿਚਰੇ ਹੋ ਨਹੀਂ ਸਕਦਾ ਵਿਕਰਮ ਜੈਨੀ ਨਾ ਹੋਵੇ ਅਤੇ ਚੋਰਾਂ ਦਾ ਬੀਜ ਨਾਸ ਨਹੀਂ ਅਜੇ ਤੱਕ ਹੋਇਆ ਜਿਹੜੇ ਉਹਦੇ ਪਿਆਰੇ ਨੇ ਉਹਨਾਂ ਦਾ ਕਿਵੇਂ ਹੋ ਸਕਦਾ ਸਤਨਾਮ
1: ਸਤਨਾਮ
0: ਮੇਰਾ ਇਹ ਮਜ਼ਬੂਤ ਨਹੀਂ ਹੈ ਜੀ ਬੇਨਤੀ ਕਰ ਰਿਹਾ ਸੀ ਕੌਣ ਮੂਆ ਰੇ ਕੌਣ ਮੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਪ੍ਰਚਲਿਤ ਹੈ ਕਿੱਥੇ ਦਾ ਸਲਨ ਮੈਂ ਸਲਲ ਸਮਾਇਆ ਕਦੇ ਆਪ ਜੀ ਨੇ ਸਾਗਰ ਨੂੰ ਦੇਖਿਆ ਉੱਠਦੀਆਂ ਵੀ ਸਾਗਰ ਚੋਂ ਨੇ ਲਹਿਰਾਂ ਵਿਨਾਸ਼ ਵੀ ਸਾਗਰ ਵਿੱਚ ਹੀ ਹੁੰਦਾ ਕਹਿ ਦੇ ਸਤਨਾਮ
1: ਸਤਨਾਮ
0: ਪੱਤਰੇ ਗਏ ਲਹਿਰ ਉੱਠਦੀ ਵੀ ਸਾਗਰ ਚੋਂ ਹੈ ਉਸਦਾ ਨਾਸ਼ ਵੀ ਸਾਗਰ ਤੇ ਹੁੰਦਾ ਨਹਿਰਾਂ ਤੇ ਲਾਸ਼ ਨਾਸ਼ਵਾਨ ਨੇ ਪਰ ਪਾਣੀ ਵਿਨਾਸ਼ ਨਹੀਂ ਹੁੰਦਾ ਹਵਾ ਦਾ ਜਿਉਂ ਹੀ ਦਬਾਅ ਵਧਿਆ ਲਹਿਰ ਬਣ ਗਈ ਜਿੰਨੀਆਂ ਬੈਠੇ ਨੇ ਅਸੀਂ ਇਹ ਲਹਿਰਾਂ ਹੀ ਨੇ ਆਖੋ ਸਤਨਾਮ
1: ਸਤਨਾਮ
0: ਫਿਰ ਸਲਲ ਸਲਲ ਸਮਾਏਗਾ ਕਹਿੰਦੇ ਸਾਥੀ ਕਹਿੰਦੇ ਲਹਿਰ ਉੱਠੀ ਸੀ ਫਿਰ ਸਮਾਏ ਕਹਿੰਦੇ ਕੌਣ ਮਰਿਆ ਪਿੱਛੇ ਤਾਂ ਕੋਈ ਮਰਦਾ ਹੀ ਨਹੀਂ ਆਖੋ ਸਤਨਾਮ
1: ਸਤਨਾਮ
0: ਆਤਮਾ ਤਾਂ ਮਰਦੀ ਨਹੀਂ ਫਿਰ ਮਰਿਆ ਕੌਣ ਇਹ ਬਲਾ ਕਿਹੜੀ ਹੈ ਜਿਹੜੀ ਮਰ ਗਈ ਇਹ ਕਹਿੰਦਾ ਪਤਾ ਤਾਂ ਕਰੀਏ ਕਦੇ ਗਿਆਰਾਂ ਵਿੱਚ ਤੇ ਜਾਈਏ ਬਾਬਾ ਜੀ ਕਹਿੰਦੇ ਮੈਂ ਨਾ ਮੂਆ ਮੇਰੀ ਮੂਹੀ ਬੁਲਾਏ ਆਖੋ
1: ਸਤਨਾਮ
0: ਤੁਸੀਂ ਵਸਤਰ ਪਹਿਨੇ ਹੋਏ ਨੇ ਤੁਸੀਂ ਕਿਸੇ ਹੈਂਗਰ ਤੇ ਟੰਗ ਰਹੇ ਹੋ ਤੇ ਤੁਹਾਡੇ ਗਲ ਵਿੱਚ ਨਹੀਂ ਪੈ ਸਕਦੇ ਆਪਣੇ ਆਪ ਤੁਸੀਂ ਜਦੋਂ ਚਾਹੋ ਉਤਾਰ ਸਕਦੇ ਹੋ ਜਦੋਂ ਚਾਹੋ ਪਹਿਨ ਸਕਦੇ ਹੋ ਤੇ ਆਤਮਾ ਜਿਹੜੀ ਹੈ ਪਾਤਸ਼ਾਹ ਕਹਿੰਦੇ ਹਰ ਜੀਵਨ ਦੇ ਬਾਅਦ ਮੌਤ ਹੈ ਹਰ ਮੌਤ ਤੋਂ ਬਾਅਦ ਇੱਕ ਜੀਵਨ ਹੈ ਹਰ ਜੀਵਨ ਤੋਂ ਬਾਅਦ ਇੱਕ ਮੌਤ ਆ ਹਰ ਮੌਤ ਤੋਂ ਬਾਅਦ ਜੀਵਨ ਖੜਾ ਕਿਵੇਂ ਪਾਤਸ਼ਾਹ ਫਿਰ ਬਾਣੀ ਵਿੱਚ ਕਹਿੰਦੇ ਜਿੱਥੇ ਤੇਰੀ ਸੁਰਤ ਹੋਣੀ ਹੈ ਉਹ ਹੀ ਤੈਨੂੰ ਸਰੀਰ ਮਿਲ ਜਾਣਾ ਅੰਤਕਾਲ ਜੋ ਪੁੱਤਰ ਸੁਣ ਐਸੀ ਚਿੰਤਾ ਮੈਂ ਜੋ ਮਰ ਸੁਰ ਜੂਨ ਬਲਬਲ ਆਖੋ ਸਤਨਾਮ
1: ਸਤਨਾਮ
0: ਜੇ ਸੁਰਤ ਪੁੱਤਰਾਂ ਵਿੱਚ ਰਹਿ ਗਈ ਅਗਲਾ ਜਾਮਾ ਸੂਰ ਦਾ ਮਿਲ ਜਾਣਾ ਸੂਰੀ ਦਾ ਮਿਲ ਜਾਣਾ ਕਿਉਂਕਿ ਉਹਦੇ ਬੱਚੇ ਬੜੇ ਹੁੰਦੇ ਨੇ ਆਖੋ ਸਤਨਾਮ
1: ਸਤਨਾਮ
0: ਅੰਤਕਾਲ ਜੋ ਮੰਦਰ ਸਿਮਰੇ ਕਹਿੰਦੇ ਦੱਸ ਮੰਦਰ ਕਹਿੰਦੇ ਨੇ ਮਹਿਲਾਂ ਨੂੰ ਕੋਠੀਆਂ ਨੂੰ ਜਿਸ ਦੀ ਸੁਰਤ ਮਕਾਨਾਂ ਵਿੱਚ ਰਹਿ ਗਈ ਅੰਤਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮੈਂ ਜੋ ਮਰੇ ਪ੍ਰੇਤ ਜੋਨ ਬਲਬਲ ਅੱਗੇ ਜਾਮਾ ਤੇਰੇ ਲਈ ਪਿਆ ਤੈਨੂੰ ਪ੍ਰੇਤ ਦੀ ਜੂਨ ਮਿਲ ਜਾਣੀ ਆਖੋ ਸਤਨਾਮ
1: ਸਤਨਾਮ
0: ਬੇਨਤੀ ਕਰ ਰਹੇ ਅਸੀਂ ਮੌਤ ਤੋਂ ਬਾਅਦ ਫਿਰ ਜੀਵਨ ਸ਼ੁਰੂ ਹੋ ਗਿਆ ਜਮ ਜਮ ਮਰੇ ਮਰੇ ਫਿਰ ਜੰਮੇ ਕਹਿੰਦੇ ਸਾਥੀ ਜਮ ਜਮ ਮਰੇ ਮਰੇ ਫਿਰ ਜੰਮੇ ਬਹੁਤ ਸਜਾਏ ਪਿਆ ਦੇਖ ਲੈਂਦੇ ਆਖੋ ਸਤਨਾਮ
1: ਸਤਨਾਮ
0: ਬਾਣੀ ਨੂੰ ਸੁਣਿਆ ਕਰੀਏ ਸਤਿਗੁਰ ਇਸ ਦੀ ਝੋਲੀ 'ਚ ਕੁਝ ਪਾਉਣਾ ਚਾਹੁੰਦੇ ਨੇ ਪਰ ਇਹਦੇ ਕੋਲ ਸੁਣਨ ਲਈ ਸਮਾਂ ਹੀ ਹੈ ਨਹੀਂ ਆਖੋ ਸਤਨਾਮ
1: ਸਤਨਾਮ
0: ਜਿਹਨਾਂ ਨੂੰ ਕਲਾ ਆ ਗਈ ਬਾਬਾ ਜੀ ਕਹਿੰਦੇ ਨੇ ਮੋਹੇ ਮਰਨੇ ਚੜ ਜਾਓ ਹੈ ਮਰੂ ਤੋਂ ਹਰ ਕੇ ਦੁਆਰ ਸ਼ਰਾਬ ਪੀ ਪੀ ਕੇ ਲੋਕ ਮਰਦੇ ਦੇਖੇ ਨੇ ਅਸੀਂ ਸਾਰੀ ਜ਼ਿੰਦਗੀ ਮੁਕੱਦਮੇ ਲੜ ਲੜ ਮਰਦੇ ਦੇਖੇ ਨੇ ਜ਼ਮੀਨਾਂ ਜਾਦਾਂ ਜਾਇਦਾਦਾਂ ਲਈ ਲੜਦੇ ਮਰਦੇ ਦੇਖੇ ਨੇ ਇੱਥੇ ਬਾਬਾ ਜੀ ਕਹਿੰਦੇ ਨੇ ਮੈਨੂੰ ਤੇ ਚਾਹ ਆ ਮਰਨੇ ਦਾ, ਮੈਂ ਆਪਣੇ ਸਤਿਗੁਰ ਦੇ ਦੁਆਰ ਤੇ ਮਰਨਾ ਚਾਹੁੰਦਾ। ਆਖੋ ਸਪਨਾ
1: ਸਤਨਾਮ
0: ਕਿਵੇਂ ਕਰਨਾ ਤੇ ਫਿਰ ਮੈਂ ਗੁੱਸਾ ਕਰ ਜਾਣਾ, ਇਹ ਸਾਰੀ ਉਮਰ ਧੀਆਂ ਪੁੱਤਾਂ ਲਈ ਮਰ ਗਿਆ। ਆਖੋ ਸਤਨਾਮ
1: ਸਤਨਾਮ।
0: ਇਹਦਾ ਮਰਨਾ ਤੇ ਰੱਬ ਦੇ ਪਿਆਰਿਆਂ ਦਾ ਮਰਨਾ ਵੱਖਰਾ, ਕਦੇ ਧੀਆਂ ਲਈ ਪੁੱਤਰਾਂ ਲਈ ਖਪ ਖਪ ਕੇ ਮਰ ਗਿਆ, ਕਦੇ ਮਾਇਆ ਲਈ ਖਪ ਕੇ ਮਰ ਗਿਆ, ਕਦੇ ਈਰਖਾ ਚ ਹੀ ਮਰ ਗਿਆ। ਇੱਥੇ ਬਾਬਾ ਜੀ ਕਹਿੰਦੇ ਮੋਹ ਮਰਨੇ ਕਾ ਚਾਓ ਹੈ, ਮਰੂੰ ਤਾਂ ਹਰ ਕੇ ਦੁਆਰ। ਬਾਬਾ ਜੀ ਤੋਂ ਪੁੱਛਿਆ ਉਹ ਬਸਵੀਰ ਜੀ ਤੋਂ, ਉੱਥੇ ਕਿਉਂ ਮਰਨਾ ਚਾਹੁੰਦੇ ਹੋ, ਗੁਰੂ ਦੁਆਰ ਤੇ ਕਿਉਂ ਮਰਨਾ ਚਾਹੁੰਦੇ ਹੋ? ਕਹਿੰਦੇ ਜਦ ਮੈਂ ਦੁਆਰ ਦਰਵਾਜ਼ੇ ਨੂੰ ਕਹਿੰਦੇ, ਉਹਨੂੰ ਸਰਦਲ ਵੀ ਕਹਿੰਦੇ ਨੇ ਪੁਰਾਣੇ ਲੋਕ, ਕਹਿੰਦੇ ਜਦ ਮੈਂ ਮਰਿਆ ਪਿਆ ਹੋਵਾਂਗਾ ਨਾ, ਕਦੇ ਤਾਂ ਆਉਣਗੇ ਹੀ ਨਾ ਮਾਲ, ਚਾਹੇ ਅੰਦਰੋਂ ਬਾਹਰ ਆਉਣ ਚਾਹੇ ਬਾਹਰੋਂ ਅੰਦਰ ਆਉਣ, ਕਦੇ ਤਾਂ ਆਉਣਗੇ। ਤੇ ਜਦ ਉਹ ਸਰਦਲ ਦਰਵਾਜ਼ਾ ਲੰਘਣਗੇ, ਮੈਨੂੰ ਮਰਿਆ ਹੋਇਆ ਪਿਆ ਦੇਖਣਗੇ, ਕਿਸੇ ਤੋਂ ਤਾਂ ਪੁੱਛਣਗੇ ਕੌਣ ਆਖੋ ਸਤਨਾਮ
1: ਸਤਨਾਮ
0: ਮਤ ਹਰ ਦੂਸਰੇ ਕੌਣ। ਇੱਥੇ ਤੱਕ ਚੈਲੇਂਜ ਕਰ ਦਿੱਤਾ, ਪਰਾ ਹਮਾਰੇ ਬਾਤ, ਬੇਸ਼ੱਕ ਪੁੱਛੇ ਹੀ ਨਾ ਮੈਨੂੰ ਮਾਲਕ ਕਿ ਮੇਰੇ ਦੁਆਰ ਤੇ ਕੌਣ ਮਰਿਆ ਪਿਆ, ਪਰ ਕੋਈ ਤਾਂ ਕਿਸੇ ਉਹਨੂੰ ਕਹੇਗਾ, ਕੋਈ ਤਾਂ ਕਹੇਗਾ ਕਬੀਰ ਮਰਿਆ ਪਿਆ, ਉਹਨੂੰ ਲਾਜ ਆ ਜਾਊਗੀ, ਫਿਰ ਤਾਂ ਤਾਰਨ ਗਈ। ਆਖੋ ਸਤਨਾਮ
1: ਸਤਨਾਮ।
0: ਫਿਰ ਇੱਕ ਵਾਰੀ ਕਹਿ ਦਿਓ ਸਤਨਾਮ
1: ਸਤਨਾਮ।
0: ਜਦ ਕੋਈ ਦੱਸੇਗਾ ਸਤਿਗੁਰ ਨੂੰ ਇੱਕ ਵੀਰ ਮਰਿਆ ਪਿਆ, ਫਿਰ ਉਹਨੂੰ ਲਾਜ ਆ ਜਾਏਗੀ ਵੀ ਇਹ ਤਾਂ ਮੇਰੇ ਦਰ ਤੇ ਮਰਿਆ ਪਿਆ, ਹੁਣ ਹੀ ਇਹਦਾ ਕੁਝ ਕਰ ਦਿਓ। ਆਖੋ ਸਤਨਾਮ
1: ਸਤਨਾਮ।
0: ਸਾਡਾ ਹਾਲ ਕੀ ਹੈ, ਪ੍ਰਾਣ ਨਹੀਂ ਨਿਕਲਦੇ, ਪ੍ਰਾਣ ਨਹੀਂ ਨਿਕਲਦੇ। ਕਹਿੰਦੇ ਪੁੱਤਰਾ ਦਿਖਾ ਦੇ, ਪੁੱਤਰ ਨੂੰ ਬੁਲਾ ਦੇ, ਮੇਰਾ ਧੀ ਨੂੰ ਮਿਲਣ ਨੂੰ ਮਨ ਕਰਦਾ, ਉਹਨੂੰ ਮਿਲਾ ਦੇ। ਦੇਖੋ ਇਹਦਾ ਹਾਲ, ਇਹਦਾ ਕਦੇ ਵੀ ਇਹਦੇ ਅੰਦਰ ਕਿਤੇ ਭਾਵਨਾ ਨਹੀਂ ਆਈ ਵੀ ਮੈਨੂੰ ਗੁਰੂ ਮਿਲਾ ਦਿਓ। ਆਖੋ ਸਤਨਾਮ
1: ਸਤਨਾਮ।
0: ਸਤਿਗੁਰ ਦੇ ਦਰਸ਼ਨ ਕਰਾ ਦਿਓ, ਕਿਉਂਕਿ ਜਿਸ ਚੀਜ਼ ਦਾ ਅਭਿਆਸ ਹੋਣਾ ਇਹਨੇ ਤਾਂ ਉਹ ਹੀ ਯਾਦ ਕਰਨੀ। ਆਖੋ ਸਤਨਾਮ
1: ਸਤਨਾਮ।
0: ਇਹਨੇ ਉਹ ਹੀ ਯਾਦ ਕਰਨਾ ਜਿਹੜਾ ਇਹਦੇ ਹਿਰਦੇ ਚ ਵਸਿਆ, ਜਿਹੜਾ ਇਹਦੇ ਪ੍ਰਾਣਾਂ ਚ ਵਸਿਆ। ਇਹਦੇ ਪ੍ਰਾਣਾਂ ਵਿੱਚ ਕੀ ਵਸ ਗਿਆ, ਕਦੇ ਗੁਰਬਾਣੀ ਤੋਂ ਪੁੱਛਿਆ? ਪ੍ਰਾਣਾਂ ਵਿੱਚ ਕਿਤੇ ਸਤਿਗੁਰ ਵਸ ਜਾਂਦਾ ਤੇ ਇਹਨੇ ਉਹਦਾ ਰੂਪ ਬਣ ਜਾਣਾ ਸੀ, ਪ੍ਰਾਣਾਂ ਵਿੱਚ ਤੁਹਾਨੂੰ ਵਸ ਗਿਆ, ਪ੍ਰਾਣਾਂ ਵਿੱਚ ਆਪਣੇ ਵਸ ਗਿਆ, ਜਿਹਨਾਂ ਨੂੰ ਕਹਿੰਦਾ ਧੀਆਂ ਪੁੱਤਰ। ਪ੍ਰਾਣਾਂ ਵਿੱਚ ਵੈਰੀ ਵੀ ਵਸੇ ਹੋਏ ਨੇ ਜਿਹਨਾਂ ਨੂੰ ਵੈਰੀ ਕਹਿੰਦਾ। ਇੱਕ ਨਹੀਂ, ਇਹਦੇ ਘਰ ਵਿੱਚ ਤਾਂ ਉਹ ਹਾਲ ਹੋਇਆ ਪਿਆ ਅੰਦਰ, ਕਿਉਂਕਿ ਇਹਦਾ ਵਰਤਣ ਹੀ ਖਾਲੀ ਨਹੀਂ ਕੀਤਾ ਕੀ ਜਾਏ। ਆਖੋ ਸਤਨਾਮ
1: ਸਤਨਾਮ।
0: ਇਹਦੇ ਮਾਲਕ ਕਹਿੰਦੇ ਇਸ ਵਰਤਣ ਨੂੰ ਖਾਲੀ ਕਰ, ਜੇ ਕੁਝ ਵਸਤੂ ਪਾਉਣੀ ਆ ਤੇ ਸੰਸਾਰਕ ਟੀਚਰ ਵਿੱਚ ਸਤਿਗੁਰ ਵਿੱਚ ਇੰਨਾ ਹੀ ਫਰਕ ਆ। ਦੁਨਿਆਵੀ ਅਧਿਆਪਕ ਜਿਹੜਾ ਇਹਨੂੰ ਅੱਖਰਾਂ ਨਾਲ ਭਰਦਾ ਇਹਦੀ ਖੋਪਰੀ ਨੂੰ, ਸਤਿਗੁਰ ਦੀ ਖੋਪਰੀ ਨੂੰ ਖਾਲੀ ਕਰਦੇ ਨੇ। ਆਖੋ ਸਤਨਾਮ
1: ਸਤਨਾਮ।
0: ਇਸਨੂੰ ਖਾਲੀ ਕਰਦੇ ਨੇ, ਭਰਿਆ ਹੋਇਆ ਪਤਾ ਨਹੀਂ ਕਾਹਦੇ ਕਾਹਦੇ ਦੇ ਨਾਲ, ਇਸ ਨੂੰ ਖਾਲੀ ਕਰ ਤਾਂ ਕਿ ਉਹ ਆਪ ਆ ਕੇ ਬੈਠ ਸਕੇ। ਆਖੋ ਸਤਨਾਮ
1: ਸਤਨਾਮ।
0: ਜਿਹਨਾਂ ਨੂੰ ਇਹ ਕਲਾ ਆ ਗਈ ਮਰਨ ਦੀ, ਉਹ ਫਿਰ ਪਰਮਾਰਥ ਲਈ ਤਿਆਰ ਹੋਏ। ਅਵਤਾਰੀ ਜੀਵ ਗੁਰਮੁਖ ਕਹਿ ਲਈਏ, ਅਸੀਂ ਉਹਨਾਂ ਨੂੰ ਜਨਮ ਦੇ ਨਾਲ ਨਹੀਂ ਜੋੜਦੇ ਕਦੇ। ਜਨਮ ਮਰਨ ਦੋ ਮੈਂ ਨਾਹੀਂ, ਜਨ ਪਰ ਉਪਕਾਰੀ ਆਏ। ਕਿਵੇਂ ਆਉਂਦੇ ਨੇ, ਕਦੋਂ ਆਉਂਦੇ ਨੇ, ਆਪਣੀ ਮੌਜ ਵਿੱਚ ਆਉਂਦੇ ਨੇ, ਪਰ ਉਪਕਾਰ ਨਿਤ ਉਪਜਦੇ। ਉਹਨਾਂ ਦੇ ਹਿਰਦੇ ਵਿੱਚ ਹੁੰਦਾ। ਸੰਸਾਰ ਤੇ ਜਾ ਕੇ ਆਪ ਮੁਕਤ ਮੁਕਤ ਕਰੇ ਸੰਸਾਰ, ਤੋ ਆਪ ਮੁਕਤ ਹੁੰਦੇ ਨੇ, ਸੰਸਾਰ ਨੂੰ ਮੁਕਤ ਕਰਨ ਆਉਂਦੇ ਨੇ। ਤੇਰੇ ਜਨ ਪਰਉਪਕਾਰੀ ਆਏ ਕਰਦੇ ਨੇ, ਜੀ ਦਾਨ ਦੇ ਭਗਤੀ ਲਾਇਣ ਹਰ ਸਿਉ ਲਾਏ। ਹੈਰਾਨੀ ਨਹੀਂ, ਜਿਹਨਾਂ ਤੋਂ ਨਾਮ ਦੀ ਗੱਲ ਪੁੱਛਣੀ ਸੀ ਉਹਨਾਂ ਨੂੰ ਪੁੱਛਦਾ ਵਪਾਰ ਕਿੱਦਾਂ ਕਰੀਏ, ਪੈਸੇ ਕਿੱਦਾਂ ਕਿੱਥੇ ਕਰਨੇ। ਸਤਨਾਮ
1: ਸਤਨਾਮ।
0: ਜਿਹਨਾਂ ਤੋਂ ਜੀਵਨ ਦੀ ਕਲਾ ਸਿੱਖਣੀ ਸੀ, ਪਰਉਪਕਾਰ ਦੀ ਕਲਾ ਸਿੱਖਣੀ ਸੀ, ਉਹਨਾਂ ਨੂੰ ਜਾ ਕੇ ਕਹੀ ਜਾਂਦਾ ਜੀ ਬਿਜ਼ਨਸ ਨਹੀਂ ਚੱਲਦਾ। ਆਖੋ ਸਤਨਾਮ
1: ਸਤਨਾਮ।
0: ਆਓ ਮੈਂ ਅੱਜ ਆਪ ਜੀ ਨੂੰ ਇੱਕ ਇਤਿਹਾਸ ਦਾ ਪੰਨਾ ਖੋਲ ਕੇ ਦੇਖੀਏ। ਅੰਮ੍ਰਿਤਸਰ ਡਿਸਟ੍ਰਿਕਟ ਵਿੱਚ ਇੱਕ ਪੱਟੀ ਸ਼ਹਿਰ ਹੈ, ਉੱਥੇ ਦਾ ਇੱਕ ਫੌਜਦਾਰ ਹੈ ਉਸਮਾਨ ਖਾਨ। ਇਹ 72 ਕੁ ਸਾਲ ਦੀ ਇਸ ਦੀ ਉਮਰ ਹੈ, ਪਰ ਦੁਸ਼ਟ ਤੇ ਕੰਮ ਹੀ ਪੂਰਾ ਹੈ। ਇਸ ਨਗਰ ਵਿੱਚ ਹੀ ਇੱਕ ਬਾਬਾ ਰਹੀਮ ਬਖਸ਼ ਰਹਿੰਦਾ। ਇਸ ਦੀ ਇੱਕੋ ਹੀ ਇੱਕ ਬੇਟੀ ਹੈ ਸਲਮਾ। ਇਸਨੇ ਕਿਤੇ ਉਸਨੂੰ ਦੇਖ ਲਿਆ, ਇਸਦਾ ਮਨ ਬਦਲ ਗਿਆ। ਇਹ ਬੇਟੀ 17-18 ਸਾਲ ਦੀ, ਇਹ 70 ਕੁ ਸਾਲ ਦਾ। ਇਹ ਬਾਬਾ ਰਹੀਮ ਬਖਸ਼ ਇਹ ਮੱਛੀਆਂ ਫੜ ਕੇ ਗੁਜ਼ਾਰਾ ਕਰਦਾ ਸੀ। ਸ਼ਾਮ ਦਾ ਵੇਲਾ, ਇਸ ਉਸਮਾਨ ਖਾਨ ਨੇ ਬੰਦੇ ਇਸ ਦੇ ਕੋਲ ਭੇਜੇ ਨੇ ਕਿ ਰਹੀਮੇ ਨੂੰ ਬੁਲਾ ਕੇ ਲਿਆਓ। ਹਵੇਲੀ ਵਿੱਚ ਬੁਲਾ ਲਿਆ, ਕੁਰਸੀ ਤੇ ਬਿਠਾਇਆ, ਪਰ ਇਹ ਗੱਲ ਕਹੀ ਕਿ ਤੇਰੀ ਗਰੀਬੀ ਮੈਂ 2 ਮਿੰਟ ਚ ਦੂਰ ਕਰ ਸਕਦਾ, ਤੈਨੂੰ ਹੁਣ ਮੱਛੀਆਂ ਫੜਨ ਦੀ ਲੋੜ ਨਹੀਂ, ਇਹ ਛੋਟੇ ਮੋਟੇ ਕੰਮ ਕਰਨ ਦੀ ਲੋੜ ਨਹੀਂ, ਤੈਨੂੰ ਮੈਂ ਲੱਖਪਤੀ ਬਣਾ ਦਿਆਂਗਾ। ਪਰ ਸਿਰਫ ਇੱਕੋ ਹੀ ਗੱਲ ਛੋਟੀ ਜਿਹੀ ਕਹਿਣੀ ਹੈ, ਸਿਰਫ ਤੂੰ ਹਾਂ ਕਰਨੀ ਆ। ਇਹ ਉੱਠ ਕੇ ਖੜਾ ਹੋ ਗਿਆ ਕੁਰਸੀ ਤੋਂ। ਫੌਜਦਾਰ ਸਾਹਿਬ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਬਸ ਆਪਣੀ ਬੇਟੀ ਰਹੀਮਾ ਦਾ ਪੱਲਾ, ਸਲਮਾ ਦਾ ਪੱਲਾ ਮੇਰੇ ਨਾਲ ਨਿਕਾਹ ਕਰਦੇ, ਬਸ ਹਾਂ ਕਰਨੀ। ਆਖੋ ਸਤਨਾਮ
1: ਸਤਨਾਮ।
0: ਅਗਰ ਕਿਤੇ ਨਾ ਕਰ ਦਿੱਤੀ ਉਜਾੜ ਦੇਂਗਾ, ਨਾਲੇ ਵੀ ਕਹਿ ਦਿੱਤਾ। ਘਰ ਆ ਗਿਆ, ਮਾਂ ਧੀ ਦੋਨੋਂ ਪੁੱਛਦੀ ਨਾ ਉਹਦੇ ਘਰੋਂ, ਤੇ ਬੀਬੀ ਸਲਮਾ, ਕੀ ਗੱਲ ਤੁਸੀਂ ਬੜੇ ਉਦਾਸ ਹੋ? ਨਹੀਂ ਕੋਈ ਗੱਲ ਨਹੀਂ, ਮੈਂ ਥੱਕਾ ਹੋਇਆ। ਪ੍ਰਸ਼ਾਦਾ ਛਕ ਲਓ ਪਿਤਾ ਜੀ, ਭੁੱਖ ਨਹੀਂ ਅੱਜ, ਅੱਜ ਭੁੱਖਾ ਹੀ ਸੌਂ ਗਿਆ, ਸਵੇਰ ਹੋਈ। ਫਿਰ ਪੁੱਛਿਆ ਦੋਨਾਂ ਨੇ, ਕੀ ਗੱਲ ਹੋਈ ਸੀ ਰਾਤੀ, ਤੁਹਾਨੂੰ ਫੌਜਦਾਰ ਨੇ ਸੱਦਿਆ ਸੀ? ਕਹਿੰਦੇ ਉਸਨੂੰ ਮੱਛੀ ਚਾਹੀਦੀ ਸੀ, ਇਸ ਕਰਕੇ ਉਸਨੇ ਕਿਹਾ ਕੱਲ ਨੂੰ ਮੈਨੂੰ ਮੱਛੀ ਲਿਆ ਕੇ ਦੇ। ਸਾਰਾ ਦਿਨ ਬੀਤ ਗਿਆ, ਸ਼ਾਮ ਨੂੰ ਆਇਆ, ਜਦ ਫਿਰ ਉਦਾਸੀ ਛਾਈ ਦੇਖੀ, ਫਿਰ ਪੁੱਛਿਆ ਉਸ ਬੇਟੀ ਨੇ, ਸਲਮਾ ਨੇ, ਪਿਤਾ ਜੀ ਅਸਲੀ ਗੱਲ ਤੇ ਦੱਸੋ ਕਾਰਨ ਕੀ ਆ? ਕਹਿੰਦੇ ਉਹ ਮੱਛੀ ਲੱਭਦਾ ਬਾਹਰ ਦੀ ਮੱਛੀ ਨਹੀਂ ਘਰ ਦੀ ਮੱਛੀ ਤੇਰੇ ਨਾਲ ਨਿਕਾਹ ਕਰਨਾ ਚਾਹੁੰਦਾ ਪੁੱਤਰ ਆਖੋ ਸਪਨਾ ਤੇ ਬੇਟੀ ਕਹਿੰਦੀ ਹੈ ਮੈਂ ਉਹਦੀ ਜਾਨ ਕੱਢ ਲਾਂਗੀ ਉਹਦੀਆਂ ਅੱਖਾਂ ਕੱਢ ਦੇਣੀਆਂ ਕੁਸ਼ਟ ਦੀਆਂ ਠੀਕ ਆ ਅਸੀਂ ਗਰੀਬ ਹਾਂ ਉਸਨੂੰ ਕੀ ਹੱਕ ਆ ਇਹ ਗੱਲ ਕਹਿਣ ਇਸ ਦੇ ਨੇੜੇ ਗੁਆਂਢ ਵਿੱਚ ਭਾਈ ਹਰਨਾਮ ਰਹਿੰਦਾ ਤੇ ਬੀਬੀ ਕਰਮ ਰਹਿੰਦੀ ਆ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੀ ਚਾਚੀ ਲੱਗਦੀ ਆਪਣੇ ਸੇਵਾ ਕਰਨਾ ਮਾਸੀ ਲੱਗਦੀ ਹੈ ਇਹਨਾਂ ਦਾ ਪੁੱਤਰ ਇੱਕ ਸਿੰਘ ਸਜਿਆ ਸੀ ਦਿੱਲੀ ਦਰਬਾਰ ਨੇ ਇਸ ਨੂੰ ਮਰਵਾ ਦਿੱਤਾ ਤੇ ਇਹਨਾਂ ਨੇ ਸਿੱਖੀ ਤਿਆਗ ਦਿੱਤੀ ਆਖੋ ਸਤਨਾਮ ਇਹ ਬੀਬੀ ਸਲਮਾ ਬੀਬੀ ਕਰਮੋ ਤੋਂ ਸਿੱਖਾਂ ਦੀਆਂ ਗਾਥਾਂ ਸੁਣਦੀ ਰਹਿੰਦੀ ਪਿਤਾ ਨੂੰ ਕਿਹਾ ਤੁਸੀਂ ਲਾਹੌਰ ਜਾਓ ਜ਼ਕਰੀਆ ਖਾਨ ਦੇ ਪਾਸ ਉਸਨੂੰ ਫਰਿਆਦ ਕਰੋ ਅਗਰ ਉਹ ਨਾ ਮੰਨੇ ਇੱਥੇ ਇੱਕ ਸਿੰਘਾਂ ਦੀ ਪੰਚਾਇਤ ਲੱਗਦੀ ਆ ਤੁਸੀਂ ਉਹਨਾਂ ਕੋਲ ਜਾ ਕੇ ਫਰਿਆਦ ਕਰੋ ਪੂਰੇ ਨਗਰ ਦੇ ਭਾਈ ਤਾਰੂ ਸਿੰਘ ਜਿਹਨਾਂ ਨੂੰ ਸਾਈਂ ਜੀ ਕਹਿੰਦੇ ਸੀ ਆਖੋ ਸਤਨਾਮ ਹਿੰਦੂ ਸਿੱਖ ਮੁਸਲਮਾਨ ਸਾਰੇ ਭਾਈ ਸਾਹਿਬ ਜੀ ਨੂੰ ਸਾਈਂ ਜੀ ਕਹਿ ਕੇ ਪੁਕਾਰਦੇ ਸੀ ਅੱਬਾ ਤੁਸੀਂ ਦੋਨੋਂ ਜਣੇ ਜਾਓ ਜੇ ਉਹ ਫਰਿਆਦ ਨਾ ਮੰਨੇ ਜ਼ਕਰੀਆ ਖਾਨ ਤੇ ਸਿੰਘਾਂ ਕੋਲ ਜਾ ਕੇ ਫਰਿਆਦ ਆਪਣੀ ਕਰੋ ਇਹਦਾ ਹੋਣ ਵਾਲਾ ਜਵਾਈ ਭਾਈ ਸ਼ਿਰਾਜ ਇਹ ਤੇ ਰਹੀਮ ਬਖਸ਼ ਦੋਨੋਂ ਲਾਹੌਰ ਨੂੰ ਚੱਲ ਪਏ ਜਾ ਕੇ ਫਰਿਆਦ ਕੀਤੀ ਚੁੱਪ ਹੋ ਗਿਆ ਇਹ ਜ਼ਕਰੀਆ ਖਾਨ ਤੇ ਮੈਂ ਦਰਿਆਫਤ ਕਰਾਂਗਾ ਪਤਾ ਕਰਾਂਗਾ ਵੀ ਇਹ ਗੱਲ ਹੋਈ ਵੀ ਹੈ ਕਿ ਨਹੀਂ ਉਸਨੇ ਕਹੀ ਵੀ ਕਿ ਨਹੀਂ ਪਰ ਅਗਰ ਤੂੰ ਝੂਠਾ ਨਿਕਲ ਗਿਆ ਨਾ ਤੈਨੂੰ ਕਰੜੀ ਸਜ਼ਾ ਦਿਆਂਗਾ ਆਖੋ ਸਤਨਾਮ ਇਹ ਲਾਹੌਰੋਂ ਅਜੇ ਵਾਪਸ ਆਉਂਦਾ ਹੀ ਸੀ ਬੀਬੀ ਸਲਮਾ ਨੂੰ ਇਹ ਫੌਜਦਾਰ ਉਸਮਾਨ ਖਾਂ ਆਪਣੀ ਹਵੇਲੀ ਚ ਉਠਾ ਕੇ ਲੈ ਗਿਆ ਆਖੋ ਸਤਨਾਮ ਜਿਹੜੇ ਪਰਉਪਕਾਰੀ ਹੁੰਦੇ ਨੇ ਪਿਆਰੇ

0: ਬੀੜ ਦੇ ਵਿੱਚ ਸਿੰਘ ਰਹਿੰਦੇ ਸਨ, ਜੰਗਲ ਦਾ ਇਲਾਕਾ ਸੀ, ਉਹਨੂੰ ਬੀੜ ਕਹਿੰਦੇ ਸੀ। ਜਿੱਥੇ ਭਾਈ ਸਾਹਿਬ ਜੀ ਵਸਤਰ ਅਤੇ ਪ੍ਰਸ਼ਾਦਾ ਲੈ ਕੇ ਜਾਂਦੇ ਸੀ ਸਿੰਘਾਂ ਲਈ, ਪਰ ਪੁਕਾਰ ਲਈ ਜੀਵਨ ਲਾਉਣਾ ਬਹੁਤ ਔਖਾ, ਬਹੁਤ ਔਖਾ। ਮੈਂ ਤਾਂ ਬੇਨਤੀ ਕਦੇ ਕਦੇ ਕਰਦਾ ਹੁੰਦਾ ਵੀ ਤੁਸੀਂ ਆਪਣਾ ਇੱਕ ਇੱਕ ਪੁੱਤਰ ਦਿਓ ਪੰਥ ਪ੍ਰਚਾਰ ਲਈ, ਕਹਿ ਦਿਓ ਸਤਨਾਮ
1: ਸਤਨਾਮ।
0: ਫਿਰ ਬੇਨਤੀ ਕਰਾਂ ਆਪਣੇ ਸਾਰਿਆਂ ਨੂੰ, ਜਿੰਨੇ ਬੈਠੇ ਇੱਕ ਇੱਕ ਬੇਟਾ ਦੇ ਦਿਓ, ਪਰ ਤੁਹਾਡੇ ਕੋਲ ਹੈ ਹੀ ਇੱਕ, ਆਖੋ ਸਤਨਾਮ
1: ਸਤਨਾਮ।
0: ਨੰਗਿਆਂ ਨੇ ਨਹਾਉਣਾ ਕੀ ਤੇ ਨਿਚੋੜਨਾ ਕੀ, ਦੇਣਾ ਕੀ ਤੇ ਰੱਖਣਾ ਕੀ, ਕੋਲ ਆਖੋ ਸਤਨਾਮ
1: ਸਤਨਾਮ।
0: ਗੱਲਾਂ ਤੇ ਬਹੁਤੀਆਂ ਕਰਦੇ ਨੇ ਲੋਕ, ਪਰ ਜਦੋਂ ਕੁਰਬਾਨੀ ਦੀ ਗੱਲ ਆ ਜਾਏ ਤੇ ਆਪਣਾ ਵੀ ਬੇਟਾ ਲਗਾ ਦਿਓ, ਪੈਸੇ ਕਮਾਉਣ ਲਈ ਤਾਂ ਭੇਜ ਦਿੱਤੇ, ਪਰ ਸਿੱਖੀ ਕਮਾਉਣ ਲਈ ਕੌਣ ਦਊ, ਬਾਹਰੋਂ ਆਊ ਕੋਈ ਸਪਲਾਈ, ਆਖੋ ਸਤਨਾਮ
1: ਸਤਨਾਮ।
0: ਫਿਰ ਮੈਂ ਉਸ ਪਾਸੇ ਨੂੰ ਫਿਰ ਨਾ ਜਾਵਾਂ, ਮੈਂ ਤਾਂ ਸਿਰਫ ਆਪ ਜੀ ਨੂੰ ਬੇਨਤੀ ਕਰ ਸਕਦਾ। ਜਦ ਘਰ ਆਏ ਪਤਾ ਲੱਗਾ ਬੀਬੀ ਸਲਮਾ ਨੂੰ ਫੌਜਦਾਰ ਉਸਮਾਨ ਖਾਂ ਚੱਕ ਕੇ ਲੈ ਗਿਆ। ਜਦ ਰਹੀਮ ਬਖਸ਼ ਰੋਣ ਲੱਗਿਆ, ਗਰੀਬ ਕੋਲ ਰੋਣ ਤੋਂ ਬਗੈਰ ਕੁਝ ਵੀ ਨਹੀਂ ਹੁੰਦਾ, ਗੁਰਮੁਖੋ ਇੱਕ ਵਾਰੀ ਕਹਿ ਦਿਓ ਸਤਨਾਮ
1: ਸਤਨਾਮ।
0: ਜਿਹੜਾ ਹੰਕਾਰੀ ਤੇ ਬਲਵਾਨ ਹੁੰਦਾ ਉਹ ਦੂਜਿਆਂ ਨੂੰ ਰਵਾ ਦਿੰਦਾ, ਚੀਕਾਂ ਕਢਾ ਦਿੰਦਾ, ਪਰ ਜਿਹੜਾ ਗਰੀਬ ਆ ਉਹਦੇ ਕੋਲ ਰੋਣ ਤੋਂ ਬਗੈਰ ਕੁਝ ਵੀ ਨਹੀਂ ਹੁੰਦਾ, ਆਪ ਤੋਂ ਸਤਨਾਮ
1: ਸਤਨਾਮ।
0: ਪਰ ਧਿਆਨ ਵਿੱਚ ਸੀ ਤੇ ਪੂਰਲੇ ਨਗਰ ਚੱਲੀਏ ਸਾਈਂ ਜੀ ਦੇ ਕੋਲ, ਉੱਥੇ ਜਾ ਕੇ ਫਰਿਆਦ ਕਰੀਏ। ਭਾਈ ਰਮਜ਼ਾਨ ਭਾਈ ਸਾਹਿਬ ਜੀ ਦੀ ਖੇਤੀ ਕਰਦੇ ਸੀ, ਖੇਤੀ ਦਾ ਕੰਮ ਸਾਰਾ ਮੁਸਲਮਾਨ ਦੇਖਦੇ ਸੀ, ਭਾਈ ਰਮਜ਼ਾਨ ਸੀ ਉਹਨਾਂ ਦਾ ਨਾਂ, ਤਾਂ ਸਾਰਾ ਖੇਤੀ ਦਾ ਕੰਮ ਕਰਦੇ ਸੀ। ਇਹ ਦੋਨੋਂ ਹੋਣ ਵਾਲਾ ਜਵਾਈ ਅਤੇ ਬਾਬਾ ਰਹੀਮ ਬਖਸ਼ ਦੋਨੋਂ ਜਾ ਕੇ ਪੂਰੇ ਨਗਰ ਨੂੰ ਚੱਲ ਪਏ ਨੇ। ਹਵੇਲੀ ਵਿੱਚ ਜਦ ਪਹੁੰਚੇ ਘੋੜਿਆਂ 'ਤੇ ਅਸਵਾਰ ਸੀ ਦੋਨੋਂ, ਦੇਖਿਆ ਤਾਂ ਭਾਈ ਸਾਹਿਬ ਜੀ ਉੱਥੇ ਨਹੀਂ ਸਨ, ਅਤੇ ਭਾਈ ਰਮਜ਼ਾਨ ਉੱਥੇ ਸੀ। ਆਇਆਂ ਨੂੰ ਜੀ ਆਇਆਂ ਕਿਹਾ, ਆਪ ਜੀ ਕਿੱਥੋਂ ਆਏ ਹੋ, ਪਰ ਕਿਹੜੇ ਉਦਾਸ ਨੇ, ਕਿਤੇ ਗਹਿਰੀ ਸੱਟ ਵੱਜ ਗਈ, ਕਿਸੇ ਦੀ ਕੋਈ ਧੀ ਨੂੰ ਚੱਕ ਕੇ ਲੈ ਗਿਆ, ਰੋਣ ਲੱਗ ਪਿਆ, ਗਲਵੱਕੜੀ ਚੱਲਿਆ। ਭਾਈ ਸਾਹਿਬ ਦੱਸੋ ਪਿਆਰੇ ਕੀ ਸੇਵਾ ਕਰੀਏ, ਕੀ ਹੁਕਮ ਆ। ਭਾਈ ਰਮਜ਼ਾਨ ਨੇ ਘੋੜਿਆਂ ਨੂੰ ਇੱਕ ਪਾਸੇ ਬਣਾਇਆ, ਚਾਰ ਪਾਈ ਦਿੱਤੀ ਕਿ ਥੋੜ੍ਹੀ ਦੇਰ ਇੰਤਜ਼ਾਰ ਕਰੋ, ਸਾਈਂ ਜੀ ਆਉਣ ਵਾਲੇ ਨੇ, ਆਖੋ ਸਤਨਾਮ
1: ਸਤਨਾਮ।
0: ਜਦੋਂ ਆਏ ਨੇ ਭਾਈ ਸਾਹਿਬ ਤਾਂ ਆ ਗਏ ਨੇ, ਜੋ ਫਰਿਆਦ ਕਰਨੀ ਉਹ ਦੱਸ ਦਿਓ। ਇਹ ਬਜ਼ੁਰਗ ਰੋਣ ਲੱਗ ਪਿਆ, ਗਲਵੱਕੜੀ 'ਚ ਲੈ ਕੇ ਕਹਿਣ ਲੱਗੇ, ਦੱਸੋ ਕੀ ਹੁਕਮ ਆ। ਕਹਿੰਦੇ ਸਾਈਂ ਜੀ, ਮੇਰੀ ਨੌਜਵਾਨ ਲੜਕੀ ਨੂੰ ਫੌਜਦਾਰ ਚੱਕ ਕੇ ਲੈ ਗਿਆ, ਆਖੋ ਸਤਨਾਮ
1: ਸਤਨਾਮ।
0: ਭਾਈ ਸਾਹਿਬ ਕਹਿਣ ਲੱਗੇ, ਇਸ ਦੁਸ਼ਟ ਨੂੰ ਕਿਹੜੀ ਸਜ਼ਾ ਦੇਵਾਂਗੇ, ਤੁਸੀਂ ਚਿੰਤਾ ਨਾ ਕਰੋ, ਸਲਮਾ ਸਾਡੀ ਭੈਣ ਆ, ਆਖੋ ਸਤਨਾਮ
1: ਸਤਨਾਮ।
0: ਸਭੀ ਪਾਤਸ਼ਾਹ ਕਹਿੰਦੇ ਨੇ, ਤੇਰੀ ਅੱਖ ਇੰਨੀ ਪਵਿੱਤਰ ਹੋ ਜਾਏ, ਵੱਡੀ ਨੂੰ ਮਾਂ, ਬਰਾਬਰ ਦੀ ਨੂੰ ਭੈਣ, ਛੋਟੀ ਨੂੰ ਧੀ ਸਮਝ, ਆਖੋ ਸਤਨਾਮ
1: ਸਤਨਾਮ।
0: ਅਫਸੋਸ, ਜਿਹਦੀ ਧੀ ਆ ਉਹਦੀ ਧੀ ਰਹਿ ਜਾਏ, ਬਾਕੀ ਤਾਂ ਗੱਲ ਹੀ ਚੜਦੇ, ਆਖੋ ਸਤਨਾਮ
1: ਸਤਨਾਮ।
0: ਦੇਖਿਆ ਅਸੀਂ ਆਪਣੀ ਜ਼ਿੰਦਗੀ ਵਿੱਚ, ਨਗਰ ਦੀ ਜਦ ਲੜਕੀ ਵਿਆਹੀ ਹੋਈ ਆਉਂਦੀ ਹੁੰਦੀ ਸੀ ਨਾ, ਗੜ ਲੱਗ ਕੇ ਬਜ਼ੁਰਗਾਂ ਤੇ ਮਿਲਣਾ, ਚਾਚਾ ਜੀ ਸਤਿ ਸ਼੍ਰੀ ਅਕਾਲ, ਚਾਚਾ ਜੀ ਰਾਮ ਸਤ, ਕੋਈ ਅੱਜ ਮਿਲ ਕੇ ਦੱਸੇ, ਆਖੋ ਸਤਨਾਮ
1: ਸਤਨਾਮ।
0: ਕਥਾ ਕੀਰਤਨ ਦੀ ਕੋਈ ਘਾਟ ਨਹੀਂ, ਪਰ ਮਨ ਇੰਨਾ ਗੰਦਾ ਹੋ ਗਿਆ, ਅੱਖਾਂ ਇੰਨੀਆਂ ਗੰਦੀਆਂ ਹੋ ਗਈਆਂ, ਤੇ ਰੱਬ ਕਿਤੇ ਬਖਸ਼ ਲਏ, ਜਿਹਦੀ ਭੈਣ ਆ ਉਹਦੀ ਰਹਿ ਜਾਏ, ਬਾਕੀ ਤਾਂ ਗੱਲ ਛੱਡ ਦਿਓ, ਆਖੋ ਸਤਨਾਮ
1: ਸਤਨਾਮ।
0: ਭਾਈ ਸਾਹਿਬ ਕਹਿਣ ਲੱਗੇ, ਸਲਮਾ ਸਾਡੀ ਭੈਣ ਆ, ਤੁਸੀਂ ਚਿੰਤਾ ਨਾ ਕਰੋ, ਪਰ ਤੁਹਾਨੂੰ ਉਸ ਹਵੇਲੀ ਤੱਕ ਜਾਣਾ ਪਏਗਾ, ਇਸ ਰਹੀਮ ਬਖਸ਼ ਨੂੰ ਭੇਸ ਬਦਲਾ ਕੇ ਨਾਲ ਭਾਈ ਸਾਹਿਬ ਜੀ ਨੇ ਲੈ ਲਿਆ। ਔਰ ਉਹਨੇ ਫਾਰਸੀ ਵਿੱਚ ਜਾ ਕੇ ਜਿਹੜਾ ਉੱਥੇ ਚੌਕਦਾਰ ਸੀ ਉਹਨੂੰ ਕਿਹਾ, ਦੇ ਲਾਹੌਰ ਤੋਂ ਖਾਸ ਮਾਮਲਾ ਲੈ ਕੇ ਕੁਝ ਮੈਂਬਰ ਆਏ ਨੇ, ਉਹ ਫੌਜਦਾਰ ਨੂੰ ਅੰਦਰ ਮਿਲਣਾ ਚਾਹੁੰਦੇ ਨੇ। ਜਿਉਂ ਹੀ ਦਰਵਾਜ਼ਾ ਖੁਲਾਇਆ, ਵੀਰ ਤੋਂ ਕੁਝ ਸਿੰਘ ਨਾਲ ਸਨ ਭਾਈ ਸਾਹਿਬ ਜੀ ਦੇ। ਬਸ ਜਾਂਦੇ ਹੀ ਉਸਮਾਨ ਖਾਨ ਦਾ ਤਾਂ ਖਾਤਮਾ ਕਰ ਦਿੱਤਾ। ਦਰਵਾਜ਼ਾ ਨੌਕਰਾਂ ਤੋਂ ਖੁਲਾਇਆ, ਕਿੱਥੇ ਬੀਬੀ ਸਲਮਾ? ਦਰਵਾਜ਼ਾ ਖੋਲਿਆ, ਇਸਨੂੰ ਕਿਹਾ ਤੁਸੀਂ ਜਿਹੜਾ ਤੁਹਾਡਾ ਪਤੀ ਹੋਣ ਵਾਲਾ ਨਾ, ਉਹਦੀ ਘੋੜੀ ਦੇ ਪਿੱਛੇ ਲੈ ਜਾਓ। ਸਤਨਾਮ
1: ਸਤਨਾਮ।
0: ਭੀੜ ਵਿੱਚ ਭਾਈ ਸਾਹਿਬ ਲੈ ਆਏ ਉੱਥੇ ਜੰਗਲ ਵਿੱਚ। ਇਸ ਨੂੰ ਪੁੱਛਿਆ ਕਿ ਹੋਰ ਜਗ੍ਹਾ ਹੈ ਜਿੱਥੇ ਤੁਸੀਂ ਰਹਿ ਸਕਦੇ ਹੋ? ਕਹਿਣ ਲੱਗੇ ਜਗ੍ਹਾ ਤਾਂ ਹੈ, ਸਿਆਲਕੋਟ ਮੇਰਾ ਘਰ ਹੈ। ਕਹਿੰਦੇ ਉੱਥੇ ਵੀ ਉਹਨਾਂ ਨੇ ਦੁਸ਼ਟਾਂ ਨੇ ਆ ਜਾਣਾ। ਆਖੋ ਸਤਨਾਮ
1: ਸਤਨਾਮ।
0: ਤੁਸੀਂ ਥੋੜ੍ਹੀ ਦੇਰ ਲਈ ਵੀਰ ਸਾਹਿਬ ਵਿੱਚ ਸਿੰਘਾਂ ਦੇ ਕੋਲ ਰੁਕ ਜਾਓ, ਉਹ ਤੁਹਾਡਾ ਹਰ ਖਿਆਲ ਰੱਖਣਗੇ। ਆਖੋ ਸਤਨਾਮ
1: ਸਤਨਾਮ।
0: ਹਰ ਖਿਆਲ ਰੱਖਣਗੇ ਤੁਹਾਡਾ। ਆਪ ਭਾਈ ਸਾਹਿਬ ਨਗਰ ਨੂੰ ਆ ਗਏ, ਤੁਸੀਂ ਕੁਝ ਦਿਨ ਠਹਿਰੋ। ਇਹ ਖਬਰਾਂ ਲਾਹੌਰ ਜ਼ਕਰੀਆ ਖਾਨ ਕੋਲ ਪਹੁੰਚ ਗਈਆਂ। ਸਭ ਤੋਂ ਵੱਡਾ ਚੁਗਲਖੋਰ, ਜਿਹੜਾ ਸਿੱਖਾਂ ਦੇ ਪ੍ਰਤੀ ਅੱਗ ਉਗਲਦਾ ਰਹਿੰਦਾ ਸੀ, ਹਰ ਭਗਤ ਨਿਰੰਜਣੀਆ ਜਿੰਨੀ ਮੁਖਬਰੀ ਕਰਾਉਂਦਾ ਸੀ, ਇਹ ਜ਼ਕਰੀਆ ਖਾਨ ਇਸ ਹਰ ਭਗਤ ਨਿਰੰਜਣੀਆ ਤੋਂ ਕਰਾਉਂਦਾ ਸੀ। ਇਸਨੇ ਜਾ ਕੇ ਦੱਸਿਆ ਕਿ ਉਸਮਾਨ ਖਾਨ ਨੂੰ ਮਾਰ ਦਿੱਤਾ। ਕਤਾਰੂ ਨਾਂ ਦਾ ਸਿੱਖ ਹੈ ਜਿਹੜਾ ਬਾਗੀਆਂ ਨੂੰ ਪਨਾਹ ਦਿੰਦਾ। ਜ਼ਕਰੀਆ ਖਾਨ ਨੇ ਗ੍ਰਿਫਤਾਰੀ ਲਈ ਬੰਦੇ ਭੇਜਦੇ, ਸਿਪਾਹੀ ਭੇਜਦੇ, ਪਿੰਡ ਨੂੰ ਆ ਕੇ ਘੇਰਾ ਪਾ ਲਿਆ। ਸਾਰੇ ਨਗਰ ਨੇ ਫੈਸਲਾ ਕਰ ਲਿਆ, ਇਹ ਜਿਹੜੇ ਸਿਪਾਹੀ ਆਏ ਨੇ ਲਾਹੌਰ ਤੋਂ, ਇਹਨਾਂ ਨੂੰ ਮੁਕਾ ਦਿੱਤਾ ਜਾਏ। ਭਾਈ ਸਾਹਿਬ ਕੋਲ ਗਏ, ਬੇਨਤੀ ਕੀਤੀ, ਜਿਹੜੇ ਤੁਹਾਨੂੰ ਗ੍ਰਿਫਤਾਰ ਕਰਨ ਆਏ ਨੇ, ਕਿਉਂ ਨਾ ਇਹਨਾਂ ਨੂੰ ਮੁਕਾ ਦਿੱਤਾ ਜਾਏ? ਭਾਈ ਸਾਹਿਬ ਕਹਿਣ ਲੱਗੇ, ਸਾਡਾ ਕਿਸੇ ਨਾਲ ਵੈਰ ਨਹੀਂ, ਅਸੀਂ ਪਾਪ ਨਹੀਂ ਕਰਦੇ। ਜ਼ਕਰੀਆ ਖਾਨ ਕੋਲ ਜਾਵਾਂਗੇ ਔਰ ਜੋ ਕਰਦੇ ਹਾਂ ਉਹ ਕਹਾਂਗੇ। ਇਤਿਹਾਸ ਕਹਿੰਦਾ, ਅੱਜ ਕੱਲ੍ਹ ਜਿਵੇਂ ਫਿਰਨੀਆਂ ਹੁੰਦੀਆਂ ਨਾ, ਆਲੇ ਦੁਆਲੇ ਰਸਤਾ ਹੁੰਦਾ ਨਜ਼ਰ ਦੇ, ਜਿਉਂ ਹੀ ਭਾਈ ਸਾਹਿਬ ਨੂੰ ਲੈ ਕੇ ਚੱਲੇ ਨੇ, ਨਗਰ ਦੇ ਦੂਜੇ ਪਾਸਿਓਂ ਦੀ ਲੰਘਣਾ ਸੀ। ਭਾਈ ਸਾਹਿਬ ਜੀ ਦੀ ਮਾਤਾ ਅਤੇ ਉਹਨਾਂ ਦੀ ਭੈਣ ਅੱਗੇ ਆ ਕੇ ਖਲੋ ਗਈਆਂ। ਭਾਈ ਸਾਹਿਬ ਦੱਸੇ ਹੋਏ, ਕਹਿੰਦੇ ਜਦ ਤੁਹਾਨੂੰ ਪਤਾ ਕਿ ਮੈਂ ਰੁਕਣਾ ਨਹੀਂ, ਮੈਂ ਜਾਣਾ ਹੀ ਜਾਣਾ, ਫਿਰ ਤੁਸੀਂ ਮੇਰਾ ਰਸਤਾ ਕਿਉਂ ਰੋਕਦੇ ਹੋ? ਪਤਾ ਕੀ ਜਵਾਬ ਦਿੱਤਾ? ਕਹਿੰਦੇ ਵੀਰ ਜੀ, ਅਸੀਂ ਤੁਹਾਡਾ ਰਸਤਾ ਨਹੀਂ ਰੋਕਣ ਆਈਆਂ ਮਾਵਾਂ ਜੀ, ਫਿਰ ਤੁਸੀਂ ਕਾਹਦੇ ਲਈ ਆਏ ਹੋ? ਅਸੀਂ ਤਾਂ ਬੇਨਤੀ ਕਰਨ ਆਈਆਂ ਦੋਨੋਂ, ਅਗਰ ਕਿਤੇ ਸ਼ਹਾਦਤ ਦੇਣੀ ਪੈ ਜਾਏ ਤੇ ਛੋਟੇ ਸਾਹਿਬਜ਼ਾਦਿਆਂ ਦੀ ਤਰ੍ਹਾਂ ਡੋਲਣਾ ਨਹੀਂ। ਆਖੋ ਸਤਨਾਮ
1: ਸਤਨਾਮ।
0: ਛੋਟੇ ਸਾਹਿਬਜ਼ਾਦਿਆਂ ਦੀ ਤਰ੍ਹਾਂ ਡੋਲਣਾ ਨਹੀਂ ਜੇ ਧਰਮ ਲਈ ਸ਼ਹਾਦਤ ਦੇਣੀ ਪੈ ਜਾਏ।

0: ਦਿੱਤਾ ਤੋਂ ਡਰਦੇ ਨਹੀਂ, ਪਰ ਇਹ ਅਦੋਲਤਾ ਗੁਰੂ ਕਿਰਪਾ ਨਾਲ ਆਉਂਦੀ ਆ। ਆਖੋ ਸਤਨਾਮ,
1: ਸਤਨਾਮ
0: ਸਹਿਜ ਸਿਮਰਨ ਸੇਵਾ ਸਤਸੰਗ ਨਾਲ ਆਉਂਦਾ, ਇਹ ਗੱਲਾਂ ਨਾਲ ਨਹੀਂ ਆਉਂਦਾ। ਆਖੋ ਸਤਨਾਮ,
1: ਸਤਨਾਮ
0: ਗੱਲਾਂ ਨਾਲ ਨਹੀਂ ਆਉਂਦਾ ਇਸ ਸਹਿਜ। ਭਾਈ ਸਾਹਿਬ ਜੀ ਨੂੰ ਲਾਹੌਰ ਲਿਆਂਦਾ ਗਿਆ, ਜ਼ਕਰੀਆ ਖਾਨ ਦੇ ਸਾਹਮਣੇ ਪੇਸ਼ ਕੀਤਾ ਗਿਆ। ਜ਼ਕਰੀਆ ਖਾਨ ਪੁੱਛਦਾ, ਤੁਸੀਂ ਬਾਗੀਆਂ ਨੂੰ ਪਨਾਹ ਦਿੰਦੇ ਹੋ? ਪਤਾ ਕੀ ਕਿਹਾ, ਕੋਈ ਇੱਥੇ ਬਾਗੀ ਨਹੀਂ, ਸਾਡੇ ਸਤਿਗੁਰਾਂ ਦਾ ਹੁਕਮ ਆ, ਕੋਈ ਵੀ ਅਭਿਆਗਤ ਜਿਹੜਾ ਆਉਂਦਾ ਉਸਦੀ ਸੇਵਾ ਕਰਨਾ, ਇਹ ਸਾਡੇ ਸਤਿਗੁਰ ਦਾ ਹੁਕਮ ਆ, ਇਹ ਸਿੱਖੀ ਦਾ ਸਭ ਤੋਂ ਵੱਡਾ ਥੰਮ ਆ। ਆਖੋ ਸਤਨਾਮ,
1: ਸਤਨਾਮ।
0: ਜ਼ਕਰੀਆ ਖਾਨ ਗੁੱਸੇ ਚ ਆ ਗਿਆ, ਕਿਹੜੀ ਸਿੱਖੀ ਦੀ ਗੱਲ ਕਰਦੇ, ਮਿਟਾ ਦਿਆਂਗੇ। ਆਖੋ ਸਤਨਾਮ,
1: ਸਤਨਾਮ।
0: ਸਿੱਖੀ ਮਿਟਣ ਵਾਲੀ ਨਹੀਂ ਖਾਨ ਸਾਹਿਬ, ਸਿੱਖੀ ਦੇ ਕੇਸਾਂ ਸਵਾਸਾਂ ਨਾਲ ਨਿਭਾ ਕੇ ਸਿੱਖ ਜਾਂਦਾ। ਆਖੋ ਸਤਨਾਮ,
1: ਸਤਨਾਮ।
0: ਕਦੇ ਕਦੇ ਦੇਖਦਾ ਆਉਣ ਵਾਲੀਆਂ ਪੀੜ੍ਹੀਆਂ ਨੂੰ, ਸਿੱਖੀ ਤਾਂ ਕੀ ਕਮਾਉਣੀ ਆ, ਸਿੱਖੀ ਸਰੂਪ ਹੀ ਛੱਡ ਗਿਆ। ਆਖੋ ਸਤਨਾਮ,
1: ਸਤਨਾਮ।
0: ਫਿਰ ਸੁਣਨਾ ਜ਼ਰਾ, ਸਿੱਖੀ ਕਮਾਉਣੀ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ, ਸਿੱਖੀ ਸਰੂਪ ਹੀ ਨਹੀਂ ਰਿਹਾ ਸਿੱਖਾਂ ਦੇ ਬੱਚਿਆਂ ਦਾ, ਕੰਨਾਂ ਵਿੱਚ ਨੰਤੀਆਂ ਪਾਈਆਂ ਹੋਈਆਂ ਨੇ। ਜੇ ਸਿੱਖਾਂ ਦੇ ਬੱਚੇ ਨਹੀਂ ਸਿੱਖੀ ਕਮਾਉਣਗੇ, ਦੁਨੀਆਂ ਨੂੰ ਕੀ ਕਹੋਗੇ? ਤੁਹਾਨੂੰ ਇੱਕ ਸਵਾਲ ਕਰਦੇ ਨੇ, ਤੁਹਾਡੇ ਤਾਂ ਘਰ ਦੇ ਨਿਆਣੇ ਤੁਰੇ ਫਿਰਦੇ ਨੇ, ਉਸ ਤੋਂ ਹੀ ਕੀ ਕਹੋਗੇ ਦੁਨੀਆਂ ਨੂੰ? ਹੰਕਾਰੇ ਫਿਰਦੇ ਬਗੈਰ ਕਿਸੇ ਗੱਲ ਤੋਂ। ਆਖੋ ਸਤਨਾਮ,
1: ਸਤਨਾਮ।
0: ਤੁਹਾਡੇ ਤਾਂ ਘਰ ਵਿੱਚ ਹੀ ਸਿੱਖੀ ਨਹੀਂ ਰਹੀ, ਤੁਸੀਂ ਦੁਨੀਆਂ ਨੂੰ ਕੀ ਸਿਖਾਓਗੇ? ਪਹਿਲੇ ਤਾਂ ਘਰ ਸੰਭਾਲੀਏ, ਘਰ ਹੀ ਕਿਤੇ ਧਰਮਸਾਲ ਬਣ ਜਾਏ, ਘਰ ਹੀ ਗੁਰਦੁਆਰਾ ਸਾਹਿਬ ਬਣ ਜਾਏ, ਘਰ ਹੀ ਸਿੱਖੀ ਦਾ ਕੇਂਦਰ ਬਣ ਜਾਏ ਕਿਤੇ, ਇਹ ਤਾਂ ਉੱਥੋਂ ਹੀ ਚੱਲਣਾ। ਕੋਈ ਇਹ ਭੁਲੇਖਾ ਨਾ ਰੱਖੇ ਵੀ ਸਿੱਖੀ ਇਕੱਲੀ ਗੁਰਦੁਆਰਿਆਂ ਮਿਲਣੀ ਆ, ਇੱਥੋਂ ਨਹੀਂ ਮਿਲਣੀ, ਸਿੱਖੀ ਤਾਂ ਮਾਂ ਤੋਂ ਮਿਲਣੀ ਸੀ, ਸਿੱਖੀ ਤਾਂ ਬਾਪ ਤੋਂ ਮਿਲਣੀ ਸੀ, ਸਿੱਖੀ ਤਾਂ ਪਰਿਵਾਰ 'ਚੋਂ ਮਿਲਣੀ ਸੀ, ਅਤੇ

0: ਆਖੋ ਸਤਨਾਮ
1: ਸਤਨਾਮ।
0: ਪੰਜਾਬ ਦਾ ਕਿਤੇ ਹਾਲ ਦੇਖੀਏ, ਅੱਕ ਗਏ ਥੱਕ ਗਏ ਕਹਿ ਕਹਿ ਕੇ। ਕਾਰਨ ਪਤਾ ਕੀ ਆ, ਜਿਹੜੇ ਸੁਣਾਉਣ ਵਾਲੇ ਨੇ ਮੇਰੇ ਵਰਗੇ ਉਹਨਾਂ ਦੇ ਵੀ ਗਲ ਤੋਂ ਥੱਲੇ ਬਾਣੀ ਨਹੀਂ ਉਤਰੀ, ਤੇ ਜਿਹੜੇ ਸੁਣਨ ਵਾਲੇ ਉਹਨਾਂ ਦੇ ਵੀ ਨਹੀਂ ਉਤਰੀ। ਆਖੋ ਸਤਨਾਮ
1: ਸਤਨਾਮ।
0: ਉੱਪਰੋਂ ਉੱਪਰੋਂ ਸਿੱਖੀ ਦੀਆਂ ਗੱਲਾਂ ਕਰਦੇ, ਖੈਰ ਮੈਂ ਉਸ ਪਾਸੇ ਨਾ ਜਾਵਾਂ, ਸਮਾਂ ਨਹੀਂ ਆਗਿਆ ਦੇ ਰਿਹਾ। ਭਾਈ ਸਾਹਿਬ ਕਹਿੰਦੇ ਕਿਸੀ ਸਿੱਖੀ ਕੇਸਾਂ ਤੇ ਸਵਾਸਥਾਂ ਨਾਲ ਸਿੱਖ ਨਿਭਾਉਂਦਾ, ਕਹਿੰਦੇ ਤੇਰੀ ਸਿੱਖੀ ਤਾਂ ਮੈਂ ਇੱਥੇ ਹੀ ਕੱਢ ਦੇਣੀ ਆ। ਮਾਈਆਂ ਨੂੰ ਸੱਦ ਲਿਆ, ਕੈਂਚੀ ਨਾਲ ਵਾਲ ਕੱਟਦੇ ਨੇ, ਵਾਲ ਕੱਟੇ ਨਹੀਂ ਜਾਂਦੇ।

0: ਧੰਨ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ, ਕਾਲ ਕੇ ਬਣਾਏ ਸਭ ਕਾਲ ਹੀ ਚਬਾਏਗੇ, ਕਾਲ ਵਿੱਚ ਸਮੇਂ ਵਿੱਚ ਆਏ ਨੇ, ਸਮੇਂ ਵਿੱਚ ਮੁੱਕ ਜਾਣਗੇ ਜਿਹੜੇ ਆਏ ਨੇ। ਭਾਈ ਸਾਹਿਬ ਕਹਿੰਦੇ ਨੇ, ਖਾਨ ਸਾਹਿਬ ਇੱਥੇ ਜੋ ਆਇਆ ਉਸਨੂੰ ਜਾਣਾ ਹੀ ਪੈਂਦਾ, ਸਿੱਖੀ ਕੇਸਾਂ ਸਵਾਸਾਂ ਦੇ ਨਾਲ ਲਿਜਾਵਾਂਗੇ। ਸਤਨਾਮ
1: ਸਤਨਾਮ।
0: ਸੰਗਤ ਚੜ੍ਹਦੀ ਕਲਾ ਵਾਲਿਆਂ ਦੀ ਕਰਿਆ ਕਰੋ, ਜਿਹੜੇ ਢਹਿੰਦੀ ਕਲਾ ਚ ਰਹਿੰਦੇ ਉਹਨਾਂ ਤੋਂ ਕੀ ਲਓਗੇ ਤੁਸੀਂ? ਆਖੋ ਸਤਨਾਮ
1: ਸਤਨਾਮ।
0: ਨਾਈਆਂ ਨੂੰ ਬੁਲਾਇਆ ਗਿਆ, ਵਾਲ ਨਹੀਂ ਕੱਟ ਹੋ ਰਹੇ। ਦੂਸਰੇ ਨਾਈ ਨੂੰ ਬੁਲਾਇਆ, ਉਸਤਰੇ ਦੇ ਨਾਲ ਵਾਲ ਕੱਟ ਦਿਓ, ਫਿਰ ਵੀ ਨਾ ਕੱਟੇ ਗਏ। ਕਹਿੰਦੇ ਮੁਕਾ ਦਿਆਂਗਾ ਇਹ, ਕਹਿੰਦਾ ਜਿਹੜਾ ਸਾਨੂੰ ਮੁਕਾਉਣ ਆਊ ਨਾ, ਜੁੱਤੀ ਦੀ ਨੋਕ ਤੇ ਅੱਗੇ ਲੈ ਕੇ ਜਾਵਾਂਗੇ, ਫਿਰ ਜਾਵਾਂਗੇ ਇੱਥੋਂ। ਆਖੋ ਸਤਨਾਮ
1: ਸਤਨਾਮ।
0: ਜੁੱਤੀ ਦੀ ਨੋਕ ਤੇ ਲਾ ਕੇ ਲਿਜਾਵਾਂਗੇ, ਪਹਿਲਾਂ ਸਿੱਖੀ ਤੇ ਕੇਸਾਂ ਸਵਾਸਾਂ ਨਾਲ ਜਾਏਗੀ। ਆਖੋ ਸਤਨਾਮ
1: ਸਤਨਾਮ।
0: ਲਾਹੌਰ ਦੇ ਚੌਕ ਵਿੱਚ ਭਾਈ ਸਾਹਿਬ ਜੀ ਨੂੰ ਬੁਲਾਇਆ, ਜਦ ਕੇਸ ਕੱਟੇ ਨਹੀਂ ਗਏ, ਇਹ ਹੁਕਮ ਦੇ ਦਿੱਤਾ, ਖੋਪਰੀ ਉਤਾਰ ਦਿੱਤੀ ਹੈ। ਆਖੋ ਸਤਨਾਮ
1: ਸਤਨਾਮ।
0: ਭਾਈ ਸਾਹਿਬ ਨੇ ਇੱਕ ਸ਼ਰਤ ਰੱਖੀ ਸੀ, ਸਜ਼ਾ ਜੋ ਮਰਜ਼ੀ ਦੇ ਸਕਦੇ ਹੋ, ਪਰ ਮੇਰੇ ਨਗਰ ਦੇ ਜਿੰਨੇ ਵੀ ਰਹਿਣ ਵਾਲੇ ਨੇ ਸਾਰੇ ਲਾਹੌਰ ਨੂੰ ਸੱਦਿਆ।

0: ਜਿੱਦਾਂ ਦੀ ਮੌਤ ਤੇ ਜਕਾਰੇ ਗਜਾਏ ਜਾਂਦੇ ਨੇ, ਜਸ਼ਨ ਮਨਾਏ ਜਾਂਦੇ ਨੇ। ਆਖੋ ਸਤਨਾਮ
1: ਸਤਨਾਮ।
0: ਇਸ ਹੀ ਅਫੜਾ ਤਫੜੀ ਦੇ ਵਿੱਚ ਬੀਬੀ ਸਲਮਾ ਨੇ ਭਾਈ ਸਾਹਿਬ ਜੀ ਦਾ ਜੋੜਾ ਚੱਕ ਲਿਆ। ਆਖੋ ਸਤਨਾਮ
1: ਸਤਨਾਮ।
0: ਜੋੜਾ ਚੱਕ ਕੇ ਰੇਸ਼ਮੀ ਕੱਪੜੇ ਵਿੱਚ ਲਪੇਟ ਕੇ ਹੋਰ ਰੱਖ ਲਿਆ। ਆਖੋ ਸਤਨਾਮ
1: ਸਤਨਾਮ।
0: ਔਰ ਭਾਈ ਸਾਹਿਬ ਜੀ ਨੂੰ ਸਰਾਂ ਦੇ ਵਿੱਚ ਉਹਨਾਂ ਦਾ ਸਰੀਰ ਜਿਹੜਾ ਲਿਜਾ ਕੇ ਰੱਖ ਦਿੱਤਾ ਗਿਆ। ਪਰ ਮਾਲਕ ਦਾ ਐਸਾ ਖੇਡ ਜਿਹੜਾ ਨੇ, ਮ੍ਰਿਤਕੋ ਜੀਵਾਲਣ ਹਰ ਪਾਤਸ਼ਾਹ ਕਹਿੰਦੇ ਨੇ, ਸਿੱਖ ਦੇ ਵਿੱਚ ਭਰੋਸਾ ਹੋਵੇ। ਆ ਦੇਖ, ਜ਼ਕਰੀਆ ਖਾਂ ਦੀ ਕਿਰਿਆ ਬੰਦ ਹੋ ਗਈ, ਪਿਸ਼ਾਬ ਬੰਦ ਹੋ ਗਿਆ। ਬੜੇ ਹਕੀਮ ਲਿਆਂਦੇ ਨੇ, ਫਿਰ ਵੀ ਬੰਨ ਟੁੱਟਦਾ ਨਹੀਂ। ਆਖੋ ਸਤਨਾਮ
1: ਸਤਨਾਮ।
0: ਕਿਸੇ ਨੂੰ ਪੁੱਛਿਆ ਇਹ ਕਾਰਨ ਕੀ ਹੈ, ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਿੱਖ ਨੂੰ ਤੁਸੀਂ ਨਜਾਇਜ਼ ਸਜ਼ਾ ਦਿੱਤੀ ਆ, ਇਹ ਬੰਨ ਨਹੀਂ ਟੁੱਟਣਾ, ਇਹ ਉੱਥੋਂ ਹੀ ਮੁਆਫ਼ੀ ਮੰਗੀ ਜਾਏ। ਭਾਈ ਉਦੇ ਸਿੰਘ ਉਹਨਾਂ ਦਿਨਾਂ ਵਿੱਚ ਸਨ, ਉਹ ਅਕਸਰ ਕਈ ਵਾਰ ਸਰਕਾਰ ਵਿੱਚ ਤੇ ਸਿੰਘਾਂ ਵਿੱਚ ਸਮਝੌਤਾ ਕਰਾਉਂਦੇ ਰਹਿੰਦੇ ਸਨ। ਉਹਨਾਂ ਨੂੰ ਬੇਨਤੀ ਜਾ ਕੇ ਇਹਨਾਂ ਦੇ ਅਹਿਲਕਾਰਾਂ ਨੇ ਕੀਤੀ ਕਿ ਬੰਦ ਨਹੀਂ ਟੁੱਟ ਰਿਹਾ। ਤੇ ਉਹਨੇ ਕਿਹਾ ਸੀ ਵੀ ਇਹ ਬੰਦ ਤਾਂ ਟੁੱਟਣਾ, ਇਹ ਪੰਥ ਤੋਂ ਮੁਆਫ਼ੀ ਮੰਗੀ ਜਾਏ। ਆਖੋ ਸਤਨਾਮ
1: ਸਤਨਾਮ।
0: ਪਹਿਲਾਂ ਭਾਈ ਤਾਰੂ ਸਿੰਘ ਜੀ ਤੋਂ ਮੁਆਫ਼ੀ ਮੰਗੀ ਜਾਏ। ਕਹਿੰਦੇ ਜਦ ਉਹਨਾਂ ਦੇ ਕੋਲ ਗਏ ਨਾ ਵੀ ਗਲਤੀ ਤੇ ਕਰ ਬੈਠਾ ਹੈ ਜ਼ਕਰੀਆ ਖਾਨ, ਮੁਆਫ਼ੀ ਦਿੱਤੀ ਜਾਏ। ਕਹਿੰਦੇ ਮੁਆਫ਼ੀ ਤਾਂ ਪੰਥ ਦੇ ਸਕਦਾ, ਅਸੀਂ ਨਹੀਂ ਦੇ ਸਕਦੇ। ਕਹਿ ਦਿਓ ਸਤਨਾਮ
1: ਸਤਨਾਮ।
0: ਹੁਣ ਤਾਂ ਸਿੱਖ ਕਹਿੰਦੇ ਅਸੀਂ ਕਿਸੇ ਪੰਥ ਨੂੰ ਨਹੀਂ ਮੰਨਦੇ, ਤਾਂ ਸਿੱਖਾਂ ਦਾ ਇਹ ਹਾਲ ਹੈ। ਕਦੇ ਕਦੇ ਬੜੀ ਹੈਰਾਨੀ ਹੁੰਦੀ ਹੈ। ਮੈਂ ਇਹ ਤੇ ਅਮਿਤ ਕਰਕੇ ਕੁਝ ਗੱਲ ਨਹੀਂ ਕਰਨਾ ਚਾਹੁੰਦਾ, ਮੈਂ ਸਿਰ ਅੱਗੇ ਹੀ ਜਾਵਾਂ ਆਪ ਜੀ ਨਾਲ। ਸਿਰ ਝੁਕਾਉਣਾ ਪਏਗਾ ਸ੍ਰੀ ਅਕਾਲ ਤਖਤ ਸਾਹਿਬ ਨੂੰ, ਅਤੇ ਉੱਥੋਂ ਹੁਕਮਨਾਮਾ ਮੰਨਣਾ ਪਏਗਾ ਸਾਰਿਆਂ ਨੂੰ, ਜੇ ਪਾਰ ਉਤਾਰਾ ਕਰਾਉਣਾ। ਤੇ ਕਦੇ ਦੇਖਿਆ ਅਗਰ ਮੱਕਾ ਸ਼ਰੀਫ 'ਤੇ ਜਦ ਕਦੇ ਈਦ ਦਾ ਦਿਨ ਆਉਂਦਾ ਨਾ, ਇੱਕ ਵਾਰੀ ਕਹਿੰਦੇ ਨੇ ਚੰਦਰਮਾ ਦਿਸ ਪਿਆ ਅਤੇ ਈਦ ਹੋ ਗਈ, ਕਰੋੜਾਂ ਮੁਸਲਮਾਨ ਸਿਰ ਝੁਕਾ ਦਿੰਦੇ। ਕਦੇ ਕਿਸੇ ਨੇ ਕੁਐਸਚਨ ਨਹੀਂ ਕੀਤਾ ਵੀ ਅਸੀਂ ਦੇਖਿਆ ਨਹੀਂ, ਅਤੇ ਅਸੀਂ ਮੰਨਦੇ ਹੀ ਨਹੀਂ। ਆਖੋ ਸਤਨਾਮ
1: ਸਤਨਾਮ।
0: ਇਸ ਕਰਕੇ ਪਾਤਸ਼ਾਹ ਨੇ

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਦਰਸ਼ਨ ਪਿਆਸੀ ਦਿਨ ਸਰਾਤ, ਚਿਤ ਬਹੁ ਅਨਜਨ ਨੀਤ, ਖੋਲ ਕਪਟ ਗੁਰਮੇਲੀਆ, ਨਾਨਕ ਹਰ ਸੰਗ ਮੀਤ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬਿਨੰਤ

ਕਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ ਮੇਰਾ ਏ ਕੰਤ ਨ ਪਾਵੈ ਚੋਲੜਾ ਪਿਆਰੇ ਕਿਉਂ ਤਨ ਸੇਜੈ ਜਾਏ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ ਮੇਰਾ ਏਕੰਤ ਨ ਪਾਵੈ ਚੋਲੜਾ ਪਿਆਰੇ ਕਿਉਂ ਤਨ ਸੇਜੈ ਜਾਏ ਹਉ ਕੁਰਬਾਨਾ ਜਾਉ ਮਿਹਰਬਾਨਾ ਹਉ ਕੁਰਬਾਨਾ ਜਾਉ ਹਉ ਕੁਰਬਾਨਾ ਜਾਉ ਤਿਨਾ ਕਹਿ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਤਿਨਾ ਕਹਿ ਹਉ ਸਦ ਕੁਰਬਾਨਾ ਜਾਉ ਰਹਾਉ ਕਾਇਆ ਰੰਗਣ ਜੇਤੀਆ ਪਿਆਰੇ ਪਾਈਐ ਨਾਉ ਮਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ ਧੂੜ ਤਿਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ।

आपे साजे आपे रंगे आपे नजर करे नानक कामण कंत पावे आपे ही रावे। वाहिगुरु जी का खालसा वाहिगुरु जी के पते। सतनाम श्री वाहिगुरु साहिब जीओ। जप जी साहिब एक ओंकार। सतनाम करता पुरख निरभउ निरवैर अकाल मूरत अजूनी सैभम गुरप्रसाद। जप आदि सच जुगाद सच है की सच नानक हो सी की सच। सोचै सोच न हो गई जे सोची लख वार। चुपै चुप न हो गई जे लाज रहा लिवतार। भुखिया भुख न उतरी जे बन्ना पुरियां पार। सहस सियाणप लख हो है ता इक न चलै नाल। किब सुचियारा होइए किब कूड़ै टुटै पाल। हुक्म रजाई चलना नानक लिखिया नाल। हुक्मी होवन आकार हुक्म ना कहया जाई। हुक्मी होवन जी हुक्म मिलै बढ़ियाई। हुक्मी उत्तम नीच हुक्म लिख दुख सुख पाई है। एक ना हुक्मी बख्शी सिख हुक्मी सदा पवाई है। हुक्मै अंदर सब को बार हुक्म ना कोई नानक। हुक्मै जे बुझै तो हुक्मै कहे ना कोई। गावे को तारण होवे किसे तारण। गावे को दात जाने निशान। गावे को गुण बढ़ियाइया चार। गावे को विद्या विखम विचार। गावे को साज करे तन के। गावे को जी लह फिर दे। गावे को जप दिसै दूर। गावे को वेख हाजर हदूर। कथना कथी न आवै तोट गथ गथ कथी गोटी गोट कोट। देंदा दे लैंदे थक पाहि जुगा जुगंतर खाही खाहि। हुक्मी हुक्म चलाई राह नानक विगसै बेपरवाह। साचा साहिब साच नाई पाख्या भाउ अपारू। अखहि मंगहि देहि देहि दात करी दातार। फेर के अगै रखी है जित दिसै दरबार। मुहों के बोलन बोली है जित सुन परे प्यार। अमृत वेला सच नाउ वड़ियाई विचार। करमी आवै कपड़ा नदरी मोख द्वार। नानक ए वै जानी है सब आपे सचियार। थाप्या न जाई कीता न होए आपे आपू निरंजन सोए। जिन सेव्या तन पाया मान नानक गावीए गुणी निधान। गावीए सुनिए मन रखिए भाउ दुख पर हर सुख पर लै जाए। गुरमुख नादं गुरमुख वेदं गुरमुख रहया समाई। गुर ईश्वर गुर गोरख वर्मा गुर पार्वती माई। जे हों जाना आखा नाहीं कहना कथन न जाई। गुरा एक देह बजाई सबना जिया का एक दाता सो मैं विस्तर ना जाई। तीर्थ नावा जे तिस पावा गण भाणे के नाए करी। जेती सिरठ पाई वेखा गण करमा के मिलै लई। मत विच रतन जवाहर माणिक जे एक गुर की सिख सुनी। गुरा एक देह बजाई सबना जिया का एक दाता सो मैं विस्तर ना जाई। जे जुग चारे आर जा होर दसूनी होए। नवा खंडा बिच जानी है नाल चलै सब कोए। चंगा नौ रखाए कहे जस कीरत जग ले। जे तिस नजर ना आवई ता बात न पुछै के। कीटा अंदर कीट कर दोषी दोष धरे। नानक निर्गुण गुण करे गुणवंतिया गुण दे। तिहा कोई न सुझई जे तिस गुण कोई करे। सुनया सदबीर सुरनाथ सुनया धरत तबले आकाश। सुनया दीप लो पाताल सुनया पोह न सकै काल। नानक भगतां सदा विगास सुनया दुख पाप का नाश। सुनया ईश्वर वर्मा इंद सुनया मुख साला हनुमंद। सुनया जोग जुगत तन भेद सुनया शास्त्र सिमरत वेद।
ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਭਾਵ ਕਾ ਨਾਸ਼। ਸੁਣਿਆ ਹੈ ਸਤ ਸੰਤੋਖ ਗਿਆਨ, ਸੁਣਿਆ ਹੈ ਅੱਠ ਸਟਕਾ ਇਸ਼ਨਾਨ, ਸੁਣਿਆ ਪੜ ਪੜ ਭਾਵੈ ਮਾਨ, ਸੁਣਿਆ ਲਾਗੈ ਸਹਿਜ ਧਿਆਨ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਭਾਵ ਕਾ ਨਾਸ਼। ਸੁਣਿਆ ਏ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਬੀਰ ਬਾਦਸ਼ਾਹ, ਸੁਣਿਆ ਅੰਧੇ ਪਾਵੈ ਰਾਹ, ਸੁਣਿਆ ਹਾਥ ਹੋਵੈ ਸਗਾਹ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼। ਮੰਨੇ ਕੀ ਗਤ ਕਹੀ ਨਾ ਜਾਈ, ਜੇ ਕੋ ਕਹੈ ਪਿਛੈ ਪਛਤਾਈ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸ਼ੁੱਧ। ਮੰਨੈ ਮੂੰਹ ਝੂਟਾ ਨਾ ਖਾਈ, ਮੰਨੈ ਜਮਕੈ ਸਾਥ ਨਾ ਜਾਈ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਮਾਰਗ ਠਾਕ ਨ ਪਾਈ, ਮੰਨੈ ਪਤਸਿਓ ਪ੍ਰਗਟ ਜਾਈ। ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸੇ ਤੀਸਨ ਬੰਧ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਪਾਵਹਿ ਮੁਖ ਦੁਆਰ, ਮੰਨੈ ਪਰਵਾਰ ਸਾਧਾਰ। ਮੰਨੈ ਤਰੈ ਤਾਰੀ ਗੁਰ ਸਿੱਖ, ਮੰਨੈ ਨਾਨਕ ਪਵਹਿ ਨਾ ਭਿੱਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ। ਪੰਚੇ ਸੋਹਹਿ ਦਰ ਰਾਜਾਨ, ਪੰਚਾਂ ਕਾ ਗੁਰੀਕ ਧਿਆਨ। ਜੇ ਕੋ ਕਹੈ ਕਰੈ ਵਿਚਾਰ, ਕਰਤੇ ਕਹਿ ਕਰਣੈ ਨਾਹੀ ਸੁਮਾਰ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਦਾ ਪ੍ਰਖਿਆ ਜਨ ਸੂਤ। ਜੇ ਕੋ ਬੁੱਝੈ ਹੋਵੈ ਸਚਿਆਰ, ਤਬਲੇ ਉੱਪਰ ਕੀਤਾ ਭਾਰ। ਧਰਤੀ ਹੋਰ ਭਰੈ ਹੋਰ ਹੋਰ, ਤਿਸਦੇ ਭਾਰ ਤਲੈ ਕਵਣ ਜੋਰ। ਜੀ ਅਜਾਤ ਰੰਗਾ ਕੇ ਨਾਭ, ਸਭਨਾ ਲਿਖਿਆ ਬੁੜੀ ਕਲਾਮ। ਇਹ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੀਤਾ ਹੋਏ। ਕੀਤਾ ਤਾਣ ਸਵਾਲਿਓ ਰੂਪ, ਕੀਤੀ ਦਾਤ ਜਾਣੈ ਕੌਣ ਕੂਤ। ਕੀਤਾ ਪਸਾਓ ਏਕੋ ਕਵਾਉ, ਦਿਸਦੇ ਹੋਏ ਲਖ ਦਰੀਆਉ। ਕੁਦਰਤ ਕਵਣ ਕਾਮ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪਤਾਉ। ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ। ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ। ਅਸੰਖ ਸੂਰ ਮੋਹ ਪਖਸਾਰ, ਅਸੰਖ ਮੋਨ ਲਿਵ ਲਾਏ ਤਾਰ। ਕੁਦਰਤ ਗਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧਕੋਰ, ਅਸੰਖ ਚੋਰ ਹਰਾਮ ਖੋਰ। ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲਵਡ ਹੱਤਿਆ ਕਮਾਹੀ। ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੀ। ਅਸੰਖ ਮਲੇਸ਼ ਮਲ ਬਖ ਖਾਹੀ, ਅਸੰਖ ਨਿੰਦਕ ਸਿਰ ਕਰੈ ਭਾਰ। ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਧ ਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਭ ਅਸੰਖ ਥਾਭ, ਅਗਮ ਅਗਮ ਅਸੰਖ ਲੋ। ਅਸੰਖ ਤਹਿ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾ। ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ। ਅਖਰਾ ਸਿਰ ਸੰਯੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹੀ। ਜੇ ਫੁਰਮਾਏ ਤਿਵਤ ਪਾਏ, ਜੇਤਾ ਕੀਤਾ ਤੇਤਾ ਨਾਉ। ਬਣਨਾ ਵੈ ਨਾਹੀ ਕੋ ਥਾਉ, ਕੁਦਰਤ ਕਵਣ ਕਾ ਵਿਚਾਰ। ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇ, ਪਾਣੀ ਤੋਤੈ ਉਤਰ ਸੁਖੇ। ਮੂਤ ਬਲੀਤੀ ਕੱਪੜ ਹੋਏ, ਦੇ ਸਾਬੂਣ ਲਈਆ ਉਤੋਏ। ਭਰੀਐ ਮਤਵਾ ਪਾਂਕੈ ਸੰਗ, ਹੋਤੋ ਪਹਿਨਾ ਵੈ ਕੈ ਰੰਗ। ਪੁੰਨੀ ਪਾਪੀ ਆਖਣ ਨਾਹੀ, ਕਰ ਕਰ ਕਰਣਾ ਲਿਖ ਲੈ ਜਾ। ਆਪੇ ਬੀਜ ਆਪੇ ਹੀ ਖਾ, ਨਾਨਕ ਹੁਕਮੀ ਆਵ ਹੋ ਜਾ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਦਿਲ ਕਾ ਮਾਨ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ।
ਸਵਾਸਥ ਆਤ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸੁਵੇਲਾ ਭਗਤ ਕਵਣ ਕਵਣ ਥਿਤ ਕਵਣ ਵਾਰੂ ਕਵਣ ਸਿਰੁਤੀ ਮਾਂ ਕਵਣ ਜਿਥੁ ਆਕਾਰ ਵੇਲ ਨਾ ਪਾਈਆ ਪੰਡਤੀ ਦੇਹੋ ਵੈ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁਤ ਮਹਾਨਾ ਕੋਈ ਜਾ ਕਰਤਾ ਸਿਰ ਠੀਕ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂਇਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕਉ ਆਪੋ ਜਾਣੈ ਅੱਗੇ ਗਿਆ ਨਾ ਸੋਹੈ ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ ਓੜ ਗੋੜ ਕਪਾਲ ਥੱਕੇ ਵੇਦ ਕਹਿ ਨੇ ਕਵਾਤ ਸਹਿਸ ਅਠਾਰਾਂ ਕਹਿਣ ਕਤੇਬਾਂ ਸਲੂਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਬਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹ ਇਤੀ ਸੁਰਤ ਨ ਪਾਈਆਂ ਨਦੀਆਂ ਅਤੈ ਵਾਹ ਪਵਹੇ ਸਮੁੰਦ ਨ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਲ ਤਨ ਕੀੜੀ ਤੁਲ ਨ ਹੋਵਨੀ ਜੇ ਤਿਸ ਮਨਹੁ ਨ ਬਿਸਰਹੈ ਅੰਤ ਨ ਸਿਵਤੀ ਕਹਿਣ ਨ ਅੰਤ ਅੰਤ ਨ ਕਰਨ ਦੇਣ ਨ ਅੰਤ ਅੰਤ ਨ ਵੇਖਣ ਸੁਣਨ ਨ ਅੰਤ ਅੰਤ ਨ ਜਾਪੈ ਗਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾਵਾਰ ਅੰਤ ਕਾਰਣ ਕਿਤੇ ਬਿਲਾਹੀ ਤਾਂ ਕਿ ਅੰਤ ਨ ਪਾਏ ਜਾਹੀ ਇਹ ਅੰਤ ਨ ਜਾਣੈ ਕੋਈ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉਂ ਉੱਚੇ ਉੱਪਰ ਉੱਚਾ ਨਾਉਂ ਇਹ ਬੜ ਉੱਚਾ ਹੋਵੇ ਕੋਏ ਤਿਸ ਉੱਚੇ ਕਉ ਜਾਣੈ ਸੋਏ ਜੇ ਬੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਈ ਵੱਡਾ ਦਾਤਾ ਤਿਲ ਨਾ ਤਮਾਈ ਕਿਤੇ ਮੰਗੈ ਜੂਦ ਅਪਾਰੂ ਕਿਤਿਆਂ ਗਣਤ ਨਹੀਂ ਵਿਚਾਰ ਕਿਤੇ ਖਪਤ ਟੈਮ ਬੇਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖ ਖਾਈ ਗਾਏ ਕਿਤਿਆਂ ਦੁੱਖ ਭੁੱਖ ਸਦ ਮਾਰੇ ਪੇਦਾਤ ਤੇਰੀ ਦਾ ਤਾਰ ਬੰਦ ਗਲਾਸੀ ਪਾਣੈ ਹੋਏ ਹੋ ਰੱਖ ਨਾ ਸਕਿਆ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੈ ਜੇ ਤੀਆਂ ਮੋਹ ਖਾਏ ਆਪੇ ਜਾਣੈ ਆਪੇ ਦੇ ਆਖੇ ਸੇ ਪੇ ਕੇ ਕਹੇ ਜਿਸਨੂੰ ਬਖਸ਼ੇ ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀਏ ਮੁੱਲ ਭੰਡਾਰ ਅਮੁੱਲ ਆਵਹੈ ਮੁੱਲ ਲੈ ਜਾਹੇ ਮੁੱਲ ਪਾਏ ਮੁੱਲਾ ਸਮਾਹੀ ਮੁੱਲ ਧਰਮ ਮੁੱਲ ਦੀਵਾਨ ਮੁੱਲ ਤੁਲ ਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਫੁਰਮਾਣ ਅਮੁੱਲੋ ਮੁੱਲ ਆਖਿਆ ਨਾ ਜਾਈ ਆਖ ਆਖ ਰਹੇ ਲਿਵਲਾਈ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜ੍ਹੇ ਕਰੇ ਵਖਿਆਣ ਆਖ ਹੈ ਬ੍ਰਹਮੇ ਆਖ ਅੰਬ ਆਖ ਹੈ ਗੋਪੀ ਤੈ ਗੋਬਿੰਦ ਆਖ ਹੈ ਈਸ਼ਰ ਆਖ ਸਿੱਧ ਆਖ ਹੈ ਕੀਤੇ ਕੀਤੇ ਬੁੱਧ ਆਖ ਹੈ ਦਾਨਵ ਆਖ ਦੇਵ ਆਖ ਹੈ ਸੁਰ ਨਾਰ ਮੁਨ ਜਨ ਸੇਵ ਕਿਤੇ ਆਖ ਹੈ ਆਖਣ ਪਾਹੇ ਕਿਤੇ ਗਹਿ ਕਹਿ ਉਠ ਉਠ ਜਾਹੇ ਇਤੇ ਕਿਤੇ ਹੋਰ ਕਰੇ ਤਾਂ ਆਖ ਨਾ ਸਕੈ ਕਹੀ ਕੇ ਜੇ ਵੜ ਪਾਵੈ ਤੇ ਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜੂ ਤਾਂ ਲਿਖੀਐ ਸਰਗਾਵਾ ਰੰਗਾਵਾਰ ਸੋ ਦਾਰ ਕਿਹਾ ਸੋ ਕਰ ਕਿਹਾ ਜਿਤ ਮੈਂ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕਿਤੇ ਬਾਵਣ ਹਾਰੇ ਕਿਤੇ ਰਾਗ ਪਰਿਸੋ ਕਹੀਆ ਨ ਕਿਤੇ ਗਾਵਣ ਹਾਰੇ ਗਾਵੈ ਤੁਹਨ ਪਾਉਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਹੈ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵੈ ਇੰਦਨ ਦਸਨ ਬੈਠੇ ਦੇਵਤੇ ਆਂਦਰ ਨਾਲੇ ਗਾਵੈ ਸਦ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਦੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੈ ਮੋਹਣੀਆ ਮਨ ਮੋਹਣ ਸੁਰਗਾ ਮਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੜਸੜ ਤੀਰਥ ਨਾਲੇ ਗਾਵੈ ਜੋਧ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਪੰਡਾਉ ਕਰ ਕਰ ਰੱਖੇ ਤਾਰੇ
ਸਹੀ ਤੁਧ ਨੂੰ ਗਾਵੈ ਹੈ ਜੋ ਤੁਧ ਪਾਵਨ ਔਰ ਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸੱਚ ਨਾਈ ਹੈ ਪੀਹੋ ਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨੋ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਬਦ ਝੋਲੀ ਧਿਆਨ ਕੀ ਕਰੈ ਬਿਭੂਤ ਚਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਸ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਭੁਗਤ ਗਿਆਨ ਦਇਆ ਭੰਡਾਰਨ ਗੜ ਗੜ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਗੀ ਰਿਧ ਸਦਿਆ ਬਰਾਸਾਦ ਸੰਯੋਗ ਵਿਯੋਗ ਦੁਇ ਕਾਰ ਚਲਾਵਹਿ ਲਿਖਿਆ ਵਹਿ ਭਾਗ ਆਦੇਸ਼ ਤਸ ਆਦੇਸ਼ ਆਦ ਅਨਿਲ ਅਨਾਦ ਅਨਾਤ ਜੁਗ ਜੁਗ ਏਕੋ ਵੇਸ਼ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਣ ਜਿਵ ਤਿਸ ਪਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹ ਨਾ ਨਦਰ ਨਾ ਆਵੈ ਬਹੁਤਾ ਹੀ ਵਿਡਾਣੁ ਆਦੇਸ਼ ਤਸ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਆਸਣ ਲੋਇ ਲੋਇ ਭੰਡਾਰ ਜੋ ਕਿਛ ਪਾਇਆ ਸੋਇ ਕਾ ਵਾਰ ਕਰ ਕਰ ਵੇਖੈ ਸਿਰਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਸ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਔ ਇੱਕ ਦੂਜੀ ਪੌ ਲਖ ਹੈ ਲਖ ਵੈ ਲਖ ਵੀਸ਼ ਲਖ ਲਗੜਾ ਕੀ ਹੈ ਏਕ ਨਾਮ ਜਗਦੀਸ਼ ਏ ਤਰਾਹ ਪਤ ਪਬੜੀਆਂ ਚੜੀਆ ਹੋਏ ਅਕੀਸ ਸੁਣ ਗੱਲਾਂ ਆਕਾਸ਼ਗੀ ਗੀਟਾ ਆਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜੇ ਸਾਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੋਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਦਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪਰਵਾਣ ਨਦਰੀ ਕਰਮ ਭਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਵਨ ਪਾਣੀ ਬੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੈ ਘਾੜਤ ਘੜੀਐ ਰੂਪ ਰੰਗ ਕੇ ਵੇਸ਼ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਕੇਤੇ ਅੰਧ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਬਾਤ ਨਿਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਦਿੱਥੈ ਨਾਦ ਵਿਨੋਦ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਦਿੱਥੈ ਕਾੜਤ ਘੜੀਐ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਛਤਾਏ ਦਿੱਥੈ ਘੜੀਐ ਸੁਰਤ ਮਤ ਮਨ ਬੁੱਧ ਦਿੱਥੈ ਘੜੀਐ ਸੁਰਸ ਦੈਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਦਿੱਥੈ ਹੋਰ ਨਾ ਕੋਈ ਹੋਰ ਦਿੱਥੈ ਜੋਧ ਮਹਾਂਬਲ ਸੂਰ ਤਿੰਨ ਮੈਂ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨ ਕਥਨੇ ਜਾਹੇ ਨਾ ਉਹ ਮਰਹੇ ਨ ਠੱਗ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕਹਿ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਦਿਵੈ ਦਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਬਹਾਰਾ ਧੀਰ ਜਸੁਨਿਆਰ ਐਰਣ ਮਤ ਵੀਰ ਹਥਿਆਰ ਪਾਉ ਖਲਾਗਨ ਤਪਤਾਉ ਪਾਂਡਾ ਪਾਉ ਅੰਮ੍ਰਿਤ ਤਤ ਢਾਲ
ਘੜੀਐ ਸਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਦਰਦ ਮਹਾਤਉ ਦਿਵਸ ਰਾਤ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਾਪ ਸਾਹਿਬ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਦਾ ਪ੍ਰਸਾਦ ਚੱਕਰ ਚਿਹ ਨਰ ਬਰੰਜਾ ਤਿਆਰ ਪਾਤ ਨਹਿਣ ਦੇਹੀ ਰੂਪ ਰੰਗ ਅਰ ਰੇਖ ਬੇਖ ਕਉ ਕਹਿ ਨਾ ਸਕਤ ਕਹੇ ਅਚਲ ਮੂਰਤਨ ਭਉ ਪ੍ਰਕਾਸ਼ ਮਿਤੋਜ ਕਹਿ ਜੈ ਕੋਟ ਇੰਦਰ ਇੰਦਰਾਣ ਸਾਹ ਸਹਾਣ ਗਣੇ ਜੈ ਤਿਰ ਪਵਨ ਮਹੀਪ ਸੁਰ ਨਾ ਰਹਿ ਸੁਰ ਨੇਤ ਨੇਤ ਪਵਨ ਤ੍ਰਿਣ ਕੈਤ ਤਵ ਸਰਬ ਨਾਮ ਕਥੈ ਕਵਣ ਕਰਮ ਨਾਮ ਵਰਣਤ ਸੁਮਤ ਉਪਜੰਗ ਪ੍ਰਯਾਤ ਛੰਦ ਨਮਸਤਵੰਗ ਅਕਾਲੇ ਨਮਸਤਵੰਗ ਕਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਬੇਖੇ ਨਮਸਤੰਗ ਅਲੇਖੇ ਨਮਸਤੰਗ ਅਕਾਈ ਨਮਸਤੰਗ ਅਜਾਈ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੀ ਨਮਸਤੰਗ ਟਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਧਾਰੇ ਨਮਸਤੰਗ ਪਾਰੇ ਨਮਸਤੰਗ ਸੋਏਕੈ ਨਮਸਤੰਗ ਅਨੇਕੈ ਨਮਸਤੰਗ ਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਪਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਪੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਦਾਤੇ ਨਮਸਤੰਗ ਨਿਰਗਾਤੇ ਨਮਸਤੰਗ ਨਿਰਤੂਤੇ ਨਮਸਤੰਗ ਅਭੂਤੇ ਨਮਸਤੰਗ ਅਲੋਕੇ ਨਮਸਤੰਗ ਅਸ਼ੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਤਰਮਾਨੇ ਨਮਸਤੰਗ ਨਦਾਨੇ ਨਮਸਤੰਗ ਅਗਾਹੀ ਨਮਸਤੰਗ ਅਬਾਹੀ ਨਮਸਤੰਗ ਤ੍ਰਿਵਰਗੇ ਨਮਸਤੰਗ ਅਸਰਗੇ ਨਮਸਤੰਗ ਪਰਭੋਗੇ ਨਮਸਤੰਗ ਸਯੋਗੇ ਨਮਸਤੰਗ ਅਰੰਗੇ ਨਮਸਤੰਗ ਅਪੰਗੇ ਨਮਸਤੰਗ ਅਗਮੇ ਨਮਸਤਾਸਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਅਜਾਤੇ ਨਮਸਤੰਗ ਅਪਾਤੇ ਨਮਸਤੰਗ ਅਮਾਜਬੇ ਨਮਸਤਾਸਜਬੇ ਅਦੇਸੰਗ ਅਦੇਸੇ ਨਮਸਤੰਗ ਅਪੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਵਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਬਰੂਪੇ ਨਮੋ ਸਰਬਭੂਪੇ ਨਮੋ ਸਰਬਖਾਪੇ ਨਮੋ ਸਰਬਥਾਪੇ ਨਮੋ ਸਰਬਕਾਲੇ ਨਮੋ ਸਰਬਪਾਲੇ ਨਮਸਤਾਸਤਦੇਵੈ ਨਮਸਤੰਗ ਅਪੇਵੈ ਨਮਸਤੰਗ ਅਜਨਮੇ ਨਮਸਤੰਗ ਸੁਬਨਮੇ ਨਮੋ ਸਰਬਗੌਣੇ ਨਮੋ ਸਰਬਪਾਉਣੇ ਨਮੋ ਸਰਬਰੰਗੇ ਨਮੋ ਸਰਬਪੰਗੇ ਨਮੋ ਕਾਲਕਾਲੇ ਨਮੋ ਸਰ ਨਮਸਤਾਸਤਦਿਆਲੇ ਨਮਸਤੰਗ ਅਭਰਣੇ ਨਮਸਤੰਗ ਅਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮੋ ਸਰਬਤੰਦੇ ਨਮੋ ਅਸਤਾਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਭਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹਾਂਤੇ ਨਮਸਤਾਸਰਾਗੇ ਨਮਸਤੰਗ ਸੁਹਾਗੇ ਨਮੋ ਸਰਬਸੋਖੰ ਨਮੋ ਸਰਬਭੋਖੰ ਨਮੋ ਸਰਬਕਰਤਾ ਨਮੋ ਸਰਬਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬਦਿਆਲੇ ਨਮੋ ਸਰਬਪਾਲੇ ਚਾਚਰੀ ਛੰਦ ਤਵ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂਹਾ ਪੂਹਾ ਲੇਖਾ ਪੇਖਾ ਨਾਮ ਹੈ ਕਾਮ ਹੈ ਅਦੇਹਾਂ ਪਿਆ ਜੀਤਾ ਪੀਤਾ ਦਰਮਾਨ ਅਨਦਾਨ ਤ੍ਰਿਵਰਗਾ ਸਰਗਾ ਨੀਲ ਹੈ ਅਨਾਦ ਹੈ ਜਯਾ ਜਾਦੈ ਅਜਨਮ ਹੈ ਵਰਣ ਹੈ ਭੂਤ ਹੈ ਭਰਨ ਹੈ ਅਗਾਂਝਾ ਪਾਂਝਾ ਚੂਝਾ ਚਾਂਝਾ ਮੀਕਰ ਫੀਕਾ ਦੰਦ ਹੈ ਬੰਦ ਹੈ ਨਿਰਬੂਝ ਹੈ ਸੂਝ ਹੈ ਕਾਲ ਹੈ ਜਾਲ ਹੈ ਅੱਲਾਹ ਹੈ ਜਾਹ ਹੈ ਅਨੰਤ ਹੈ ਮਹਾਂਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਦੰਭ ਹੈ ਸੰਭ ਹੈ ਗਮ ਹੈ ਜਮ ਹੈ ਭੂਤ ਹੈ ਸ਼ੂਤ ਹੈ ਅਲੋਕ ਹੈ ਸੋਕ ਹੈ ਕਰਮ ਹੈ ਪਰਮੈ ਅਜੀਤ ਹੈ ਪੀਤ ਹੈ ਬਹਾਇ ਗਾਇ ਮਾਨ ਅਨਦਾਨ ਅਨੇਕ ਹੈ ਫਿਰੇਕ ਹੈ ਭੁਜੰਗ ਪ੍ਰਯਾਤ ਛੰਦ ਨਮੋ ਸਰਬਮਾਨੇ ਸਮਸਤੀ ਨਦਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬਪਾਲੇ ਨਮੋ ਸਰਬਗੌਣੇ ਨਮੋ ਸਰਬਪਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਤੇ ਨਮੋ ਭਨ ਪਾਨੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਨ ਪਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨ੍ਰਿਤ ਨ੍ਰਿਤੇ ਨਮੋ ਨਦ ਨਾਦੇ ਨਮੋ ਭਨ ਪਾਨੇ ਨਮੋ ਬਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ
Parapanghi paramathya samadhi vabhute ekalankang binane ekalankita rupe namo rajrajeshwarang parma rupe namo yogyogeshwarang parma siddhe namo rajrajeshwarang param vridhe namo sastrapane namo asramane namo paramgata namo lokamata apekhiya paramiya bhogiya bhogate namo yogyogeshwarang parma yogate namo netandrayane gurur karme namo preta preta deveso dharme Namo Rogharta, Namo Ragrupe, Namo Shashahang, Namo Pupupe, Namo Dano Dane, Namo Manamane, Namo Rogroge, Namo Arthangishanane, Namo Mantra Mantrang, Namo Jantra Jantrang, Namo Ishte, Namo Dantra Dantrang, Sada Sachadananda, Sarabang, Pranasi, Anupe, Rupe, Sumatul Nevasi, Sada Sada Buddha Dabrida Karta, Adu Urdardang, Agango Gharta, Parang Param Parameshwarang, Brosh Balang, Sada Sarbada Sada Dada Dayalang, Ashediya Pediya Namang Akamang, Sumato Braji Sumata Sada Amang, Tera Jor Chachari Shambal, Jareha Sareha Pita Vaya, Prabhu Ajuma Desa Pesa, Impajang Prayati Shambal, Agadeya Badeya Nandi Sarupe Namo Sarva Mane Samadhi Nadane Namas Tvang Naranate Namas Tvang Paramathe Namas Tvang Ganje Namas Tvang Panje Namas Tvang Kale Namas Tvang Pale Namo Sarva Dese Namo Sarva Bese Namo Raj Raje Namo Saj Saje Namo Shashahe Namo Mahamahe Namo Gita Gite Namo Prita Prite Namo Rukh Rukhe Namo Sok Sokhe Namo Sarva Rukhe Namo Sarva Bhoge Namo Sarva Jitang Namo Sarva Bhitang Namo Sarva Gyanang, Namo Paramatanang, Namo Sarva Mantrang, Namo Sarva Jantrang, Namo Sarva Drishtang, Namo Sarva Krishtang, Namo Sarva Rangetar Bhangi Anange Namo Jeeva Jeevang, Namo Bija Bija Akhije Bija Smatang Prasaje Garbalang Srupeko Karmang Pranasi Sada Sarva Dhari Disadang Nevasi Charapata Shanda Dab Prasad Yamrita Karme Yamrita Dharme Akhal Jogi Akhal Poge Akhal Raji Akhal Saji Akhal Dharmang Lak Karmang Sarvang Data, Sarvang Gyata, Sarvang Bane, Sarvang Mane, Sarvang Pranang, Sarvang Dranang, Sarvang Bhuta, Sarvang Jukta, Sarvang Devang, Sarvang Pevang, Sarvang Kale, Sarvang Pale, Ruval, Shandra, Dav Prasad, Adrupan, Admurta, Yon, Purkapar, Sarvaman, Draman, Deva, Peva, Dodaru, Sarvapalak, Sarvakalaku, Sarvakopanakalu, Jatra, Tatra, Desagasa, Jatra Tatara Raji Yavatutra Prasalu Nam Tamna Jajaka Rubrangana Reko Adburkadar Murdio Nada Seko Desaurna Pesiaka Rubrekna Rago Jatra Tatara Desavisa We Fellu on Rago Nam Kamahin Pekata Tamhuna Jahi Sarvaman Sarvataman Savantahi Ek Murthanik Darshana Kindrupa Neka Kela Kela Kela Kela Nayantaka Opera Eka Deva Pevana Jani Jai Bedarka Deva Rupanagana Jatpat Su Jani Ke Jeva Tat Madana Jat Jakaru Janam Marana Bhina Chakar Bakar Pira Chatar Jaku Mani Partina Lok Chaudan Ke Bikai Jagija Pije Japu Ad Divan Ad Murta Thapu Sabaja Thapu Parma Rupa Manita Murta Purna Purka Paru Sarvisura Jeva Suyam Pavakaran Panjanaru Kalihin Kalasanyuta Kalpruka Desa Dharmadamsa Parmadata Pudalaka Besa Angaragana Rangajaka Yadbadana Nama Garbhaganjana Doshta Panjana Mokta Dayaka Kam Aprupa Mikano Sadeka Prakhavata Huta Garbhaganjana Sarva Panjana Adrupa Suta Angahina Panganata Meka Prakha Paru Sarva Laika Sarva Kayaka Sarva Koprata Paru Sarvaganta, Sarvahanta, Sarvadeyanam Pekho, Sarvasajdana Jani, Jai Rubarangyara Rekho, Parambir Branjaka, Ned Bhakta Neta, Kot Simrata Brana Sastra, Na Avai Vacheta, Madhapar Shandu Dav Prasad, Gunganudar, Mahima Parasana, Pangu Pumanangu, Anupa Prakashu, Nizdana Nasu, Rajan Bahasha, Nishai, Rajan Raja, Panan Pan, Devan Devu Pumamahana Indran Indra Balan Balu Rankan Ranku Galan Kalu Anaputyangu Apapanga Gatmeta Pari Gunganudar Mungan Pranam Nirpane Kamu Atadut Prajandu Mitgadya Kandu Lisa Karma Drisa Dharma Sarva Pranadya Anadanda Vadeya Jajri Shandu Dabrasad
गोविंदे मकंदे उदारे अपारे हरियंग करियंग निरनामे कामे भुजंग प्रयात छंद चतर चकर करता चतर चकर हरता चतर चकर धाने चतर चकर जाने चतर चकर वरती चतर चकर भरती चतर चकर पाले चतर चकर काले चतर चकर पासे चतर चकर वासे चतर चकर माने आए चतर चकर धाने आए चाचरी छंद न सत्र न मित्र न परमंग न पितर न कर्मंग न काय अजन्मंग अजाय न चित्र न मित्र पर पवित्र प्रतिष्ठा दिशा दृशा कृषय भगवती छंद दव प्रसाद कथते के आशज देश है के अपिज बेस है के अगंज कर्म है के अपंज भरम है के अपिज लोक है के अदत सुख है के अवधूत वर्ण है के विभूत करण है के राजंग प्रभा है के धर्मंग तुजा है के अशोक वर्ण है के सर्वा वर्ण है के जगतंग कृति है के शतरंग सदरी है के ब्रह्मंग स्वरूप है के अनुपन रूप है के आदो देव है के आप अपेव है के चित्रंग बहीन है के कधीन है के रोजिर जाय कर ही मर हाय कहे के पाक बेअब है के गैबुल गैब है के अपबुल गुनाह के शहन शाह के कारण कुनंद है के रोजिर हिंद है के राज करीम है के कर्मंग करीम है के सर्वंग कली है के सर्वंग दली है के सर्वत्र माने आएंगे सर्वत्र दाने आएंगे सर्वत्र गावन आएंगे सर्वत्र भावन आएंगे सर्वत्र देशा है के सर्वत्र भेषा है के सर्वत्र राजा है के सर्वत्र साजा है के सर्वत्र दीना है के सर्वत्र लीना है के सर्वत्र जाहु के सर्वत्र बाहु के सर्वत्र देशा है के सर्वत्र भेषा है के सर्वत्र काल है के सर्वत्र बाल है के सर्वत्र हंता के सर्वत्र गंता के सर्वत्र पेखी के सर्वत्र पेखी के सर्वत्र काजय के सर्वत्र राजय के सर्वत्र सुखय के सर्वत्र पोखय के सर्वत्र द्राणय के सर्वत्र प्राणय के सर्वत्र देशय के सर्वत्र पेशय के सर्वत्र मान्याय सदैव प्रधान्याय के सर्वत्र जापे आएंगे सर्वत्र थापे आएंगे सर्वत्र भान आएंगे सर्वत्र मान्याय के सर्वत्र इंद्राय के सर्वत्र चंद्राय के सर्वं कलिमय के परमं भीमय के आकल अलाम है के साहेब कलाम है के हुसन वजू है तमाम दरजू है मेसर सलाम है सलीक समधाम है गनीमल सकता है गरीबल परस्ता है बिलंदल मकान है जमीन उल जमान है तमीजल तमाम है रुजूअल निधान है हरीफल जिमै रिया के जकीन है नेकल तरंग है बेद है पंग है अजीजल निवाज है गनीमल खराज है निरोक्त स्वरूप है त्रिमुक्त बभूत है प्रभुक्त प्रवाह है सुजोक्त सुधा है सदैव स्वरूप है भेदी अनूप है समस्त उपराज है सदा सर्वसाज है समस्त सलाम है सदैव काम है निर्वाद स्वरूप है गाद अनूप है ओ अंगाद रूप है नाद स्वरूप है अनंगी अनामे त्रिभंगी त्र कामे त्रिवर्गं त्रिवादे गंजे अगाधे सुभंग स्वरूपाग्य सर्वानुरागे त्रिभुक्त स्वरूप है अशज है अशूत है कि नरकं प्रणाश है पृथ्वी प्रवास है निरुक्त प्रवाह है सदैव सदा है विभुक्त स्वरूप है प्रयुक्त अनूप है निरुक्त सदा है विभुक्त प्रवाह है अनुक्त स्वरूप है प्रयुक्त अनूप है जाचरी छंद अपंग है अनंग है बेखा लेख है परम कर्म है नाद जुगाद है अजय है पय भूत है दूत है ना सबदास दंद है बंद है अभगत है विरक्त है नास है प्रकाश है नजंत सुनंत लेख देख है लेख पेख टाय गाय संभ गंभ नीला नाद है अनित सुनित जात है जात है चरपट छंद दव प्रसाद सर्वं हंता सर्वं गंता सर्वं ख्याता सर्वं ज्ञाता सर्वं हरता सर्वं कर्ता सर्वं प्राण सर्वं त्राण सर्वं कर्मं सर्वं धर्मं सर्वं जुगता सर्वं मुक्ता रसावल छंद दव प्रसाद नमो नरक नाशे सदैव प्रकाशे अनंगंग स्वरूपे अपंगंग विभूते ब्रह्मांग ब्रह्माथे सदा सर्वसाथे अगाध स्वरूपे निर्बाध विभूते अनंगी अनामे त्रिपंगी त्रिकामे निरपंगी स्वरूपे सर्वंगी अनूपे न पोत्र न पुत्र न सत्र न मित्र न ताते न माते न जाते न पाते नरसागं श्रीगा मितो मी गाय सदैव प्रवाह जय जाय भगवती छंद दव प्रसाद के जार जूर है के हाजर हजूर है हमेशल सलाम है समाज कलाम है के साहब दिमाग है के उसनों चिराग है के कामल करीम है के राज करीम है के रोजी रहंद है के राज कर रहंद है करीमल कमाल है के उसनों जमाल है करीमल खराज है करीमल निवाज है हरीफल शिकान है रासल पकान है
कलंकं प्रणास है समाज तुल निवास है कंजल गुनी मर जाय करीम है समाज तुल जवाह के साहब गिराए के नरकं प्रणास है बैस तुल निवास है कहे सर्वल गुबन है मे सुलर बन है तमामल तमीज है समाज तुल जी जाय परम परमीश है समाज तुल अधीश है अधीसल लेख है मे सुल देख है जमीन उल जमा है मे गुल मा है गरीमल कुमा लेंगे जरो जमा लेंगे जलंग प्रकाश है कि तो सुभाष है कि आज विश्वरूप है कि मैं तो बभूत है कि मैं तो बसा है कि आत्म प्रवाह है कि जलंग नंग है कि मैं तो भंग है मद पार छंद तब प्रसाद मुन मन प्रणाम गुण गण मधाम हर भर अगंज हर नर पर पांज गण गण प्रणाम मुन मन सलाम हर नर अखंडू भर नर अमंड आन पवे नाश मुन मन प्रकाश गुण गण प्रणाम जल थर्म धाम अंश जंग आसन पंग उपमा पार गिदार जल थल अमंड दिस वैसे पांडव जल थल

ਆਵਤ ਸੀਸਨਾ ਜਾਤ ਵਿਚਾਰੇ ਅਤੇ ਭਾਈ ਦੁਕਾਨ ਭਾਈ ਭੂਪਤ ਅੰਤ ਕੋ ਨੰਗ ਗਈ ਪਾਏ ਪਧਾਰੇ ਜੀਤ ਫਿਰੈ ਸਭ ਦੇ ਸੁਦਸਾਨ ਕੋ ਬਾਜ ਦਟੋਲ ਮਰਦੰਗ ਰੰਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹੈਂਸਤ ਹੈ ਹਜਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ ਸਰੀ ਪਾਤ ਸਰੀ ਭਗਵਾਨ ਭਜੇ ਮੈਨੂੰ ਅੰਤ ਕੋ ਅੰਤ ਕੇ ਦਾਮ ਸੁਧਾਰੇ ਤੀਰਥ ਨਾਨ ਦੈਦਮ ਦਾਨ ਸੁਸੰਜਮ ਨੇਮ ਅਨੇਕ ਵਸੇਖੈ ਵੇਦ ਪੁਰਾਣ ਕਤੇਬ ਕੁਰਾਨ ਜਮੀਨ ਜਮਾਨ ਸਵਾਨ ਕੇ ਵੇਖੈ ਪੌਣ ਹਾਰ ਜਦੀਆ ਤਾਰ ਸਭ ਸਭ ਚਾਰ ਹਜ਼ਾਰ ਕੇ ਦੇਖੈ ਸਰੀ ਭਗਵਾਨ ਭਜੇ ਬਿਨ ਭੂਪਤ ਇਕ ਰਤੀ ਬਿਨ ਇਕ ਨਾ ਲੇਖੈ ਸੁਧ ਸੁਭਾਦ ਰੰਤ ਦੁਬਾਸ ਸਾਸ ਨਾਦਰ ਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਬਾਂਖਲ ਨਾ ਹਲੈਂਗੇ ਤੋਰ ਰੀਨ ਮਰੋਰ ਮਵਾਸਨ ਮਾਤਿਮ ਦੰਗਨ ਮਾਨ ਮਲੈਂਗੇ ਸਰੀ ਪਾਤ ਸਰੀ ਭਗਵਾਨ ਕਿਰਪਾ ਬੈਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਪਾਰ ਵੱਡੇ ਬਰਿਆਰ ਵਿਚਾਰੇ ਸਰ ਕੀ ਧਾਰ ਬਜਈਆ ਤੋਰ ਤਦੇਸ ਮਲੈਂਦ ਮਵਾਸਨ ਮਾਤੇ ਜਾਨ ਕੇ ਮਾਨ ਮਲਈਆ ਗੜੇ ਗੜਾਨ ਕੇ ਤੋੜ ਨਹਾਰ ਸੁਭਤਨੀ ਜਗ ਚਾਰ ਲਵਈਆ ਸਾਹਿਬ ਸਰੀ ਸਭ ਕੋ ਸਰਨਾਇਕ ਜਾਚਕਨ ਏਕ ਸੋ ਏਕ ਦਵਈਆ ਦਾਨਵ ਦੇਵ ਨੰਦਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪਰਦਾ ਪੁਨ ਬਾਲ ਜੈਤ ਧਨ ਬਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਦਰ ਸਭੈਵ ਲੋਕ ਜਪੈਂਗੇ ਮਾਨ ਅਵਿੰਦਰ ਗਜਿੰਦਰ ਨਿਰਾ ਤਪ ਜੌਨ ਤਰਲ ਕੋ ਰਾਜ ਕਰੈਂਗੇ ਗੋਟ ਇਸ਼ਨਾਨ ਗਜਾ ਦਿਕ ਦਾਨ ਅਨੇਕ ਸੁ ਅੰਬਰ ਸਾਜ ਭਰੈਂਗੇ ਬ੍ਰਹਮ ਮਹੇਸ਼ਵਰ ਵਿਸੰਸਦੀ ਪਤ ਅੰਤ ਪਸੇ ਜਮ ਭਾਸ ਭਰੈਂਗੇ ਜੇ ਨਰ ਸਰੀ ਪਤ ਕੇ ਬਰਸੈ ਭਾਗ ਦੇ ਨਰ ਫੇਰ ਨਾ ਦੇ ਤਰੈਂਗੇ ਕਹਾਂ ਪਇਓ ਜਦੋ ਲੋਚਨ ਮੂੰਦ ਕੇ ਬੈਠ ਰਹੇ ਹੋ ਧਿਆਨ ਲਗਾਇਓ ਨਹਾਤ ਫਿਰਿਓ ਲੀਏ ਸਾਧ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ ਬਾਸ ਕੀ ਵਖਿਆਨ ਸੁ ਬੈਠ ਕੇ ਸਹੀ ਐਸੇ ਸੁਬੈਸ ਬਤਾਇਓ ਸਾਚ ਕਹੋ ਸੁਣ ਲਿਓ ਸਬੈ ਜਨ ਪ੍ਰੇਮ ਕੀਓ ਦਿਨੀ ਪ੍ਰਭਾਇ ਕਾਹੂ ਲੈ ਪਾਹਨ ਪੂਜ ਦਰਿਓ ਸਿਰ ਕਾਹੂ ਲੈ ਲਿੰਗ ਕਰੇ ਲਟਕਾਇਓ ਕਾਹੂ ਲਖਿਓ ਹਰ ਵਾਚੀ ਦਿਸਾ ਮੈਂ ਕਾਹੂ ਪਛਾ ਕੋ ਸੀਸ ਨਵਾਇਓ ਕੋ ਬਤਾਨ ਕੋ ਪੂਜਤ ਹੈ ਬਸ ਕੋ ਮਿਰਤਾਨ ਕੋ ਪੂਜਣ ਤਾਇਓ ਕੂਰ ਕਰਿਆ ਔਰ ਜੋ ਸਭ ਹੀ ਜਾਗ ਸਰੀ ਭਗਵਾਨ ਕੋ ਭੇਦ ਨਾ ਪਾਇਓ ਕਉ ਬਦਾਨ ਕੋ ਪੂਜਤ ਹੈ ਪਾਸ ਕਉ ਮਿਰਦਾਨ ਕੋ ਪੂਜਣ ਦਾਇਓ ਕੂਰ ਕਰਿਆ ਔਰ ਜੋ ਸਭ ਹੀ ਜਾਗ ਸਰੀ ਭਗਵਾਨ ਕੋ ਭੇਦ ਨਾ ਪਾਇਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਾਤਸ਼ਾਹੀ ਦਸਵੀਂ ਕਵਿਓ ਵਾਚ ਬੇਨਤੀ ਜਾਓ ਪਈ ਹਮਰੀ ਕਰੋ ਹਾਸ ਦੇ ਰੱਛਾ ਪੂਰਨ ਹੋਵੇ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੋਸ਼ਟ ਸਭੈ ਤੁਮ ਕਾਵਹੋ ਆਪ ਹਾਥ ਦੈ ਮੋਹਿ ਬਚਾਵਹੋ ਸੁਖੀ ਵਸੈ ਮੋਰੋ ਪਰਿਵਾਰ ਸੇਵਕ ਸਿੱਖ ਸਭੈ ਕਰਤਾਰ ਮੋਰ ਅੱਛਾ ਨਿਜ ਕਰਦੇ ਕਰਿਆ ਸਭ ਬੈਰਨ ਕਉ ਆਜ ਸੰਘਰਿਆ ਪੂਰਨ ਹੋਈ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮ ਹੈ ਸ਼ਾਡ ਕੋਈ ਅਬਰ ਨਾ ਧਿਆਉਂ ਜੋ ਬਰ ਚਾਹੋ ਸੁ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀ ਹੈ ਚੌਨ ਚੌਨ ਸੱਤਰ ਹਮਾਰੇ ਮਾਰੀ ਐ ਆਪ ਹਾਸ ਦੇ ਮੁਝੇ ਉਭਰਿਆ ਏ ਮਰਨ ਕਾਲ ਕਾ ਤਰਾਸ ਨਿਵਰਿਆ ਹੂ ਜੋ ਸਦਾ ਹਮਾਰੇ ਪਛਾ ਸਰੀ ਅਸੋ ਕਰਿਓ ਰੱਛਾ ਰਾਖ ਲਿਓ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰਦਸ ਕੰਤਾ ਕਾਲ ਪਾਈ ਬ੍ਰਹਮਾ ਬਬਤਰਾ ਕਾਲ ਪਾਈ ਸਿਵ ਜੂ ਅਬਤਰਾ ਕਾਲ ਪਾਈ ਕਰ ਬਿਸ਼ਨ ਪਰ ਕਾਸਾ ਸਗਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਭ ਕੀਓ ਵੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜਸ਼ਨ ਉਪਜਾਇਓ ਆਦਿ ਅੰਤ ਇਕ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਬਲ ਮੁਹੰਮਦ ਕੀਓ ਗੜ ਗੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਬੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਟ ਕਰ ਫੂਲਾ ਸੰਤਨ ਦੁਖ ਬਾਜ ਤੇ ਦੁਖੀ ਸੁਖ ਬਾਜ ਸਾਧਨ ਕੇ ਸੁਖੀ ਏਕ ਏਕ ਕੀ ਬੀਰ ਪਛਾਣੈ ਗੜ ਗੜ ਕੇ ਬੜ ਬੜ ਕੀ ਜਾਣੈ

ਜਬ ਕਰਖ ਕਰਾ ਕਰਦਾਰ ਪ੍ਰਜਾ ਦਰਤ ਤਬ ਦੇ ਅਪਾਰ ਜਬਿਆ ਕਰਖ ਕਰ ਦੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸ੍ਰੇਸ਼ਠ ਸਭ ਧਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇਰਾ ਤੰਦਰਾਲਮ ਜਾਣਤ ਭੇਦ ਭੇਦ ਹਰਿਆਲਮ ਨਿਰੰਕਾਰ ਨਿਰਮਕਾਰ ਨਿਰਲੰਬ ਆਦ ਨੀਲ ਅਨਾਦ ਸੰਭ ਤਾਂ ਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਭੇਦਾ ਤਾਂ ਕੋ ਕਰ ਬਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਰ ਸਦਾ ਸੇਵ ਨਿਰੰਕਾਰ ਕਛ ਇੰਦਨ ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿਨ ਭਿਨ ਤੋਹੇ ਦੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪਾ ਰੰਗ ਭਯੋ ਰਾਵ ਕਹੀ ਭੂਪਾ ਅੰਡ ਜੇਰਜ ਸਿਧੇ ਕਿ ਨਹੀਂ ਅਤਪੁਜ ਖਾਨ ਬਹੁਰ ਰਚ ਦੀਨੀ ਕਹੂੰ ਭੂਤ ਰਾਜਾ ਹਵਾ ਬੈਠਾ ਕਹੂੰ ਸਿਮਟ ਭਯੋ ਰੰਕਰ ਬੈਠਾ ਸਗਰੀ ਸ੍ਰੇਸ਼ਠ ਦਿਖਾਏ ਅਚੰਪਵ ਆਦਿ ਜੁਗਾਦ ਸਰੂਪ ਸੁਜੰਪਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਭਾਰ ਸਿੱਖ ਸੰਗਰੋ ਦੁਸ਼ਟੀ ਤੇ ਉੱਠ ਬਦ ਉਤਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਹਸ ਤੋਈ ਤਬ ਸਰਣੀ ਪਰੇ ਤਨਕੇ ਦੁਸ਼ਟ ਦੁਖ ਦਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਨਕੇ ਤੁਮ ਸੰਕਟ ਸਭ ਟਾਰੇ ਜੋ ਕੱਲ ਕੋ ਇੱਕ ਵਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨਹੀਂ ਆਇਆ ਹੈ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਰਿਸ਼ਟ ਟਰੇ ਦਤ ਕਾਲਾ ਕਿਰਪਾ ਦ੍ਰਿਸ਼ਟ ਦਨ ਜਾਹੇ ਨੇ ਹਰੇ ਹੋ ਤਾਂ ਕਿ ਦਾਵ ਦਨ ਘੁਮੋ ਹਰੇ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਸ ਵੈ ਸਕੈ ਨਾ ਕੋਈ ਏਕ ਵਾਰ ਜਿਨ ਤੁਮ ਸੰਭਾਰ ਕਾਲ ਫਾਸਦੇ ਤਾਂ ਵਾਰ ਜਿਨ ਨਰ ਨਾਮ ਤਿਹਾਰੋ ਕਹਾ ਦਾਰਦ ਦੋਸ਼ਟ ਦੋਖ ਤੇ ਰਹਾ ਖੜ ਕੇ ਤੁਮੈ ਸਰਣ ਤਿਹਾਰੀ ਆਪ ਹਾਦਲਿਓ ਵਾਰੀ ਸਰਬ ਠਾਰ ਮੋਹ ਸਾਈ ਦੁਸ਼ਟ ਦੋਗ ਤੇ ਲਿਓ ਬਚਾਈ ਖੜਗ

ਸ੍ਰੀ ਵਾਹਿਗੁਰੂ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਏਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭੈ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਭਜੀਆਂ ਵਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣੇ ਆਈਆਂ ਸ਼ਬਦ ਤੰਗਾ ਵਰੀ ਕੇ ਰਾਮ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ।

ਸਾਜਾ ਨਾਮ ਮੇਰਾ ਆਧਾਰ, ਸਾਜ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖਮਨਾਇ ਵਸਿਆ, ਜਿਨ ਇੱਛਾ ਸਭ ਬਜਾਈਆਂ, ਸਦਾ ਕੁਰਬਾਨ ਕੀਤਾ ਗੁਰ ਬਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਮ ਸੁਣੋ ਸੰਤ ਸ਼ਬਦ ਰੁਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਜ ਸ਼ਬਦ ਦਿੱਤ ਗਰਸ ਪਾਗੈ, ਗਰਸ ਪਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁਧ ਜਨ ਕਉ ਸੇ ਨਾਮ ਹਰ ਕਹਿ ਲਾਗੇ, ਕਹੇ ਨਾਨਕ ਤੈਂ ਸੁਖ ਹੋਆ, ਦਿੱਤ ਕਰ ਅਨਹਦ ਵਾਜੇ, ਸਾਚੀ ਲਵੈ ਬਨ ਦੇ ਨਮਾਣੀ ਦੇ, ਨਮਾਣੀ ਲਵੈ ਵਾਜੋ, ਕਿਆ ਕਰੇ ਬੇਚਾਰੀਆ, ਤੁਧ ਵਾਜ ਸੁਮਰਤ ਕੋਈ ਨਾਹੀ, ਸ਼ਬਦ ਲਾਗ ਸਵਾਰੀਆ, ਕਹੇ ਨਾਨਕ ਲਿਵੇ ਬਾਜੋ, ਕਿਆ ਕਰੇ ਬੇਚਾਰੀਆ, ਆਨੰਦ ਆਨੰਦ ਸਭ ਕੋ ਕਹੇ ਆਨੰਦ, ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਗਿਰ, ਆਨੰਦ ਆਨੰਦ ਸਭ ਕੋ ਕਹੇ ਆਨੰਦ, ਗੁਰ ਤੇ ਜੇ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਰੇ ਵੇ ਘਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ, ਤਿੰਨ ਕਾ ਸ਼ਬਦ ਸੱਚਾ ਸੁਭਾਰਿਆ, ਕਹੇ ਨਾਨਕ ਇਹ ਆਨੰਦ ਹੈ ਆਨੰਦ, ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇ ਸੂਜਨ ਪਾਵੇ ਪਾਵੇ ਤੁਸਨੋਰ, ਕਿਆ ਕਰੇ ਵਿਚਾਰਿਆ, ਇੱਕ ਪਰਮ ਪੂਲੇ ਫਿਰੇ ਦਹਿ ਦਸੇ, ਇੱਕ ਨਾਮ ਲਾਗ ਸੁਭਾਰਿਆ, ਗੁਰਪ੍ਰਸਾਦੀ ਮਨ ਪਾਇਆ ਨਿਰਮਲ, ਜਿੰਨਾ ਭਾਣਾ ਭਾਵੇ, ਕਹੇ ਨਾਨਕ ਜਿਸ ਦੇ ਪਿਆਰੇ ਸੂਜਨ ਪਾਵੇ, ਆਪ ਹੋ ਸੰਤ ਪਿਆਰੇ ਹੋਵੇ, ਕਥ ਕੀ ਕਰਾਂ ਗਾਣੀ ਕਰੇ ਗਾਣੀ, ਕਥ ਗਿਰੀ ਗੁਰਦੁਆਰੇ ਪਾਈ ਹੈ, ਤਨ ਮਨ ਧਨ ਸਭ ਸੌਂਪ ਗੁਰ ਕਾ, ਹੁਕਮ ਮੰਨਿਆ ਪਾਈਆ ਹੁਕਮ ਮੰਨਿਆ, ਗੁਰੂ ਗੇਰਾ ਗਾਵੋ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤ ਕਥਿਓ ਗਤ ਕਹਾਣੀ, ਇਹ ਮਨ ਚੰਚਲਾ ਚਦਰਾਈ ਕਿਨੇ ਨਾ ਪਾਇਆ, ਚਦਰਾਈ ਨਾ ਪਾਇਆ ਕਿਨੇ, ਤੂੰ ਸੁਣ ਮਨ ਮੇਰਿਆ, ਏ ਮਾਇਆ ਮੋਹਣੀ ਜੀ ਨੇ ਭਰਮ ਪਲਾਇਆ, ਮਾਤ ਮੋਹਣੀ ਜੀ ਨੇ ਹੁਠਗੋਲੀ, ਮਾਤ ਮੋਹਣੀ ਦਿਨੇ ਮਾਇਆ ਤਾਂ ਮੋਹਣੀ ਦਿਨੇ ਕੀਤੀ, ਜਨ ਠਗੋਲੀ ਪਾਈਆ, ਕੁਰਬਾਨ ਕੀਤਾ ਦਿਸੇ ਬਿਟੋ, ਜਿਨ ਮੋਹ ਮਿੱਠਾ ਲਾਇਆ, ਕਹੇ ਨਾਨਕ ਸਭ ਮਾਨਸ ਚਾਂਚਲ ਚਦਰਾਈ ਕਿਨੇ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ, ਤੇਰਾ ਨਾਲੇ ਸਾਥ ਤੇਰਾ ਚੱਲੇ ਨਾਹੀਂ, ਤਿਸ ਨਾਲ ਕਿਉਂ ਚਿੱਤ ਲਾਈਆ, ਐਸਾ ਕੰਮ ਮੂਲੇ ਨਾ ਕੀਚੈ ਜ ਤੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਆਗਮੈ ਗੋਚਰਾ ਤੇਰਾ ਅੰਤ ਨਾ ਪਾਇਆ, ਅੰਤ ਨਾ ਪਾਇਆ ਕਿਨੇ ਤੇਰਾ ਆਪਣਾ, ਤੂੰ ਜਾਣੇ ਜੀ ਜੰਤ ਸਭ ਖੇਲ ਤੇਰਾ, ਕਿਆ ਗੋਆ ਖੋ ਖਾਣੇ, ਆਖੇ ਦਾ ਵੇਖੇ ਸਭ ਤੂੰ ਹੈ, ਜਨ ਜਗ ਤੋਂ ਪਾਇਆ, ਕਹੇ ਨਾਨਕ ਤੂੰ ਸਦਾ ਕੰਮ ਹੈ ਤੇਰਾ ਅੰਤ ਨਾ ਪਾਇਆ, ਸੁਰ ਨਾਰੇ ਮੁਨ ਜਨ ਅਮ੍ਰਿਤ ਖੋਜ ਦੇ ਸੁ, ਅੰਮ੍ਰਿਤ ਗੁਰ ਤੇ ਪਾਇਆ ਪਾਇਆ, ਅੰਮ੍ਰਿਤ ਗੁਰ ਕਿਰਪਾ ਕਿੰਨੀ, ਸੱਜਾ ਮਨ ਵਸਾਇਆ, ਜੀ ਜੰਤ ਸਭ ਤੋਂ ਪਾਏ, ਇੱਕ ਵੇਖ ਬਰਸਣ ਆਇਆ, ਉਲਾ ਬਲੋ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ, ਕਹੇ ਨਾਨਕ ਜਿਸਨ ਆਪ ਦੁੱਠਾ, ਜਿਹਨੇ ਅੰਮ੍ਰਿਤ ਗੁਰ ਤੇ ਪਾਇਆ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਦਾ ਦਿਸਣਾ, ਬਹੁਤ ਨਾਹੀਂ ਬੋਲਣਾ, ਖਰਿਓ ਦੇਖੀ ਬਾਲੋ ਨਿੱਕੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿੰਨੀ ਆਪ ਤਜਿਆ, ਹਰ ਵਾਸ ਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ, ਜਿਉਂ ਤੂੰ ਚਲਾਹੀ ਤਿਵ ਚੱਲਾਂ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਹੀ ਤਿਵੈ ਚੱਲਾਂ, ਜਿੰਨਾ ਮਾਰਗ ਪਾਵੇ, ਕਰ ਕਿਰਪਾ ਜਿਨ ਨਾਮ ਲਾਹੀ, ਸੇ ਹਰ ਹਰ ਸਦਾ ਧਿਆਵੇ, ਜਿਸਨੂੰ ਕਥਾ ਸੁਣਾਹੀ ਆਪਣੀ, ਸੇ ਗੁਰਦੁਆਰੇ ਸੁਖ ਪਾਵੇ, ਕਹੇ ਨਾਨਕ ਸੱਚੇ ਸਾਹਿਬ ਜਿਉਂ ਪਾਵੇ ਤਿਵੈ ਚਲਾਵੇ, ਇਹ ਸੁਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੁਹਿਲਾ, ਸਤਿਗੁਰੂ ਸੁਣਾਇਆ, ਇਹ ਤਿੰਨ ਕਹਿ ਮਨ ਵਸਿਆ, ਜਿਨ ਦਰੋਂ ਲਿਖਿਆ ਆਇਆ, ਇੱਕ ਫਿਰੇ ਘਨੇਰੇ ਕਰੇ ਗੱਲਾਂ, ਗੱਲੀ ਕਰੇ ਨਾ ਪਾਇਆ, ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ, ਪਵਿੱਤ ਸੰਗਤ ਸਵਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜ ਨ ਉਪਜੈ, ਬਿਨ ਸਹਿਜ ਸਹਸ ਨ ਜਾਈ, ਨ ਜਾਇ ਸਹਸ ਕਿਤ ਸੰਜਮ ਰਹੇ, ਕਰਮ ਕਮਾਈ ਸਹਸ ਜੀਵ ਮਲੀਣ ਹੈ, ਕਿਤ ਸੰਜਮ ਦੋਤਾ ਜਾਏ, ਮਨ ਧੋਵੋ ਸ਼ਬਦ ਲਾਗੋ, ਹਰਸ ਰਹੋ ਚਿਤ ਲਾਏ, ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਇ, ਇਹ ਸਹਿ ਸਾਹਿਬ ਜਾਏ, ਜੀਓ ਮੈਲੇ ਬਾਰੋ ਨਿਰਮਲ, ਬਾਰੋ ਨਿਰਮਲ ਜੀਓ ਤਾਂ ਮੈਲੇ, ਤਿੰਨੀ ਜਨਮ ਜੂਐ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋ ਬਿਸਾਰਿਆ, ਬਿਦਾ ਮੈਂ ਨਾਮ ਉਤਮ ਸੋ ਸੁਣਿਆ ਨਾਹੀਂ,
फिर जम बेतालिया कहे नानक जन सच दजिया कूड़े लागे तिन जन्म जू है हारिया जियो निर्मल बारो निर्मल बारो त निर्मल जियो निर्मल सतगुर दे करनी कमाणी कूड़ किसोए पहुंचे नाही मनसा सच समाणी जन्म रतन जिनी खटिया पले सेवन जारी कहे नानक जिन मन निर्मल सदा रहे गुर नाले जे को सिख गुरु से सनमुख हो वह हो वह सनमुख सिख हो जियो रहे गुर नाले गुर के चरण हृदय त्याई अंतरात्मा समाले आप छड सदा रह परने गुर बिन वरना जाने कोई गए नानक सुनो संत सो सिख सनमुख होई जे को गुरते बेमुख होवै बिन सतगुर मुक्त न पावै पावै मुक्त न होर से कोई पुछो बुझ किया जाए अनेक जूनी परम आवै बिन सतगुर मुक्त न पाए फिर मुक्त पाए लाग चरणी सतगुरु सब सुनाए कहे नानक विचार देखो बिन सतगुर मुक्त न पाए आव हो सिख सतगुरु के प्यारे हो गावो सच्ची बाणी बाणी तां गावो गुरु केरी बाणिया सरबाणी जिन को नदर कर्म होवै हिरदय तना सुमाणी पीवो अमृत सदा रहो हर रंग जप्यो सारंग पाणी कहे नानक सदा गाव जप्यो सारंग पाणी कहे नानक सदा गाव यह सच्ची बाणी सतगुरु बिना होर कच्ची है बाणी बाणी तां कच्ची सतगुरु बाजों होर कच्ची बाणी कहिंदे कच्चे सुनदे कच्चे कच्ची आख वखाणी हर हर नित करे रसना कहया कछु न जानी चित जन कहर लया माया बोलन पै रुवाणी कहे नानक सतगुरु बाजों होर कच्ची बाणी गुर का शब्द रतन है हीरे जत जड़ाओ शब्द रतन जत मन लागा ही हुआ समाओ शब्द से ती मन मिलया सचे लाया पाओ आपे हीरा रतन आपे जिसनो दे बुझाए कहे नानक शब्द रतन है हीरा जत जड़ाओ शिव सकता वो पाए कह करता पे हुकुम बरताए आप वेखै गुरमुख सब जाए तोड़े बंधन होवे मुक्त शब्द मन बसाई गुरमुख जिसनों आप करे सो होवै एक सस्यौले भलाए कहे नानक आप करता आपे हुकुम बुझाए सिमरत शास्त्र पुन पाप विचार दे दत्तै सार न जानी गुरु बाजौ दत्तै सार न जानी तेही गुणी संसार परम सुता सुत्या रहन बिहाणी गुर कृपा ते से जन जागे जिन हर मन वसे आ बोले अमृत बाणी कहे नानक सो तत पाए जिसनो आन दिन हर लिब लागे जागत रहन बयानी माता के उदर मैं व्रत पाल करे सो क मनो वसारी है मनो के वसारी है बुढ़दाता जे अगर मैं आहार पहुंचावे ओ सुनो कह पौन सके जिसनो अपनी लिब लावे अपनी लिब आपे लाए गुरमुख सदा संभाली है कहे नानक बुढ़दाता सो क मनो वसारी है जैसी अग्न उदर में है तैसी बाहर माया माया अग्न सभी को जे ही करते खेल रचाया जा तिस पाणा तमया परवार भला पाया लेप छुड़की लगी तृष्णा माया अमर वरदाया ए माया जितर विसरै मोह बजै पाउ दूजा लाया कहे नानक गुर प्रसादी जिना लग लागी तिनी विचे माया पाया हार आप मुल कहे मुल न पाया जाई मुल न पाया जाई किसे बिटो रहे लोक बिल लाई ऐसा सतगुरु जी मिलाए तिसनो सिर सौंपिया विचों आप जाई जिस दा जीओ तिस मिल रहे हर वसे मन आई हर आप मुल कहे भगत ना के नानका जन हर पलै पाए हर रास मेरी मन बन जारा हर रास मेरी मन बन जारा सतगुरु दे रास जानी हर हर नत जपे जियो ला घटे दिहाड़ी ਇਹ ਧਨ ਤਿਨਾ ਮਿਲਿਆ ਜਿਨ ਹਰਿਆ ਪੇ ਪਾਣਾ ਕਹਿ ਨਾਨਕਾ ਰਾਸ ਮੇਰੀ ਮਨ ਹੂਆ ਬਣਜਾਰਾ ਇਹ ਰਸਨਾ ਤੁਮਾਨ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਈ ਪਿਆਸ ਨਾ ਜਾਏ ਉਰਤ ਕਿਤੈ ਜਿਚਰ ਹਰ ਰਸ ਭਲੇ ਨਾ ਪਾਏ ਹਰ ਰਸ ਪਾਏ ਭਲੇ ਪੀਆ ਹਰ ਰਸ ਬਹੁਣ ਨਾ ਤ੍ਰਿਸ਼ਨਾ ਲਾ ਗਏ ਆਏ ਇਹ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲੇ ਜਿਸ ਆਏ कहे नानक हो रंग रसा विसरे जा हर वसै मन आए ए शरीरा मेरिया हर तुम मैं जोत रखी दादू जग मैं आया हर जोत रखी तुद विच दादू जग मैं आया हर आपे माता आपे पिता जन जियो पाए जगत दिखाया गुर प्रसादी बुझिया ता जलत हुआ जलत नदरी आया कहे नानक सरेठ कामूद रचिया जोत राखी दादू जग मैं आया
मन जाओ भया प्रभागम सुनिया हर मंगल गाओ सखी ग्रह मंदिर बनिया हर गाओ मंगल ने सखी है सुख दुख ना व्यापै गुर चरण लागे दिन सुभागे अपना फिर जापै आन हत बाणी गुर शब्द जानी हर नाम हर रस भोगो गाय नानक प्रभाव मिलया करण कारण जोगो हे श्री राम मेरे आ इस जग मैं आए कहे क्या तुद कर्म कमाया के कर्म कमाया तुद श्री राजा तू जग मैं आया जिन हर तेरा रचन रचया सु हर मन ना बसाया गुर प्रसादी हर मन बसया पूर्व लिखया पाया कहे नानक शरीर परवान होवा जिन सतगुर स्यों चित लाया ए नेत्रो मेरे हो हर तुम जो तरी हर बिन वरण देखो कोई हर बिन वरण देखो कोई नदरी हर नयालिया यह व्यस्त संसार तुम देख दे हर का रूप है हर रूप नदरी आया गुर प्रसादी बुझे आ जा वेखा हर कहे हर

ਇੱਕ ਨਾ ਦਸਵਾਂ ਦੁਆਰ ਦਿਖਾਇਆ ਕਹੇ ਅਨੇਕ ਰੂਪ ਨਾਉ ਨਵਨਿਧ ਦਿਸਦਾ ਅੰਤ ਨ ਜਾਈ ਪਾਇਆ ਕਹੇ ਨਾਨਕ ਹਰ ਪਿਆਰੇ ਜੀਉ ਗੁਫਾ ਅੰਦਰ ਰੱਖ ਕਹਿ ਵਾਜਾ ਪਵਣ ਮਜਾਇਆ ਇਹ ਸਾਚਾ ਸੁਹਿਲਾ ਸਾਚਾ ਕਰ ਗਾ ਬਹੁ ਗਾਉ ਤ ਸੁਹਿਲਾ ਕਰ ਸਾਚਾ ਜਿੱਥੇ ਸਦਾ ਸਚ ਧਿਆਵੇ ਸਚੁ ਧਿਆਵਹੇ ਜਾਂ ਤੁਧ ਪਾਵਹੇ ਗੁਰਮੁਖ ਜਨਾ ਬੁਝਾਵਹੇ ਇਹ ਸੱਚ ਸੁਭਨਾ ਕਾ ਖਸਮ ਹੈ ਜਿਸ ਬਖਸ਼ਿ ਸੁਜਨ ਪਾਵੇ ਕਹੇ ਨਾਨਕ ਸੱਚ ਸੁਹਿਲਾ ਸਚੈ ਕਰ ਗਾਵਹੇ ਆਨੰਦ ਸੁਣੋ ਉਡ ਪਾਗੀ ਹੋ ਸਗਲੋਂ ਨੋਰਥ ਪੂਰੇ ਬਾਰ ਬ੍ਰਹਮ ਪ੍ਰਭਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤ

ते पुनीत कहते पवित सतगुर रहया पर पूरे

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤਨ ਪੈਰ ਦਾਸ ਜੀਓ ਪਿੰਡ ਸਾਹਿਬ ਸ੍ਰੀ ਦਾਸ ਤੁਮ ਮਾਤ ਪਿਤਾ ਹਮਦਾਰ ਸ੍ਰੀ ਤੁਮਰੀ ਕਿਰਪਾ ਮੈਂ
1: ਸਾਹਿਬ ਜੀ ਨੂੰ ਸਤਿ ਸ਼੍ਰੀ ਅਕਾਲ।

सही कह रहे हैं।

ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ

ਹਉ ਕੁਰਬਾਨਾ ਜਾਉ ਮਿਹਰਬਾਨਾ, ਹਉ ਕੁਰਬਾਨਾ ਜਾਉ, ਹਉ ਕੁਰਬਾਨਾ ਜਾਉ ਤਨਾ ਕਹਿ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਨਾ ਕਹਿ ਹਉ ਸਦ ਕੁਰਬਾਨਾ ਜਾਉ ਰਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ, ਸਤਿਨਾਮ।

0: केलबोधी रंगीली धरती दे वसनीक स्रोतियो, तुसी ये प्रोग्राम FM रेडियो CISK 94.3 तो सुन रहे हो। ए प्रोग्राम गुरुद्वारा साहिब वैष्णव सिंह सवा विलियम स्लिप तो प्रसारित किया जा रहा है। उम्मीद रखते हाँ कि इस प्रोग्राम नु होर भी खोज भरपूर बनाने लई तुसी सानू सुझाव दिंदे रहोगे।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਨਾਨਕ ਤੋਂ ਮੁਖ ਮੰਤਰ ਪਾਏ ਜੁਜ ਮਹਿ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮਹਿ ਰੰਗ ਕੀਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ। ਆਦਿ ਗੁਰੇ ਨਮਹ, ਜੁਗਾਦਿ ਗੁਰੇ ਨਮਹ, ਸਤਿਗੁਰ ਏ ਨਮਹ, ਸ੍ਰੀ ਗੁਰਦੇਵ ਏ ਨਮਹ। ਅਸਤਪਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਹਿ ਮਿਟਾਵੋ। ਸਿਮਰੋ ਜਾਸ ਵਿਸੰਭਰ ਏਕੈ, ਨਾਮ ਜਪਤ ਅਗੰਤ ਅਨੇਕੈ। ਵੇਦ ਪੁਰਾਣ ਸਿਮਰਤ ਸੁਧਾਕਰ, ਕੀਨੇ ਰਾਮ ਨਾਮ ਇਕਾਖਰ। ਕਿਨਕਾ ਇਕ ਜਿਸ ਜੀਵ ਸਾਵੈ, ਤਾਂ ਕੀ ਮਹਿ ਮੰਗਨੀ ਨ ਆਵੈ। ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਕੁਨ ਸੰਗ ਮੋਹਿ ਉਧਾਰੋ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਿਨਾ ਕੈ ਮਨ ਵਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨ ਬਸੈ, ਪ੍ਰਭ ਕੈ ਸਿਮਰਨ ਦੂਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਤਰੈ। ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅੰਜਨ ਜਾਗੈ। ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕੈ ਸਿਮਰਨ ਸਾਧ ਕੈ ਸੰਗ, ਸਰਵਨ ਧਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸਨਾਮੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ। ਪ੍ਰਭ ਕੈ ਸਿਮਰਨ ਹੋਇ ਸੁਫਲਾ, ਪ੍ਰਭ ਕੈ ਸਿਮਰਨ ਸੁਫਲ ਫਲਾ। ਸੇ ਸਿਮਰਹਿ ਜਿਨ ਆਪ ਸਿਮਰਾਏ, ਨਾਨਕ ਤਾਂ ਕੈ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਊਚਾ, ਪ੍ਰਭ ਕੈ ਸਿਮਰਨ ਉਧਰੇ ਮੂਚਾ। ਪ੍ਰਭ ਕੈ ਸਿਮਰਨ ਕ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕਿਛ ਸੁਝੈ। ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਹੇ ਸਮਾਏ। ਪ੍ਰਭ ਜੀ ਬਸੈ ਸਾਧ ਕੀ ਰਚਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰਹਿ ਸੇ ਧਨਵੰਤੇ, ਪ੍ਰਭ ਕੋ ਸਿਮਰਹਿ ਸੇ ਪਤਵੰਤੇ। ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰਹਿ ਸੇ ਬੇਮੋਹਤਾਜੇ, ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰਹਿ ਸੇ ਸੁਖਵਾਸੀ, ਪ੍ਰਭ ਕੋ ਸਿਮਰਹਿ ਸਦਾ ਅਵਿਨਾਸੀ। ਸਿਮਰਨ ਤੇ ਲਾਗੇ ਜਨ ਆਪ ਦਿਆਲਾ, ਨਾਨਕ ਜਨ ਕੇ ਮੰਗਰ ਵਾਲਾ। ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰਹਿ ਤਿਨ ਸਦ ਬਲਿਹਾਰੀ। ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰਹਿ ਤਿਨ ਸੂਖ ਬਿਹਾਵੈ। ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰਹਿ ਤਿਨ ਅੰਗ ਕਨੇਰੇ, ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ। ਸੰਤ ਕਿਰਪਾ ਤੇ ਅਨਗਨ ਜਾਗ, ਨਾਨਕ ਸਿਮਰਨ ਪੂਰੇ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਭੂ ਨਾ ਝੂਰੇ। ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ। ਪ੍ਰਭ ਕੈ ਸਿਮਰਨ ਨੇਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ। ਪ੍ਰਭ ਕੈ ਸਿਮਰਨ ਅਨਹਦ ਝੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਸਿਮਰਹਿ ਸੇਜਨ ਜਿਨ ਕੋ ਪ੍ਰਭ ਮਇਆ, ਨਾਨਕ ਜਨ ਜਨ ਸਰਣੀ ਪਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ। ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚੌਂ ਕੁੰਟ ਜਾਤੇ। ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀਓ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ। ਦੀਨ ਦਰਦ ਦੁੱਖ ਭੰਜਨਾ, ਘਟ ਘਟ ਨਾਥ ਅਨਾਥ। ਸਰਣ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਅਸਤਪਦੀ ਜੈ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਜੈ ਮਹਾ ਭਿਆਨ ਦੂਤ ਜਮ ਦਲੈ, ਤਹਿ ਕੇਵਲ ਨਾਮ ਸੰਗ ਤੇਰਾ ਚਲੈ। ਜਹ ਮੁਸ਼ਕਲ ਹੋਵੈ ਅਤ ਭਾਰੀ, ਹਰ ਕੋ ਨਾਮ ਖਿਨ ਮਾਹਿ ਉਧਾਰੀ। ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵਹੁ ਸੂਖ ਘਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਖ ਕਰੋੜੀ ਬੰਧਨ ਪਰੈ, ਹਰ ਕਾ ਨਾਮ ਜਪਤ ਨਿਸਤਰੈ। ਅਨਕ ਮਾਇਆ ਰੰਗ ਤਿਖ ਨਾ ਬੁਝਾਵੈ, ਹਰ ਕਾ ਨਾਮ ਜਪਤ ਆਗਾਵੈ। ਜਿਹ ਮਾਰਗ ਇਹ ਜਾਤ ਅਕੇਲਾ, ਤਹਿ ਹਰ ਨਾਮ ਸੰਗ ਹੋਤ ਸੁਹੇਲਾ। ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ। ਝੂਠਤ ਨਹੀਂ ਕੋਟ ਲੱਖ ਵਾਹੀ, ਨਾਮ ਜਪਤ ਤਹਿ ਪਾਰ ਭਰਾਹੀ।
अनक बिगन जह आय संघार है, हर का नाम तत्काल उधार है। अनक जोन जन्म मर जाम, नाम जपत पावे विश्राम। हौ मेला मलकब हुन धोवे, हर का नाम कोट पाप खोवे। ऐसा नाम जपहु मन रंग, नानक पाइय साध कै संग। जिह मार्ग के गने जाहि न कोसा, हर का नाम ऊहा संग तोसा। जह पैंडै महा अंधक भारा, हर का नाम संग उजियारा। जहां पंथ तेरा कोना सुजानू, हर का नाम तह नाल पछानू। जह महा भयान तप बहु काम, तह हर के नाम के तुम ऊपर शाम। जहां त्रखा मन तुझ आकर्ख है, तह नानक हर हर अमृत बरख है। भगत जना की बरतन नाम, संत जना कै मन विश्राम। हर का नाम दास की ओट, हर कै नाम उदरे जन कोट। हर जस करत संत दिन रात, हर हर औकद साध कुमात। हर जन कै हर नाम निधान, पार ब्रह्म जन की नो दान। मन तन रंगर ते रंग एक, नानक जन कै बिरत विवेक। हर का नाम जन को मुक्त जुगत, हर का नाम जन को त्रिपत भुगत। हर का नाम जन का रूप रंग, हर नाम जपत कब परे न भंग। हर का नाम जन की वडियाई, हर का नाम जन शोभा पाई। हर का नाम जन को भोग जोग, हर नाम जपत कछ नाहे वियोग। जन राता हर नाम की सेवा, नानक पूजै हर हर देवा। हर हर जन कै मालिक दीना, हर धन जन को आप प्रभ दीना। हर हर जन कै ओट सतानी, हर प्रताप जन अग न जानी। ओत पोत जन हर रस राते, सुन समाध नाम रस माते। आठ पहर जन हर हर जपै, हर का भगत प्रगट नहीं छपै। हर की भगत मुक्त बहु करे, नानक जन संग केते करे। पार जात इह हर को नाम, काम तेन हर हर गुण गाम। सब ते उत्तम हर की कथा, नाम संत दर्द दुख लथा। नाम की महिमा संत रिद वसै, संत प्रताप दुर्द सब नसै। संत का संग विड भागी पाईऐ, संत की सेवा नाम ते आईऐ। नाम तुल कछ अवर न होए, नानक गुरमुख नाम पावै जन कोए। श्लोक बहु शास्त्र बहु स्मृति, पेखे सर्व तंडोल। पूज सनाहि हर हरे, नानक नाम अमोल। अष्टपदी जाप ताप ज्ञान सब ध्यान, खट शास्त्र सिमृत विख्यान। योग अभ्यास कर्म धर्म करिया, सगल त्याग मन मध्य करिया। अनक प्रकार किए बहु जतना, पुण्य दान हो में बहु रतना। शरीर कटाए हो मैं कर राती, वर्त नेम कर बहु पाती। नहीं तुल राम नाम विचार, नानक गुरमुख नाम जपिय एक बार। नौ खंड पृथ्वी फिरे चिर जीवै, महा उदास पीसर थीवै। अगन माहे होमत प्राण, कनक असव है वर भूम दान। न्योली कर्म कर बहु आसन, जैन मार्ग संयम अत साधन। निमख निमख कर शरीर कटावै, तौ कि होमै मैल न जावै। हर के नाम समसर कछ नाहे, नानक गुरमुख नाम जपत दत पाहे। मन कामना तीर्थ देह छुटै, गर्भ गुमान न मन ते हुटै। सोच करै दिन अर रात, मन की मैल न तन ते जात। इस देही को बहु साधना करै, मन ते कभू न बिखिया टरै। जल धोवै बहु देह अनीत, शुद्ध कहाँ होय कच्ची पीत। मन हर के नाम की महिमा ऊच, नानक नाम उधरे पतत बहमूच। बहुत स्याणप जमका पौ व्यापै, अनक जतन कर कृष्ण ना त्रापै। देख अनेक अगन नहीं बुझै, कोट अपाव दरगह नहीं सिझै। झूठ सनाही ऊह पयाल, मोहे व्यापै माया जाल। अवर करतूत सगली जमडानै, गोविंद भजन बिन तिल नहीं मानै। हर का नाम जप दुख जाए, नानक बोलै सहज सुभाए। चार पदार्थ देखो मांगै, साध जना की सेवा लागै। जेको अपना दुख मिटावै, हर हर नाम हृदय सद गावै। जेको अपनी शोभा लोरै, साध संग ए होमै छोरै। जेको जन्म मरण ते डरै, साध जना की सरणी परै। जिस जन को प्रभ दर्श प्यासा, नानक ताकै बल बल जासा। सगल पुरख मह पुरख प्रधान, साध संग जाका मिटै अभिमान। आपस कौ जो जाने नीचा, सो गनिय सब ते ऊंचा।
ਜਾਂ ਕਾ ਮਨ ਹੋਏ ਸਗਲ ਕੀਰੀਨਾ, ਹਰ ਹਰ ਨਾਮ ਤਿੰਨ ਘੱਟ ਘੱਟ ਚੀਨਾ, ਮਨ ਆਪਣੇ ਤੇ ਬੁਰਾ ਮਿਟਾਨਾ, ਦੇਖੈ ਸਗਲ ਸ੍ਰਿਸ਼ਟ ਸਾਜਨਾ, ਸੁਖ ਦੁਖ ਜਨ ਸਮਦ੍ਰਿਸ਼ਟੇਤਾ, ਨਾਨਕ ਪਾਪ ਪੁੰਨ ਨਹੀਂ ਲੇਪਾ, ਨਿਰਧਨ ਕਉ ਧਨ ਤੇਰੋ ਨਾਉ, ਮਿਥਾਵੇ ਕਉ ਨਾਉ ਤੇਰਾ ਥਾਉ, ਨਿਮਾਨੇ ਕਉ ਪ੍ਰਭ ਤੇਰੋ ਮਾਨ, ਸਗਲ ਘਟਾ ਕਉ ਦੇਵ ਹੋ ਦਾਨ, ਕਰਨ ਕਰਾਵਨ ਹਰ ਸੁਆਮੀ, ਸਗਲ ਘਟਾ ਕੇ ਅੰਤਰ ਜਾਮੀ, ਆਪਣੀ ਗਤ ਮਿਤ ਜਾਣੋ ਆਪੇ, ਆਪਣ ਸੰਗ ਆਪ ਪ੍ਰਭ ਰਾਤੇ, ਤੁਮਰੀ ਉਸਤਤ ਤੁਮ ਤੇ ਹੋਏ, ਨਾਨਕ ਅਵਰ ਨ ਜਾਣ ਸੁਖੋਏ, ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮਹਿ ਉੱਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਮਹਿ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ, ਸਗਲ ਬਾਣੀ ਮਹਿ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਨ ਬਖਾਨੀ, ਸਗਲ ਥਾਨ ਤੇ ਉਹ ਉੱਤਮ ਥਾਨ, ਨਾਨਕ ਜੇ ਘਟ ਵਸੈ ਹਰ ਨਾਮ। ਸਲੋਕ ਨਿਰਗੁਣ ਸੋ ਪ੍ਰਭ ਸਦਾ ਸਮਾਲ, ਜਿਨ ਕੀ ਆਤਿਖ ਚੀਤ ਰੱਖ, ਨਾਨਕ ਨਿਭ ਹੀ ਨਾਲ। ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸੀ ਗਾਰਿਆ, ਗਰਭ ਅਗਨ ਮਹਿ ਜਿਨਹਿ ਉਬਾਰਿਆ, ਬਾਰ ਵਿਵਸਥਾ ਤੁਝੇ ਪਿਆਰੈ ਦੂਧ, ਭਰ ਜੋਵਨ ਭੋਜਨ ਸੁਖ ਸੂਧ, ਬਿਰਧ ਭਇਆ ਉਪਰ ਸਾਖ ਸੈਨ, ਮੁਖ ਅਪਿਆਉ ਬੈਠ ਕਉ ਦੈਨ, ਇਹ ਨਿਰਗੁਣ ਗੁਣ ਕਛੂ ਨਾ ਬੁਝੈ, ਬਖਸ ਲੇਹੋ ਤਉ ਨਾਨਕ ਸੀਝੈ, ਜੇ ਪ੍ਰਸਾਦ ਧਰ ਉਪਰ ਸੁਖ ਵਸੈ, ਸੁਤ ਭਰਾਤ ਮੀਤ ਬਣਤਾ ਸੰਗ ਹਸੈ, ਜੇ ਪ੍ਰਸਾਦ ਪੀਵੇ ਸੀਤਲ ਜਲਾ, ਸੁਖਦਾਈ ਪਵਨ ਪਾਕ ਅਮੁੱਲਾ, ਜੇ ਪ੍ਰਸਾਦ ਭੋਗ ਹੈ ਸਭ ਰਸਾ, ਸਗਲ ਸਮਗਰੀ ਸੰਗ ਸਾਥ ਵਸਾ, ਦੀਨੇ ਹਸਤ ਪਾਵ ਕਰਨ ਨੇਤਰ ਰਸਨਾ, ਤਿਸੈ ਤਿਆਗ ਅਵਰ ਸੰਗ ਰਚਨਾ, ਐਸੇ ਦੋਖ ਮੂੜ ਅੰਧ ਵਿਆਪੇ, ਨਾਨਕ ਕਾਢ ਲਿਓ ਪ੍ਰਭ ਆਪੇ, ਆਦ ਅੰਤ ਜੋ ਰਖਨਹਾਰ, ਤਿਸ ਤਿਉ ਪ੍ਰੀਤ ਨਾ ਕਰੈ ਗਵਾਰ, ਜਾਂ ਕੀ ਸੇਵਾ ਨਵ ਨਿੰਦ ਪਾਵੈ, ਤਾਂ ਸਿਉ ਮੂੜਾ ਮਨ ਨਹੀਂ ਲਾਵੈ, ਜੋ ਠਾਕੁਰ ਸਦ ਸਦਾ ਹਜੂਰੇ, ਤਾਂ ਕੋ ਅੰਧਾ ਜਾਣ ਤਦੂਰੇ, ਜਾਂ ਕੀ ਟਹਿਲ ਪਾਵੈ ਦਰਗਹਿਮਾਨ, ਤਿਸੈ ਵਿਸਾਰੈ ਮੁਗਦ ਅਜਾਨ, ਸਦਾ ਸਦਾ ਇਹ ਭੁੱਲਨਹਾਰ, ਨਾਨਕ ਰਾਖਨ ਹਾਰ ਅਪਾਰ, ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ, ਜੋ ਛੱਡਣਾ ਸੋ ਅਸਥਿਰ ਕਰਮਾਨੈ, ਜੋ ਹੋਵਨ ਸੋ ਦੂਰ ਪਰਾਨੈ, ਛੋੜ ਜਾਏ ਤਿਸਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ, ਚੰਦਨ ਲੇਪ ਉਤਾਰੈ ਧੋਏ, ਗਰਦਵ ਪ੍ਰੀਤ ਭਸਮ ਸੰਗ ਹੋਏ, ਅੰਧਕੂਪ ਮਹਿ ਪਤਤ ਬਿਕਰਾਲ, ਨਾਨਕ ਕਾਢ ਲਿਓ ਪ੍ਰਭ ਦਿਆਲ, ਕਰਤੂਤ ਪਸੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ, ਬਾਹਰ ਭੇਖ ਅੰਤਰ ਮਲ ਮਾਇਆ, ਸ਼ਬਦ ਨਾਹੀਂ ਕਛ ਕਰੈ ਛਪਾਇਆ, ਬਾਹਰ ਗਿਆਨ ਧਿਆਨ ਇਸਨਾਨ, ਅੰਤਰ ਵਿਆਪੈ ਲੋਭ ਸੁਆਨ, ਅੰਤਰ ਅਗਨ ਬਾਹਰ ਤਨ ਸੁਆਹ, ਗਲ ਪਾਥਰ ਕੈਸੇ ਤਰੈ ਅਥਾਹ, ਜਾ ਕੈ ਅੰਤਰ ਬਸੈ ਪ੍ਰਭ ਆਪ, ਨਾਨਕ ਤੇ ਜਨ ਸਹਿਜ ਸਮਾਤ, ਸੁਨ ਅੰਧਾ ਕੈਸੇ ਮਾਰਗ ਪਾਵੈ, ਕਰਗਹਿ ਲੇਹੋ ਓੜ ਨਿਭਾਵੈ, ਕਹਾਂ ਬੁਝਾਰਤ ਬੁਝੈ ਡੋਰਾ, ਨਿਸ ਕਹੀਐ ਤਉ ਸਮਝੈ ਭੋਰਾ, ਕਹਾਂ ਬਿਸਨ ਪਦ ਗਾਵੈ ਗੁੰਗ, ਜਤਨ ਕਰੈ ਤਉ ਕੀ ਸੁਰ ਭੰਗ, ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋਤ ਊਹਾਂ ਉਸ ਗਵਨ, ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ, ਸੰਗ ਸਹਾਈ ਸੁਆਵੈ ਨ ਚੀਤ, ਜੋ ਬੈਰਾਈ ਤਾ ਸੋ ਪ੍ਰੀਤ, ਬਲੂਆ ਕੇ ਗ੍ਰਹਿ ਭੀਤਰ ਵਸੈ, ਅਨੰਦ ਕੇਲ ਮਾਇਆ ਰੰਗ ਰਸੈ, ਦ੍ਰਿੜ ਕਰਮਾ ਨੈ ਮਨਹਿ ਪ੍ਰਤੀਤ, ਕਾਲ ਨ ਆਵੈ ਮੂੜੇ ਚੀਤ, ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾਂ ਲੋਭ ਧਰੋਹ, ਆਹੋ ਜੁਗਤ ਬਿਹਾਨੀ ਕਈ ਜਨਮ, ਨਾਨਕ ਰਾਖ ਲਿਓ ਆਪਣ ਕਰ ਕਰਮ, ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮਹਿਸੂਬ ਕਨੇਰੇ, ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ, ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਸਲੋਕ ਦੇਨਹਾਰ ਪ੍ਰਭ ਛੋੜ ਕੈ ਲਾਗੈ ਅਣ ਸੁਆਏ, ਨਾਨਕ ਕਹੋ ਨਾ ਸੀ ਜਏ,
बिन नावै पत जाए अष्टपदी दस वस्तु ले पाछै पावै एक बस्त कारण विखोट गवावै एक भी न दे दस भी हिर ले तौ मऊड़ा कहो कहाँ करे जिस ठाकर स्यो नाही चारा ताको कीजै सद नमस्कार जा कै मन लागा प्रभ मीठा सर्व सुख ताहू मन बूठा जिस जन अपना हुक्म मनाया सर्व थोक नानक पिन पाया अगणत साहो अपनी दे रास खात पीत बरत अनंद उलास अपनी अमान कछ बहुर साहो ले अज्ञानी मन रोस करे अपनी प्रतीत आप ही खोवे बहुर उसका विश्वास न होए जिसकी वस्तु तिस आज्ञा रखे प्रभु की आज्ञा मन मत है उससे टोगन करे निहाल नानक साहिब सदा दयाल अनक भांत माया के हेत सर पर होवत जान अनेत बिरख की छाया स्यों रंग लावै ओ बिनसै ओह मन पछतावै जो दिसै सो चल नहार लप्त रहो तह अंध अंधार बटाओ स्यों जो लावै नेह ताको हासन आवै केह मन हर के नाम की प्रीत सुखदाई कर कृपा नानक आप ले लाई मिथ्या तन धन कुटुंब सुभाया मिथ्या होमै ममता माया मिथ्या राज जोगन धन माल मिथ्या काम क्रोध विकराल मिथ्या रथ हस्ती अश्व वस्त्रा मिथ्या रंग संग माया पेखास्ता मिथ्या त्रो मोह अभिमान मिथ्या आपस ऊपर करत गुमान अस्त्र भगत साध की शरण नानक जप जप जीवै हर के चरण मिथ्या श्रवण पर निंदा सुनह मिथ्या हस्त पर दर्द कोहर है मिथ्या नेत्र एकत पर त्रय रूपाद मिथ्या रसना भोजन अनुस्वाद मिथ्या चरण पर बकार को ताव है मिथ्या मन पर लोग लुभाव है मिथ्या तन नहीं पर उपकारा मिथ्या बास लेख विकारा बिन बुझे मिथ्या सब भय सफल देह नानक हर हर नाम लय बिरथी साकत की आर जा साच बिना कह होवत सूचा बिरथा नाम बिना तन अंध मुख आवत्ता कह दुर्गंध बिन सिमरन दिन रैन बिरथा बिहाए मेघ बिना जो खेती जाए गोविंद भजन बिन बिरथे सब काम जो कृपन के निरात दाम धन धन ते जन जे कट बस्यो हर नाओ नानक ताकै बल बल जाओ रहत अवर कछ अवर कमावत मन नहीं प्रीत मुखो गंड लावत जानन हार प्रभु प्रवीन बाहर भेख न काहू तीन अवर उपदेश आप न करै आवत जावत जन्मै मरै जिस कह अंतर बसै निरंकार तिसकी सीख करै संसार जो तुम भाने तिन प्रभ जाता नानक उन जन चरण पराता करो बेनती पार ब्रह्म सब जाने अपना किया आप है माने आप है आप करत ने बेरा किसै दूर जनावत किसै बुझावत नेरा उपाव स्यानप सगल ते रहत सब कछ जान आत्म की रहत जिस भावै तिस लय लड़ लाए थान समंदर रहया समाय सो सेवक जिस कृपा करे निमक निमक जप नान।

ਧਿਆਵੇ ਹੈ। ਨਾਨਕ ਕਰਤੇ ਕਾ ਅੰਤ ਨ ਪਾਵੇ। ਕਈ ਕੋਟ ਭਏ ਅਭਿਮਾਨੀ, ਕਈ ਕੋਟ ਅੰਧ ਅਗਿਆਨੀ, ਕਈ ਕੋਟ ਕਿਰਤਨ ਕਠੋਰ, ਕਈ ਕੋਟ ਅਭੇਗਾਤਮਨ ਕੋਰ, ਕਈ ਕੋਟ ਪਰਦਰਭ ਕਹਿ ਰਹੇ, ਕਈ ਕੋਟ ਪਰਦੁਖ ਨਾ ਕਰੇ, ਕਈ ਕੋਟ ਮਾਇਆ ਸ਼ਰਮ ਮਾਹੇ, ਕਈ ਕੋਟ ਪਰਦੇਸ ਭਰਮਾਹੇ। ਜਿਤ ਤਿਤ ਲਾਭ ਹੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ। ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਖੀ ਸਰਬ ਉਪਾਏ, ਕਈ ਕੋਟ ਪਾਥਰ ਬਿਰਖ ਨਿਪਜਾਏ, ਕਈ ਕੋਟ ਪਵਨ ਪਾਣੀ ਬਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸਿਰ ਸੂਰ ਨਛੱਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਛੱਤਰ। ਸਗਲ ਸਮੱਗਰੀ ਆਪਣੇ ਸੂਤ ਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ। ਕਈ ਕੋਟ ਰਾਜਸ ਤਾਮਸ ਸਾਤਕ, ਕਈ ਕੋਟ ਵੇਦ ਪੁਰਾਣ ਸਿਮਰਤ ਅਰਸਾਸਤ, ਕਈ ਕੋਟ ਕੀਏ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਗਾਰ ਜੰਤ, ਕਈ ਕੋਟ ਕੀਏ ਚਰਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ, ਕਈ ਕੋਟ ਜਗ ਕਿਨਰ ਪਿਸਾਚ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ। ਸਭ ਤੇ ਨੇਰਾ ਸਭ ਹੁੰਤੇ ਦੂਰ, ਨਾਨਕ ਆਪ ਅਲਿਪਤ ਰਹਿਆ ਭਰਪੂਰ। ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮ ਹੈ ਜੀਵ ਹੈ ਮਰੇ, ਕਈ ਕੋਟ ਬੋਜੋਨੀ ਫਿਰੇ, ਕਈ ਕੋਟ ਬੈਠ ਤਹੀ ਖਾਏ, ਕਈ ਕੋਟ ਕਾਲੇ ਥੱਕ ਪਾਏ, ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮਹਿ ਚਿੰਤ। ਜੈ ਜੈ ਭਾਣਾ ਤਹਿ ਤਹਿ ਰਾਖੇ, ਨਾਨਕ ਸਭ ਕਿਛ ਪ੍ਰਭ ਕੈ ਹਾਥੇ। ਕਈ ਕੋਟ ਭਏ ਬੈਰਾਗੀ, ਰਾਮ ਨਾਮ ਸੰਗਤਿਨ ਨਿਵਲਾਗੀ, ਕਈ ਕੋਟ ਪ੍ਰਭ ਕੋ ਖੋਜਨ ਤੇ, ਆਤਮ ਮਹਿ ਪਾਰ ਬ੍ਰਹਮ ਲਾਂਤੇ। ਕਈ ਕੋਟ ਦਰਸ਼ਨ ਪ੍ਰਭ ਪਿਆਸ, ਤਿਨ ਕੋ ਮਿਲਿਓ ਪ੍ਰਭ ਅਗਨਾਸ, ਕਈ ਕੋਟ ਮੰਗ ਹੈ ਸਤਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ। ਜਿਨ ਕੋ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ। ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ਼ ਬ੍ਰਹਮੰਡ, ਕਈ ਕੋਟ ਹੋਏ ਅਵਤਾਰ, ਕਈ ਜੋਤ ਕੀਨੋ ਵਿਸਥਾਰ, ਕਈ ਵਾਰ ਪਸਰੇ ਉਪਾਸਾਰ, ਸਦਾ ਸਦਾ ਇੱਕ ਏਕੰਕਾਰ। ਕਈ ਕੋਟ ਕੀਨੇ ਬਹੁ ਭਾਤ, ਪ੍ਰਭ ਤੇ ਹੋਏ ਪ੍ਰਭ ਮਹਿ ਸਮਾਤ, ਤਾਂ ਕਾ ਅੰਤ ਨਾ ਜਾਣੈ ਕੋਇ, ਆਪੇ ਆਪ ਨਾਨਕ ਪ੍ਰਭ ਸੋਏ। ਕਈ ਕੋਟ

ਨਾਨਕ ਦੁਖ ਭਰਮ ਭਉ ਜਾਏ ਅਸਪਦੀ ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨ ਦੇਵਨ ਕੋ ਏਕੈ ਭਗਵਾਨ ਜਿਸ ਕੈ ਦੀਏ ਰਹਿ ਅਘਾਏ ਬਹੁਰਨਾ ਤ੍ਰਿਸ਼ਨਾ ਲਾਗੈ ਆਏ ਮਾਰੈ ਰਾਖੈ ਏਕੋ ਆਪ ਮਾਨੁਖ ਕਹਿ ਕਿਛੁ ਨਾਹੀ ਹਾਥ ਤਿਸਕਾ ਹੁਕਮ ਬੂਝ ਸੁਖ ਹੋਏ ਤਿਸਕਾ ਨਾਮ ਰਖ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨ ਲਾਗੈ ਕੋਈ ਉਸਤਤ ਮਨ ਮਹਿ ਕਰ ਨਿਰੰਕਾਰ ਕਰਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲਿਹ ਜੀਓ ਨੈਨੋ ਪੇਕ ਠਾਕੁਰ ਕਾ ਰੰਗ ਸਾਧ ਸੰਗ ਬਿਨ ਸਹਿ ਸਭ ਸੰਗ ਚਰਨ ਚਲੋ ਮਾਰਗ ਗੋਬਿੰਦ ਮਿਠੈ ਪਾਪ ਜਪਿਐ ਹਰ ਬਿੰਦ ਕਰ ਹਰ ਕਰਮ ਸਰਵਣ ਹਰ ਕਥਾ ਹਰ ਦਰਗਹਿ ਨਾਨਕ ਉਜਲ ਮਥਾ ਬਡ ਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੈ ਵਿਚਾਰ ਸੇ ਧਨਵੰਤ ਗਨੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਨ ਹੋ ਤੇ ਸੁਖੀ ਏਕੋ ਏਕ ਏਕ ਪਛਾਣੈ ਇਤ ਉਤ ਕੀ ਉਹ ਸੋ ਜੀ ਜਾਣੈ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨਹਿ ਨਿਰੰਜਨ ਜਾਣਿਆ ਗੁਰ ਪ੍ਰਸਾਦ ਆਪਨ ਆਪ ਸੁਝੈ ਤਿਸਕੀ ਜਾਣੋ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰ ਜਨ ਰਹਿਤ ਅਨਦਿਨ ਕੀਰਤਨ ਕੇਵਲ ਬਖਿਆਨ ਗ੍ਰਿਸਤ ਮਹਿ ਸੋਈ ਨਿਰਬਾਨ ਏਕ ਉਪਰ ਜਿਸ ਜਨ ਕੀ ਆਸਾ ਤਿਸਕੀ ਕਟੀਐ ਜਨ ਕੀ ਪਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸਹਿ ਨ ਲਾਗਹਿ ਦੁਖ ਜਿਸ ਕੋ ਹਰ ਪ੍ਰਭ ਮਨ ਚਿਤ ਆਵੈ ਸੋ ਸੰਤ ਹੋਇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਹੋ ਕਿਸ ਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟ ਆਇਆ ਆਪਣੇ ਕਾਰਜ ਮਹਿ ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰਪ੍ਰਸਾਦ ਤਤ ਸਭ ਬੁਝਿਆ ਜਬ ਦੇਖੋ ਤਬ ਸਭ ਕੁਛ ਮੂਲ ਨਾਨਕ ਸੋ ਸੂਖਮ ਸੋਈ ਅਸਤੂਲ ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਨ ਚਲਿਤ ਆਪ ਹੀ ਕਰੈ ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਤ ਥਾਪ ਉਥਾਪ ਅਵਨਾਸੀ ਨਾਹੀ ਕਿਛ ਖੰਡ ਧਾਰਨ ਧਾਰ ਰਹਿਓ ਬ੍ਰਹਮੰਡ ਅਲਖ ਅਭੇਵ ਪੁਰਖ ਪ੍ਰਤਾਪ ਆਪ ਜਪਾਏ ਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੁਭਾਵੰਤ ਸਗਲ ਸੰਸਾਰ ਉਧਰੈ ਤਨਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮਿਲੇ ਕਿਰਪਾ ਗੁਰ ਕਾ ਸ਼ਬਦ ਜਬ ਭਏ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰੇ ਵੱਡ ਭਾਗੈ ਨਾਮ ਜਪਤ ਪਾਵਹਿ ਬਿਸਰਾਮ ਨਾਨਕ ਤਿਨ ਪੁਰਖ ਕਉ ਉੱਤਮ ਕਰ ਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿਜ ਸੁਭਾਏ ਹੋਵੈ ਸੋ ਹੋਏ ਕਰਣੈ ਹਾਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਟ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਹੇ ਸਮਾਏ ਓਏ ਸੁਖ ਨਿਧਾਨ ਉਨਹੂੰ ਬਨਾਏ ਆਪਸ ਕਉ ਆਪ ਦੀਨੋ ਮਾਨ ਨਾਨਕ ਪ੍ਰਭ ਜਨ।

ਜਾਕੇ ਸਿਮਰਨ ਉਧਰੀਐ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗੰਢਨ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਅਵਿਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੂ ਨ ਹੋਏ ਜੇ ਸਭ ਪ੍ਰਾਣੀ ਲੋਚੈ ਕੋਏ ਜਿਸ ਬਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘੱਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਬੈ ਜਾਂ ਸਭ ਕਿਛ ਤਿਸਕਾ ਦੀਆ ਦਰਬੈ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿ ਕਹਾਵੈ ਜੇ ਕੋ ਹੋਏ ਬਹਿ ਦਾਤਾਰ ਤਿਸ ਦੇਨ ਹਾਰ ਜਾਂ ਲੈ ਗਾਵਾਰ ਜਿਸ ਗੁਰਪ੍ਰਸਾਦ ਧੂਟੈ ਹਾਂ ਰੋਗ ਨਾਨਕ ਸੋਜਨ ਸਦਾ ਅਰੋਗ ਜਿਉਂ ਮੰਦਰ ਕੋਠਾ ਮੈਂ ਥੰਮਣ ਤਿਉਂ ਗੁਰ ਕਾ ਸ਼ਬਦ ਮਨੈ ਅਸਥੰਮਣ ਜਿਉਂ ਪਾਖਾਣ ਨਾਵ ਚੜ੍ਹ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜਿਉਂ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜਿਉਂ ਮਹਾ ਉਦਿਆਨ ਮਹਿ ਮਾਰਗ ਪਾਵੈ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿੰਨ ਸੰਤਨ ਕੀ ਬਾਛੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇ ਵਨਹਾਰ ਅਵਰ ਤਿਆਗ ਤੂੰ ਤਿਸਹਿ ਚਿਤਾਰ ਜੋ ਕਿਛ ਕਰੈ ਸੋਈ ਸੁਖ ਮਾਨ ਭੂਲਾ ਕਾਹੇ ਫਿਰੈ ਆਜਾਨ ਕੌਣ ਬਸ ਆਈ ਤੇਰੇ ਸੰਗ ਲਪਤ ਰਹਿਓ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੀ ਨਾਨਕ ਪਤ ਸੇਤੀ ਘਰ ਜਾਹੇ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਅਭਿਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮਹਿ ਤੋਲ ਲਾਦ ਖੇਪ ਸੰਤਹਿ ਸੰਗ ਚਾਲ ਅਵਰ ਤਿਆਗ ਬਿਖਿਆ ਜੰਜਾਲ ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰਗਹਿ ਸੋਏ ਇਹ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾਂ ਕਹਿ ਸਦ ਬਲਿਹਾਰ ਹੈ ਚਰਨ ਸਾਧ ਕੇ ਧੋਏ ਧੋਏ ਪੀਓ ਆਤਮ ਸਾਧ ਕੋ ਆਪਣਾ ਜੀਓ ਸਾਧ ਕੀ ਧੂਰ ਕਰੋ ਇਸਨਾਨ ਸਾਧ ਉੱਪਰ ਜਾਈਐ ਕੁਰਬਾਨ ਸਾਧ ਸੇਵਾ ਵੱਡ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨਕ ਬਿਘਨ ਤੇ ਸਾਧੂ ਰੱਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਹੀ ਸੰਤਹਿ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕਉ ਜੀਵਾ ਲਨਹਾਰ ਭੁਖੇ ਕਉ ਦੇਵਤ ਆਧਾਰ ਸਰਬ ਨਿਧਾਨ ਜਾ ਕੇ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ ਸਭ ਕਿਛ ਤਿਸ ਕਾ ਉਹ ਕਰਨਾ ਜੋਗ ਤਿਸ ਬਿਨ ਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲ ਇਹ ਕਰਨੀ

ਨਾਨਕ ਸੋ ਜਨ ਸਚ ਸਮਾਤਾ। ਸਲੋਕ ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਹ ਗੁਣ ਤੇ ਪ੍ਰਭ ਭਿੰਨ, ਤਿਸਹਿ ਬੁਝਾਏ ਨਾਨਕਾ, ਜਿਸ ਹੋਵੇ ਸੋ ਪ੍ਰਸੰਨ। ਅਸਤਪਦੀ ਅਬਨਾਸੀ ਪ੍ਰਭ ਮਨ ਮਹਿ ਰਾਖ, ਮਾਨੁਖ ਕੀ ਤੂੰ ਪ੍ਰੀਤ ਤਿਆਗ, ਤਿਸ ਤੇ ਪਰੈ ਨਾਹੀ ਕਿਛ ਕੋਇ, ਸਰਬ ਨਿਰੰਤਰ ਏਕੋ ਸੋਏ, ਆਪੇ ਬਿਨਾ ਆਪੇ ਦਾਨਾ, ਗਹਿਰ ਗੰਭੀਰ ਗਹੀਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਰ ਗੋਵਿੰਦ, ਕਿਰਪਾਨ ਧਾਨ ਦਇਆਲ ਬਖਸੰਦ, ਸਾਜ ਤੇਰੇ ਕੀ ਚਰਨੀ ਪਾਓ, ਨਾਨਕ ਕਹਿ ਮਨ ਇਹ ਨਰਾਓ, ਮਨਸਾ ਪੂਰਨ ਸਰਨਾ ਜੋਗ, ਜੋ ਕਰ ਪਾਇਆ ਸੋਈ ਹੋਗ, ਹਰਨ ਭਰਨ ਜਾ ਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੈ ਹੋਰ, ਅਨੰਦ ਰੂਪ ਮੰਗਲ ਸਭ ਜਾ ਕੈ, ਸਰਬ ਥੋਕ ਸੁਨਿਆ ਹੈ ਘਰ ਤਾ ਕੈ, ਰਾਜ ਮਹਿ ਰਾਜ ਜੋਗ ਮਹਿ ਜੋਗੇ, ਤਪ ਮਹਿ ਤਪੀ ਸਰਗ੍ਰਸਤ ਮਹਿ ਭੋਗੇ, ਧਿਆਏ ਧਿਆਏ ਭਗਤੈ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ, ਜਾ ਕੇ ਲੀਲਾ ਕੀ ਨਿਤ ਨਾਹੇ, ਸਗਲ ਦੇਵ ਹਾਰੇ ਅਵਗਾਹੇ, ਪਿਤਾ ਕਾ ਜਨਮ ਕੇ ਜਾਣੈ ਪੂਤ, ਸਗਲ ਪੁਰੋਈ ਆਪਣੇ ਸੂਤ, ਸਮਤ ਗਿਆਨ ਧਿਆਨ ਜਿਨ ਦੇ

ਨਾਵੈ ਤੈਸਾ ਨਾਨਕ ਜਾਨ। ਨਾਨਾ ਰੂਪ ਨਾਨਾ ਜਾਕੇ ਰੰਗ, ਨਾਨਾ ਭੇਖ ਕਰਹਿ ਇਕ ਰੰਗ, ਨਾਨਾ ਬਿਦ ਕੀਨੋ ਵਿਸਥਾਰ, ਪ੍ਰਭ ਅਵਿਨਾਸੀ ਏਕ ਅੰਕਾਰ। ਨਾਨਾ ਚਲ ਕਰੇ ਕਿਨ ਮਾਹੇ, ਪੂਰ ਰਹੇ ਹੋ ਪੂਰਨ ਸਭ ਠਾਏ, ਨਾਨਾ ਬਿਦ ਕਰ ਬੰਤ ਬਣਾਏ, ਆਪਣੀ ਕੀਮਤ ਆਪੇ ਪਾਏ, ਸਭ ਘਟ ਤਿਸਕੇ ਸਭ ਤਿਸਕੇ ਠਾਉ, ਜਪ ਜਪ ਜੀਵੈ ਨਾਨਕ ਹਰ ਨਾਉ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਨਣ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆ ਸਭ ਭਵਨ, ਨਾਮ ਕੈ ਸੰਗ ਉਦਰੇ ਸੁਨ ਸਰਵਨ। ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ, ਰੂਪ ਸਤ ਜਾਂ ਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾਂ ਕੀ ਬਾਣੀ, ਸਤ ਪੁਰਖ ਸਭ ਮਾਹਿ ਸਮਾਣੀ, ਸਤ ਕਰਮ ਜਾਂ ਕੀ ਰਚਨਾ ਸਤ, ਮੂਲ ਸਤ ਸਤ ਉਤਪਤ, ਸਤ ਕਰਣੀ ਨਿਰਮਲ ਨਿਰਮਲੀ, ਜਿਸਹਿ ਬੁਝਾਏ ਤਿਸਹਿ ਸਭ ਭਲੀ, ਸਤ ਨਾਮ ਪ੍ਰਭ ਕਾ ਸੁਖਦਾਈ, ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ, ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾ ਕਰ ਦੈ ਪਰਵੇਸ਼, ਸਤ ਨਿਰਤ ਬੁਝੈ ਜੇ ਕੋਏ, ਨਾਮ ਜਪਤ ਤਾਂ ਕੀ ਗਤ ਹੋਏ, ਆਪ ਸਤ ਕੀਆ ਸਭ ਸਤ, ਆਪੇ ਜਾਣੈ ਆਪਣੀ ਮਿਤ ਗਤ, ਜਿਸ ਕੀ ਸਿਸ਼ਟ ਸੋ ਕਰਨੈ ਹਾਰ।

ਤੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਭੇਖਣਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਬਖਤਾ ਸੁਤ ਸਤ ਸਤ ਜਸ ਸੁਨਤਾ ਬੁਝਣਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਨਿਆ ਜਾ ਕਰ ਜੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ ਬਸ ਮਾਹੀ ਲੇ ਬਸ ਗਡਾਈ ਤਾਂ ਕੋ ਭਿੰਨ ਨਾ ਕਹਿਣਾ ਜਾਈ ਬੂਝੈ ਬੂਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕੋ

ਨਾਨਕ ਸਹ ਸੇਵਕ ਦਹਿ ਦਿਸ ਪ੍ਰਗਟਾਇਆ, ਨੇਕੀ ਕੀਰੀ ਮਹਿ ਕਲ ਰੱਖੈ, ਭਸਮ ਕਰੈ ਲਸ਼ਕਰ ਕੋਟ ਲਾਖੈ, ਜਿਸ ਕਾ ਸਾਸ ਨ ਕਾਟਤ ਆਪ, ਤਾਂ ਕੋ ਰਾਖਤ ਦੇ ਕਰ ਹਾਥ, ਮਾਨਸ ਜਤਨ ਕਰਤ ਬਹੁ ਭਾਤ, ਤਿਸਕੇ ਕਰ ਤਬ ਬਿਰਥੇ ਜਾਤ, ਮਾਰੈ ਨ ਰਾਖੈ ਅਵਰ ਨ ਕੋਏ, ਸਰਬ ਜੀਆ ਕਾ ਰਾਖਾ ਸੋਏ, ਕਾਹੇ ਸੋਚ ਕਰ ਹਰੇ ਪ੍ਰਾਣੀ, ਜਪ ਨਾਨਕ ਪ੍ਰਭ ਲਖ ਵਿਡਾਣੀ, ਬਾਰੰਬਾਰ ਬਾਰ ਪ੍ਰਭ ਜਪੀਐ, ਤੀ ਅੰਮ੍ਰਿਤ ਇਹ ਮਨ ਤਨ ਪ੍ਰਪੀਐ, ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਛੁ

ਸੈਤਾਨੇ ਮਨ ਤੰਨਾ ਮਹਿ ਨਾਮ ਸੁਮਾਨੇ ਊਠਤ ਬੈਠਤ ਸੋਵਤ ਨਾਮ ਕਹੁ ਨਾਨਕ ਜਨ ਕੈ ਸਦ ਕਾਮ ਬੋਲੋ ਜਸ ਜਿਹ ਬਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ ਕਰੇ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਸਮਾਏ ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਏਕ ਨਾ ਜਾਣੋ ਆਠ ਪਹਿਰ ਪ੍ਰਭ ਵਸੈ ਹਜੂਰੇ ਕਉ ਨਾਨਕ ਸੇਈ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇਹ ਮਨ ਤਨ ਆਪਣਾ ਤਿਨ ਜਨ ਦੇਹ

ਨਾਨਕ ਹਰ ਗੁਣ ਗਾਉ ਅਸ਼ਟਪਦੀ। ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਿਆਲ। ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡ ਭਾਗੀ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੁਮਾਰੈ। ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮਹਿ ਸਹੈ। ਆਪਸ ਕਉ ਕਰ ਕਛ ਨ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ। ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ।

ਪਰ ਨਾਨਕ ਬਲਿਹਾਰੀ। ਸਲੋਕ ਸਾਥ ਨਾ ਚਾਲੈ ਬਿਨ ਭਜਨ, ਦਿਖਿਆ ਸਗਲੀ ਚਾਰ, ਹਰ ਹਰ ਨਾਮ ਕਮਾਵਨ, ਨਾਨਕ ਇਹ ਧਨ ਸਾਰ। ਅਸਪਦੀ ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ, ਅਵਰ ਉਪਾਵ ਸਭ ਮੀਤ ਵਿਸਾਰ ਹੋ, ਚਰਨ ਕਮਲ ਰਿਦ ਮਹਿ ਉਰਧਾਰ ਹੋ, ਤਰਨ ਕਾਰਨ ਸੋ ਪ੍ਰਭ ਸਿਮਰਥ, ਦ੍ਰਿੜ ਕਰ ਗਹ ਹੋ ਨਾਮ ਹਰ ਵਥ, ਇਹੋ ਧਨ ਸੰਚ ਹੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ, ਏਕ ਆਸ ਰੱਖ ਹੋ ਮਨ ਮਾਹੀ, ਸਰਬ ਰੋਗ ਨਾਨਕ ਮਿਟ ਜਾਹੇ, ਜਿਸ ਧਨ ਕੋ ਚਾਰ ਕੁੰਠ ਉਠਤਾਵ ਹੈ, ਸੋ ਧਨ ਹਰ ਸੇ ਵਾਤੇ ਪਾਵ ਹੈ, ਜਿਸ ਸੁਖ ਕੋ ਨਿਤ ਬਚ ਹੈ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ, ਜਿਸ ਸੋਭਾ ਕੋ ਕਰੇ ਭਲੀ ਕਰਨੀ, ਸਾ ਸੋਭਾ ਭਜ ਹਰ ਕੀ ਸਰਣੀ, ਅਨਕ ਉਪਾਵੀ ਰੋਗ ਨਾ ਜਾਏ, ਰੋਗ ਮਿਟੈ ਹਰ ਅਵਖਦ ਲਾਏ, ਸਰਬ ਨਿਧਾਨ ਮਹਿ ਹਰ ਨਾਮ ਨਿਧਾਨ, ਜਪ ਨਾਨਕ ਦਰਗਹਿ ਪ੍ਰਵਾਨ, ਮਨ ਪ੍ਰਬੋਧੋ ਹਰ ਕਹਿ ਨਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਰਾਗ ਮਹੱਲਾ ਚੌਥਾ। ਪਹਿਲੇ ਪਹਿਰੇ ਰਹਿਣ ਕਹਿ ਵਣਜਾਰਿਆ ਮਿੱਤਰਾ, ਹਰ ਪਾਇਆ ਉਧਰ ਮੰਜਾਰ। ਹਰ ਧਿਆਵੈ ਹਰ ਉਚਰੈ ਵਣਜਾਰਿਆ ਮਿੱਤਰਾ, ਹਰ ਹਰ ਨਾਮ ਸੁਮਾਰ। ਹਰ ਹਰ ਨਾਮ ਜਪੇ ਆਰਾ ਦੇ ਵਿੱਚ ਅਗਨੀ, ਹਰ ਜਪ ਜੀਵਿਆ ਬਾਹਰ। ਜਨਮ ਭਇਆ ਮੁਖ ਲਾਗਾ, ਸਰਸੇ ਪਿਤਾ ਮਾਤ ਥੀਵਿਆ। ਜਿਸ ਕੀ ਵਸਤ ਤਿਸ ਚੇਤਹੁ ਪ੍ਰਾਣੀ, ਕਰ ਹਿਰਦੈ ਗੁਰਮੁਖ ਵਿਚਾਰ। ਕਹੋ ਨਾਨਕ ਪ੍ਰਾਣੀ ਪਹਿਲੈ ਪਹਿਰੈ, ਹਰ ਜਪੀਐ ਕਿਰਪਾ ਧਾਰ। ਦੂਜੈ ਪਹਿਰੈ ਰਹਿਣ ਕੈ ਵਣਜਾਰਿਆ ਮਿੱਤਰਾ, ਮਨ ਲਾਗਾ ਦੂਜੈ ਪਾਈ। ਮੇਰਾ ਮੇਰਾ ਕਰ ਪਾਲੀ ਐ ਵਣਜਾਰਿਆ ਮਿੱਤਰਾ, ਲੇ ਮਾਤ ਪਿਤਾ ਗਲ ਲਾਏ। ਲਾਵੇ ਮਾਤ ਪਿਤਾ ਸਦਾ ਗਲ ਸੇਤੀ, ਮਨ ਜਾਣੇ ਖੱਟ ਖਵਾਈ। ਜੋ ਦੇਵੈ ਤਿਸੈ ਨਾ ਜਾਣੈ ਮੂੜਾ, ਦਿੱਤੇ ਨੂੰ ਲਪਟਾਈ। ਕੋਈ ਗੁਰਮੁਖ ਹੋਵੇ ਸੋ ਕਰੈ ਵਿਚਾਰ, ਹਰ ਧਿਆਵੈ ਮਨ ਲਿਵਲਾਈ। ਕਹੋ ਨਾਨਕ ਦੂਜਾ ਪਹਿਰੈ ਪ੍ਰਾਣੀ, ਤਿਸ ਕਾਲ ਨਾ ਕਬਹੂੰ ਖਾਈ। ਤੀਜੈ ਪਹਿਰੈ ਰਹਿਣ ਕੈ ਵਣਜਾਰਿਆ ਮਿੱਤਰਾ, ਮਨ ਲੱਗਾ ਆਲ ਜੰਜਾਲ। ਧਨ ਚਿਤਵੈ ਧਨ ਸੰਚਵੈ ਵਣਜਾਰਿਆ ਮਿੱਤਰਾ, ਹਰ ਨਾਮਾ ਹਰ ਨਾ ਸੁਮਾਲ। ਹਰ ਨਾਮਾ ਹਰ ਹਰ ਕਦੇ ਨਾ ਸੰਭਾਲੈ, ਜੇ ਹੋਵੈ ਅੰਤ ਸਖਾਈ। ਇਹ ਧਨ ਸੰਪੈ ਮਾਇਆ ਝੂਠੀ, ਅੰਤ ਛੋੜ ਚੱਲਿਆ ਪਛਤਾਈ। ਜਿਸਨੋ ਕਿਰਪਾ ਕਰੇ ਗੁਰ ਮੇਲੇ, ਸੋ ਹਰ ਹਰ ਨਾਮ ਸੰਭਾਲ। ਕਹੋ ਨਾਨਕ ਤੀਜੈ ਪਹਿਰੈ ਪ੍ਰਾਣੀ, ਸੇ ਜਾਏ ਮਿਲੇ ਹਰ ਨਾਲ। ਚੌਥੇ ਪਹਿਰੈ ਰਹਿਣ ਕੈ ਵਣਜਾਰਿਆ ਮਿੱਤਰਾ, ਹਰ ਚੱਲਣ ਵੇਲਾ ਆਂਦੀ। ਕਰ ਸੇਵਹੁ ਪੂਰਾ ਸਤਿਗੁਰੂ ਵਣਜਾਰਿਆ ਮਿੱਤਰਾ, ਸਭ ਚੱਲੀ ਰਹਿਣ ਵਿਹਾਂਦੀ। ਹਰ ਸੇਵਹੁ ਖਿੰਨ ਖਿੰਨ ਟਹਿਲ ਮੂਲ ਨਾ ਕਰੇ ਹੋ, ਜਿਤ ਆਸਥਿਰ ਜੁਗ ਜੁਗ ਹੋਵਉ। ਹਰ ਸੇਤੀ ਸਦ ਮਾਣ ਹੋ ਰਲੀਆਂ, ਜਨਮ ਮਰਨ ਦੁੱਖ ਖੋਵਉ। ਗੁਰ ਸਤਿਗੁਰ ਸੁਆਮੀ ਭੇਦ ਨਾ ਜਾਣੋ, ਜਿਤ ਮਿਲ ਹਰ ਭਗਤ ਸੁਖਾਂਦੀ। ਕਹੋ ਨਾਨਕ ਪ੍ਰਾਣੀ ਚੌਥੇ ਪਹਿਰੈ, ਸਫਲਿਓ ਰਹਿਣ ਭਗਤਾਂ ਦੀ। ਸ੍ਰੀ ਰਾਗ ਮਹੱਲਾ ਪੰਜਵਾਂ। ਪਹਿਲੇ ਪਹਿਰੈ ਰਹਿਣ ਕਹਿ ਵਣਜਾਰਿਆ ਮਿੱਤਰਾ, ਧਰ ਪਾਏ ਤਾ ਉਧਰੈ ਮਾਹੇ। ਦਸੀ ਮਾਸੀ ਮਾਣਸ ਕੀਆ ਵਣਜਾਰਿਆ ਮਿੱਤਰਾ, ਕਰ ਮੁਹਲਤ ਕਰਮ ਕਮਾਹੇ। ਮੁਹਲਤ ਕਰ ਦੀਨੀ ਕਰਮ ਕਮਾਣੇ, ਜੈਸਾ ਲਿਖਤ ਤੁਰ ਪਾਇਆ। ਮਾਤ ਪਿਤਾ ਭਾਈ ਸੁਤ ਬਨਤਾ, ਚਨ ਭੀਤਰ ਪ੍ਰਭੂ ਸੰਜੋਇਆ। ਕਰਮ ਸੁਕਰਮ ਕਰਾਏ ਆਪੇ, ਜਿਸ ਜਨਤਾ ਵਸ ਕਿਛ ਨਾਹੀ। ਕਹੋ ਨਾਨਕ ਪ੍ਰਾਣੀ ਪਹਿਰੈ ਪਹਿਲੇ ਪਹਿਰੈ, ਤਰ ਪਾਏ ਤਾ ਉਧਰੈ ਮਾਹੀ। ਦੂਜੇ ਪਹਿਰੈ ਰਹਿਣ ਕੈ ਵਣਜਾਰਿਆ ਮਿੱਤਰਾ, ਪਰ ਜਵਾਨੀ ਲਹਿਰੀ ਦੇ, ਬੁਰਾ ਭਲਾ ਨਾ ਪਛਾਣਈ। ਵਣਜਾਰਿਆ ਮਿੱਤਰਾ ਮਨ ਮਤਾ ਅਹੰਗ ਮੇਵ, ਬੁਰਾ ਭਲਾ ਨਾ ਪਛਾਣੈ ਪ੍ਰਾਣੀ। ਆਗੈ ਪੰਥ ਕਰਾਰਾ, ਸਤਿਗੁਰ ਪੂਰਾ ਕਬਹੂ ਨਾ ਸੇਵਿਆ। ਸਿਰ ਠਾਂਡੇ ਜਮ ਜੰਦਾਰਾ, ਧਰਮ ਰਾਏ ਜਬ ਪਕਰਸ ਬਬਰੇ, ਤਬ ਕਿਆ ਜਵਾਬ ਕਰੇ। ਕਹੋ ਨਾਨਕ ਦੂਜੈ ਪਹਿਰੈ ਪ੍ਰਾਣੀ, ਪਰ ਜੋਬਨ ਲਹਿਰੀ ਦੇ। ਤੀਜੈ ਪਹਿਰੈ ਰਹਿਣ ਕਹਿ ਵਣਜਾਰਿਆ ਮਿੱਤਰਾ, ਬਿਖ ਸੰਚੈ ਅੰਧ ਅਗਿਆਨ। ਪੁੱਤਰ ਕਲਤਰ ਮੋਹ ਲਪਟਿਆ ਵਣਜਾਰਿਆ ਮਿੱਤਰਾ, ਅੰਤਰ ਬਹਿਰ ਲਹਿਰ ਲੁਬਾਨ। ਅੰਤਰ ਲਹਿਰ ਲੁਬਾਨ ਪ੍ਰਾਣੀ, ਸੋ ਪ੍ਰਭ ਚਿਤ ਨਾ ਆਵੇ। ਸਾਧ ਸੰਗਤ ਸਿਉ ਸੰਗ ਨਾ ਕੀਆ, ਬਹੁ ਜੋਨੀ ਦੁੱਖ ਪਾਵੇ। ਵਿਸਰਜਣ ਹਾਰ ਵਿਸਾਰਿਆ ਸੁਆਮੀ, ਇੱਕ ਨਿਮਖ ਨਾ ਲੱਗੋ ਧਿਆਨ। ਕਹੋ ਨਾਨਕ ਪ੍ਰਾਣੀ ਤੀਜੈ ਪਹਿਰੈ, ਬਿਖ ਸੰਚੇ ਅੰਧ ਅਗਿਆਨ। ਚੌਥੇ ਪਹਿਰੈ ਰਹਿਣ ਕੈ ਵਣਜਾਰਿਆ ਮਿੱਤਰਾ, ਦਿਨ ਨੇੜੇ ਆਇਆ ਸੋਏ। ਗੁਰਮੁਖ ਨਾਮ ਸੰਭਾਲ ਤੂੰ ਵਣਜਾਰਿਆ ਮਿੱਤਰਾ, ਤੇਰਾ ਦਰਗਾਹ ਬੇਲੀ ਹੋਏ। ਗੁਰਮੁਖ ਨਾਮ ਸੰਭਾਲ ਪ੍ਰਾਣੀ, ਹੋ ਅੰਤੇ ਹੋਏ ਸਖਾਈ।
ਇਹ ਮੋਹ ਮਾਇਆ ਤੇਰਾ ਸੰਗ ਨਾ ਚੱਲੇ, ਝੂਠੀ ਪ੍ਰੀਤ ਲਗਾਈ। ਸਗਲੀ ਰੈਣ ਗੁਜ਼ਰੀ ਅੰਧਿਆਰੀ, ਸੇਵ ਸਤਿਗੁਰ ਚਾਨਣ ਹੋਏ। ਕਹੋ ਨਾਨਕ ਪ੍ਰਾਣੀ ਚੌਥਾ ਪਹਿਰੈ, ਦਿਨ ਨੇੜੇ ਆਇਆ ਸੋਏ। ਲਿਖਿਆ ਆਇਆ ਗੋਬਿੰਦ ਕਾ ਬਣਜਾਰਿਆ ਮਿੱਤਰਾ, ਉੱਠ ਚੱਲੇ ਕਮਾਣਾ ਸਾਥ। ਇੱਕ ਰੱਤੀ ਬਿਲਮਨਾ ਦੇਵਨੀ ਬਣਜਾਰਿਆ ਮਿੱਤਰਾ, ਉਨੀ ਤਕੜੇ ਪਾਏ ਹਾਥ। ਲਿਖਿਆ ਆਇਆ ਪਕੜ ਚਲਾਇਆ, ਮਨਮੁਖ ਸਦਾ ਦੁਹੇਲੇ। ਜਿੰਨੀ ਪੂਰਾ ਸਤਿਗੁਰ ਸੇਵਿਆ, ਸੇ ਦਰਗਾਹ ਸਦਾ ਸੁਹੇਲੇ। ਕਰਮ ਧਰਤੀ ਸਰੀਰ ਯੁਗ ਅੰਤਰ, ਜੋ ਬੋਵੈ ਸੋ ਖਾਤ। ਕਹੋ ਨਾਨਕ ਭਗਤ ਸੋਹੈ ਦਰਬਾਰੀ, ਮਨਮੁਖ ਸਦਾ ਪਵਾਤ। ਸ੍ਰੀ ਰਾਗ ਮਹੱਲਾ ਚੌਥਾ, ਕਰ ਦੂਜਾ ਸ਼ੰਤ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮੁੰਦ ਇਆਣੀ ਪਈਅੜੈ, ਕਿਉਂਕਾਰ ਹਰ ਦਰਸ਼ਨ ਪਿਖੈ। ਹਰ ਹਰ ਆਪਣੀ ਕਿਰਪਾ ਕਰੇ, ਗੁਰਮੁਖ ਸਾਹੁਰੜੈ ਕੰਮ ਸਿੱਖੈ। ਸਾਹੁਰੜੈ ਕੰਮ ਸਿੱਖੈ ਗੁਰਮੁਖ, ਹਰ ਹਰ ਸਦਾ ਧਿਆਈ। ਸਹੀਆਂ ਵਿੱਚ ਫਿਰੈ ਬਹਿ ਸੁਹੇਲੀ, ਹਰ ਦਰਗਾਹ ਬਹਾਂ ਲੜਾਈ। ਲੇਖਾ ਧਰਮ ਰਾਏ ਕੀ ਬਾਕੀ, ਜਪ ਹਰ ਹਰ ਨਾਮ ਤਿਰਖੈ। ਮੁੰਦ ਇਆਣੀ ਪਈ ਅੜੈ, ਗੁਰਮੁਖ ਹਰ ਦਰਸ਼ਨ ਦੇਖੈ। ਵਿਆਹ ਹੋਆ ਮੇਰੇ ਬਾਬੁਲਾ, ਗੁਰਮੁਖੀ ਹਰ ਪਾਇਆ। ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਪ੍ਰਚੰਡ ਬੁਲਾਇਆ। ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਹਰ ਰਤਨ ਪਦਾਰਥ ਲਾਧਾ। ਹੋਂ ਮੈਂ ਰੋਗ ਗਿਆ ਦੁੱਖ ਲਾਥਾ, ਆਪ ਆਪੇ ਗੁਰਮਤਿ ਖਾਧਾ। ਅਕਾਲ ਮੂਰਤ ਵਰ ਪਾਇਆ, ਅਬਨਾਸੀ ਨਾ ਕਦੇ ਮਰੈ ਨਾ ਜਾਇਆ। ਵਿਆਹ ਹੋਆ ਮੇਰੇ ਬਾਬੁਲਾ, ਗੁਰਮੁਖੀ ਹਰ ਪਾਇਆ। ਹਰ ਸਤ ਸਾਤੇ ਮੇਰੇ ਬਾਬੁਲਾ, ਹਰ ਜਨ ਮਿਲ ਜੰਜ ਸੁਹੰਦੀ। ਪੇਵ ਕੜੈ ਹਰ ਜਪ ਸੁਹੇਲੀ, ਹਰ ਸਾਹੁਰੜੈ ਖਰੀ ਸੁਹੰਦੀ। ਸਾਹੁਰੜੈ ਖਰ ਵਿੱਚ ਖਰੀ ਸੁਹੰਦੀ, ਜਿਨ ਪੇਵ ਕੜੈ ਨਾਮ ਸੰਭਾਲਿਆ। ਸਭ ਸਫਲਿਓ ਜਨਮ ਤਿਨਾਂ ਦਾ, ਗੁਰਮੁਖ ਜਿਨ੍ਹਾਂ ਮਾਣ ਜਿਣ ਪਾਸਾ ਢਾਲਿਆ। ਹਰ ਸੰਤ ਜਨਾ ਮਿਲ ਕਾਰਜ ਸੋਹਿਆ, ਹਰ ਪਾਇਆ ਪੁਰਖ ਆਨੰਦੀ। ਹਰ ਸਤ ਸਤ ਮੇਰੇ ਬਾਬੁਲਾ, ਹਰ ਜਨ ਮਿਲ ਜੰਜ ਸੁਹੰਦੀ। ਹਰ ਪ੍ਰਭ ਮੇਰੇ ਬਾਬੁਲਾ, ਹਰ ਦੇਵੋ ਦਾਨ ਮੈਂ ਦਾਜੋ। ਹਰ ਕੱਪੜੋ ਹਰ ਸ਼ੋਭਾ ਦੇਵੋ, ਜਿਤ ਸਬਰੈ ਮੇਰਾ ਕਾਜੋ। ਹਰ ਹਰ ਭਗਤੀ ਕਾਜ ਸੁਹੇਲਾ, ਗੁਰ ਸਤਿਗੁਰ ਦਾਨ ਦਿਵਾਇਆ। ਖੰਡ ਬਰ ਭੰਡ ਹਰ ਸ਼ੋਭਾ ਹੋਈ, ਇਹ ਦਾਨ ਨਾ ਰਲੈ ਰਲਾਇਆ। ਹੋਰ ਮਨਮੁਖ ਦਾਜ ਜੇ ਰੱਖ ਦਿਖਾਲੈ, ਸੋ ਕੂੜ ਅਹੰਕਾਰ ਕੱਚ ਪਾਜੋ। ਹਰ ਪ੍ਰਭ ਮੇਰੇ ਬਾਬੁਲਾ, ਹਰ ਦੇਵੋ ਦਾਨ ਮੈਂ ਦਾਜੋ। ਹਰ ਰਾਮ ਰਾਮ ਮੇਰੇ ਬਾਬੁਲਾ, ਪਿਰ ਮਿਲ ਤਨ ਵੇਲ ਬਦੰਬੀ। ਹਰ ਜੁਗਹਾਂ ਜੁਗੋ ਜੁਗ, ਜੁਗਹਾਂ ਜੁਗੋ ਸਾਧ, ਪੀੜ੍ਹੀ ਗੁਰੂ ਚੱਲੰਦੀ। ਜੁਗ ਜੁਗ ਪੀੜ੍ਹੀ ਚੱਲੈ ਸਤਿਗੁਰ ਕੀ, ਜਿੰਨੀ ਗੁਰਮੁਖ ਨਾਮ ਤੇ ਆਇਆ। ਹਰ ਪੁਰਖ ਨਾ ਕਬਹੀ ਬਿਨਸੈ ਜਾਵੈ, ਨਿਤ ਦੇਵੈ ਚੜੈ ਸੁਵਾਇਆ। ਨਾਨਕ ਸੰਤ ਸੰਤ ਹਰ ਏਕੋ, ਜਪ ਹਰ ਹਰ ਨਾਮ ਸੁਹੰਦੀ। ਹਰ ਰਾਮ ਰਾਮ ਮੇਰੇ ਬਾਬੁਲਾ, ਪਿਰ ਮਿਲ ਤਨ ਵੇਲ ਬਦੰਦੀ। ਸ੍ਰੀ ਰਾਗ ਮਹੱਲਾ ਪੰਜਵਾਂ, ਸ਼ੰਤ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮਨ ਪਿਆਰਿਆ ਜੀਓ ਮਿੱਤਰਾ, ਗੋਬਿੰਦ ਨਾਮ ਸੰਭਾਲੇ। ਮਨ ਪਿਆਰਿਆ ਜੀ ਮਿੱਤਰਾ, ਹਰ ਨਿਭੈ ਤੇਰੇ ਨਾਲੇ। ਸੰਗ ਸਹਾਈ ਹਰ ਨਾਮ ਤੇ ਆਈ, ਬਿਰਥਾ ਕੋਈ ਨਾ ਜਾਈ। ਮਨ ਚਿੰਦੇ ਸਹੀ ਫਲ ਪਾਵੈ, ਜਨਮ ਚਰਨ ਕਮਲ ਚ ਤਲਾਈ। ਜਲ ਥਲ ਪੂਰ ਰਹਿਆ ਬਨਵਾਰੀ, ਘਟ ਘਟ ਨਦਰ ਨਿਹਾਲੇ। ਨਾਨਕ ਸਿੱਖ ਦੇ ਮਨ ਪ੍ਰੀਤਮ, ਸਾਧ ਸੰਗ ਬ੍ਰਹਮ ਜਾਲੇ। ਮਨ ਪਿਆਰਿਆ ਜੀ ਮਿੱਤਰਾ, ਹਰ ਬੈਨ ਝੂਠ ਪਸਾਰੀ। ਮਨ ਪਿਆਰਿਆ ਜੀਓ ਮਿੱਤਰਾ, ਬਿਖ ਸਾਗਰ ਸੰਸਾਰੀ। ਚਰਨ ਕਮਲ ਕਰ ਬੋਹਿਤ ਕਰਤੇ, ਸਹਿਸਾ ਦੁਖ ਨਾ ਵਿਆਪੈ। ਗੁਰ ਪੂਰਾ ਪੇਟੈ ਵਡ ਭਾਗੀ, ਆਠ ਪੈਰ ਪ੍ਰਭ ਜਾਪੈ। ਆਦਿ ਜੁਗਾਦੀ ਸੇਵਕ ਸੁਆਮੀ, ਭਗਤਾਂ ਨਾਮ ਆਧਾਰੀ। ਨਾਨਕ ਸਿੱਖ ਦੇ ਮਨ ਪ੍ਰੀਤਮ, ਬਿਨ ਹਾਰ ਝੂਠ ਪਸਾਰੀ। ਮਨ ਪਿਆਰਿਆ ਜੀਓ ਮਿੱਤਰਾ, ਹਰ ਲੱਦੇ ਖੇਪ ਸਵੱਲੀ। ਮਨ ਪਿਆਰਿਆ ਜੀਓ ਮਿੱਤਰਾ, ਹਰ ਦਰ ਨੇ ਚਲ ਮੱਲੀ। ਹਰ ਦਰ ਸੇਵੇ ਅਲਾਖਾ ਪੇਵੇ, ਨਿਚਲ ਆਸਣ ਪਾਇਆ। ਤਹਿ ਜਨਮ ਨ ਮਰਨ ਨ ਆਵਣ ਜਾਣਾ, ਸੰਸਾ ਦੁਖ ਮਿਟਾਇਆ।
ਚਿਤਰ ਗੁਪਤ ਕਾ ਕਾਗਦ ਫਾਰਿਆ, ਜਮਦੂਤਾਂ ਕਛੂ ਨਾ ਚੱਲੀ। ਨਾਨਕ ਸਿੱਖ ਦੇ ਮਨ ਪ੍ਰੀਤਮ, ਹਰ ਲੱਦੇ ਖੇਪ ਸਬੱਲੀ। ਮਨ ਪਿਆਰਿਆ ਜੀਓ ਮਿੱਤਰਾ, ਕਰ ਸੰਤਾਂ ਸੰਗ ਨਿਵਾਸੋ। ਮਨ ਪਿਆਰਿਆ ਜੀਓ ਮਿੱਤਰਾ, ਹਰ ਨਾਮ ਜਪਤ ਪਰਗਾਸੋ। ਸਿਮਰ ਸੁਗਾਮੀ ਸੁਖਾ ਗਾਮੀ, ਐਛ ਸਗਲੀ ਪੁੰਨੀਆ। ਪੁਰਬੇ ਕਮਾਏ ਸਰੀ ਰੰਗ ਪਾਏ, ਹਰ ਮੇਲੇ ਚਿਰੀ ਵਿਛੁੰਨਿਆ। ਅੰਤਰ ਬਾਹਰ ਸਰਬਤ ਰਵਿਆ, ਮਨ ਉਪਜਿਆ ਬਿਸਿਆਸੋ। ਨਾਨਕ ਸਿੱਖ ਦੇ ਮਨ ਪ੍ਰੀਤਮ, ਕਰ ਸੰਤਾਂ ਸੰਗ ਨਿਵਾਸੋ। ਮਨ ਪਿਆਰਿਆ ਜੀਓ ਮਿੱਤਰਾ, ਹਰ ਪ੍ਰੇਮ ਭਗਤ ਮਨ ਲੀਣਾ। ਮਨ ਪਿਆਰਿਆ ਜੀਓ ਮਿੱਤਰਾ, ਹਰ ਜਲ ਮਿਲ ਜੀਵੈ ਮੀਨਾ। ਹਰ ਪੀ ਅਗਾਨੇ ਅੰਮ੍ਰਿਤ ਬਾਨੇ, ਸਰਬ ਸੁਖਾ ਮਨ ਬੁਠੇ। ਸਰੀ ਤਰ ਪਾਈ ਮੰਗਲ ਗਾਈ, ਇਛ ਮਨ ਪੁੰਨੀ ਸਤਿਗੁਰ ਤੁਠੇ। ਲਾੜ ਲੀਨੇ ਲਾਏ ਨੌਨਦ ਪਾਏ, ਨਾਉ ਸਰਬਸ ਠਾਕੁਰ ਦੀਨਾ। ਨਾਨਕ ਸਿੱਖ ਸੰਤ ਸਮਝਾਈ, ਹਰ ਪ੍ਰੇਮ ਭਗਤ ਮਨ ਲੀਨਾ। ਸ੍ਰੀ ਰਾਗ ਕੇ ਸ਼ੰਤ ਮਹੱਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਡੱਖਣਾ, ਹੱਠ ਮਜਾਹੂ ਮਾਂ ਪਿਰੀ, ਪਸੇ ਕਿਉਂ ਦੀ ਦਾਰ। ਸੰਤ ਸਰਨਾਈ ਲੱਭਣੇ, ਨਾਨਕ ਪ੍ਰਾਣ ਆਧਾਰ। ਸ਼ੰਤ ਚਰਨ ਕਮਲ ਸੋ ਪ੍ਰੀਤ ਰੀਤ, ਸੰਤਨ ਮਨ ਆਵੇ ਜੀਉ। ਦੁਤੀਆ ਭਾਉ ਵਿਪਰੀਤ ਅਨੀਤ, ਦਾਸਾਂ ਨਹਿ ਭਾਵੇ ਜੀਉ। ਦਾਸਾਂ ਨਹਿ ਭਾਵੇ ਬਿਨ ਦਰਸਾਵੇ, ਇੱਕ ਖਿਨ ਧੀਰਜ ਕਿਉਂ ਕਰੇ। ਨਾਮ ਬਿਹੂਣ ਨਾ ਤਨ ਮਨ ਹੀ ਨਾ, ਜਲ ਬਿਨ ਮਛਲੀ ਜਿਉਂ ਮਰੇ। ਮਿਲ ਮੇਰੇ ਪਿਆਰੇ ਪ੍ਰਾਣ ਆਧਾਰੀ, ਗੁਣ ਗੋਬਿੰਦ ਮਿਲ ਗਾਵੇ। ਨਾਨਕ ਕੇ ਸੁਆਮੀ ਧਾਰ ਅਨੁਗ੍ਰਹ, ਮਨ ਤਨ ਅੰਕ ਸਮਾਵੇ। ਦੱਖਣਾ ਸੋਹੰਦ ਹਬ ਠਾਈ, ਕੋਈ ਨਾ ਦਿਸੈ ਡੂਜੜੋ। ਖੁੱਲੜੇ ਕਪਾਟ ਨਾਨਕ ਸਤਿਗੁਰ ਭੇਟ ਤੇ, ਸੰਤ ਤੇਰੇ ਬਚਨ ਅਨੂਪ ਅਪਾਰ, ਸੰਤਨ ਆਧਾਰ। ਬਾਣੀ ਵਿਚਾਰੀ ਅਜੀਓ, ਸਿਮਰਤ ਸਾਸ ਗਰਾਸ, ਪੂਰਨ ਵਿਸਵਾਸ। ਕਿਉਂ ਮਨੋ ਵਿਸਾਰੀ ਅਜੀਓ, ਕਿਉਂ ਮਨੋ ਵਿਸਾਰੀ ਹੈ, ਨਿਮਕ ਨਹੀਂ ਟਾਰੀ ਹੈ। ਗੁਣਵੰਤ ਪ੍ਰਾਣ ਹਮਾਰੇ, ਮਨ ਵਾਂਛਤ ਫਲ ਦੇਤ ਹੈ ਸੁਆਮੀ। ਜੀ ਕੀ ਬਿਰਥਾ ਸਾਰੇ, ਅਨਾਥ ਕੇ ਨਾਥੇ।

ਭਈ ਕਿਰਪਾਲ ਗੋਪਾਲ ਪ੍ਰਭ ਮੇਰੀ ਸਾਧ ਸੰਗਤ ਨਿਧ ਮਾਨਿਆ ਸਰਬਸੋ ਸੁਖ ਆਨੰਦ ਘਣ ਪਿਆਰੀ ਹਰ ਰਤਨ ਮਨ ਅੰਤਰ ਜੀ ਜੀਵਤੇ ਇੱਕ ਤਿਲ ਨਹੀਂ ਵਿਸਰੈ ਪ੍ਰਾਨ ਆਧਾਰਾ ਜਪ ਜਪ ਨਾਨਕ ਜੀਵਤੇ ਡਖਣਾ ਜੋ ਤਾਉ ਕਿਨੇ ਆਪਣੇ ਤਿੰਨਾਂ ਕੋ ਮਿਲਿਆ ਆਪੇ ਹੀ ਆਪ ਮੋਹਿਓ ਜਸ ਨਾਨਕ ਆਪ ਸੁਣਿਓ ਏ ਸ਼ੰਤ ਪ੍ਰੇਮਠ ਗੌਰੀ ਪਾਏ ਰਿਜਾਈ ਗੋਬਿੰਦ ਮਨ ਮੋਹਿਆ ਜੀਓ ਸੰਤਨ ਕੈ ਪ੍ਰਸਾਦ ਅਗਾਧ ਕੰਠੇ ਲਗ ਸੋਹਿਆ ਜੀਓ ਹਰ ਕੰਠ ਲਗ ਸੋਹਿਆ ਦੁਖ ਸਭ ਜੋਹਿਆ ਭਗਤ ਲਖਣ ਕਰ ਵਸ ਪਾਈ ਮਨ ਸਰਬ ਸੁਖ ਬੁੱਠੇ ਗੋਬਿੰਦ ਤੁਠੇ ਜਨਮ ਮਰਨਾ ਸਭ ਮਿਟ ਗਏ ਸਖੀ ਮੰਗਲੋ ਗਾਇਆ ਐਚ ਪਜਾਇਆ ਬਹੁੜ ਨਾ ਪਾ ਮਾਇਆ ਹੋਇਆ ਕਰ ਗਏ ਲੀਨੇ ਨਾਨਕ ਪ੍ਰਭ ਪਿਆਰੀ ਸੰਸਾਰ ਸਾਗਰ ਨਹੀਂ ਸੋਹਿਆ ਡਖਣਾ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਜਿੰਨਾ ਭਾਗ ਮਥਾ ਸੇ ਨਾਨਕ ਹਰ ਰੰਗ ਮਾਣ ਦੋ ਸ਼ੰਤ ਕਹਿਤੇ ਪਵਿੱਤਰ ਸੁਣ ਤੇ ਸਭ ਧਨ ਲਿਖ ਤੀ ਕੁਲ ਤਾਰਿਆ ਜੀਓ ਜਿਨ ਕਉ ਸਾਧੂ ਸੰਗ ਹਰ ਨਾਮ ਰੰਗ ਤਿੰਨੀ ਬ੍ਰਹਮ ਵਿਚਾਰਿਆ ਜੀਓ ਬ੍ਰਹਮ ਵਿਚਾਰਿਆ ਜਨਮ ਸਵਾਰਿਆ ਪੂਰਨ ਕਿਰਪਾ ਪ੍ਰਭ ਕਰੀ ਕਰ ਗਹਿ ਲੀਨੇ ਹਰ ਜਸੋ ਦੀਨੇ ਜੋਨ ਨਾ ਧਾਵੈ ਹਨਹ ਮਰੀ ਸਤਿਗੁਰ ਦਿਆਲ ਕਿਰਪਾਲ ਪੇਟਤ ਹਰੀ ਕਾਮ ਕ੍ਰੋਧ ਲੋਭ ਮਾਰਿਆ ਕਥਨ ਨ ਜਾਇਆ ਕਥ ਸੁਆਮੀ ਸਦਕੈ ਜਾਈ ਨਾਨਕ ਵਾਰਿਆ ਸ੍ਰੀ ਰਾਗ ਮਹੱਲਾ ਚੌਥਾ ਵਣਜਾਰਾ ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ ਹਰ ਹਰ ਉਤਮ ਨਾਮ ਹੈ ਜਿਨ ਸਰਿਆ ਸਭ ਕੋਏ ਜੀਓ ਹਰ ਜੀ ਤੇ ਸਭੇ ਪ੍ਰਤਪਾਲਦਾ ਘਟ ਘਟ ਰਮਈਆ ਸੋਏ ਸੋ ਹਰ ਸਦਾ ਧਿਆਈ ਹੈ ਤਿਸ ਬਿਨ ਵਰਨਾ ਕੋਏ ਜੋ ਮੋਹ ਮਾਇਆ ਚਿਤ ਲਾਏ ਸੇ ਛੋੜ ਚੱਲੇ ਦੁੱਖ ਰੋਏ ਜਨ ਨਾਨਕ ਨਾਮ ਧਿਆਇਆ ਹਰ ਅੰਤ ਸਖਾਈ ਹੋਏ ਮੈਂ ਹਰ ਬਿਨ ਵਰਨਾ ਕੋਏ ਗੁਰ ਹਰ ਗੁਰ ਸਰਨਾਈ ਪਾਈ ਹੈ ਵਣਜਾਰਿਆ ਮਿੱਤਰਾ ਵਡਭਾਗ ਪ੍ਰਾਪਤ ਹੋਏ ਰਾਉ ਸੰਤ ਜਨ ਆਗਣ ਭਾਈਆਂ ਹਰ ਕਿਨੈ ਨ ਪਾਇਆ ਨਾਉ ਵਿੱਚ ਹਉਮੈ ਕਰਮ ਕਮਾਵਦੇ ਜਿਉਂ ਵੇਸੂਆ ਪੂਤ ਨਾਉ ਪਿਤਾ ਜਾਤ ਤਾਂ ਹੋਈ ਹੈ ਗੁਰ ਤੁਠਾ ਕਰੇ ਪਸਾਉ ਵਡਭਾਗੀ ਗੁਰ ਪਾਇਆ ਹਰ ਅਹਿਨਸ ਲੱਗਾ ਪਾਉ ਜਨ ਨਾਨਕ ਬ੍ਰਹਮ ਪਛਾਣਿਆ ਹਰ ਕੀਰਤ ਕਰਮ ਕਮਾਉ ਮਨ ਹਰ ਹਰ ਲੱਗਾ ਚਾਉ ਗੁਰ ਪੂਰੈ ਨਾਮ ਦ੍ਰਿੜਾਇਆ ਹਰ ਮਿਲਿਆ ਹਰ ਪ੍ਰਭ ਨਾਉ ਰਾਉ ਜਬ ਲੱਗ ਜੋਬਨ ਸਾਸ ਹੈ ਤਬ ਲੱਗ ਨਾਮ ਧਿਆਈ ਚਲਦਿਆਂ ਨਾਲ ਨ ਹਰ ਚੱਲ ਸੀ ਹਰ ਅੰਤੇ ਲਏ ਛੁਡਾਏ ਹਉ ਬਲਿਹਾਰੀ ਤਿੰਨ ਕਉ ਜਿਨ ਹਰ ਮਨ ਬੁੱਠਾ ਆਈ ਜਿਨੀ ਹਰ ਹਰ ਨਾਮ ਨ ਚੇਤਿਓ ਸੇ ਅੰਤ ਗਏ ਪਛਤਾਏ ਧੁਰ ਮਸਤ ਕਰ ਪ੍ਰਭ ਲਿਖਿਆ ਜਨ ਨਾਨਕ ਨਾਮ ਧਿਆਈ ਜਨ ਮਨ ਹਰ ਹਰ ਪ੍ਰੀਤ ਲਗਾਈ ਵਡਭਾਗੀ ਗੁਰ ਪਾਇਆ ਗੁਰ ਸ਼ਬਦੀ ਪਾਰ ਲੰਘਾਈ ਰਾਉ ਹਰ ਆਪੇ ਆਪ ਪਾਇੰਦਾ ਹਰ ਆਪੇ ਦੇਵੈ ਲੇ ਹਰ ਆਪੇ ਭਰਮ ਭੁਲਾਇੰਦਾ ਹਰ ਆਪੇ ਹੀ ਮਤ ਦੇ ਗੁਰਮੁਖਾ ਮਨ ਪ੍ਰਗਾਸ ਹੈ ਇਸੇ ਵਿਰਲੇ ਕਹੀ ਕੇ ਹਉ ਬਲਿਹਾਰੀ ਤਿੰਨ ਕਉ ਜਿਨ ਹਰ ਪਾਇਆ ਗੁਰਮਤੇ ਜਨ ਨਾਨਕ ਕਮਲ ਪ੍ਰਗਾਸਿਆ ਮਨ ਹਰ ਹਰ ਬੁੱਠਡਾਹੀ ਮਨ ਹਰ ਹਰ ਜਪਨ ਕਰੇ ਹਰ ਗੁਣ ਸਰ ਹਰ ਗੁਰ ਸਰਨਾਈ ਭਜ ਪਉ ਜਿੰਦੂ ਸਭ ਕਿਲਵਿਖ ਦੁੱਖ ਪਰ ਹਰੇ ਰਹਾਉ ਘਟ ਘਟ ਰਮਈਆ ਮਨ ਵਸੈ ਕਿਉਂ ਪਾਈਐ ਕਿਤ ਭਤ ਗੁਰ ਪੂਰਾ ਸਤਿਗੁਰ ਭੇਟਿਆ ਹਰ ਆਏ ਵਸੈ ਮਨ ਚਿਤ ਮੈਂ ਧਾਰ ਨਾਮ ਆਧਾਰ ਹੈ ਹਰ ਨਾਮੈ ਤੇ ਗਤ ਪਾ ਮਤ ਮੈਂ ਹਰ ਹਰ ਨਾਮ ਵਿਸਾਹ ਹੈ ਹਰ ਨਾਮੇ ਹੀ ਜਤ ਪਤ ਜਨ ਨਾਨਕ ਨਾਮ ਧਿਆਇਆ ਰੰਗ ਰਤੜਾ ਹਰ ਰੰਗ ਰਤ ਹਰ ਧਿਆਵੂ ਹਰ ਪ੍ਰਭ ਸਤ ਗੁਰਬਚਨੀ ਹਰ ਪ੍ਰਭ ਜਾਣਿਆ ਸਭ ਹਰ ਪ੍ਰਭ ਤੇ ਉਤ ਪਤ ਰਹਾਉ ਜਿਨ ਕੋ ਪੂਰਬ ਲਿਖਿਆ ਸੇ ਆਏ ਮਿਲੇ ਗੁਰਪਾਸ ਸੇਵਕ ਭਾਈ ਵਣਜਾਰਿਆ ਮਿੱਤਰਾ ਗੁਰ ਹਰ ਹਰ ਨਾਮ ਪ੍ਰਗਾਸ ਧਨ ਧਨ ਮਨ ਵਣਜ ਵਪਾਰੀਆਂ ਜਿਨ ਵੱਖਰ ਲਦੜਾ ਰਾ ਹਰ ਰਾਸੂ ਗੁਰਮੁਖਾਂ ਦਰ ਮੁਖ ਉਜਲੇ ਸੇ ਆਏ ਮਿਲੇ ਹਰ ਪਾਸੂ

ਜਨ ਨਾਨਕ ਗੁਰ ਤਿੰਨ ਪਾਇਆ, ਜਿਨ੍ਹਾਂ ਆਪ ਤੁੱਠਾ ਗੁਣ ਤਾਸ, ਹਰ ਧਿਆਵੋ ਸਾਸ ਗਰਾਸ, ਮਨ ਪ੍ਰੀਤ ਲੱਗੀ ਤਿੰਨਾ ਗੁਰਮੁਖਾਂ, ਹਰ ਨਾਮ ਜਿਨ੍ਹਾਂ ਰਹਿ ਰਾਸ ਰਾਉ। ਸ੍ਰੀ ਰਾਗ ਮਹੱਲਾ ਪੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ ਸਲੋਕਾਂ ਨਾਲ, ਸਲੋਕ ਮਹੱਲਾ ਤੀਜਾ। ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ, ਸਦਾ ਹਰ ਸੱਚ ਮਨ ਵਸੈ, ਨਿਚਲ ਮਤ ਅਪਾਰ, ਰਤਨ ਮੂਲਕ ਪਾਇਆ ਗੁਰ ਕਾ ਸ਼ਬਦ ਵਿਚਾਰ, ਜਿਹਵਾ ਸੱਚੀ ਮਨ ਸੱਚਾ, ਸੱਚਾ ਸਰੀਰ ਆਕਾਰ, ਨਾਨਕ ਸੱਚਾ ਸਤਿਗੁਰ ਸੇਵੈ, ਸਦਾ ਸੱਚ ਵਪਾਰ। ਮਹੱਲਾ ਤੀਜਾ। ਹੋਰ ਬਿਰਹਾ ਸਭ ਤਾਤ ਹੈ, ਜਬ ਲੱਗ ਸਾਹਿਬ ਪ੍ਰੀਤ ਨਾ ਹੋਏ, ਇਹ ਮਨ ਮਾਇਆ ਮੋਹਿਆ, ਵੇਖਣ ਸੁਣਨ ਨਾ ਹੋਏ, ਸਹ ਦੇਖੈ ਬਿਨ ਪ੍ਰੀਤ ਨਾ ਉਪਜੈ, ਅੰਧਾ ਕਿਆ ਕਰੇ, ਨਾਨਕ ਜਿਨ ਅੱਖੀਂ ਜਿ ਲਿਖੀਆਂ, ਸੋਈ ਸੱਚਾ ਦੇ ਪੌੜੀ। ਹਰ ਇੱਕੋ ਕਰਤਾ ਇੱਕ ਇੱਕੋ ਦੀਵਾਨ ਹਾਰ, ਹਰ ਇਕਸਾ ਦਾ ਹੈ ਅਮਰ ਇੱਕੋ ਹਰ ਚਿੱਤ ਧਾਰ, ਹਾਰ ਤਿਸ ਬਿਨ ਕੋਈ ਨਾਹੀਂ, ਡਰ ਬ੍ਰਹਮ ਪਉ ਦੂਰ ਕਾਰ, ਹਰ ਤਿਸੈ ਨੂੰ ਸਲਾਹੀ, ਜੇ ਗੁਰ ਜੇ ਤੁਧ ਰੱਖੈ ਪਾਹਰ ਕਾਰ, ਹਰ ਜਿਸਨੋ ਹੋਈ ਦਿਆਲ, ਸੋ ਹਰ ਜਪ ਭਾਉ ਬਿਖਮ ਤਾਰੂ। ਸਲੋਕ ਮਹੱਲਾ ਪਹਿਲਾ। ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਕਿਸ ਨਾਲ, ਇੱਕ ਜਾਗਣ ਦੇ ਨਾਲ ਹਨ, ਇੱਕ ਨਾ ਸੁੱਤਿਆਂ ਦੇ ਅਠਾਲ। ਮਹੱਲਾ ਪਹਿਲਾ। ਸਿਦਕ ਸਬੂਰੀ ਸਾਧਿਕਾ, ਸਬਰ ਤੋਸਾ ਮਲਾਏ ਕਾ, ਦੀਦਾਰ ਪੂਰੇ ਪਾਏ ਸਾਂ, ਥਾਉ ਨਾਹੀ ਖਾਏ ਕਾ ਪੌੜੀ, ਸਭ ਆਪੇ ਤੁਧ ਪਾਏ ਕੈ, ਆਪ ਕਾਰੈ ਲਾਈ, ਤੂੰ ਆਪੇ ਵੇਖ ਵਿਕਸਦਾ ਆਪਣੀ ਵਡਿਆਈ, ਹਰ ਤੁਧੋਂ ਬਾਹਰ ਕਿਛ ਨਹੀਂ, ਤੂੰ ਸੱਚਾ ਸਾਈ, ਤੂੰ ਆਪੇ ਆਪ ਵਰਤਦਾ ਸਭਨੀ ਹੀ ਥਾਈ, ਹਰ ਤਿਸੈ ਧਿਆਵੋ ਸੰਤ ਜਨੋ, ਜੋ ਲਏ ਛੁਡਾਈ। ਸਲੋਕ ਮਹੱਲਾ ਪਹਿਲਾ। ਫੱਕੜ ਜਾਤੀ ਫੱਕੜ ਨਾਉ, ਸਭਨਾ ਜੀਆਂ ਇੱਕਾ ਛਾਉ, ਆਪੋ ਜੀ ਕੋ ਭਲਾ ਕਹਾਈ, ਨਾਨਕ ਤਾਂ ਪਾਰ ਜਾਪੈ ਜਾਂ ਪਤ ਲਿਖ ਪਾਏ। ਮਹੱਲਾ ਦੂਜਾ। ਜਿਸ ਪਿਆਰੇ ਸਿਉ ਨੇਹ, ਤਿਸ ਆਗੈ ਮਰ ਚੱਲੀ ਹੈ, ਤ੍ਰਿਗ ਜੀਵਨ ਸੰਸਾਰ, ਤਾਂ ਕਹਿ ਪਾਛੈ ਜੀਵਣਾ ਪੌੜੀ, ਤੁਧ ਆਪੇ ਧਰਤੀ ਸਾਜੀ ਹੈ, ਚੰਦ ਸੂਰਜ ਦੁਇ ਦੀਵੇ, ਦਸ ਚਾਰ ਹੱਟ ਤੁਧ ਸਾਜਿਆ, ਵਪਾਰ ਕਰੀਵੇ, ਇੱਕ ਨਾਨੂੰ ਹਰ ਲਾਭ ਦੇ, ਜੋ ਗੁਰਮੁਖ ਥੀਵੇ, ਜਿਨ ਜਮਕਾਲ ਤਿੰਨ ਜਮਕਾਲ ਨਸ਼ ਵਿਆਹ ਪਈ, ਜਿਨ ਸੱਚ ਅੰਮ੍ਰਿਤ ਪੀਵੇ, ਓਏ ਆਪ ਛੁੱਟੇ ਪਰਿਵਾਰ ਸਿਉ, ਤਿੰਨ ਪਿੱਛੇ ਸਭ ਜਗਤ ਛੁੱਟੀ ਵੇ। ਸਲੋਕ ਮਹੱਲਾ ਪਹਿਲਾ। ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੋ ਬੰਦਾ ਹੋਏ, ਕੁਦਰਤ ਹੈ ਕੀਮਤ ਨਹੀਂ ਜਾ ਪਾਈ, ਜਾਂ ਕੀਮਤ ਪਾਏ ਤਾਂ ਕਹੀ ਨਾ ਜਾਈ, ਸਰੈ ਸਰੀਅਤ ਕਰੈ ਵਿਚਾਰ, ਬਿਨ ਬੂਝੇ ਕੈਸੇ ਪਾਵੈ ਪਾਰ, ਸਿਦਕ ਕਰ ਸਿਜਦਾ ਮਨ ਕਰ ਮੁਖ ਛੂਦ, ਜਿਹ ਤੈਰ ਦੇਖਾ ਤਹਿ ਧਰ ਮੌਜੂਦ। ਮਹੱਲਾ ਤੀਜਾ। ਗੁਰਸਭਾਏ ਬਿਨਾ ਪਾਈਐ, ਜਾਂ ਨਾ ਨੇੜੇ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੈ, ਜਾਂ ਮਨ ਰਹਿ ਹਦੂਰ ਪੌੜੀ, ਸਪਤ ਦੀਪ ਸਬਦ ਸਾਗਰਾ, ਨਾਭ ਖੰਡ ਚਾਰ ਦਾ ਵੇਦ ਦਸ ਅਸ਼ਟ ਪੁਰਾਣਾ, ਹਰ ਸਭਨਾ ਵਿੱਚ ਤੂੰ ਵਰਤਦਾ ਹਰ ਸਭਨਾ ਪਾਣਾ, ਹਰ ਸਭ ਤੁਧੈ ਧਿਆਵ ਹੈ ਜੀ ਜੰਤ, ਹਰ ਸਾਰੰਗ ਪਾਣਾ, ਜੋ ਗੁਰਮੁਖ ਹਰ ਆਰਾਧ ਦੇ ਤਿੰਨ ਹਉ ਕੁਰਬਾਣਾ, ਤੂੰ ਆਪੇ ਆਪ ਵਰਤਦਾ ਕਰ ਚੋਜ ਵਿਡਾਣਾ। ਸਲੋਕ ਮਹੱਲਾ ਤੀਜਾ। ਕਲੋ ਮਸਾਜਣੀ ਕਿਆ ਸਦਾਈ ਹੈ, ਹਿਰਦੈ ਹੀ ਲਿਖ ਦੇ ਲੇਹ, ਸਦਾ ਸਾਹਿਬ ਕੈ ਰੰਗ ਰਹੇ ਕਭੂ ਨਾ ਤੂਟ ਸੁਨੇਹ, ਕਲੋ ਮਸਾਜਣੀ ਜਾਏ ਸੀ ਲਿਖਿਆ ਵੀ ਨਾਲੇ ਜਾਏ, ਨਾਨਕ ਸਹਿ ਪ੍ਰੀਤ ਨਾ ਜਾਏ, ਜੋ ਤੁਰ ਛੋਡੀ ਸੱਚੈ ਪਾਏ। ਮਹੱਲਾ ਤੀਜਾ। ਨਦਰੀ ਆਮਦਾ ਨਾਲ ਨਾ ਚੱਲਈ, ਵੇਖੋ ਕਿਉਂ ਵਿਆਪਾ ਕੋ ਵਿਆਪਾਈ, ਸਤਿਗੁਰ ਸੱਚ ਦਿਰੜਾਇਆ ਸੱਚ ਰਹੋ ਲਿਵਲਾਈ, ਨਾਨਕ ਸ਼ਬਦੀ ਸੱਚ ਹੈ ਕਰਮੀ ਪੱਲੇ ਪਾਏ ਪੌੜੀ, ਹਰ ਅੰਦਰ ਬਾਹਰ ਇੱਕ ਤੂੰ ਤੂੰ ਜਾਣੈ ਭੇਤ, ਜੋ ਕੀਚੈ ਸੋ ਗੁਣ ਹਰ ਜਾਣਦਾ, ਮੇਰੇ ਹਰ ਮੇਰੇ ਮਨ ਹਰ ਚੇਤ, ਸੋ ਡਰੈ ਜੇ ਪਾਪ ਕਮਾਵੰਦਾ ਧਰਮੀ ਵਿਗਸੇਤ, ਤੂੰ ਸੱਚਾ ਆਪਣੇ ਆਉ ਸੱਚ ਤਾਂ ਡਰੀਆ ਕੇਤ, ਜਿੰਨਾ ਨਾਨਕ ਸੱਚ ਪਛਾਣਿਆ ਸੇ ਸੱਚ ਰਲੇਤ। ਸਲੋਕ ਮਹੱਲਾ ਤੀਜਾ।
ਕਾਲਮ ਜਲੋਂ ਸਣਮਸ ਬਾਣੀ ਹੈ, ਕਾਗਦ ਪੀ ਜਲ ਜਾਉ, ਲਿਖਣ ਵਾਲਾ ਜਲ ਬਲਉ, ਜਿਨ ਲਿਖਿਆ ਦੂਜਾ ਭਾਉ, ਨਾਨਕ ਪੂਰਬ ਲਿਖਿਆ ਕਮਾਵਣਾ, ਅਵਰ ਨਾ ਕਰਨਾ ਜਾਈ, ਮਹੱਲਾ ਤੀਜਾ, ਹੋਰ ਕੂੜ ਪੜ੍ਹਨਾ ਕੂੜ ਬੋਲਣਾ, ਮਾਇਆ ਨਾਲ ਪਿਆਰ, ਨਾਨਕ ਬਿਨ ਨਾਵੇ ਕੋ ਥਿਰ ਨਹੀਂ, ਪੜ ਪੜ ਹੋਈ ਖੁਆਰ ਪੌੜੀ, ਹਰ ਕੀ ਵਡਿਆਈ ਵੱਡੀ ਹੈ, ਹਰ ਕੀਰਤਨ ਹਰ ਕਾ, ਹਰ ਕੀ ਵਡਿਆਈ ਵੱਡੀ ਹੈ, ਜਾਂ ਨਿਆਉ ਹੈ ਧਰਮ ਕਾ, ਹਰ ਕੀ ਵਡਿਆਈ ਵੱਡੀ ਹੈ, ਜਾਂ ਫਲ ਹੈ ਜੀ ਕਾ, ਹਰ ਕੀ ਵਡਿਆਈ ਵੱਡੀ ਹੈ, ਜਾ ਨਾ ਸੁਣੇ ਹੀ ਕਹਿਆ ਚੁਗਲ ਕਾ, ਹਰ ਕੀ ਵਡਿਆਈ ਵੱਡੀ ਹੈ, ਪੁੱਛਿਆ ਦਾਨ ਦੇਵ ਕਾ, ਸਲੋਕ ਮਹੱਲਾ ਤੀਜਾ, ਹਾਂ ਹਾਂ ਕਰਤੀ ਸਭ ਮੋਈ, ਸੰਪੋ ਕਿਸੈ ਨਾ ਨਾਲ, ਦੂਜਾ ਭਾਈ ਦੁੱਖ ਪਾਇਆ, ਸਭ ਜੋਹੀ ਜਮਕਾਲ, ਨਾਨਕ ਗੁਰਮੁਖ ਭਰੇ ਸੱਚਾ ਨਾਮ ਸੰਭਾਲ, ਮਹੱਲਾ ਪਹਿਲਾ, ਗੱਲੀਆਂ ਸੀ ਚੰਗੀਆਂ ਆਚਾਰੀ ਬੁਰੀਆਂ, ਮਨੋ ਕਸੂਦਾਂ ਕਾਲੀਆਂ, ਬਾਹਰ ਚਿਟਵੀਆਂ, ਰੀਸਾਂ ਕਰੇ ਤਨਾੜੀਆਂ, ਜੋ ਸੇਵੈ ਅੰਦਰ ਖੜੀਆਂ, ਨਾਲ ਖਸਮੈ ਰਤੀਆਂ, ਮਨ ਸੁਖ ਰਲੀਆਂ, ਹੁੰਦੇ ਤਾਣ ਨਿਤਾਣੀਆਂ, ਗ੍ਰਹਿਣ ਮਾਨਣੀਆਂ, ਨਾਨਕ ਜਨਮ ਸਕਾਰ ਥਾ, ਜੇ ਤਿੰਨ ਕਹਿ ਸੰਗ ਮਿਲਾ ਪੌੜੀ, ਤੂੰ ਆਪੇ ਜਲ ਮੀਨਾ ਹੈ, ਆਪੇ ਆਪੇ ਹੀ ਆਪ ਜਾਲ, ਤੂੰ ਆਪੇ ਜਾਲ ਵਤਾਇੰਦਾ, ਆਪੇ ਵਿੱਚ ਸੇ ਬਾਲ, ਤੂੰ ਆਪੇ ਕਮਲ ਅਲਿਪਤ ਹੈ, ਸੈ ਹੱਥਾਂ ਵਿੱਚ ਗੁਲਾਲ, ਤੂੰ ਆਪੇ ਮੁਕਤ ਕਰਾਇੰਦਾ, ਇੱਕ ਨਿਮਖ ਘੜੀ ਕਰ ਖਿਆਲ, ਹਰ ਤੁਧੋਂ ਬਾਹਰ ਕਿਛ ਨਹੀਂ, ਗੁਰ ਸ਼ਬਦੀ ਵੇਖ ਨਿਹਾਲ, ਸਲੋਕ ਮਹੱਲਾ ਤੀਜਾ, ਹੁਕਮ ਨਾ ਜਾਣੇ ਬਹੁਤਾ ਰੋਵੈ, ਅੰਦਰ ਧੋਖਾ ਨੀਂਦ ਨਾ ਸੋਵੈ, ਜੇ ਧਨ ਖਸਮੈ ਚੱਲੇ ਰਜਾਈ, ਦਰ ਘਰ ਸੋਭਾ ਮਹਿਲ ਬੁਲਾਈ, ਨਾਨਕ ਕਰਮੀ ਇਹ ਮਤ ਪਾਈ, ਗੁਰਪ੍ਰਸਾਦੀ ਸੱਚ ਸਮਾਈ, ਮਹੱਲਾ ਤੀਜਾ, ਮਨਮੁਖ ਨਾਮ ਵਿਹੂਣੇ ਆ, ਰੰਗ ਕਸੁੰਭਾ ਦੇਖ ਨਾ ਭੁੱਲ, ਇਸਕਾ ਰੰਗ ਦਿਨ ਥੋੜਿਆ, ਸੋਸ਼ਾ ਇਸਕਾ ਮੁੱਲ, ਦੂਜਾ ਲੱਗੇ ਪਚ ਮੂਏ, ਮੂਰਖ ਅੰਧ ਗਿਆ ਗਵਾਰ, ਵਿਸ਼ਟਾ ਅੰਦਰ ਕੀਟ ਸੇ ਪਏ ਪਚੇ ਵਾਰ, ਨਾਨਕ ਨਾਮ ਰਤੇ ਸੇ ਰੰਗਲੇ, ਗੁਰ ਕੈ ਸਹਿਜ ਸੁਭਾਏ, ਭਗਤੀ ਵੀ ਰੰਗ ਨਾ ਉਤਰੇ, ਸਜੇ ਰਹੇ ਸਮਾਏ, ਪੌੜੀ ਸ੍ਰਿਸ਼ਟ ਉਪਾਈ, ਸਭ ਤੁਧ ਆਪੇ ਰਿਜਕ ਸੰਭਾਹਿਆ, ਇੱਕ ਬਲ ਛਲ ਕਰਕੇ ਖਾਵੰਦੇ, ਮੋਹ ਕੂੜ ਕੁਸਤ ਤਿਨੀ ਢਾਹਿਆ, ਤੁਧ ਆਪੇ ਭਾਵੈ ਸੋ ਕਰਹਿ, ਤੁਧ ਉਤੈ ਕੰਮ ਓਏ ਲਾਇਆ, ਇੱਕ ਨਾ ਸੱਚ ਬੁਝਾਇਨ ਬੁਝਾਇਓਨ, ਤਿਨਾ ਅਤੁੱਟ ਭੰਡਾਰ ਦਿਵਾਇਆ, ਹਰ ਚੇਤ ਖਾਹੇ ਤਿਨਾ ਸਫਲ ਹੈ, ਅਚੇਤਾ ਹੱਥ ਤਡਾਇਆ, ਸਲੋਕ ਮਹੱਲਾ ਤੀਜਾ, ਪੜ ਪੜ ਪੰਡਿਤ ਵੇਦ ਵਖਾਣ ਹੈ, ਮਾਇਆ ਮੋਹ ਖੁਸਵਾਏ, ਦੂਜਾ ਭਾਈ ਹਰ ਨਾਮ ਨਾ ਵਿਸਰਿਆ ਵਿਸਾਰਿਆ, ਮਨ ਮੂਰਖ ਮਿਲੈ ਸਜਾਏ, ਜਿਨ ਜੀਓ ਪਿੰਡ ਦਿੱਤਾ, ਤਿਸ ਕਬੂ ਨ ਚੇਤੈ ਜੋ ਦੇਂਦਾ ਰਿਕ ਸੰਭਾਏ, ਜਮਕਾ ਫਾਹਾ ਗਲੋ ਨ ਕੱਟੀਐ, ਫਿਰ ਫਿਰ ਆਵੈ ਜਾਏ, ਮਨਮੁਖ ਕਿਛੂ ਨਾ ਬੁਝੈ ਸੂਝੈ, ਅੰਦਲੇ ਪੂਰਬ ਲਿਖਿਆ ਕਮਾਈ, ਪੂਰੇ ਭਾਗ ਸਤਿਗੁਰ ਮਿਲੈ, ਸੁਖਦਾਤਾ ਨਾਮ ਵਸੈ ਮਨ ਆਈ, ਸੁਖ ਮਾਣੇ ਸੁਖ ਪੈਣਾ, ਸੁਖੇ ਸੁਖ ਵਿਹਾਈ, ਨਾਨਕ ਸੋ ਨਾਉ ਮਨੋ ਨਾ ਵਿਸਾਰੀਐ, ਜਿਤ ਦਾਰ ਸਚੈ ਸੁਭਾ ਪਾਈ, ਮਹੱਲਾ ਤੀਜਾ, ਸਤਿਗੁਰ ਸੇਵ ਸੁਖ ਪਾਇਆ, ਸਚ ਨਾਮ ਗੁਣ ਦਾਸ, ਗੁਰਮਤਿ ਆਪ ਪਛਾਣਿਆ, ਰਾਮ ਨਾਮ ਪ੍ਰਗਾਸ, ਸਚੋ ਸਚ ਕਮਾਵਣਾ, ਵਡਿਆਈ ਵੱਡੇ ਪਾਸ, ਜੀਓ ਪਿੰਡ ਸਭ ਤਿਸ ਕਾ ਸਿਫਤ ਕਰੇ ਅਰਦਾਸ, ਸੱਚਾ ਸ਼ਬਦ ਸਲਾਹਣਾ, ਸੁਖੇ ਸੁਖ ਵਿਆਈ, ਜਪ ਤਪ ਸੰਜਮ ਮਨੈ ਮਾਹੀ, ਬਿਨ ਨਾਵੇ ਤ੍ਰਿਗ ਜੀਵਾਸ, ਸੱਚਾ ਸ਼ਬਦ ਸਲਾਹਣਾ, ਸੁਖੇ ਸੁਖ ਨਿਵਾਸ, ਜਪ ਤਪ ਸੰਜਮ ਮਨੈ ਮਾਹੀ, ਬਿਨ ਨਾਵੇ ਤ੍ਰਿਗ ਜੀਵਾਸ, ਗੁਰਮਤੀ ਨਾਉ ਪਾਈਐ ਮਨਮੁਖ ਮੋਹਿ ਵਿਨਾਸ, ਜਿਉਂ ਭਾਵੇ ਤਿਉਂ ਰੱਖ ਤੂੰ, ਜਿਉਂ ਭਾਵੈ ਤਿਉ ਰਾਖ ਤੂੰ, ਨਾਨਕ ਤੇਰਾ ਦਾਸ ਪੌੜੀ, ਸਭ ਕੋ ਤੇਰਾ ਤੂੰ ਸਭ, ਸਭ ਸਦਾ ਤੂੰ ਸਭ ਨਾਰਾਸ, ਸਭ ਤੁਦੈ ਪੈਸਾ ਪਾਸੋਂ ਮੰਗਦੇ ਨਿਤ ਕਰ ਅਰਦਾਸ, ਜਿਸ ਤੂੰ ਦੇਹ ਤਿਸ ਸਭ ਕਿਸ ਮਿਲੈ, ਇੱਕ ਨਾ ਦੂਰ ਹੈ ਪਾਸ, ਹਾ ਤੁਧ ਬਾਝੋ ਸਾਉ ਕੋ ਨਾਹੀ,
ਜਿਸ ਪਾਸ ਤੋਂ ਮੰਗੀ ਹੈ ਮਨ ਵੇਖੋ ਕੋ ਨਿਰਜਾਸ ਸਭ ਤੁਦੈ ਨੋ ਸਲਾਂ ਦੇ ਦਰ ਗੁਰਮੁਖਾਂ ਨੂੰ ਪ੍ਰਗਾਸ। ਸਲੋਕ ਮਹਲਾ ਤੀਜਾ। ਪੰਡਿਤ ਬੜਬੜ ਉੱਚਾ ਕੂਕਦਾ ਮਾਇਆ ਮੋਹ ਪਿਆਰ ਅੰਤਰ ਬ੍ਰਾਹਮਣ ਨਾ ਬ੍ਰਹਮ ਨਾ ਇੱਕੀ ਨਈ ਮਨ ਮੂਰਖ ਗਵਾਰ ਦੂਜੈ ਭਾਈ ਜਗਤ ਪ੍ਰਬੋਧ ਦਾ ਨਾ ਬੂਝੈ ਵਿਚਾਰ ਬਿਰਥਾ ਜਨਮ ਗਵਾਇਆ ਮਰ ਜੰਮੈ ਵਾਰੂ ਵਾਰ। ਮਹੱਲਾ ਤੀਜਾ। ਜਿੰਨੀ ਸਤਿਗੁਰ ਸੇਵਿਆ ਤਿੰਨੀ ਨਾਉ ਪਾਇਆ ਬੂਝੋ ਕਰ ਵਿਚਾਰ ਸਦਾ ਸ਼ਾਂਤ ਸੁਖ ਮਨ ਵਸੈ ਚੁਕੈ ਕੂਕ ਪੁਕਾਰ ਆਪੇ ਨੂੰ ਆਪ ਆਖਾਏ ਮਨ ਨਿਰਮਲ ਹੋਵੇ।

0: ਸ਼ਬਦ ਰਤੇ ਸੇ ਮੁਕਤ ਹੋਏ ਹਰ ਜੀਉ ਹੇਤ ਪਿਆਰ ਪੌੜੀ
1: ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੈ ਥਾਈ ਜਿਸ ਹਰ ਪਾਵੈ ਤਿਸ ਗੁਰ ਮਿਲੈ ਸੋ ਹਰ ਨਾਮ ਧਿਆਈ
0: ਗੁਰ ਸ਼ਬਦੀ ਹਰ ਪਾਈ ਹੈ ਹਰ ਪਾਰ ਲੰਘਾਈ ਮਨ ਹਟਕੇ ਨਾ ਪਾਇਓ ਪੁੱਛੋ ਬਿਰਦਾਂ ਜਾਈ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਏ ਹਰ ਲਾਏ ਸਲੋਕ ਮਹੱਲਾ ਤੀਜਾ ਨਾਨਕ ਸੋ ਸੂਰਾ ਬਰੀਆਮ ਜਿਨ ਵਿੱਚੋਂ ਦੁਸ਼ਟ ਅਹੰਕਰਨ ਮਾਰਿਆ ਗੁਰਮੁਖ ਨਾਮ ਸਲਾਹੇ ਜਨਮ ਸਵਾਰਿਆ ਆਪ ਹੋਆ ਦਿਆਲ ਸਦਾ ਮੁਕਤ ਸਦ ਮੁਕਤ ਸਭ ਕੁਲ ਨਿਸਤਾਰਿਆ ਸੋਹਣ ਸੱਚ ਦੁਆਰ ਨਾਮ ਪਿਆਰਿਆ ਮਨਮੁਖ ਮਰੈ ਹੰਕਾਰ ਜਨਮ ਵਿਗਾੜਿਆ ਸਭੋ ਵਰਤੈ ਹੁਕਮ ਕਿਆ ਕਰੇ ਵਿਚਾਰਿਆ ਆਪੋ ਦੂਜਾ ਲੱਗ ਖਸਮ ਵਿਸਾਰਿਆ ਨਾਨਕ ਬਿਨ ਨਾਵੇ ਸਭ ਦੁੱਖ ਸੁਖ ਵਿਸਾਰਿਆ ਮਹੱਲਾ ਤੀਜਾ ਗੁਰਪੂਰੈ ਹਰ ਨਾਮ ਦ੍ਰਿੜਾਇਆ ਤਿੰਨ ਵਿੱਚੋਂ ਬਰਮ ਚੁਕਾਇਆ ਸਭ ਰਾਮ ਨਾਮ ਹਰ ਕੀਰਤ ਗਾਈ ਕਰ ਚਾਨਣ ਮਗ ਦਿਖਾਇਆ ਹੋਂ ਮੈਂ ਮਾਰਿਕ ਲਵ ਲਾਗੀ ਅੰਤਰ ਨਾਮ ਵਸਾਇਆ ਗੁਰਮਤੀ ਜਮ ਜੋ ਨਾ ਸਾਕੈ ਸੱਚ ਨਾਮ ਸਮਾਇਆ ਆਪ ਸਭ ਆਪੇ ਆਪ ਵਰਤੈ ਕਰਤਾ ਜੋ ਤੇਰੇ ਜੋ ਭਾਵੈ ਸੋ ਨਾਏ ਲਾਇਆ ਜਨ ਨਾਨਕ ਨਾਮ ਲਏ ਤਾਂ ਜੀਵੈ ਜਨ ਨਾਨਕ ਨਾਮ ਲਏ ਤਾਂ ਜੀਵੈ ਬਿਨ ਨਾਵੈ ਖਿਨ ਮਰ ਜਾਇਆ ਪੌੜੀ ਜੋ ਮਿਲਿਆ ਹਾਰ ਦੀਵਾਣੀ ਦੀਵਾਨ ਹਾਂ ਦੀਵਾਨ ਸਿਉਂ ਸੋ ਸਭਨੀ ਦੀਵਾਨੀ ਮਿਲਿਆ ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ ਉਸ ਕਹਿ ਮੂੰਹ ਡਿੱਠਾ ਸਭ ਪਾਪੀ ਤਰਿਆ ਉਸ ਅੰਦਰ ਨਾਮ ਨਿਧਾਨ ਹੈ ਨਾਮੋ ਪਰਵਰਿਆ ਨਾਉ ਪੂਜੀ ਹੈ ਨਾਉ ਮੰਨੀ ਹੈ ਨਾ ਹੀ ਕਲਿਵਿਖ ਸਭ ਹਿਰਿਆ ਜਿੰਨੀ ਨਾਮ ਉੱਤੇ ਆਇਆ ਇੱਕ ਮਨ ਇੱਕ ਚਿੱਤ ਤੇ ਆਸ ਥਿਰ ਜਗ ਰਹਿਆ ਸਲੋਕ ਮਹੱਲਾ ਤੀਜਾ ਆਤਮਾ ਦਿਉ ਪੂਜੀਐ ਗੁਰ ਕੈ ਸਹਿਜ ਸੁਭਾਏ ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਘਰ ਹੀ ਪਰਚਾ ਪਾਏ ਆਤਮਾ ਅਡੋਲ ਨਾ ਡੋਲਈ ਗੁਰ ਕੈ ਸਹਿ ਭਾਏ ਸੁਭਾਏ ਗੁਰਬਿਣ ਸਹਿਜ ਨ ਆਵਈ ਲੋਭ ਲਹਿਰ ਨਾ ਵਿਚੋਂ ਜਾਏ ਖਿਨ ਪਾਲ ਹਰ ਨਾਮ ਮਨ ਵਸੈ ਸਭ ਵਡਿਆਈ ਸਭ ਆਸੜ ਤੀਰਥ ਨ ਆਏ ਸੱਚੇ ਮੈਲ ਨਾ ਲੱਗਈ ਮਾਲ ਲਾਗੈ ਦੂਜੇ ਪਾਏ ਧੋਤੀ ਮੂਲ ਨਾ ਉਤਰੀ ਜੇ ਆਸੜ ਤੀਰਥ ਨ ਆਏ ਮਨਮੁਖ ਕਰਮ ਕਰੇ ਅਹੰਕਾਰੀ ਦੂਜੇ ਸਭ ਦੁੱਖੋ ਦੁੱਖ ਗਮਾਏ ਨਾਨਕ ਮੈਲਾ ਉਜਲਾ ਤਾਂ ਹਾਰ ਪੀਏ ਜਾਂ ਸਤਿਗੁਰ ਮਾਹੇ ਸਮਾਏ ਮਹਲਾ ਤੀਜਾ ਅਹੰਕਾਰੀ ਸਭ ਦੁੱਖੋ ਦੁੱਖ ਕਮਾਏ ਮਹੱਲਾ ਤੀਜਾ ਮਨਮੁਖ ਲੋਕ ਸਮਝਾਈਐ ਕਦੋਂ ਸਮਝਾਇਆ ਜਾਏ ਮਨਮੁਖ ਗਲਾ ਰਲਾਇਆ ਨਾ ਰਲੇ ਪਿਆ ਕਿਰਤ ਫਿਰਾਏ ਲਿਬ ਤਾਤ ਦੁਰਾ ਹੈ ਹੁਕਮੀ ਕਾਰ ਕਮਾਏ ਗੁਰਮੁਖ ਆਪਣਾ ਮਨ ਹਾ ਮਾਰਿਆ ਸ਼ਬਦ ਕਸਵੱਟੀ ਲਾਏ ਮਨ ਹੀ ਨਾਲ ਝਗੜਾ ਮਨ ਹੀ ਨਾਲ ਮੰਜ ਮਨ ਹੀ ਨਾਲ ਸੱਥ ਮਨ ਹੀ ਮੰਜ ਮਿਆਨ ਮਨ ਹੀ ਮੰਜ ਸਮਾਏ ਮਨ ਜੋ ਇੱਛੈ ਸੋ ਲਹਿ ਸੱਚੈ ਸ਼ਬਦ ਸੁਭਾਈ ਅੰਮ੍ਰਿਤ ਨਾਮ ਸਦਭੁੰਚੀ ਹੈ ਗੁਰਮੁਖ ਕਾਰ ਕਮਾਈ ਬਿਣ ਮਨੈ ਜੇ ਹੋਰੀ ਨਾਲ ਲੁਜਣਾ ਜਾਸੀ ਜਨਮ ਗਵਾਏ ਮਨਮੁਖੀ ਮਨ ਹਠ ਹਾਰਿਆ ਕੂੜ ਕਸਤ ਕਮਾਏ ਗੁਰਪ੍ਰਸਾਦੀ ਮਨ ਜਿਣੈ ਹਰ ਸੇਤੀ ਲਿਬਲਾਈ ਨਾਨਕ ਗੁਰਮੁਖ ਸੱਚ ਕਮਾਵੇ ਆ ਮਨਮੁਖ ਆਵੇ ਜਾਈ ਪੌੜੀ ਹਰ ਕੇ ਸੰਤ ਸੁਣੋ ਜਨ ਪਾਈ ਹਰ ਗੁਰਮ ਹਰ ਸਤਿਗੁਰ ਕੀ ਇੱਕ ਸਾਖੀ ਜਿਸਨ ਜਿਸ ਦੌਰ ਭਾਗ ਹੋਵੇ ਮੁਖ ਮਸਤਕ ਤਿੰਨ ਜਾਨ ਲੈ ਹਿਰਦੈ ਰਾਖੀ ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉਤਮ ਗੁਰ ਸ਼ਬਦੀ ਸਹਿਜ ਜਾ ਚਾਖੀ ਤਹਿ ਭਇਆ ਪ੍ਰਗਾਸ ਮਿਟਿਆਂ ਦੇ ਆਰਾ ਜੋ ਸੂਰਜ ਕਿਰਨ ਜੋ ਸੂਰਜ ਰਹਿਣ ਕਰਾਖੀ ਅਦਿਸ਼ਟ ਅਗੋਚਰ ਅਗੋ ਅਲੱਖ ਨਿਰੰਜਨ ਸੋ ਦੇਖਿਆ ਗੁਰਮੁਖ ਆਖੀ। ਸਲੋਕ ਮਹੱਲਾ ਤੀਜਾ। ਸਤਿਗੁਰ ਸੇਵੇ ਆਪਣਾ ਸੋ ਸਿਰ ਲਿਖ ਲਾਈ ਵਿੱਚੋਂ ਆਪ ਗਵਾਈ ਕਹਿ ਰਹਿਣ ਸੱਚ ਲਿਵਲਾਈ। ਸਤਿਗੁਰ ਜਿਨੀ ਨਾ ਸੇਵਿਓ ਤਿੰਨਾ ਬਿਰਥਾ ਜਨਮ ਗਵਾਈ ਨਾਨਕ ਜੋ ਤਿਸ ਭਾਵੈ ਸੁ ਕਰੀ ਕਹਿਣਾ ਕਿਸੁ ਨ ਜਾਈ। ਮਹੱਲਾ ਤੀਜਾ। ਮਨ ਵਿਕਾਰੀ ਵੇੜਿਆ ਵਿਕਾਰਾਂ ਕਰਮ ਕਮਾਈ ਦੂਜੇ ਭਾਈ ਅਗਿਆਨੀ ਪੂਜਦੇ ਦਰਗਾਹ ਮਿਲੇ ਸਜਾਏ ਆਤਮਦੇਵ ਪੂਜੀਐ ਬਿਨ ਸਤਿਗੁਰ ਬੂਝ ਨ ਪਾਈ ਜਪ ਤਪ ਸੰਜਮ ਭਾਣਾ ਸਤਿਗੁਰੂ ਕਾ ਕਰਮੀ ਪੱਲੇ ਪਾਈ ਨਾਨਕ ਸੇਵਾ ਸੁਰਤ ਸਕੋ ਕਮਾਵਣੀ ਜੋ ਹਰ ਭਾਵੈ ਸੋ ਥਾਈ ਪਾਏ ਪੌੜੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਦਾ ਸੁਖ ਹੋਵੇ ਦਿਨ ਰਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਿਮਰਤ ਸਭ ਕਿਲ ਵਿਖਲ ਪਾਪ ਲਹਾਤੀ ਹਰ ਹਰ ਨਾਮ ਜਪੋ ਮਨ ਮੇਰੇ ਸਤਿਗੁਰੂ ਮੇਰੇ ਜਿਤ ਦਾਲਦ ਦੁੱਖ ਭੁੱਖ ਸਭ ਲੈ ਜਾਸੀ ਹਰ ਕਹਿ ਹਰ ਹਰ ਨਾਮ ਜਪੋ ਮਨ ਮੇਰੇ ਮੁਖ ਗੁਰਮੁਖ ਪ੍ਰੀਤ ਲਗਾਤੀ ਜਿਤ ਮੁਖ ਭਾਗ ਲਿਖਿਆ ਤੁਰ ਸਾਚੈ ਤਿਤ ਹਾਰ ਨਾਮ ਜਪਾਤੀ। ਸਲੋਕ ਮਹੱਲਾ ਪਹਿਲਾ। ਸਤਿਗੁਰੂ ਜਿਨੀ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਅੰਤਰ ਗਿਆਨ ਨਾ ਆਇਓ ਮ੍ਰਿਤਕ ਹੈ ਸੰਸਾਰ।

ਜਿਸ ਨੂੰ ਆਪ ਕਰਾਏ ਸੋਈ, ਸਤਿਗੁਰ ਵਿੱਚ ਨਾਮ ਨਿਧਾਨ ਹੈ ਕਰਮ ਪ੍ਰਾਪਤ ਹੋਏ। ਸੱਚ ਰਤੇ ਗੁਰ ਸ਼ਬਦ ਸਿਉ, ਤਿੰਨ ਸੱਚੀ ਸਦਾ ਲਿਵ ਹੋਏ। ਨਾਨਕ ਜਿਸ ਨੂੰ ਮੇਲੇ ਨਾ ਵਿਛੜੈ, ਸਹਿਜ ਸਮਾਵੈ ਸੋਏ। ਮਹੱਲਾ ਤੀਜਾ, ਸੋ ਭਗਵਤੀ ਜੋ ਭਗਵੰਤ ਹੈ ਜਾਣੈ, ਗੁਰ ਪ੍ਰਸਾਦੀ ਆਪ ਪਛਾਣੈ, ਤਾਵਤ ਰਾਖੈ ਕਿਤ ਘਰ ਆਣੈ, ਜੀਵਤ ਮਰੈ ਹਰ ਨਾਮ ਵਖਾਣੈ।

ਕਰਮ ਕਮਾਏ ਪੂਰਵ ਲਿਖਿਆ ਸੋਕ ਕਮਾਈ ਹੈ ਦੇਖਿਆ ਦੁੱਖ ਸੁੱਖ ਦੁੱਖ ਦੂਜੈ ਆਂਦਨ ਦੁਖੀਆ ਦੂਜੈ ਭਾਈ ਰਚਾਈ ਹਰ ਨਾਮ ਨਾ ਚੇਤਾ ਬਹੁ ਕਰਮ ਕਮਾਈ ਪੂਰਵ ਲਿਖਿਆ ਸੋ ਮਿਟਣਾ ਨਾ ਜਾਈ ਨਾਨਕ ਬਿਨ ਸਤਿਗੁਰ ਸੇਵੇ ਮੋਖ ਨਾ ਪਾਏ ਪੌੜੀ ਸਤਿਗੁਰ ਜਿਨੀ ਧਿਆਇਆ ਸੇ ਕੜ ਨਾ ਸਵਾਈ ਸਤਿਗੁਰ ਜਿਨੀ ਧਿਆਇਆ ਸੇ ਤ੍ਰਿਪਤ ਅਗਾਈ ਸਤਿਗੁਰ ਜਿਨੀ ਧਿਆਇਆ ਤਿੰਨ ਜਮ ਡੰਡ ਡਰ ਜਾ ਨਾਹੀ ਜਿਨ ਕੋ ਹੁਆ ਕਿਰਪਾਲ ਹਰ ਸੇ ਸੇਵਕ ਸਤਿਗੁਰ ਪੈਰੀ ਪਾਹੀ ਤਿੰਨ ਐਥੈ ਉਥੈ ਮੁਖ ਉਜਲੇ ਹਰ ਦਰਗਾਹ ਲਏ ਪੈਂਦੇ ਜਾਹੀ ਮਹੱਲਾ ਦੂਜਾ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੀ ਜੈ ਡਾਰੂ ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ ਮਹੱਲਾ ਪੰਜਵਾਂ ਮੁੰਡੋ ਪੁੱਲੀ ਨਾਨਕਾ ਫਿਰ ਜਨਮ ਮੁਹਿਆਸ ਕਸਤੂਰੀ ਕੈ ਭੁੱਲੜੇ ਗੰਦੇ ਡੁੰਮ ਪਈ ਆਸ ਪੌੜੀ ਸੋ ਐਸਾ ਹਰ ਨਾਮ ਧਿਆਈਏ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ

ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ, ਜੋ ਗੁਰਸਿੱਖ ਨਾਮ ਜਪਿਆ, ਸੋ ਗੁਰਮੁਖ ਨਾਮ ਜਪਿਆ ਵਡਭਾਗੀ, ਤਿੰਨ ਨਿੰਦਕ ਦੁਸ਼ਟ ਸਭ ਪੈਰੀ ਪਾਏ, ਨਾਨਕ ਨਾਮ ਅਰਾਧ ਸਭਨਾ ਤੇ ਵੱਡਾ, ਸਭ ਨਾਵੇ ਅੱਗੇ ਆਣ ਨਿਵਾਈ। ਮਸਲੋਕ ਮਹੱਲਾ ਤੀਜਾ। ਵੇਸ ਕਰੇ ਕਰੂਪ ਨਾਨਕ, ਵੇਸ ਕਰੇ ਕਰੂਪ ਕਲੱਖਣੀ, ਮਨ ਖੋਟੈ ਕੂੜਿਆਰ, ਪਿਰ ਕਹਿ ਪਾਣੇ ਨਾ ਚੱਲੇ ਹੁਕਮ ਕਰੇ ਗਵਾਰ, ਗੁਰ ਕਹਿ ਪਾਣੇ ਜੋ ਚੱਲੇ ਸਭ ਦੁੱਖ ਨਿਵਾਰਨ ਹਾਰ, ਲਿਖਿਆ ਮੇਟ ਨਾ ਸਕੀਐ ਜੋ ਤੁਰ ਲਿਖਿਆ ਕਰਤਾਰ, ਮਨ ਤਾਨ ਸੌਂਪੈ ਕੰਤ ਕਉ ਸ਼ਬਦੇ ਦਰੇ ਪਿਆਰ, ਬਿਨ ਨਾਵੇ ਕਿਨੇ ਨਾ ਪਾਇਆ ਦੇਖੋ ਹਿਰਦੈ ਵਿਚਾਰ, ਨਾਨਕ ਸਾ ਸਵਾਲਿਓ ਉਸ

ਤਿਸਦਾ ਨਾ ਦਿਸੇ ਉਰਵਾਰ ਨਾ ਪਾਰ। ਮਨਮੁਖ ਗਿਆਨੀ ਮਹਾਨ ਦੁੱਖ ਪਾਇੰਦੇ ਡੂਬੇ, ਹਮ ਹਰ ਹਰ ਨਾਮ ਵਿਸਾਰ। ਭਲਕੇ ਉੱਠ ਬਹੁ ਕਰਮ ਕਮਾਵੇ, ਜਨਮ ਦੂਜੇ ਪਾਏ ਪਿਆਰ। ਸਤਿਗੁਰ ਸੇਵੇ ਆਪਣਾ ਭਉ ਜਲ ਉਤਰੇ ਪਾਰ। ਨਾਨਕ ਗੁਰਮੁਖ ਸੱਚ ਸਮਾਵੇ, ਸੱਚ ਨਾਮ ਉਰ ਤਾਰ ਪੌੜੀ। ਹਾਰ ਜਲ ਥਲ ਮਹੀਲ ਭਰਪੂਰ, ਦੂਜਾ ਨਾਹੀ ਜਾਏ ਨਾਹੀ ਕੋਏ। ਹਰ ਹਰ ਬਹਿ ਹਰ ਆਪ ਬਹਿ ਕਰੇ ਨਿਆਉ। ਉਡਿਆਰ ਮਾਸਾ ਬਿਮਾਰ ਕਢੋਏ, ਸਜਿਆਰਾਂ ਦੀ ਵਡਿਆਈ। ਹਰ ਧਰਮ ਨਿਆਉ ਕੀ ਹੋਏ, ਸਭ ਹਰ ਕੀ ਕਰਹੂੰ ਉਸਤ। ਜਿਨ ਗਰੀਬ ਅਨਾਥ ਰਾਖ ਲਈ ਹੋਏ,

ਲਖਣੀ ਕੋ ਨਾਰ ਪਰ ਛੋੜਿਆ ਕਰ ਪ੍ਰਣਾਮ ਪੁਰਖੈ ਪਰ ਪੁਰਖੈ ਨਾਲ ਪਿਆਰ ਤ੍ਰਿਸ਼ਨਾ ਕਦੇ ਨਾ ਚੁਕਾਈ ਜਲਦੀ ਕਰੇ ਪੁਕਾਰ ਨਾਨਕ ਬਿਨ ਨਾਵੇ ਕਰੂਪ ਕਸੋਹਣੀ ਪਰ ਹਰ ਛੋਡੀ ਪਤਾਰ ਮਹੱਲਾ ਤੀਜਾ ਸ਼ਬਦ ਰਤੀ ਸੁਹਾਗਣੀ ਸਤਿਗੁਰ ਕਹਿ ਭਾਏ ਪਿਆਰ ਸਦਾ ਰਾਵੇ ਪਿਰ ਆਪਣਾ ਸੱਚੈ ਪ੍ਰੇਮ ਪਿਆਰ ਅਤ ਸੁਆਲਿਓ ਸੁੰਦਰੀ ਸੁਭਾਵੰਤੀ ਨਾਰ ਨਾਨਕ ਨਾਮ ਸੁਹਾਗਣੀ ਮੇਲੀ ਮਿਲਣ ਹਾਰ ਪੌੜੀ ਹਰ ਤੇਰੀ ਤੂੰ ਹਰ ਨਾਗਸ ਹਰ ਤੇਰੀ ਤੂੰ ਹਰ ਤੇਰੀ ਸਭ ਕਰੇ ਉਸਤ ਜਿਨ ਮਾਫਾਥੇ ਕਾਢਿਆ ਹਰ ਤੁਧਨੂੰ ਕਰੇ ਸਭ ਨਮਸਕਾਰ ਜਿਨ ਪਾਪੈ ਤੇ ਰਾਖਿਆ ਹਰ ਨਿਮਾਣਿਆ ਤੂੰ ਮਾਣ ਹਰ ਡਾਢੀ ਹੂੰ ਤੂੰ ਡਾਢਿਆ ਹਰ ਅਹੰਕਾਰੀ ਮਾਰ ਨਿਵਾਈ ਮਨਮੁਖ ਮੂੜ ਸਾਧਿਆ ਹਰ ਭਗਤਾਂ ਦੀ ਵਡਿਆਈ ਗਰੀਬ ਅਨਾਥਿਆ ਸਲੋਕ ਮਹੱਲਾ ਤੀਜਾ ਸਤਿਗੁਰ ਕਹਿ ਭਾਣੇ ਜੋ ਚੱਲੈ ਤਿਸ ਵਡਿਆਈ ਵੱਡੀ ਹੋਈ ਹਰ ਕਾ ਪੋ ਨਾਮ

ਹੁਕਮ ਸਵਾਰਨ ਹਾਰ ਗੁਰ ਪ੍ਰਸਾਦੀ ਜਿਨ ਬੁਝਿਆ ਤਿਨ ਪਾਇਆ ਮੁਖ ਦੁਆਰ ਮਨ ਮੁਖ ਹੁਕਮ ਨਾ ਜਾਣਨੀ ਤਿਨ ਮਾਰੇ ਜਮ ਜੰਦਾਰ ਗੁਰਮੁਖ ਨਾਮ ਗੁਰਮੁਖ ਜਿੰਨੀ ਅਰਾਧਿਆ ਤਿੰਨੀ ਤਰਿਆ ਭਵ ਜਲ ਸੰਸਾਰ ਸਭ ਔਗੁਣ ਗੁਣੀ ਬਖਸ਼ ਮਿਟਾਇਆ ਗੁਰ ਆਪੇ ਬਖਸ਼ਣ ਹਾਰ ਪੌੜੀ ਹਰ ਕੀ ਵਰਤਾਂ ਪ੍ਰਤੀਤ ਸਹਾਰ ਸਭ ਕਿਸ ਜਾਣਦਾ ਹਾਰ ਤੁਧ ਜੀਵੜ ਨਾਹੀ ਕੋਈ ਜਾਣ ਅਜਾਣਦਾ ਹਰ ਕੀ ਭਗਤਾਂ ਪ੍ਰਤੀਤ ਹਾਰ ਸਭ ਕਿਸ ਜਾਣਦਾ ਹਰ ਜੀਵੜ ਨਾਹੀ ਕੋਈ ਜਾਣ ਹਰ ਧਰਮ ਵਿਚਾਰਦਾ ਕਾੜਾ ਦਿਸਦਾ ਕਿਉਂਕਿ ਜੈ ਜਾਂ ਨਾਹੀ ਧਰਮ ਮਾਰਦਾ ਸੱਚਾ ਸਾਹਿਬ ਸੱਚ ਨਿਆਉ ਪਾਪੀ ਨਰ ਹਾਰਦਾ ਸਵਾਲਿਹੋ ਭਗਤ ਹੋ ਕਰ ਜੋੜ ਹਰ ਭਗਤ ਜਨ ਤਾਰਦਾ ਸਲੋਕ ਮਹੱਲਾ ਤੀਜਾ ਆਪਣੇ ਪ੍ਰੀਤਮ ਮਿਲ ਰਹੇ ਆਪਣੇ ਪ੍ਰੀਤਮ ਮਿਲ ਰਹਾ ਅੰਤਰ ਰਾਠੋਰ ਧਾਰ ਸਲਾਹੀ ਸੋ ਪ੍ਰਭ ਸਦਾ ਸਦਾ ਗੁਰ ਕਾ ਹਿਤ ਪਿਆਰ ਨਾਨਕ ਜਿਸ ਨਜ਼ਰ ਕਰੇ ਤਿਸ ਮੇਲੇ ਮਿਲ ਲਏ ਸਾਈ ਸੁਹਾਗਣ ਨਾਰ ਮਹੱਲਾ ਤੀਜਾ ਗੁਰ ਸੇਵਾ ਤੇ ਹਰ ਪਾਈ ਹੈ ਜਾਂ ਕੋ ਨਜ਼ਰ ਕਰੇ ਮਾਣਸ ਤੇ ਦੇਵਤੇ ਪਾਏ ਧਿਆਇਆ ਨਾਮ ਹਰੇ ਮਹੱਲਾ ਤੀਜਾ ਗੁਰ ਕਾ ਸੇਵਕ ਗੁਰ ਸੇਵਾ ਤੇ ਹਰ ਪਾਈ ਹੈ ਜਾਂ ਕੋ ਨਜ਼ਰ ਕਰੇ ਮਾਣਸ ਤੇ ਦੇਵਤੇ ਪਏ ਧਿਆਇਆ ਨਾਮ ਹਰੇ ਹਉਮੈ ਮਾਰ ਮਿਲਾਇਨ ਗੁਰ ਕਾ ਸ਼ਬਦ ਤਰੇ ਨਾਨਕ ਸਹਿਜ ਮਿਲਾ ਸਮਾਇਨ ਹਰ ਆਪੇ ਨਜ਼ਰ ਕਰੇ ਹਾਂ ਸਲਾਹੀ ਸੋ ਪ੍ਰਭ ਸਦਾ ਸਦਾ ਗੁਰ ਕਾ ਹਿਤ ਪਿਆਰ ਨਾਨਕ ਜਿਸ ਨਜ਼ਰ ਕਰੇ ਤਿਸ ਮਿਲ ਲਏ ਸਾਈ ਸੁਹਾਗਣ ਨਾਰ ਮਹੱਲਾ ਤੀਜਾ ਗੁਰ ਸੇਵਾ ਤੇ ਹਰ ਪਾਈ

ਕੀਆ ਨਾਨਕ ਸਹਿਜ ਸਮਾਇਨ ਹਰਿ ਆਪਣੀ ਕਿਰਪਾ ਕਰੇ ਪੌੜੀ ਹਰਿ ਆਪਣੀ ਭਗਤ ਕਰਾਈ ਵਡਿਆਈ ਵਿਖਾਲਿਆਨ ਆਪਣੇ ਆਪ ਕਰੇ ਪ੍ਰਤੀਤ ਆਪੇ ਸੇਵਾ ਘਾਲਿਆਨ ਹਰ ਭਗਤਾਂ ਨੂੰ ਦੇ ਆਨੰਦ ਫਿਰ ਕਰੀ ਬਹਾਲਿਆਨ ਪਾਪੀਆਂ ਨੂੰ ਉਹਨਾਂ ਦੇ ਥਿਰ ਰਹਿਣ ਚੁਣਕਰ ਨਰਕ ਕੋਰ ਚਾਲਿਆਨ ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਿਸਾਰਿਆਨ ਸਲੋਕ ਮਹੱਲਾ ਪਹਿਲਾ ਕਬੁੱਧ ਡੂਮਣੀ ਕੁਦਾਇਆ ਕਸਾਇਣ ਪਰ ਨਿੰਦਾ ਕੱਟ ਚੂੜੀ ਮੁੱਠੀ ਕਰੋਧ ਚ ਨਾਲ ਚਾਰੇ ਕਾਰੀ ਕੱਢੀ ਕਿਆ ਥੀ ਹੈ ਜਾਂ ਚਾਰੇ ਬੈਠੀਆਂ ਨਾਲ ਸੱਚ ਸੰਜਮ ਕਰਨੀ ਕਾਰਨ ਆਵਣ ਨਾਉਂ ਜਪੇਹੀ ਗੌਰਮੁਖ ਜੋ ਤਿਸ ਪਾਵੈ ਨਾਨਕਾ ਕਾਗੋ ਹੰਸ ਕਰੇ ਪੌੜੀ ਕੀਤਾ ਲੋੜੀ ਹੈ ਕੰਮ ਸੁਹਰ ਪੈ ਆਖੀਐ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ ਸੰਤਾਂ ਸੰਗ ਨਿਧਾਨ ਅੰਮ੍ਰਿਤ ਜਾਖੀਐ ਪੈ ਪੰਜਨ ਮਿਹਰਵਾਨ ਦਾਸ ਕੀ ਰਾਖੀਐ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀਐ ਸਲੋਕ ਮਹਲਾ ਪੰਜ ਤੀਜਾ ਜੀਓ ਪਿੰਡ ਸਭ ਜੇ ਸਰਦਾ ਸਭ ਸਦੇ ਆਧਾਰ ਨਾਨਕ ਭਾ ਗੁਰਮੁਖ ਸੇਵੀਐ ਸਦਾ ਸੁਧਾ ਦਾ ਧਾਰ ਹੋਂ ਬਲਿਹਾਰੀ ਤਿੰਨ ਕਉ ਜੇ ਧਿਆਇਆ ਤਿੰਨ ਧਿਆਇਆ ਹਰ ਨਿਰੰਕਾਰ ਉਹਨਾਂ ਕੇ ਮੁਖ ਸਦ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਸਤਿਗੁਰ ਮਿਲਿਆ ਉਲਟੀ ਪਾਈ ਨਾਵ ਨਿਧ ਖਰਚੋ ਖਾਉ ਅਠਾਰਾਂ ਸਿੱਧੀ ਨਾਵ ਨਿਧੀ ਪਿੱਛੇ ਲੱਗੀਆਂ ਫਿਰਨ ਨਿਜ ਘਰ ਵਸੈ ਨਿਜ ਨਿਜ ਆਏ ਘਰ ਵਸੈ ਨਿਜ ਥਾਈ ਅਨਹਦ ਧੁਨੀ ਸਦ ਵੱਜਦੇ ਮਨ ਮਨ ਹਰ ਲਿਵ ਲਾਈ ਨਾਨਕ ਹਰ ਭਗਤ ਦੇ ਨਾ ਕੈ ਮਨ ਵਸੈ ਜਿਨ ਮਸਤਕ ਭਾਗ ਲਿਖਿਆ ਦੁਰ ਪਾਏ ਪੌੜੀ ਹੋਂ ਢਾਡੀ ਹਰ ਭਾਉ ਖਸਮ ਕਾ ਹਰ ਕਹਿ ਦਰ ਆਇਆ ਢਾਡੀ ਹਰ ਭਾਉ ਮੰਗਣਾ ਢਾਡੀ ਹਰ ਹੋਂ ਢਾਡੀ ਹਰ ਪ੍ਰਭ ਖਸਮ ਕਾ ਹਰ ਕਹਿ ਗੁਜ਼ਰ ਆਇਆ ਹਰ ਅੰਦਰ ਸੁਣੀ ਪੁਕਾਰ ਢਾਡੀ ਗੁਮੁਖ ਬੁਲਾਇਆ ਹਰ ਪੁੱਛਿਆ ਢਾਡੀ ਸਦ ਕਹਿ ਕਿਤ ਅਰਥ ਤੂੰ ਕਿਤ ਅਰਥ ਦਰ ਆਇਆ ਹਰ ਪੁੱਛਿਆ ਢਾਡੀ ਸਦ ਕਹਿ ਕਿਤ ਅਰਥ ਤੂੰ ਆਇਆ ਨਿਤ ਦੇਵੋਂ ਦਾਨ ਦਇਆਲ ਪ੍ਰਭ ਹਰ ਨਾਮ ਤੇ ਆਇਆ

ਕਹਿੰਦੇ ਨੇ ਹੇ ਸਾਧਨਾ ਕਰਨ ਵਾਲੀਆਂ ਜੀਵ ਆਤਮਾਓ, ਹੇ ਸਾਧੂ ਪੁਰਸ਼ੋ, ਹੇ ਭਲੇ ਪੁਰਸ਼ੋ। ਸਾਧੂ ਸ਼ਬਦ ਵੀ ਸੰਸਕ੍ਰਿਤ ਤੋਂ ਆਇਆ। ਸੰਸਕ੍ਰਿਤ ਹੈ ਕਿ ਗੁਰਮੁਖੀ ਸਾਰੀ ਕਲਯੁਗ ਵਿੱਚ ਸ੍ਰੇਸ਼ਟ, ਸਾਨੂੰ ਕੁਛ ਨਹੀਂ ਆਉਂਦਾ ਤਾਂ ਗੁਰਮੁਖੀ ਲਿਪੀ ਦਾ ਅਧਿਐਨ ਕਰ ਲਓ, ਆਪਣੀ ਗੁਰਬਾਣੀ ਸਮਝ ਲੈ ਜਾਓ। ਔਰ ਗੁਰਬਾਣੀ ਨੂੰ ਸਮਝ ਲਓਗੇ ਤਾਂ ਸਾਰੇ ਵੇਦਾਂ ਦਾ ਅਧਿਐਨ ਹੋ ਗਿਆ, ਸਾਰੀ ਚੀਜ਼ ਆਪ ਨੂੰ ਸਮਝ ਆਉਣੀ ਸ਼ੁਰੂ ਹੋ ਜਾਏਗੀ। ਕਿਉਂਕਿ ਗੁਰਬਾਣੀ ਸਹਿਜ ਹੈ, ਸਰਲ ਹੈ, ਤੁਰਕੀ ਬਾਣੀ ਆਈ ਹੈ, ਕੋਈ ਇਹਦੇ 'ਚ ਕਿਸੇ ਤਰ੍ਹਾਂ ਦਾ ਕੋਈ ਉਹ ਮਿਲਾਵਟ ਨਹੀਂ ਹੈ, ਸ਼ੁੱਧ ਹੈ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਕਰਨ ਦਾ ਪਹਿਲਾ ਕਦਮ ਇਹ ਹੈ ਕਿ ਅਸੀਂ ਮੱਥਾ ਟੇਕਣ ਤੋਂ ਬਾਅਦ ਅੰਮ੍ਰਿਤ ਵੇਲੇ ਜਾਂ ਦੁਪਹਿਰਾਂ ਵੇਲੇ, ਜੇ ਅੰਮ੍ਰਿਤ ਵੇਲੇ ਨਹੀਂ ਸਹੂਲਤ ਤਾਂ ਦੁਪਹਿਰਾਂ ਵੇਲੇ ਹੀ ਕਰੇ, ਨਹੀਂ ਦੁਪਹਿਰਾਂ ਵੇਲੇ ਹੁੰਦਾ ਤਾਂ ਰਾਤ ਵੇਲੇ ਹੀ ਕਰੇ। ਕਿ ਜਗਿਆਸੂ ਨੂੰ ਪੂਰੀ ਛੋਟ ਦਿੱਤੀ ਕਿ ਕੁਛ ਤਾਂ ਕਰੇ, ਜਗਤ ਮਜ਼ਦੂਰੀ ਦੇ ਤਿਆ ਕਿਉਂ ਰੱਖ ਕੇ ਭਗਵਾਨ। ਪਰ ਤਿੰਨ ਅਵਸਥਾ ਤੋਂ ਅੱਗੇ ਮੈਂ ਥੋੜ੍ਹਾ ਜਿਹਾ ਦੋ ਅਵਸਥਾ ਬਾਰੇ ਦੱਸਦੀ ਹਾਂ। ਮਹਾਰਾਜ ਨੇ ਕਿਹਾ ਪਰਮੇਸ਼ਵਰ ਦੀ ਉਸਤ ਕਿਵੇਂ ਕਰ, ਇਹ ਸੱਤੋ ਗੁਣੀ ਜੀਵ ਦੀ ਗੱਲ ਹੈ। ਜਿਸ ਤਰ੍ਹਾਂ ਅਸੀਂ ਇੱਧਰੋਂ ਸ਼ੁਰੂ ਹੋਵਾਂਗੇ, ਸਾਹਮਣਿਓਂ ਮੈਂ ਉਦਾਹਰਣ ਸ਼ੁਰੂ ਕੀਤੀ ਸੀ, ਜਿਹੜਾ ਪੌੜੀਆਂ ਚੜ੍ਹ ਜਾਏਗਾ ਉੱਤੇ ਉਹਨੂੰ ਸਿੱਧਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਮਿਲ ਜਾਏਗਾ। ਪਰ ਜਿਹਨੇ ਦੂਸਰੇ ਪਾਸੇ ਯਾਤਰਾ ਸ਼ੁਰੂ ਕੀਤੀ ਹੈ, ਉਹਦੀ ਯਾਤਰਾ ਪਹਿਲੇ ਲਘੂ ਸ਼ੰਕਾ ਵਾਲੀ ਜਗ੍ਹਾ ਤੋਂ ਹੋਏਗੀ, ਪਹਿਲੇ ਪਦਾਰਥਾਂ ਤੋਂ ਹੋਏਗੀ, ਘਰ ਦੇ ਪਦਾਰਥਾਂ ਤੋਂ ਹੋਏਗੀ। ਇਸ ਤਰ੍ਹਾਂ ਇੱਧਰ ਆ ਜਾਓ, ਜਿਸ ਨੇ ਯਾਤਰਾ ਦਸਮ ਦੁਆਰ ਤੋਂ ਪਹਿਲੇ ਪੂਰਵ ਜਨਮ ਦੇ ਜਿਹਦੇ ਪੁੰਨ ਨੇ, ਸੱਤੋ ਗੁਣੀ ਜੀਵ ਹੈ, ਉਹ ਸਿੱਧੀ ਤੁਰੀਆ ਦੀ ਗੱਲ ਕਰੇਗਾ। ਉਹਨੂੰ ਕੋਈ ਰੱਬ ਵਿਧਾਨ ਬਣਾਏਗਾ, ਉਹਨੂੰ ਕੋਈ ਸੰਤ ਮਿਲ ਜਾਣਗੇ, ਉਹ ਧਿਆਨ ਸਿਖਾਉਣਗੇ, ਆਪਣੇ ਸਰੂਪ ਦੀ ਲਖਤਾ ਕਰਾ ਦੇਣਗੇ, ਆਤਮਾ ਦੇ ਤੀਰਥ 'ਤੇ ਇਸ਼ਨਾਨ ਕਰਾ ਕੇ ਪਵਿੱਤਰ ਕਰ ਦੇਣਗੇ। ਉਹ ਸਿੱਧੇ ਸਾਰੇ ਜੰਕਸ਼ਨ ਛੱਡ ਦੇ, ਕਿਉਂਕਿ ਉਹਦੀ ਪਿਛਲੇ ਜਨਮ ਦੀ ਸਾਧਨਾ ਹੋ ਰਹੀ ਹੈ। ਉਹ ਸਿੱਧਾ ਆਤਮ ਗਿਆਨ ਨੂੰ ਪ੍ਰਾਪਤ ਹੋ ਕੇ ਕੱਚੀ ਹੈ ਸੰਤ ਸੰਗ ਪ੍ਰਮ ਗਿਆਨ। ਸੱਚ ਤਾਂ ਪਲ ਜਾਣੀਏ, ਜਾਰੀ ਦੇ ਸੱਚਾ ਹੋਏ, ਕੂੜ ਕੀਮਾ ਲੁੱਤਰੇ ਤਨ ਕਰੇ ਹੱਛਾ ਸੋਏ। ਸਿੱਧੀ ਗੱਲ, ਸੱਚ ਨੂੰ ਸਿੱਧਾ ਜਾਣੋ, ਪਛਾਣੋ ਤੇ ਮੁਕਤ ਹੋ ਜਾਓ। ਕਲਯੁਗ ਵਿੱਚ ਜੇ ਸਾਨੂੰ ਸਾਧ ਸੰਗਤ ਦਾ ਮੇਲਾ ਮਿਲ ਗਿਆ, ਜੇ ਉਹਦੀ ਨਜ਼ਰ ਹੋ ਗਈ, ਤਰਸ ਪਿਆ ਮੈਂ ਰਮਤ ਹੋਈ ਸਤਿਗੁਰੂ ਸੱਜਣ ਮਿਲਿਆ, ਕੋਈ ਸੱਜਣ ਵਾਹਿਗੁਰੂ ਨਾਲ ਜੁੜਿਆ ਹੋਇਆ ਕੋਈ ਗੁਰਮੁਖ ਪਿਆਰਾ ਮਿਲ ਗਿਆ, ਮਿਲਾ ਸਕਦਾ, ਜਲਦੀ ਜੋਤ ਜਗਾ ਸਕਦੀ। ਕਲਯੁਗ ਵਿੱਚ ਵਾਹਿਗੁਰੂ ਨੂੰ ਮਿਲਣਾ ਜੇ ਉਸਦੀ ਕਿਰਪਾ ਹੋ ਜਾਏ ਤਾਂ ਸਹਿਜ ਹੈ, ਨਾ ਕਿਰਪਾ ਹੋਵੇ ਤਾਂ ਫਿਰ ਮੁਸ਼ਕਲ ਵੀ ਹੈ, ਪਰ ਅਸੰਭਵ ਨਹੀਂ ਹੈ ਜੇ ਅਸੀਂ ਸਾਧਨਾ ਕਰਦੇ ਹਾਂ। ਤਾਂ ਦੋ ਤਰ੍ਹਾਂ ਦਾ ਮੈਂ ਜੀਵ ਦੱਸਦੀ ਹਾਂ, ਸਤੋ ਗੁਣੀ ਜੀਵ ਦੀ ਹੁਣ ਗੱਲ ਦੱਸਣ ਲੱਗੀ ਹਾਂ। ਮਨ ਤਮੋ ਗੁਣ 'ਚ ਕਿਵੇਂ ਹੁੰਦਾ, ਮਨ ਅੰਦਰ ਡਰਦਾ ਕਿਵੇਂ ਹੈ, ਮਨ ਕਿਵੇਂ ਭਟਕਦਾ, ਇਸ ਨੂੰ ਮੈਂ ਅੱਗੇ ਲੈ ਕੇ ਚੱਲਾਂਗੀ। ਪਰ ਹੁਣ ਮੈਂ ਚੌਥੀ ਅਤੇ ਪੰਜਵੀਂ ਅਵਸਥਾ ਨੂੰ ਥੋੜ੍ਹਾ ਜਿਹਾ ਦੱਸਣ ਲੱਗੀ ਹਾਂ, ਕਿਉਂਕਿ ਸਤੋ ਗੁਣੀ ਜੀਵ ਨੂੰ ਜਲਦੀ ਰੱਬ ਮਿਲ ਜਾਂਦਾ। ਅਤੇ ਸੱਤੋ ਗੁਣੀ ਜੀਵ ਦੀ ਨਿਸ਼ਾਨੀ ਕੀ ਹੈ, ਜਿਸ ਤਰ੍ਹਾਂ ਸ਼ੀਸ਼ੇ ਦੀ ਉਦਾਹਰਣ ਲਵੋ। ਸ਼ੀਸ਼ਾ ਇੱਕ ਹੁੰਦਾ ਟ੍ਰਾਂਸਪੇਰੈਂਟ, ਜਿਹੜਾ ਅੱਗੇ ਲੈ ਜਾਂਦਾ। ਇੱਕ ਸ਼ੀਸ਼ੇ ਦੇ ਅੱਗੇ ਆਪਾਂ ਜਦੋਂ ਕਲੀ ਲਾ ਦਈਏ, ਉਹ ਕੀ ਹੁੰਦਾ, ਰੁਕ ਜਾਂਦਾ। ਅਤੇ ਜੇ ਆਪਣਾ ਚਿਹਰਾ ਦੇਖਣਾ ਹੋਵੇ, ਫਿਰ ਕੀ ਕਿਹੜਾ ਕਿਹੜਾ ਸ਼ੀਸ਼ਾ ਕੰਮ ਦੇਗਾ, ਟ੍ਰਾਂਸਪੇਰੈਂਟ। ਕਾਰ ਦੇ ਉੱਤੇ ਦੋ ਤਰ੍ਹਾਂ ਦੇ ਸ਼ੀਸ਼ੇ ਹੁੰਦੇ ਆ, ਇੱਕ ਇੱਕ ਅੱਗੇ ਪਿੱਛੇ, ਇੱਕ ਟ੍ਰਾਂਸਪੇਰੈਂਟ ਸਾਹਮਣੇ, ਜਿਹਦੇ ਨਾਲ ਅੱਗੇ ਦੇਖਦੇ ਹੋ, ਪਿੱਛੇ ਨਹੀਂ ਦਿਸਦਾ ਉਹਦੇ ਨਾਲ। ਇੱਕ ਸ਼ੀਸ਼ਾ ਨਾਲ ਹੀ ਲੱਗਾ ਹੁੰਦਾ, ਜਿਹੜਾ ਸੱਜੇ ਵੀ ਦਿਖਾਉਂਦਾ, ਖੱਬੇ ਵੀ ਦਿਖਾਉਂਦਾ, ਪਿੱਛੇ ਵੀ ਦਿਖਾਉਂਦਾ। ਉਸ ਸ਼ੀਸ਼ੇ 'ਚ ਉਸ ਸ਼ੀਸ਼ੇ 'ਚ ਫਰਕ ਹੈਗਾ, ਉਹ ਕੀ ਉਹਦੇ ਅੱਗੇ ਫਰਕ ਕੀ, ਉਹਦੇ ਅੱਗੇ ਕਲੀ ਲੱਗੀ ਹੋਈ, ਉਹਨੇ ਕੀ ਕਰ ਲਿਆ, ਰੋਕ ਲਿਆ, ਉਹ ਉਲਟ ਗਿਆ। ਸਾਨੂੰ ਸ਼ੀਸ਼ੇ ਦਾ ਕੀ ਫਰਕ ਹੈ, ਸਾਨੂੰ ਸ਼ੀਸ਼ੇ ਚਿਹਰਾ ਨਜ਼ਰ ਆਉਂਦਾ ਕਿ ਨਹੀਂ, ਸ਼ੀਸ਼ਾ ਚਿਹਰਾ ਦਿਖਾਉਂਦਾ ਕਿ ਨਹੀਂ, ਸ਼ੀਸ਼ਾ ਚਿਹਰਾ ਨਹੀਂ ਦਿਖਾਉਂਦਾ। ਸਾਡੀ ਹੀ ਨੇਤਰਾਂ ਦੀ ਤਵੱਜੋ ਜਾ ਕੇ ਸੂਰਜ ਉਹਦੇ ਨਾਲ ਸ਼ੀਸ਼ੇ ਨਾਲ ਟਕਰਾਉਂਦੀ ਹੈ, ਅੱਗੇ ਪਾਸ ਹੋਣ ਨਹੀਂ ਹੁੰਦੀ, ਵਾਪਸ ਆ ਕੇ ਉਹ ਹੀ ਕਿਰਨ, ਸਾਡੀ ਆਈ ਵਿਜ਼ਨ, ਸਾਡੀ ਨੇਤਰਾਂ ਦੀ ਕਿਰਨ ਹੀ ਵਾਪਸ ਆਉਂਦੀ ਹੈ ਟਕਰਾ ਕੇ। ਉਹਨੂੰ ਕਹਿੰਦੇ ਰੋਕ ਲਿਆ, ਉਹਨੂੰ ਨਿਰੋਧ ਅਵਸਥਾ ਕਹਿੰਦੇ, ਵਿਸ਼ਰਾਮ ਅਵਸਥਾ ਕਹਿੰਦੇ। ਸਾਡਾ ਮਨ ਸਾਡੇ ਵੱਸ 'ਚ ਨਹੀਂ, ਮਾਈ ਮਨ ਮੇਰੋ ਬਸ ਨਾ ਹੈ, ਨਿਸਬਾ ਸਰ ਬਿਖੀਅਨ ਕੋ ਤਾਵਤ ਕਹਿ ਵਿਦ ਰੋਕੋ ਨਾ ਤਾਹੀਂ। ਇੱਕ ਇਹ ਅਵਸਥਾ, ਇਹ ਕਿਹੜੀ ਜੀਵ ਦੀ ਅਵਸਥਾ, ਤਮੋ ਗੁਣੀ ਅਤੇ ਰਜੋ ਗੁਣੀ ਜੀਵ ਦੀ ਅਵਸਥਾ। ਸਤੋ ਗੁਣੀ ਜੀਵ ਵਾਲਾ ਕੀ ਕਹਿੰਦਾ, ਜਿਸ ਨੇ ਵਾਹਿਗੁਰੂ ਨੂੰ ਮਿਲ ਲਿਆ, ਉਹ ਤੁਰਿਆ ਦੇ, ਉਹ ਸਤੋ ਗੁਣ ਤੋਂ ਵੀ ਅਤੀਤ ਹੋ ਗਿਆ। ਇਸ ਦੇ ਇੱਕ ਓਅੰਕਾਰ, ਓਮ ਵਿੱਚ ਤਿੰਨ ਓਅੰਕਾਰ ਦੇ ਵਿੱਚ ਅਕਾਰ, ਉਕਾਰ ਅਤੇ ਮਕਾਰ ਤਿੰਨ ਮਾਤਰਾ ਨੇ। ਅਮਾਤਰਾ ਕੌਣ ਹੈ, ਜੋ ਵਾਹਿਗੁਰੂ ਜੀ ਨੂੰ ਤੁਰਿਆ ਗਿਆ, ਜਾਗਰੂਕ ਸੁਪਨ ਸੁਪਤ ਤੁਰਿਆ, ਆਤਮ ਪੋਪਤ ਕੀ ਹੈ ਪੁਰਿਆ, ਉਹ ਅਵਸਥਾ ਦੀ ਗੱਲ ਕੀਤੀ ਹੈ। ਜਪ ਮਨ ਸਤਨਾਮ ਸਦਾ ਸਤਨਾਮ, ਇੱਕ ਜਪ ਅਨੁਭਵ ਨੂੰ ਕਿਹਾ ਜਾਂਦਾ ਜਿਹਨੇ ਪਹਿਲੇ ਹੀ ਸਿੱਧੀ ਪੌੜੀ ਚੜ੍ਹ ਗਏ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਡ ਭਾਗੀ ਪਾਏ। ਤਾਂ ਉਹ ਇੱਕ ਉਹ ਹੈ ਜਿਹਨੇ ਸਿੱਧਾ ਹੀ ਸੰਤਾਂ ਦਾ ਸੰਗ ਕਰ ਲਿਆ, ਜਿਹਨੂੰ ਕੋਈ ਪਰਮਾਤਮਾ ਦੀ ਮਿਹਰ ਹੋ ਗਈ, ਉਹਨੂੰ ਸਿੱਧਾ ਹੀ ਧਰਮ ਦਾ ਅਨੁਭਵ ਹੋ ਗਿਆ। ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸੇ ਵਾਟ ਮੁਰੀਦਾ ਜੋੜੀ, ਉਹ ਸਿੱਧਾ ਲੈ ਗਿਆ, ਸਿੱਧਾ ਯਾਤਰਾ ਕਰ ਲਈ। ਕਿਹੜੀ ਸਾਧਨਾ ਕੀਤੀ ਸੀ ਮਰਦਾਨੇ ਨੇ, ਕੇਵਲ ਗੁਰੂ ਨਾਨਕ ਦੇਵ ਜੀ ਦੇ ਕੋਲ ਹੀ ਬੈਠਿਆ,
ਔਰ ਰਬਾਬ ਵੱਜੀ ਜਾਂਦੀ, ਕੋਈ ਸਾਧਨਾ ਮਰਦਾਨੇ ਨੇ ਨਹੀਂ ਕੀਤੀ, ਇੱਕੋ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਨਾਲ ਜੁੜਿਆ ਗਿਆ। ਨਹੀਂ ਘਰ, ਨਹੀਂ ਪਰਿਵਾਰ, ਨਹੀਂ ਉਹਨੂੰ ਖਾਣ ਪੀਣ ਦੀ, ਕਦੀ ਕਦੀ ਭੁੱਖ ਉਹਨੂੰ ਲੱਗਦੀ ਸੀ, ਪਰ ਫਿਰ ਵੀ ਉਹ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਮਰਦਾਨਾ ਰਬਾਬ ਵਜਾਉਂਦਾ, ਬਾਲਾ ਚੋਰ ਕਰਦੇ ਨੇ ਅਤੇ ਨਾਲ ਨਾਲ ਰਹੇ ਨੇ। ਗੁਰੂ ਅੰਗਦ ਦੇਵ ਜੀ ਦਾ ਤਪ, ਗੁਰਿਆਈ ਗੱਦੀ ਕਿਹਨਾਂ ਨੂੰ ਮਿਲੀ ਹੈ? ਗੁਰਿਆਈ ਗੱਦੀ ਗੁਰੂ ਅੰਗਦ ਦੇਵ ਸਾਹਿਬ ਨੂੰ ਮਿਲੀ, ਗੁਰੂ ਅੰਗਦ ਦੇਵ ਗੁਰੂ ਜੀ ਨੂੰ ਮਿਲੀ ਹੈ। ਭਾਈ ਲਹਿਣਾ ਤੋਂ ਗੁਰੂ ਅੰਗਦ ਦੇਵ ਜੀ ਕਿੱਦਾਂ ਬਣ ਗਏ? ਗੁਰੂ ਦੇ ਬਚਨਾਂ ਦੇ ਉੱਤੇ ਫੁੱਲ ਚੜ੍ਹਾਏ ਨੇ। 12 ਸਾਲ ਕਿੱਥੇ ਬੈਠੇ ਰਹੇ? ਗੁਰੂ ਜੀ ਨੇ ਕਿਹਾ ਬੈਠ ਜਾਓ, ਬੈਠ ਗਏ। ਬਾਕੀ ਸਾਖੀ ਜਿਸ ਤਰ੍ਹਾਂ ਕਿਸੇ ਨੂੰ ਸਮਝ ਆਉਂਦੀ ਉਸ ਤਰ੍ਹਾਂ ਦੱਸਦੇ ਨੇ, ਪਰ ਮੇਨ ਚੀਜ਼ ਇਹ ਹੈ ਕਿ ਗੁਰੂ ਜੀ ਉਹਨਾਂ ਨੂੰ ਕੋਈ ਸਮਾਂ ਨਹੀਂ ਦੇ ਕੇ ਗਏ ਕਿ ਅਸੀਂ ਤੁਹਾਨੂੰ 12 ਸਾਲ ਬਾਅਦ ਆ ਕੇ ਖਾਵਾਂਗੇ। ਕੋਈ ਉਹਨਾਂ ਨੂੰ ਕਹਿ ਕੇ ਨਹੀਂ ਗਏ, ਕੋਈ ਆਸ਼ਵਾਸਨ ਨਹੀਂ ਦੇ ਕੇ ਗਏ, ਪਰ ਗੁਰੂ ਜੀ ਦੀ ਇਹਦਾ ਮਤਲਬ ਨਜ਼ਰ ਦੇ ਉੱਤੇ, ਗੁਰੂ ਜੀ ਦੇ ਬਚਨਾਂ ਦੇ ਉੱਤੇ, ਗੁਰੂ ਜੀ ਦੇ ਚਰਨਾਂ ਦੇ ਉੱਤੇ ਉਹਨਾਂ ਨੇ ਆਪਣਾ ਆਪ ਵਾਰ ਦਿੱਤਾ। 12 ਸਾਲ ਦਾ ਤਕਾਜ਼ਾ ਥੋੜ੍ਹਾ ਹੁੰਦਾ, 12 ਸਾਲ ਬਾਅਦ ਤਾਂ ਰੂੜੀ ਜੀ ਵੀ ਸੁਣੀ ਜਾਂਦੀ, ਪਰ 12 ਸਾਲ ਦੇ ਵਿੱਚ ਗੁਰੂ ਅੰਗਦ ਦੇਵ ਜੀ ਨੇ ਆਪਣੀ ਸਾਧਨਾ ਨੂੰ, ਆਪਣੇ ਗੁਰੂ ਨਾਨਕ ਦੇਵ ਜੀ ਦੇ ਧਿਆਨ ਨੂੰ ਛੱਡਿਆ ਨਹੀਂ। ਇਸ ਤਰ੍ਹਾਂ ਹੀ ਕਹਿੰਦੇ ਨੇ, ਥੋੜ੍ਹਾ ਥੋੜ੍ਹਾ ਕਰਕੇ, ਥੋੜ੍ਹੀ ਥੋੜ੍ਹੀ ਸਾਧਨਾ ਕਰਦੇ ਕਰਦੇ, ਬੂੰਦ ਬੂੰਦ ਕਰਕੇ ਆਪਦੀ ਬਾਲਟੀ ਭਰੀ ਜਾਂਦੀ। ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ, ਕਮਨ ਬੁਝੇ ਬਿਤ ਜਾਣੇ, ਉਤਪੁਜ ਚਲਤ ਆਪੇ ਘਰ ਚੀਨੇ, ਆਪੇ ਤੱਤ ਪਛਾਣੇ। ਸਾਗਰ ਵਿੱਚ ਬੂੰਦਾਂ ਨੇ, ਇਹ ਤਾਂ ਸਮਝ ਲੱਗ ਜਾਏਗੀ। ਸਾਗਰ ਮੈਂ ਬੂੰਦ, ਗੁਰੂ ਨਾਨਕ ਦੇਵ ਜੀ ਦਾ ਸ਼ਬਦ ਹੈ। ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ, ਇਹ ਸਮਝ 'ਚ ਨਹੀਂ ਆਉਂਦੀ। ਸਾਗਰ ਵਿੱਚ ਤਾਂ ਸਾਰੀਆਂ ਬੂੰਦਾਂ, ਪਰ ਬੂੰਦ 'ਚ ਸਾਗਰ ਕਿਵੇਂ ਆ ਗਿਆ? ਬੂੰਦ ਵਿੱਚ ਹੀ ਗੁਰੂ ਨਾਨਕ ਦੇਵ ਜੀ ਦਾ ਬਾਹਰੋਂ ਛੋਟਾ ਚੋਲਾ ਲੱਗਦਾ ਸਰੀਰ ਦਾ। ਕੋਈ ਦੇਖ ਰਿਹਾ ਬਾਬਾ ਨਾਨਕ, ਕੋਈ ਦੇਖ ਰਿਹਾ ਬਾਬਾ ਨਾਨਕ ਸਾਰਾ ਦਿਨ ਬੈਠੇ ਰਹਿੰਦੇ ਆ, ਮਾਂ ਬਾਪ ਪੁੱਤਰ ਦੇਖ ਰਹੇ ਆ, ਪਰ ਉਹ ਬੂੰਦ ਨਹੀਂ, ਉਹ ਸਮੁੰਦਰ ਹੈ, ਉਹ ਅਕਾਲ ਪੁਰਖ ਹੈ, ਉਹ ਰੱਬ ਹੈ। ਬਾਹਰੋਂ ਲੱਗ ਰਿਹਾ ਚੋਲਾ ਛੋਟਾ ਜਿਹਾ, ਪਰ ਅੰਦਰ ਕੌਣ ਹੈ? ਰੱਬ ਹੈ। ਰੱਬ ਪ੍ਰਗਟ ਹੋਇਆ ਤੇ ਦਾਈ ਦੌਲਤਾਂ ਨੂੰ ਰੱਬ ਅਨੁਭਵ ਹੋ ਗਿਆ, ਰੱਬ ਪ੍ਰਗਟ ਹੋਇਆ ਤੇ ਰਾਏ ਬੁਲਾਰ ਨੂੰ ਦਿਸ ਗਿਆ, ਰੱਬ ਪ੍ਰਗਟ ਹੋਇਆ ਤਾਂ ਖੇਤੀਆਂ ਹਰੀਆਂ, ਸੁੱਕੀਆਂ ਖੇਤੀਆਂ ਹਰੀਆਂ ਹੋ ਗਈਆਂ, ਰੱਬ ਪ੍ਰਗਟ ਹੋ ਗਿਆ ਤੇ ਸੱਪ ਨੂੰ। ਇਹ ਰੱਬ ਪ੍ਰਗਟ ਹੋਣ ਦੀ, ਸਤਨਾਮ ਦੇ ਜਾਪ ਦੀ ਵਿਸ਼ੇਸ਼ਤਾ ਹੈ, ਸਤਨਾਮ ਦੇ ਅਨੁਭਵ ਦੀ ਵਿਸ਼ੇਸ਼ਤਾ ਹੈ। ਜਿਸ ਹਿਰਦੇ 'ਚੋਂ ਸਤਿ ਪੁਰਖ ਪ੍ਰਗਟ ਹੋ ਜਾਂਦਾ ਹੈ, ਸੱਚ

ਭਾਈ ਵੀਰ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਚਮਤਕਾਰ ਲਿਖਿਆ, ਭਾਈ ਵੀਰ ਸਿੰਘ ਜੀ ਨੇ ਕਲਗੀਧਰ ਸਾਹਿਬ ਚਮਤਕਾਰ ਲਿਖਿਆ, ਭਾਈ ਵੀਰ ਸਿੰਘ ਜੀ ਨੇ ਅਸ਼ਟ ਗੁਰੂ ਚਮਤਕਾਰ ਲਿਖਿਆ। ਉਹ ਕਿੰਨੇ ਕਿੰਨੇ ਘੰਟੇ ਹੀ ਗੁਰੂ ਨਾਨਕ ਪਾਤਸ਼ਾਹ ਦੇ ਧਿਆਨ 'ਚ ਜੁੜੇ ਰਹਿੰਦੇ। ਧਿਆਨ ਦੀ ਇਹੋ ਹੀ ਤਾਂ ਕਰਾਮਾਤ, ਇੱਕ ਪੁੱਤਰ ਦੇ ਧਿਆਨ ਨੇ ਸਾਨੂੰ ਸਾਨੂੰ ਸਾਰਾ ਕੁਝ ਭੁਲਾ ਦਿੰਦਾ। ਪੁੱਤ ਖਾਈ ਪੁੱਤ ਪੀਣੀ, ਦਿਨ ਰਾਤ ਜਪ, ਬਾਣੀ ਦਾ ਜਪ ਚੱਲਦਾ ਕਿ ਕੰਠ ਦਾ, ਪੁੱਤਰ ਦੀ ਯਾਦ ਚੱਲਦੀ ਹੈ ਅੰਦਰ, ਵਸਤੀ ਪਈ ਯਾਦ, ਫਿਰ ਬਾਣੀ ਦੀ ਦੀਨਤਾ ਨਹੀਂ ਅੰਦਰ ਵਸਦੀ ਹੈ। ਇਸ ਤਰ੍ਹਾਂ ਹੀ ਜਿੱਦਣ ਰੱਬ ਪ੍ਰਗਟ ਹੋ ਗਿਆ ਫਿਰ ਰੱਬ ਨੇ ਵਸ ਜਾਣਾ, ਫਿਰ ਜਿਸ ਤਰ੍ਹਾਂ ਪੁੱਤਰਾਂ ਧੀਆਂ ਦੀ ਯਾਦ ਹੈ ਇਹ ਯਾਦ ਵਿਸਰ ਜਾਏਗੀ ਅਤੇ ਕੀ ਰਹੇਗਾ, ਉਹਦੀ ਯਾਦ ਵਸ ਜਾਏ। ਇੱਕ ਵਸਣ ਦੀ ਅਵਸਥਾ, ਅਸੀਂ ਕੀ ਮੰਗਣਾ, ਵਸ ਜਾਏ। ਮੇਰੇ ਹੀਰੇ ਰਤਨ ਨਾਮ ਹਰ ਵਸਿਆ, ਗੁਰ ਹਾਥ ਧਰਿਓ ਮੇਰੇ ਮਾਥਾ। ਤਾਂ ਦੋ ਅਵਸਥਾ ਨੇ, ਇੱਕ ਇਕਾਗਰਤਾ ਦੀ ਅਤੇ ਇੱਕ ਨਿਰੋਧ ਦੀ। ਨਿਰੋਧ ਮੈਨੇ ਰੁਕ ਜਾਣਾ, ਜਿਸ ਤਰ੍ਹਾਂ ਸ਼ੀਸ਼ੇ ਵਿੱਚ ਰੁਕ ਕੇ ਆਪਣਾ ਹੀ ਚਿਹਰਾ ਦਿੱਤਾ, ਇਸ ਤਰ੍ਹਾਂ ਹੀ ਮਨ ਨੂੰ ਮਾਇਆ ਤੋਂ ਕਿਸ ਤਰ੍ਹਾਂ ਰੋਕਣਾ। ਅਤੇ ਦੂਸਰੀ, ਪ੍ਰਭ ਕੀ ਉਸਤਤ ਕਰੋ ਸੰਤ ਨੀ, ਸਾਵਧਾਨ ਏਕਾਗਰ ਜੀ। ਦੋ ਚੀਜ਼ਾਂ ਕਹੀਆਂ, ਸਾਵਧਾਨਤਾ ਅਤੇ ਏਕਾਗਰਤਾ। ਜਪ ਵੇਲੇ ਕਿੰਨੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ, ਦੋ ਚੀਜ਼ਾਂ, ਸਾਵਧਾਨਤਾ ਅਤੇ ਏਕਾਗਰਤਾ। ਸਾਵਧਾਨਤਾ ਕਿਹਨੂੰ ਕਹਿੰਦੇ ਨੇ, ਏਕਾਗਰਤਾ ਕਿਸ ਤਰ੍ਹਾਂ ਆਏਗੀ, ਔਰ ਇਹ ਏਕਾਗਰਤਾ ਸਤੋਗੁਣੀ ਜੀਵ ਦੀ ਹੈ। ਇੱਕ ਮਨ, ਮਨ ਦੇ ਵਿੱਚ ਮਨ ਦਾ ਇੱਕ ਹਿੱਸਾ ਹਿਲਦਾ ਰਹਿੰਦਾ ਹੈ, ਇੱਕ ਮਨ ਦੇ ਪਿੱਛੇ ਸਥਿਰ ਹੈ। ਇੱਕ ਮਨ ਵੀ ਸਥਿਰ ਹੁੰਦਾ ਹੈ, ਜਾਪ ਕਰਦੇ ਕਰਦੇ ਕਿਵੇਂ ਸਥਿਰ ਹੋ ਜਾਂਦਾ ਹੈ, ਬਹੁਤ ਤੇਜ਼ ਕਈ ਵਾਰੀ ਜਿੱਦਾਂ ਪੱਖਾ ਚੱਲਣ ਲੱਗ ਜਾਏ ਅਤੇ ਫਿਰ ਕੀ ਲੱਗਣ ਲੱਗ ਜਾਂਦਾ, ਇੱਕ। ਇਸ ਤਰ੍ਹਾਂ ਹੀ ਕੰਠ ਦੇ ਜਾਪ ਦੀ ਪਹਿਲੇ ਮਹਾਨਤਾ, ਪਹਿਲੇ ਬਾਣੀ ਦੇ ਜਾਪ ਦੀ ਮਹਾਨਤਾ, ਉਸ ਤੋਂ 10 ਗੁਣਾ ਜਾਪ ਕੰਠ ਦੇ ਦੀ ਮਹਾਨਤਾ, ਜਿਹੜਾ ਸੂਖਸ਼ਮ ਜਿੱਥੇ ਸ਼ਬਦ ਨਹੀਂ ਹੈ ਧੁੰਨ ਰਹਿ ਜਾਂਦੀ, ਫਿਰ ਹਿਰਦੇ ਵਿੱਚ ਚੱਲਦਾ। ਇਹ ਯਾਤਰਾ ਸਮੂਲ ਸਰੀਰ ਤੋਂ, ਇੱਕ ਸਰੀਰਕ ਕਰਮ ਨੇ, ਇੱਕ ਵਾਚਕ ਕਰਮ ਨੇ, ਇੱਕ ਮਾਨਸਿਕ ਕਰਮ ਨੇ। ਇਸ ਤਰ੍ਹਾਂ ਇੱਕ ਵਾਚਕ ਜਾਪ ਹੁੰਦਾ, ਵਾਚਕ ਜਾਪ ਦੀਆਂ 4 ਅਵਸਥਾ ਨੇ, ਬੈਠੀ ਮਦਮਾ ਪ੍ਰਸ਼ੰਤੀ ਅਤੇ ਅਪਰਾ। ਇੱਕ ਮਾਨਸਿਕ ਜਾਪ ਹੁੰਦਾ ਹਿਰਦੇ ਦਾ, ਉਹ ਹੁੰਦਾ ਸੋਹੰ ਸੋ ਹਰ ਕਾ ਹੈ ਜਾਪ, ਉਹ ਵਸਣ ਵਾਲੀ ਅਵਸਥਾ। ਇੱਕ ਅਨੁਭਵ ਤੋਂ ਪਹਿਲੇ ਸਾਧਕ ਜਾਪ ਕਰਦਾ, ਇੱਕ ਅਨੁਭਵ ਤੋਂ ਬਾਅਦ ਉਹਦਾ ਜਾਪ ਹੁੰਦਾ, ਉਹ ਜਾਪ ਕਿਹਨੂੰ ਕਹਿੰਦੇ ਨੇ, ਕਿਉਂਕਿ ਇੱਕ ਬਾਣੀ ਦਾ ਨਾਮ ਜਪ ਜੀ ਸਾਹਿਬ ਹੈ ਔਰ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ, ਜਾਪ ਸਾਹਿਬ ਨਮਸਤੰ ਅਕਾਲੇ ਨਮਸਤੰ ਕਿਰਪਾਲੇ। ਤੋ ਇਸ ਪ੍ਰਕਰਨ ਨੂੰ ਅੱਗੇ ਲੈ ਕੇ ਚੱਲਾਂਗੇ ਕਿ ਹੇ ਵਾਹਿਗੁਰੂ ਪਿਤਾ ਜੀਓ, ਉਹ ਨਾਮ ਦੀ ਸਾਨੂੰ ਸੋਝੀ ਦਿਓ, ਸਤਸੰਗਤ ਦਾ ਮੇਲਾ ਦਿਓ, ਜਿਹਦੇ ਨਾਲ ਅਸੀਂ ਆਪ ਦਾ ਨਾਮ ਜਪ ਸਕੀਏ। ਹੁਣ ਆਪਾਂ 2 ਮਿੰਟ ਲਈ ਅੱਖਾਂ ਬੰਦ ਕਰਕੇ, ਕਿਉਂਕਿ ਅੱਖਾਂ ਦੇ ਰਸਤੇ ਸਾਡੀ ਊਰਜਾ ਬਾਹਰ ਜਾ ਰਹੀ ਹੈ, ਜੋ ਹੀ ਅਸੀਂ ਅੱਖਾਂ ਬੰਦ ਕਰਾਂਗੇ ਸਾਡਾ ਮਨ ਅੰਤਰ ਜਾਏਗਾ। ਅੰਤਰ ਪਹਿਲੇ ਕਦਮ ਦੇ ਉੱਤੇ ਸਾਧਨਾ 'ਚ ਕੋਈ ਜਾਗਰਤੀ ਨਹੀਂ ਹੁੰਦੀ, ਸਿਰਫ ਅੱਖਾਂ ਬੰਦ ਕਰਨ ਦਾ ਮਤਲਬ ਕਿ ਅਸੀਂ ਉਲਟਣਾ ਚਾਹੁੰਦੇ ਹਾਂ ਅੰਦਰ ਵਾਹਿਗੁਰੂ, ਕਿਉਂਕਿ ਜਿਸ ਤਰ੍ਹਾਂ ਟਿਊਬ ਦੇ ਅੰਦਰ ਪ੍ਰਕਾਸ਼ ਹੈ ਬਾਹਰ ਵੀ ਪ੍ਰਕਾਸ਼ ਹੈ, ਇਸ ਤਰ੍ਹਾਂ ਵਾਹਿਗੁਰੂ ਅੰਦਰ ਵੀ ਹੈ ਬਾਹਰ ਵੀ ਹੈ। ਪਰ ਪਹਿਲੀ ਸਾਧਨਾ ਅੱਖਾਂ ਬੰਦ ਕਰਕੇ ਜੇ ਹੋ ਜਾਏ ਤਾਂ ਉਹਦੇ ਨਾਲ ਜਲਦੀ ਯਾਤਰਾ ਹੋ ਜਾਂਦੀ ਹੈ। ਬਾਣੀ ਬੋਲਦੀ ਹੈ ਅਤੇ ਅੱਖਾਂ ਬੰਦ ਹੁੰਦੀਆਂ ਅਤੇ ਜੀਵ ਆਤਮਾ ਨੂੰ ਫਿਰ ਅੰਦਰ ਇੱਕ ਰਸ ਆਉਣਾ ਸ਼ੁਰੂ ਹੋ ਜਾਂਦਾ, ਪਰ ਪਹਿਲੇ ਜਪਣਾ ਪੈਂਦਾ।

0: ਸਾਨੂੰ ਵਾਹਿਗੁਰੂ ਜੀ, ਗੁਰੂ ਗ੍ਰੰਥ ਸਾਹਿਬ ਪਿਤਾ ਜੀ ਸਾਨੂੰ ਨਾਮ ਦਾਨ ਦੇ ਕੇ ਆਪਣਾ ਬਣਾ ਲਓ, ਕਲਯੁਗ ਦੇ ਤੱਤੇ ਝੋਲਿਆਂ ਤੋਂ ਬਚਾ ਲਓ, ਸਾਨੂੰ ਸਤਨਾਮ ਦੀ ਦਾਤ ਦਿਓ ਤਾਂ ਕਿ ਅਸੀਂ ਆਪਦੇ ਬਣ ਸਕੀਏ। ਇਸੇ ਅਰਦਾਸ ਨਾਲ ਆਓ ਗੁਰੂ ਜੀ ਦੇ ਅੱਗੇ, ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਮਸਕਾਰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਵੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha at Williams Lake. Any comments and suggestions, please call 250-392-3874.
4: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
5: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. Assi bol rahe haan Gurdwara Western Singh Sabha Williams Lake BC Canada to. Tusi sanu apna salah mashwara den layi sade is number te sampark kar sakde ho, 250-392-3374. ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3374। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
6: ਆਠ ਪਹਿਰ ਸਿਮਰੋ ਤਿਸ ਰਸਨਾ,

Bye.

0: ਅੱਖ ਮਨ ਮਾਹੇ ਰੱਖ ਮਨ ਮਾਹੇ ਰੱਖ ਮਨ ਮਾਹੇ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਗੁਰੂ ਦਾ ਹੁਕਮ ਹੈ ਤੇ ਠਾਕੁਰ ਕੋ ਰੱਖ ਮਨ ਮਾਹੇ। ਜਿਹੜੇ ਮਾਲਕ ਨੇ 36 ਪ੍ਰਕਾਰ ਦੇ ਭੋਜਨ ਤੈਨੂੰ ਖਾਣ ਲਈ ਦਿੱਤੇ ਨੇ ਨਾ, ਉਹਨੂੰ ਸਦਾ ਆਪਣੇ ਮਨ ਅੰਦਰ ਉਹਦੇ ਨਾਮ ਦੀ ਸੰਭਾਲ ਕਰ। ਹੁਣ ਮਨ ਅੰਦਰ ਕਿਵੇਂ ਰੱਖਣਾ, ਮਨ ਅੰਦਰ ਉਸ ਮਾਲਕ ਨੂੰ ਕਿਵੇਂ ਰੱਖਣਾ, ਗੁਰੂ ਪਾਤਸ਼ਾਹ ਗੁਰਬਾਣੀ ਅੰਦਰ ਸਮਝਾਉਂਦੇ ਨੇ।

0: ਬੜੇ ਵੱਡੇ ਭਾਗ ਨੇ ਸਾਡੇ। ਨਹੀਂ ਤਾਂ ਪਤਾ ਹੀ ਨਹੀਂ ਹੁੰਦਾ ਕਿ ਭਗਤੀ ਕਰਨੀ ਕਿਵੇਂ। ਕੋਈ ਜੰਗਲਾਂ 'ਚ ਭਟਕਦਾ ਫਿਰਦਾ, ਕੋਈ ਪਰਬਤਾਂ 'ਤੇ ਜਾਂਦਾ, ਕੋਈ ਘਰ ਬਾਹਰ ਛੱਡਦਾ ਫਿਰਦਾ। ਆਪਣੇ ਮਾਲਕ ਨੂੰ ਆਪਣੇ ਮਨ ਅੰਦਰ ਰੱਖਣਾ ਕਿਵੇਂ ਰੱਖਣਾ। ਕਿੰਨੇ ਵਡੇਰੇ ਭਾਗ ਨੇ ਸਾਡੇ। ਗੁਰੂ ਪਾਤਸ਼ਾਹ ਨੇ ਸਾਨੂੰ ਗੁਰਮੰਤਰ ਬਖਸ਼ਿਆ, ਇਸ ਗੁਰਮੰਤਰ ਦੇ ਰਾਹੀਂ ਉਸ ਮਾਲਕ ਨੂੰ ਆਪਣੇ ਮਨ ਅੰਦਰ ਸੰਭਾਲਣਾ।
1: ਗੁਰਮੰਤਰ ਦੇ ਚਿਤਾਰੇ, ਗੁਰਮੰਤਰ

गुरमंत्र। ऐसी अपार बख्शिश कीती है साडे सतगुरु जी ने साडे ते, हर तरह के पाप का नाश, हर तरह के दोख का नाश, हर तरह के रोग का नाश। गुरबाणी के विचार के देखिए, जे तृष्णा है तृष्णा बूझे हर कै नाम, जे होमै वाहेगुरु गुरमंत्र है जप होमै खोई, जे रोग है सर्ब रोग का औखद नाम। कैसी कृपा की गुरु साहब ने साडे ते, भाई जे तेनों रोग लग्या नाम जप, जे तृष्णा च फसिया होया नाम जप, जे पापा तो उबरना है नाम जप। ऐसा निर्मोलक हीरा साडे सतगुरु जी ने साडे सानू बख्शिया है, ते जे हुण भी ना जपीए माफ करियो, साडे तो वड्डा मूर्ख कोई नहीं जे होना। जे हुण भी गुरु की दित्ती इस सिक्ख्या नू ना ग्रहण करिए, सानू की चाहिए है? जतन करिए असीं अपने मन नू समझाउण दा। ਇਹ ਮਨ ਉਹੀ ਮੰਗਦਾ ਨਾ ਜੋ ਇਹਨੂੰ ਚੰਗਾ ਲੱਗਦਾ। ਆਪੋ ਆਪਣੇ ਮਨ ਨੂੰ ਪੁੱਛ ਕੇ ਵੇਖੀਏ ਕੀ ਚਾਹੀਦਾ। ਸੁੱਖ ਚਾਹੀਦਾ, ਗੁਰੂ ਪਾਤਸ਼ਾਹ ਕਹਿੰਦੇ ਨੇ ਨਾ ਕਿ ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾਂ ਕਹਿ ਬਸ ਹੈ ਕਾਮ ਧੇਨਾ। ਕੀ ਰਹਿ ਗਿਆ? ਸਰਬ ਸੁਖਦਾਤਾ, ਕੋਈ ਇੱਕ ਦੋ ਨਹੀਂ, ਸਾਰੇ ਸੁੱਖਾਂ ਦਾ ਦਾਤਾ ਹੈ ਸਤਿਗੁਰੂ। ਸੋ ਐਸਾ ਹਰ ਧਿਆਈ ਹੈ ਮੇਰੇ ਜੀਅੜੇ, ਅਤੇ ਉਹ ਸਾਰੇ ਸੁੱਖ ਕਿਵੇਂ ਪ੍ਰਾਪਤ ਹੋਣੇ ਨੇ? ਹੇ ਮੇਰੇ ਮਨ, ਉਸ ਪਰਮਾਤਮਾ ਨੂੰ, ਉਸ ਹਰੀ ਨੂੰ ਧਿਆਉਣਾ ਕਰ, ਤਾਂ ਸਰਬ ਸੁੱਖ ਪਾਵੇਂ ਮੇਰੇ ਮਨਾਂ। ਇਸ ਤਰੀਕੇ ਨਾਲ ਆਪਣੇ ਮਨ ਨੂੰ ਸਮਝਾਉਣ ਦਾ ਯਤਨ ਕਰੀਏ। ਜੇ ਫਿਰ ਨਹੀਂ ਮੰਨਦਾ ਨਾ, ਤਾਂ ਇਸ ਮਨ ਨੂੰ ਦੂਜੇ ਤਰੀਕੇ ਨਾਲ ਸਮਝਾ ਲਓ ਕਿ ਸ਼੍ਰੀ ਰਾਮ ਨਾਮਾ ਉਚਰ ਮਨਾ ਆਗੈ ਜਮ ਦਲ ਵਿਖਮਕਨਾ, ਕਿ ਅੱਗੇ ਜਮਾਂ ਦਾ ਡੰਡਾ ਤਿਆਰ ਹੈ, ਹੁਣ ਤਾਂ ਮੰਨ ਜਾ। ਕਿਸੇ ਤਰੀਕੇ ਗੁਰੂ ਹਜ਼ੂਰੀ 'ਚ ਬੈਠ ਕੇ ਆਪਾਂ ਆਪਣੇ ਮਨ ਨੂੰ ਸਮਝਾਉਣ ਦਾ ਯਤਨ ਕਰੀਏ, ਕਿਉਂਕਿ ਜੇਕਰ ਅਸੀਂ ਆਪਣੇ ਮਨ ਨੂੰ ਸਮਝਾ ਲਾਂਗੇ ਨਾ, ਤਾਂ ਹੀ ਇਹ ਮਨ ਰੋ ਰੋ ਕੇ ਗੁਰੂ ਪਾਸੋਂ ਨਾਮ ਦੀ ਦਾਤ ਮੰਗੇਗਾ। ਇਹ ਮਨ ਤਾਂ ਤੱਕ ਨਹੀਂ ਮੰਗਦਾ ਜਦ ਤੱਕ ਇਸ ਮਨ ਨੂੰ ਅਹਿਸਾਸ ਨਾ ਹੋਵੇ। ਜੋ ਇਸ ਮਨ ਨੂੰ ਚੰਗਾ ਲੱਗਦਾ ਇਹ ਮਨ ਉਹ ਮੰਗਦਾ ਹੈ, ਅਤੇ ਇਸ ਮਨ ਨੂੰ ਆਪਾਂ ਸਮਝਾਉਣਾ ਹੈ। ਅਤੇ ਸੱਚ ਜਾਣਿਓ, ਇਕੱਲਿਆਂ ਸਾਡੇ ਵੱਸਦਾ ਨਹੀਂ ਇਸ ਮਨ ਨੂੰ ਸਮਝਾਉਣਾ। ਭਗਤ ਕਬੀਰ ਜੀ ਵੀ ਕਹਿੰਦੇ ਨੇ, ਗ੍ਰਹਿ ਤਜ ਬਨ ਖੰਡ ਜਾਈਏ ਚੁਨ ਖਾਈਏ ਕੰਧਾ, ਅਜੂ ਵਿਕਾਰ ਨਾ ਛੋਡੇ ਪਾਪੀ ਮਨ ਮੰਦਾ, ਦਿਖਿਆ ਬਿਖਿਆ ਕੀ ਵਾਸਨਾ ਤਜੀਏ ਨਹਿ ਜਾਈ, ਅਨਕ ਜਤਨ ਕਰ ਰਾਖੀਏ ਫਿਰ ਲਪਟਾਈ। ਇਹ ਮਨ ਨਹੀਂ ਮੰਨਦਾ। ਹਲ ਕੀ ਕਿਉਂ ਛੂਟੋ ਕੈਸੇ ਤਰੋਂ ਭਵ ਜਲ ਨਿਧ ਭਾਰੀ, ਰਾਖ ਰਾਖ ਮੇਰੇ ਬੀਠਲਾ ਜਨ ਸ਼ਰਨ ਤੁਮਾਰੀ। ਗੁਰੂ ਦੀ ਸ਼ਰਨ ਵਿੱਚ ਆ ਕੇ, ਗੁਰੂ ਦੀ ਗੋਦ 'ਚ ਬੈਠ ਕੇ ਜੇ ਆਪਾਂ ਆਪਣੇ ਇਸ ਮਨ ਨੂੰ ਸਮਝਾਉਣ ਦਾ ਯਤਨ ਕਰਾਂਗੇ ਨਾ, ਸੱਚ ਜਾਣਿਓ ਸਾਡੇ ਯਤਨ ਦੇ ਨਾਲ ਨਾਲ ਗੁਰੂ ਸਾਹਿਬ ਦੀ ਕਿਰਪਾ ਵੀ ਸ਼ਾਮਲ ਹੋਵੇਗੀ, ਅਤੇ ਬੜੀ ਜਲਦੀ ਆਪਾਂ ਇਸ ਮਨ ਨੂੰ ਸਮਝਾ ਸਕਾਂਗੇ। ਆਓ ਯਤਨ ਕਰੀਏ। ਗੁਰੂ ਪਾਤਸ਼ਾਹ ਨੇ ਇੰਨਾ ਨਿਰਮੋਲਕ ਹੀਰਾ ਦਿੱਤਾ ਹੈ ਸਾਨੂੰ। ਆਓ ਗੁਰਬਾਣੀ ਦੇ ਰਾਹੀਂ ਆਪਾਂ ਸਾਰੇ ਰਲ ਕੇ ਪੜ੍ਹੀਏ, ਕਿੰਨੀਆਂ ਸੁੰਦਰ ਪੰਕਤੀਆਂ ਨੇ।

గుర్దీనో మంతాని, గుర్దీనో మంతాని, గుర్దీనో మంతాని, గుర్దీనో మంతాని, గుర్దీనో మంతాని, ਅੰਮ੍ਰਿਤ ਰੂਪੀ ਇਹ ਨਾਮ ਨਿਰਮੋਲਕ ਹੀਰਾ ਹੈ ਜਿਹੜਾ ਸਾਡੇ ਗੁਰੂ ਨੇ ਸਾਨੂੰ ਇਹ ਮੰਤਰ ਦਿੱਤਾ ਹੈ। ਇਸ ਮੰਤਰ ਦੇ ਜਾਪ ਨਾਲ ਕੀ ਪ੍ਰਾਪਤ ਹੁੰਦਾ ਹੈ? ਡਿਗੈ ਨਾ ਡੋਲੈ, ਡਿਗੈ ਨਾ ਡੋਲੈ,

ਨਹੀਂ ਨਹੀਂ ਪੂਰਨ ਹੋਏ ਤ੍ਰਿਪਤਾਨੀ ਪੂਰਨ ਹੋਏ ਤ੍ਰਿਪਤਾਨੀ ਪੂਰਨ ਹੋਏ ਤ੍ਰਿਪਤਾਨੀ ਪੂਰਨ ਹੋਏ ਤ੍ਰਿਪਤਾਨੀ ਪੂਰਨ ਹੋਏ ਤ੍ਰਿਪਤਾਨੀ ਪੂਰਨ ਹੋਏ ਪੂਰਨ ਹੋਏ ਤ੍ਰਿਪਤਾਨੀ ਪੂਰਨ ਹੋਏ ਤ੍ਰਿਪਤਾਨੀ ਪੂਰਨ ਹੋਏ ਪੂਰਨ ਹੋਏ ਤ੍ਰਿਪਤਾਨੀ ਵਾਹਿਗੁਰੂ ਵਾਹਿਗੁਰੂ ਵਾਹ

तिस को सिमरत परम गत पावे, तिस को सिमरत परम गत पावे, तिस को सिमरत

ਜਮ ਛੱਡ ਗਿਆ ਜੋਠੇ ਵੈ ਸੱਤ ਮੁਰਾ ਜੋਠੇ ਵੈ ਸੱਤ ਮੁਰਾ ਜੋਠੇ ਵੈ ਸੱਤ ਮੁਰਾ ਜੋਠੇ ਵੈ ਸੱਤ ਮੁਰਾ।

ਹੇ ਮੇਰੇ ਮਨ ਹੁਣ ਤਾਂ ਸਮਝ ਜਾ ਹੁਣ ਕੀ ਰਹਿ ਗਿਆ। ਸਾਰੇ ਸੁੱਖ ਨਾਮ ਜਪਿਆਂ ਪ੍ਰਾਪਤ ਹੋਣੇ ਨੇ, ਸਾਰੇ ਦੁੱਖ ਨਾਮ ਜਪਿਆਂ ਕੱਟੇ ਜਾਣੇ ਨੇ, ਸਾਰੇ ਰੋਗ ਨਾਮ ਜਪਿਆਂ ਕੱਟੇ ਜਾਣੇ ਨੇ। ਜਮਾਂ ਦੀ ਮਾਰ ਤੋਂ ਬਚ ਜਾਣਾ, ਧਰਮਰਾਜ ਨੇ ਲੇਖਾ ਨਹੀਂ ਪੁੱਛਣਾ, ਭਵਜਲ ਤੋਂ ਪਾਰ ਲੰਘ ਜਾਏਗਾ, ਪਰਮ ਗਤੀ ਦੀ ਪ੍ਰਾਪਤੀ ਹੋ ਜਾਏਗੀ। ਕੀ ਰਹਿ ਗਿਆ? ਪਰ ਗੁਰੂ ਪਾਤਸ਼ਾਹ ਵੀ ਕਹਿੰਦੇ ਨੇ ਕਿ ਮਨ ਮੂਰਖ ਅਜ ਹੂੰ ਨਹਿ ਸਮਝਤ, ਸਿੱਖ ਦੈ ਹਾਰਿਓ ਨੀਤ। ਰੋਜ਼ ਇਸ ਮਨ ਨੂੰ ਇਹ ਸਿੱਖਿਆ ਦੇ ਦੇ ਕੇ ਮੈਂ ਹਾਰ ਗਿਆ, ਪਰ ਇਹ ਮੂਰਖ ਮਨ ਹਲੇ ਵੀ ਨਹੀਂ ਸਮਝਦਾ। ਪਰ ਆਪਾਂ ਤਾਂ ਗੁਰੂ ਪਿਆਰਿਓ ਯਤਨ ਕਰੀ ਜਾਣਾ। ਅੱਜ ਗੁਰੂ ਨੇ ਕਿਰਪਾ ਕੀਤੀ ਹੈ ਨਾ, ਸਾਨੂੰ ਆਪਣੀ ਗੋਦੀ ਬਖਸ਼ੀ ਹੈ, ਗੁਰੂ ਦੀ ਗੋਦ 'ਚ ਬੈਠ ਕੇ ਆਪਾਂ ਯਤਨ ਕਰੀ ਜਾਣਾ ਹੈ। ਇਸ ਮਨ ਨੂੰ ਬਾਣੀ ਦੇ ਰਾਹੀਂ ਸਮਝਾਉਣ ਦਾ ਆਪਾਂ ਯਤਨ ਕਰੀ ਜਾਣਾ ਹੈ। ਗੁਰੂ ਸਾਹਿਬ ਕਿਰਪਾ ਕਰਨ, ਜਿਤਨਾ ਕੁ ਸਮਾਂ ਆਪਣੇ ਕੋਲ ਹੈ ਨਾ, ਆਪਾਂ ਯਤਨ ਕਰੀ ਜਾਣਾ। ਆਓ ਸਾਰੇ ਰਲ ਕੇ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇਸ ਮਨ ਨੂੰ ਸਮਝਾ ਰਹੇ ਨੇ, ਆਪਾਂ ਵੀ ਗੁਰਬਾਣੀ ਦੇ ਰਾਹੀਂ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਦੇ ਰਾਹੀਂ ਇਸ ਮਨ ਨੂੰ ਸਮਝਾਉਣ ਦਾ ਯਤਨ ਕਰੀਏ।

0: ਕਿਹੜੀ ਮਤ ਭਗਤ ਬਿਨਾ ਬਹੁਤ ਡੂਬੇ ਸਿਆਣੇ
1: ਭਗਤ ਬਿਨਾ ਬਹੁਤ ਡੂਬੇ ਸਿਆਣੇ
0: ਭਗਤ ਬਿਨਾ ਭਗਤ ਬਿਨਾ ਭਗਤ ਬਿਨਾ ਬਹੁਤ ਡੂਬੇ ਸਿਆਣੇ
1: ਬਹੁਤ ਡੂਬੇ ਸਿਆਣੇ
0: ਭਗਤ ਬਿਨਾ ਬਹੁਤ ਡੂਬੇ

0: मन अंदर सदा मन अंदर
1: सदा मन अंदर
0: सदा मन अंदर

वाहे गुरु वाहे गुरु वाहे गुरु।

Vas,

नाम हृदयता कर प्रीत मन तन

3 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5

लगा तो है मेरा मन लगा।

खाक किस आखा माही, हर दिन जियो नार है, हर दिन

ਭੋਲਾ ਪੈ

0: ਕਿਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Speak Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha and Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮ

ਲੇਕ ਬੀ ਸੀ ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਹੁਣੇ ਹੁਣੇ ਯੂਨੀਵਰਸਿਟੀ ਦੇ ਬੱਚੇ ਆ ਜਿਹੜੇ, ਉਹਨਾਂ ਪਾਸੋਂ ਵੱਡ ਮੁੱਲੇ ਵਿਚਾਰ ਆ ਜਿਹੜੇ ਉਹ ਸੁਣੇ, ਉਪਰੰਤ ਗਿਆਨੀ ਸਾਹਿਬ

ਥੋੜੇ ਸਮੇਂ ਵਾਸਤੇ ਕੋਈ ਸਮਾਂ ਥੋੜਾ ਜ਼ਿਆਦਾ ਹੋ ਗਿਆ ਹੈ, ਸਤਿਗੁਰੂ ਖੁਸ਼ੀਆਂ ਬਖਸ਼ਣ। ਆਓ ਆਪਾਂ ਢਾਡੀ ਸਿੰਘਾਂ ਪਾਸੋਂ ਲੜੀਵਾਰ ਇਤਿਹਾਸ ਆ ਜਿਹੜਾ ਉਹ ਸੁਣ ਰਹੇ ਹਾਂ, ਤੇ ਕੱਲ ਦੇ ਦੌਰਾਨ ਵਿੱਚ ਆਪਾਂ ਢਾਡੀ ਸਿੰਘਾਂ ਪਾਸੋਂ ਸੁਣ ਰਹੇ ਸੀ ਵੀ ਪਹਾੜੀ ਰਾਜੇ ਆ ਜਿਹੜੇ ਉਹਨਾਂ ਨੇ ਕਈ ਵਾਰੀ ਜੰਗ ਆ ਜਿਹੜਾ ਸਤਿਗੁਰੂ ਨਾਲ ਲੜਿਆ ਔਰੰਗਜ਼ੇਬ ਦੇ ਕਹੇ ਤੇ, ਪਰ ਸਾਰੇ ਜੰਗ ਹਾਰ ਗਏ। ਔਰੰਗਜ਼ੇਬ ਵੱਲੋਂ ਇੱਕ ਚਿੱਠੀ ਆਏ ਕਿ ਤੁਸੀਂ ਗੁਰੂ ਨੂੰ ਕਿਉਂ ਕਰੋ ਕਿ ਕੋਈ ਨਿਰੰਤਰ ਨਾ ਕਰਕੇ ਝੂਠੀਆਂ ਸੋਹਾਂ ਸੋਹਾਂ ਖਵਾ ਕੇ, ਤੇ ਤੁਸੀਂ ਇਸ ਤਰ੍ਹਾਂ ਕਰੋਗੇ ਥੋੜਾ ਜਿਹਾ ਸਮਾਂ ਇਹ ਜਿਹੜਾ ਸ਼ਹਿਰ ਹੈ ਅਨੰਦਪੁਰ ਸਾਹਿਬ ਆ ਇਸ ਨੂੰ ਛੱਡ ਜਾਓ ਤੇ ਫਿਰ ਤੁਸੀਂ ਵਾਪਸ ਮੁੜੇ ਆਉਣਾ। ਇਉਂ ਆਖੋ ਆ ਇੱਕ ਮੈਂ ਚਿੱਠੀ ਲਿਖਣ ਲੱਗੇ ਹੈ ਤੇ ਮੈਂ ਵੀ ਇਸ ਦੇ ਉੱਤੇ ਸਹੁੰ ਖਾਣਾ ਕੁਰਾਨ ਦੀਆਂ ਆਇਤਾਂ ਦੀ, ਇਹ ਚਿੱਠੀ ਵੀ ਤੁਸੀਂ ਗੁਰੂ ਜੀ ਨੂੰ ਦੇ ਦੇਣੀ। ਇਹਨਾਂ ਪਹਾੜੀ ਰਾਜਿਆਂ ਨੇ ਸਤਿਗੁਰੂ ਕੋਲ ਆ ਕੇ ਬੜਾ ਮਿਹਨਤ ਤਰਲਾ ਕੀਤਾ ਵੀ ਸਾਨੂੰ ਤੁਸੀਂ ਇਸ ਤਰ੍ਹਾਂ ਕਰੋ ਕਿ ਥੋੜਾ ਜਿਹਾ ਸਮਾਂ ਇਹ ਪਹਿਲਾ ਜਿਹੜਾ ਜਿਹੜਾ ਅਨੰਦਪੁਰ ਸਾਹਿਬ ਛੱਡ ਜਾਓ ਤੇ ਫਿਰ ਵਾਪਸ ਮੁੜ ਜਾਣਾ। ਆ ਔਰੰਗਜ਼ੇਬ ਵੱਲੋਂ ਵੀ ਚਿੱਠੀ ਆਈ ਹੈ, ਇਹਦੇ ਉੱਤੇ ਕੁਰਾਨ ਦੀਆਂ ਆਇਤਾਂ ਲਿਖੀਆਂ ਹਨ ਕਿ ਸਤਿਗੁਰੂ ਥੋੜਾ ਜਿਹਾ ਸਮਾਂ ਅਨੰਦਪੁਰ ਸਾਹਿਬ ਛੱਡ ਜਾਓ ਫਿਰ ਵਾਪਸ ਮੁੜੇ ਆਉਣਾ। ਤੇ ਸਿੰਘਾਂ ਨੇ ਕਿਹਾ ਸੱਚੇ ਪਾਤਸ਼ਾਹ ਇਹ ਛੱਡ ਦੇਣਾ ਚਾਹੀਦਾ ਅਨੰਦਪੁਰ ਸਾਹਿਬ। ਕਈ ਵਿੱਚ ਐਸੇ ਬੰਦੇ ਹੁੰਦੇ ਆ ਸਤਿਗੁਰੂ ਕਹਿਣ ਲੱਗੇ ਨਹੀਂ, ਇਹ ਸਹੁੰਆਂ ਜਿਹੜੀਆਂ ਸਾਰੀਆਂ ਝੂਠੀਆਂ। ਆਖਰ ਸਤਿਗੁਰੂ ਨੇ ਇਹ ਕਿਲ੍ਹਾ ਸੀ ਜਿਹੜਾ ਛੱਡ ਦਿੱਤਾ, ਪਰਿਵਾਰ ਦਾ ਵਿਛੋੜਾ ਜਿਹੜਾ ਇਹ ਹੋ ਗਿਆ ਸਰਸਾ ਦੇ ਉੱਤੇ ਆ ਕੇ। ਕਹਿੰਦੇ ਮਾਤਾ ਗੁਜਰੀ ਮਾਤਾ ਸੁੰਦਰੀ ਸਾਹਿਬ ਕੌਰ ਦਿੱਲੀ ਨੂੰ ਗਈਆਂ, ਜਵਾਹਰ ਸਿੰਘ ਦੇ ਘਰੇ ਜਾ ਉਹ ਦੋਵੇਂ ਰਹੀਆਂ। ਵੱਡੀ ਮਾਤਾ ਬਿਪਤਾ ਨੂੰ ਇਹ ਵੱਡੀ ਮਾਂ ਮਾਤਾ ਗੁਜਰੀ ਨੂੰ ਇਹ ਬਿਪਤਾ ਪਈਆਂ, ਦੋਵੇਂ ਸੀ ਸੰਗ ਪੋਤਰੇ ਸੰਗ ਜਿੰਦਾ ਲਈਆਂ, ਵਿਛੜਿਆ ਪਰਿਵਾਰ ਸੇ ਉਹ ਘੜੀਆਂ ਕਹੀਆਂ। ਸਤਿਗੁਰੂ ਦਾ ਭਰਮਣ ਨਾ ਮੇਲੇ ਹੋਣਗੇ ਇਹ ਕਰਮਾਂ ਵਹੀਆਂ। ਕਹਿੰਦੇ ਰੇਤਲੀ ਧਰਤੀ ਆ ਮਾਲਵੇ ਦੀ, ਉੱਥੋਂ ਸਨੋਰ ਡਿੱਗ ਰਹੀ ਹੈ ਬਰਫ਼, ਪਾਲਾ ਜਿਹੜਾ ਕੱਪੜੇ ਆ ਜਿਹੜੇ ਸਾਰੇ ਇਹ ਭਿੱਜੇ ਹੋਏ ਹਨ। ਮਾਤਾ ਦੇ ਅਤੇ ਛੋਟੇ ਸਾਹਿਬਜ਼ਾਦੇ ਇਹ ਬੈਠੇ ਹਨ ਇੱਕ ਖੱਚਰ ਦੇ ਉੱਤੇ, ਅੱਗੇ ਅੱਗੇ ਇਹਨਾਂ ਦਾ ਰਸੋਈਆ ਜਿਹੜਾ ਉਹ ਤੁਰਿਆ ਜਾ ਰਿਹਾ। ਹੁਣ ਜਨ ਚਾਹਣ ਵਾਲਾ ਸੀ ਜਦੋਂ ਮਾਤਾ ਨੇ ਆਵਾਜ਼ ਮਾਰੀ ਵੀ ਗੰਗੂ ਮੈਂ ਇਹਨਾਂ ਬੱਚਿਆਂ ਨੂੰ ਛੋਟੇ ਛੋਟੇ ਸਾਹਿਬਜ਼ਾਦਿਆਂ ਨੂੰ ਜਨ ਚੜ੍ਹਨ ਤੋਂ ਪਹਿਲਾਂ ਕਿਤੇ ਲਕੋਹ ਲੈਣਾ ਚਾਹੁੰਦੇ ਹਾਂ। ਗੰਗੂ ਆ ਜਿਹੜਾ ਅੱਗੇ ਨੀਵੀਂ ਪਾਈ ਸੋਚਾਂ ਵਿੱਚ ਡੁੱਬਿਆ ਹੋਇਆ ਇਹ ਜਾ ਰਹੇ ਹੈ ਤੇ ਗੰਗੂ ਤੜਪ ਕੇ ਉੱਠੀ ਹੈ ਜਿਵੇਂ ਕਿਸੇ ਇਹ ਕਿਉਂਕਿ ਇਹਦੇ ਦਿਲ ਵਿੱਚ ਬੇਈਮਾਨੀ ਜਨਮ ਲੈ ਰਹੀ ਸੀ। ਮਾਤਾ ਜੀ ਨੇ ਦੱਸ ਦਿੱਤੀ ਗੱਲ, ਕਹਿਣ ਲੱਗੇ ਮਾਤਾ ਜੀ ਆਪਾਂ ਹੁਣੇ ਆਪਣੇ ਘਰ ਚੱਲ ਵੜਨਾ, ਕੋਈ ਡਰੋ ਨਾ ਘਬਰਾਓ ਨਾ, ਗੰਗੂ ਘਰੇ ਲੈ ਗਏ ਹੈ। ਇਹ ਵੇਖ ਕੇ ਮਾਇਆ ਨੂੰ ਸਾਰਿਆਂ ਨੇ ਲੋਭੀ ਬੰਦਾ ਸੀ ਇਹਦੇ ਦਿਲ ਵਿੱਚ ਬਾਈ ਬੇਈਮਾਨੀ ਜਿਹੜੀ ਜਾਗ ਪਈ, ਕਹਿਣ ਲੱਗੇ ਆਪਦੇ ਮਾਂ ਨੂੰ ਅਤੇ ਘਰ ਵਾਲੇ ਨੂੰ ਮੈਂ ਜਾਣਾ ਮਰਾਂਡੇ, ਉੱਥੋਂ ਜਾ ਕੇ ਮੈਂ ਤਿੰਨ ਕੁੜੀਆਂ ਜਿਹੜੀਆਂ ਜ਼ਹਿਰ ਦੀਆਂ ਲਿਆਉਣਾ, ਤੁਸੀਂ ਇਹਨਾਂ ਨੂੰ ਦੇ ਦਿਓ। ਆਹ ਜਿਹੜੀ ਮਾਇਆ ਪੁਰਜੇ ਭਰੀ ਹੋਈ ਇਹ ਆਪਾਂ ਨੂੰ ਕੱਢ ਜਾਵੇਗੀ। ਮਾਤਾ ਸੋਭੀ ਇਹਦੀ ਮਾਂ ਸੀ, ਇਹ ਕਹਿਣ ਲੱਗੇ ਪੁੱਤਰ ਕੌਮਾਂ ਨੂੰ ਕਣੋ ਕਲੰਕ ਲੱਗੇ ਹੋਏ ਕਦੇ ਲੈਂਦੇ ਨਹੀਂ ਹੁੰਦੇ, ਇਹ ਕੰਮ ਨਾ ਕਰੇ ਤੂੰ। ਆਖਰ ਗੰਗੋ ਪਾਪੇ ਸੀ ਜਿਹੜਾ ਮਾਤਾ ਜੀ ਥੋੜ੍ਹਾ ਜਿਹਾ ਆਰਾਮ ਕਰਨ ਲੱਗੇ ਹਨ, ਪਏ ਹਨ ਬੱਚੇ ਆ ਜਿਹੜੇ ਇਹ ਸੁੱਤੇ ਪਏ ਹੈ, ਅਤੇ ਗੰਗੂ ਨੇ ਖੁਰਜੇ ਮਾਇਆ ਦੇ ਚੁੱਕ ਕੇ ਬਾਹਰ ਰੱਖ ਕੇ ਦੂਸਰੇ ਕਮਰੇ ਦੇ ਵਿੱਚ ਤੇ ਚੋਰ ਚੋਰ ਕਰ ਦਿੱਤੇ। ਤੇ ਮਾਂ ਕਹਿਣ ਲੱਗੀ ਮਾਤਾ ਗੁਜਰੀ ਜੀ ਪੁੱਤਰ ਚੋਰ ਨਹੀਂ ਆਇਆ, ਚੋਰ ਦਾ ਕੋਈ ਭਾਈ ਨਹੀਂ ਆਇਆ, ਜੇ ਤੂੰ ਮਾਇਆ ਕਹਿੰਦਾ ਮੈਂ ਕੋਈ ਖੁਰਜੀਆਂ ਤੈਨੂੰ ਹੋਰ ਦੇ ਦੇਵਾਂਗੇ, ਪਰ ਤੂੰ ਪੁੱਤਰ ਗੁਰੂ ਗੋਬਿੰਦ ਸਿੰਘ ਨੂੰ ਮਿਲਾ ਦੇ। ਕਹਿਣ ਲੱਗਿਆ ਮਾਂ ਜੇ ਤੇ ਚੋਰ ਨਹੀਂ ਆਇਆ ਤੇ ਹੋਰ ਮੈਂ ਚੋਰ ਹਾਂ, ਮੈਂ ਹੁਣੇ ਦੱਸਦਾ ਤੁਹਾਨੂੰ ਕਿ ਚੋਰ ਮੈਂ ਆ ਕੇ ਕੋਈ ਹੋਰ ਸੀਗਾ, ਇਹ ਮਰੰਡੇ ਚਲਿਆ ਗਿਆ
ਉੱਥੋਂ ਜਾ ਕੇ ਸਰਕਾਰ ਨੂੰ ਖਬਰ ਕਰਤਾ, ਥਾਣੇਦਾਰ ਨੂੰ ਖਬਰ ਕਰ ਦਿੱਤੀ। ਜਾਨੀ ਮਾਂ ਥਾਣੇ ਜਾਨੀ ਮਾਂ ਜਾਨੀ ਥਾਂ ਤੇ ਮਾਨੀ ਥਾਂ ਇਹ ਚੜ ਕੇ ਆ ਗਏ ਹਨ। ਤਾਂ ਉਸ ਸਮੇਂ ਦਾ ਇਤਿਹਾਸ ਢਾਡੀ ਕਿੱਥਾ ਬਿਆਨ ਕਰਦਾ, ਖੜੇ ਹਨ ਜਾਨੀ ਥਾਂ ਤੇ ਮਾਨੀ ਥਾਂ, ਬੂਹ ਦੇ ਵਿੱਚ ਖਲੋਤੇ ਹੈ। ਮਾਂ ਨੇ ਬੱਚਿਆਂ ਨੂੰ ਆਪਣੇ ਬੁੱਕੜ ਵਿੱਚ ਲਿਆ ਹੋਇਆ, ਮਾਂ ਦੀ ਮਮਤਾ ਜਿਹੜੀ ਇਹ ਵੇਖ ਰਹੇ ਹੈ। ਆਪਾਂ ਉਸ ਸਮੇਂ ਦਾ ਇਤਿਹਾਸ ਘਰ ਦੀ ਜੱਥਾ ਕਿਉਂ ਬਿਆਨ ਕਰਦਾ।

तेरी माँ बरगी माँ नई गंगिया तेरी रे

ਦੀਆਂ ਜਪ ਜੀ ਆਇਆ ਸਮਾਨ ਤੇ ਲਾਤਾ ਜ਼ਬਰ ਲਾਤਾ ਜ਼ਬਰ ਜ਼ੁਲਮ ਦੀਆਂ ਜਪ ਜੀ ਆਇਆ ਸਮਾਨ ਤੇ ਰੱਬ ਦਾ ਤਰਸਲਾ ਸਰਜੇ ਧਰਮ ਰਾਜ ਘਬਰਾਇਆ ਰੱਬ ਦਾ ਤਰਸਲਾ ਸਰਜੇ ਧਰਮ

ਗੁਰ ਸਰ ਭੁੱਖੀ ਮਾਰੇ ਮਾਨੀ ਰੌਲਾ ਪੈ ਜਾਵੇ ਸਾਰੀ ਸਿੱਧੂ ਦਿਲ ਵਿੱਚ ਵੀ ਮੈਂ ਬੁਰਾ ਮਨਾਇਆ

ਦੇ ਪਰਪਕਾਰ ਆ ਜਿਹੜੇ ਉਹ ਭੁੱਲ ਗਿਆ ਗੰਗੂ, ਇਸ ਨੇ ਥਾਣੇ ਵਿੱਚ ਜਾ ਕੇ ਖਬਰ ਕਰ ਦਿੱਤੀ। ਹੁਣੇ ਹੁਣੇ ਆਪਾਂ ਗਿਆਨੀ ਸਾਹਿਬ ਸਿੰਘ ਜੀ ਪਾਸੋਂ ਸੁਣ ਰਹੇ ਸੀ ਗੰਗਾ ਜੀ ਦਾ ਇਤਿਹਾਸ, ਗੰਗੂ ਰਾਮ ਦਾ। ਉਹ ਸੇਵਕ ਸੀ ਸਤਿਗੁਰੂ ਦਾ, ਸਤਿਗੁਰੂ ਨੇ ਉਹਦੇ ਉੱਤੇ ਮਹਾਨ ਕਿਰਪਾ ਕੀਤੀ ਕਿ ਜਾ ਕੇ ਦਿੱਲੀ ਵਿੱਚ ਆਪਣਾ ਕਾਰੋਬਾਰ ਕਰ, ਤੇਰਾ ਕਾਰੋਬਾਰ ਆ ਜਿਹੜਾ ਬਹੁਤ ਚੱਲੂਗਾ, ਸਤਿਗੁਰੂ ਨੇ ਕਿਰਪਾ ਕਰ ਦਿੱਤੇ। ਤੇ ਫਿਰ ਉੱਥੇ ਜਾ ਕੇ ਗੁਰੂ ਨੂੰ ਵਿਸਰ ਗਿਆ, ਗੁਰੂ ਨੂੰ ਵਿਸਰ ਗਿਆ। ਕਹਿੰਦਾ ਇੱਥੇ ਤਾਂ ਗੁਰੂ ਅਮਰਦਾਸ ਮਹਾਰਾਜ ਦਾ ਨਾਂ ਹੀ ਹੈ ਨੀ ਖਾਤੇ ਵਿੱਚ, ਮੈਂ ਤੈਨੂੰ ਕਿੱਥੋਂ ਪੈਸੇ ਦੇਵਾਂ। ਸਤਿਗੁਰੂ ਨੂੰ ਵਿਸਰ ਗਿਆ ਤੇ ਫਿਰ ਬੇਮੁਖ ਹੋਇਆ ਰਾਮ ਤੇ ਲੱਗਣ ਜਨਮ ਵਜੋਗ। ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਕਹਿੰਦੇ ਗੰਗੂ ਖਾਲੀ ਹੋ ਗਿਆ। ਇੱਕ ਬਹੁਤ ਛੋਟਾ ਜਿਹਾ ਸ਼ਹਿਰ ਆ, ਬੜਾ ਵੱਡਾ ਨਹੀਂ। ਤੇ ਇੱਥੇ ਪੰਜਾਬ ਦੇ ਵਿੱਚ ਇੱਕ ਸਿੰਘ ਰਹਿੰਦਾ ਸੀ,

ਉਹ ਬੁਲਾਉਂਦੇ ਹੁੰਦੇ ਸੀ ਤੁਹਾਨੂੰ ਆਪਣੇ ਸ਼ਹਿਰ ਵਿੱਚ। ਮੈਂ ਕਿਹਾ ਹਾਂ ਠੀਕ ਹੈ। ਉਹ ਜਿਹੜੇ ਪਹਿਲੇ ਇਹਨਾਂ ਦੇ ਪਿਤਾ ਸੀ ਉਹਨਾਂ ਨੇ ਮੈਨੂੰ ਕੋਈ ਗੱਲ ਸੁਣਾਈ ਸਾਨੂੰ। ਕਹਿਣ ਲੱਗੇ ਵੇਖੋ ਜੀ ਸਤਿਗੁਰੂ ਜਦੋਂ ਮਹਾਨ ਕਿਰਪਾ ਕਰਦੇ ਹੈ ਉਦੋਂ ਕਿਸ ਤਰ੍ਹਾਂ ਕਰਦੇ, ਜਦੋਂ ਮਨ ਵਿੱਚ ਹੰਕਾਰ ਪੈਦਾ ਹੋ ਜਾਵੇ ਫਿਰ ਕਹਿੰਦੇ ਸਾਰਾ ਕੁਝ ਚੜਿਆ ਜਾਂਦਾ, ਖਾਲੀ ਹੋ ਜਾਂਦਾ ਬੰਦਾ। ਇਸ ਸ਼ਹਿਰ ਵਿੱਚ ਇੱਕ ਸਿੰਘ ਰੇਹੜੀ ਲਾਉਂਦਾ ਸੀ ਤੇ ਰੇਹੜੀ ਲਾਉਂਦਾ ਸੀ ਕੇਲਿਆਂ ਦੀ, ਤੇ ਉਹਨੇ ਜਦੋਂ ਗੁਰਦੁਆਰਾ ਸਾਹਿਬ ਦੇ ਬਾਰ ਦੇ ਅੱਗੇ ਆਉਣਾ ਤੇ ਉਦੋਂ ਦੋ ਕੇਲੇ ਚੁੱਕਣੇ ਤੇ ਜਾ ਕੇ ਸਤਿਗੁਰੂ ਦੇ ਅੱਗੇ ਮੱਥਾ ਟੇਕਣਾ ਤੇ ਭਾਈ ਸਾਹਿਬ ਨੂੰ ਕਹਿਣਾ ਭਾਈ ਸਾਹਿਬ ਮੇਰੀ ਅਰਦਾਸ ਕਰੋ, ਮੇਰੀ ਆ ਰੇਹੜੀ ਕੇਲਿਆਂ ਵਾਲੀ ਹੈ ਜਿਹੜੀ ਇਹ ਕਿਤੇ ਮੇਰੇ ਮਗਰੋਂ ਲੈ ਜਾਏ, ਮੇਰਾ ਵੀ ਕੋਈ ਕਾਰੋਬਾਰ ਚੰਗੀ ਹੱਟੀ ਪਾ ਲਵਾਂ, ਉੱਥੇ ਬੈਠ ਜਾਵਾਂ ਸੁੱਖ ਨਾਲ ਤੇ ਅਰਦਾਸ ਕਰੋ। ਕਿਸੇ ਸਮੇਂ ਦੀ ਐਸੀ ਅਰਦਾਸ ਹੋਈ ਕਿ ਉਹ ਜਿਹੜਾ ਸਿੰਘ ਸੀ ਉਸਨੇ ਉਹ ਕੇਲਿਆਂ ਦੀ ਰੇਹੜੀ ਛੱਡ ਦਿੱਤੀ ਤੇ ਲੱਕੜਾਂ ਦੀ ਛੋਟੀ ਜਿਹੀ ਟਾਲ ਆ ਜਿਹੜੀ ਉਹ ਪਾ ਲਏ। ਉਸ ਦਾ ਲੱਕੜਾਂ ਦੇ ਟਾਲ ਵਿੱਚ ਇੰਨੀ ਬਰਕਤ ਪਈ ਇਹ ਹੌਲੀ ਹੌਲੀ ਕਹਿੰਦੇ ਪਠਾਨਕੋਟ ਤੋਂ ਸਤੀਰੀਆਂ ਜਿਹੜੀਆਂ ਮੱਕੀਆਂ ਮਕਾਨਾਂ ਦੇ ਪਾਏ ਦੀਆਂ ਸੀ ਪੰਜਾਬ ਵਿੱਚ ਇਹ ਲਿਆਉਣ ਲੱਗ ਪਿਆ। ਉਧਰੋਂ ਬੜੇ ਹੜ੍ਹ ਆਏ, ਤੂਫਾਨ ਆਏ, ਲੋਕਾਂ ਦੇ ਘਰ ਜਿਹੜੇ ਉਹ ਕੱਚੇ ਸੀ ਉਸ ਵੇਲੇ ਤੇ ਉਹ ਸਾਰੇ ਟਹਿਟ ਆ ਗਏ। ਇਹਦਾ ਕੰਮ ਸੀ ਜਿਹੜਾ ਬੜਾ ਚੱਲਿਆ, ਸਤੀਰੀਆਂ ਲਿਆਵੇ ਤੇ ਵੇਚ ਦੇਵੇ, ਸਤੀਰੀਆਂ ਲਿਆਵੇ ਤੇ ਵੇਚ ਦੇਵੇ, ਇੰਨਾ ਕੰਮ ਚੱਲਿਆ ਇਸਦਾ। ਤੇ ਉਹ ਗ੍ਰੰਥੀ ਸਿੰਘ ਦੱਸੇ ਇਸ ਨੇ ਟਰੱਕ ਬਣਾ ਲਏ, ਅਮੀਰ ਬਣ ਗਿਆ। ਹੁਣ ਪੰਜਾਬ ਵਿੱਚ ਇਹ ਰਿਵਾਜ ਹੈ ਵੀ ਜਦੋਂ ਸੰਗਰਾਮ ਦਾ ਪਵਿੱਤਰ ਦਿਹਾੜਾ ਆਉਂਦਾ ਨਾ ਉਹ ਗ੍ਰੰਥੀ ਸਿੰਘ ਹੈ ਜਿਹੜੇ ਗੁਰਦੁਆਰਿਆਂ ਦੇ ਸ਼ਹਿਰਾਂ ਵਿੱਚ ਉਹ ਕਈਆਂ ਗੁਰਦੁਆਰਾਂ ਦੇ ਉਹ ਰਸੀਦ ਲੈ ਕੇ ਤੁਰ ਪੈਂਦੇ ਹੈ। ਫਿਰ ਬਾਜ਼ਾਰ ਦੇ ਵਿੱਚ ਜਿੱਥੇ ਜਿੱਥੇ ਵੀ ਸੇਵਕ ਹੁੰਦੇ ਹਨ ਤੇ ਭਾਈ ਕੱਲ੍ਹ ਨੂੰ ਸੰਗਰਾਮ ਹੈ ਤੇ ਲਿਆਓ ਮਾਇਆ ਅਰਦਾਸ ਕਰਾਓ, ਕਰਾ ਦਿੰਦੇ ਹੈ। ਕਹਿੰਦੇ ਇੱਕ ਦਿਨ ਐਸਾ ਆਇਆ ਉਸੇ ਕੋਲ ਚਲਿਆ ਗਿਆ ਜਿਹੜਾ ਕੇਲਿਆਂ ਦੀ ਰੇਹੜੀ ਲਾਉਂਦਾ ਹੁੰਦਾ ਸੀ, ਹੁਣ ਅਮੀਰ ਬਣ ਗਿਆ, ਟਰੱਕ ਚੱਲਣ ਲਾਪੇ ਕੋਠੀਆਂ ਪਾ ਲਈਆਂ, ਅਮੀਰ ਬਣ ਗਿਆ, ਇਹਦੇ ਕੋਲ ਵੀ ਚਲਿਆ ਗਿਆ ਤੇ ਅੱਗੇ ਗਾਹਕ ਬੈਠੇ ਸੀਗੇ ਤੇ ਇਹ ਕਹਿਣ ਲੱਗਿਆ ਜਾ ਕੇ ਮਹਾਰਾਜ ਲਿਆਓ ਕੱਲ੍ਹ ਨੂੰ ਸੰਗਰਾਂਦ ਹੈ ਤੇ ਕੋਈ ਮਾਇਆ ਦਿਓ, ਸੰਗਰਾਂਦ ਹੈ ਕੱਲ੍ਹ ਨੂੰ। ਇਹ ਕਹਿਣ ਲੱਗਿਆ ਭਾਈ ਸਾਹਿਬ ਜੀ ਕੋਈ ਵੇਲਾ ਕਿਵੇਂ ਹੈ ਤਾਂ ਵੇਖ ਲਿਆ ਕਰੋ, ਮੇਰੇ ਕੋਲ ਗਾਹਕ ਬੈਠੇ ਹੈ, ਤੁਸੀਂ ਕਹਿੰਦੇ ਸੰਗਰਾਂਦ ਹੈ ਕੱਲ੍ਹ ਨੂੰ, ਫਿਰ ਆ ਜਾਈ ਸ਼ਾਮ ਨੂੰ। ਕਹਿੰਦਾ ਮੈਂ ਆਖਿਆ ਗ੍ਰੰਥੀ ਸਿੰਘ ਕਹਿਣ ਲੱਗਿਆ ਇਹ ਵੀ ਹੰਕਾਰ ਹੋ ਗਿਆ ਇਸਨੂੰ, ਕਿੰਨੀ ਨਿਮਰਤਾ ਸੀ ਜਦੋਂ ਮਾਇਆ ਆ ਗਈ ਤੇ ਕਿੰਨਾ ਹੰਕਾਰ ਹੋ ਗਿਆ ਇਸਨੂੰ, ਮੇਰਾ ਮਨ ਬੜਾ ਦੁਖੀ ਹੋਇਆ। ਤੇ ਮੈਂ ਆਖਿਆ ਜੀ ਭਾਈ ਸਾਹਿਬ ਇਹ ਉਮੜ ਕੇ ਨਹੀਂ ਆਉਂਦੇ ਤੁਹਾਡੇ ਕੋਲ, ਮੈਂ ਨਹੀਂ ਗਿਆ। ਐਸੀ ਕਰਨੀ ਹੋਏ ਕਹਿੰਦੇ ਸਤਿਗੁਰੂ ਦੇ ਗ੍ਰੰਥੀ ਸਿੰਘ ਦੱਸੇ ਇੱਕ ਟਰੱਕ ਦਾ ਵੀ ਐਕਸੀਡੈਂਟ ਹੋਇਆ, ਦੋਹਾਂ ਦਾ ਵੀ ਹੋਇਆ, ਤਿੰਨ ਦਾ ਵੀ ਹੋਇਆ, ਤਾਲ ਨੂੰ ਅੱਗ ਲੱਗ ਗਈ ਤੇ ਜਮਾਂ ਲੰਘ ਮਲੰਘ ਹੋ ਗਿਆ। ਫਿਰ ਆਇਆ ਮਹਾਰਾਜ ਦੇ ਕੋਲੇ, ਕਹਿੰਦਾ ਭਾਈ ਸਾਹਿਬ ਜੀ ਤੁਸੀਂ ਅਰਦਾਸ ਕਰੋ ਮੇਰੀ, ਇਹ ਮੇਰੇ ਤੋਂ ਕੋਈ ਗਲਤੀ ਹੋ ਗਈ ਹੈ। ਉਹ ਗ੍ਰੰਥੀ ਸਿੰਘ ਕਹਿਣ ਲੱਗਿਆ ਭਾਈ ਸਾਹਿਬ ਕਦੇ ਹੰਕਾਰ ਆ ਜਿਹੜਾ ਮਨ ਦੇ ਵਿੱਚ ਨਹੀਂ ਕਰਨਾ ਚਾਹੀਦਾ, ਇਸੇ ਤਰ੍ਹਾਂ ਇਹ ਗੰਗੂ ਪਾਪੇ ਸੀ, ਸਤਿਗੁਰੂ ਦੇ ਪਰਹਕਾਰ ਆ ਜਿਹੜਾ ਇਹ ਭੁੱਲ ਗਿਆ। ਆਓ ਆਪਾਂ ਅੱਗੇ ਦਾ ਇਤਿਹਾਸ ਹੈ ਜਿਹੜਾ ਕਾਂਧੇ ਦੀਵਾਨ ਵਿੱਚ ਢਾਡੀ ਸਿੰਘ ਆਪਾਂ ਤੋਂ ਸੁਣਾਂਗੇ। ਬਹੁਤ ਸਾਰੀਆਂ ਸੰਗਤਾਂ ਵੱਲੋਂ ਢਾਡੀ ਜੱਥੇ ਨੂੰ ਮਾਣ ਵਜੋਂ ਮਾਇਆ ਅਰਦਾਸ ਹੋਈ ਹੈ, ਬੀਬੀਆਂ ਭੈਣਾਂ ਧੀਆਂ ਵੱਲੋਂ, ਵੀਰਾਂ ਵੱਲੋਂ, ਬੱਚਿਆਂ ਵੱਲੋਂ ਸਤਿਗੁਰੂ ਆਪਣੇ ਦਿਲੋਂ ਕੋਲੋਂ ਸੁੱਖ ਬਖਸ਼ਣ, ਸਿਰ ਤੇ ਮੇਰ ਭਰਿਆ ਹੱਥ ਰੱਖਣ, ਚੜ੍ਹਦੀ ਕਲਾ ਬਖਸ਼ਣ। ਆਹ ਅਨੰਤ ਸਾਹਿਬ ਜੀ ਦਾ ਪਾਠ ਹੋਣ ਲੱਗੇ ਹੈ, ਸਭ ਸੰਗਤਾਂ ਸਭ ਮਾਈ ਭਾਈ ਰਲ ਮਿਲ ਕੇ ਆਪਾਂ ਅਨੰਤ ਸਾਹਿਬ ਜੀ ਦਾ ਪਾਠ ਕਰੀਏ।

ਆਈ ਤੋਂ ਪੁੱਤ ਝਾੜੇ ਵਾਲ ਕੇ ਲੈ ਸਕੇ ਬਲੀ।

ਮੇਰੇ ਪਿਆਰੇ ਸਾਧ ਸੰਗ ਜੀ, ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸਤਿਗੁਰੂ ਦੇ ਬਖਸ਼ੀ ਹੋਈ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਹੁਣੇ ਆਪਾਂ ਆਈ ਕੇਵਲ ਸਿੰਘ ਜੀ, ਕੁਲਦੀਪ ਸਿੰਘ ਜੀ, ਉਹਨਾਂ ਪਾਸੋਂ ਆਪਾਂ ਕਥਾ ਦਾ ਆਨੰਦ ਮਾਣਿਆ। ਧੰਨ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ, ਉਹਨਾਂ ਦਾ ਇਤਿਹਾਸ ਆ ਜਿਹੜਾ ਆਪਾਂ ਇਹਨਾਂ ਸੁਣ ਰਹੇ ਸੀ। ਹੁਣ ਆਪਾਂ ਢਾਡੀ ਸਿੰਘਾਂ ਪਾਸੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜਦੋਂ ਨੰਦੇੜ ਦੇ ਧਰਤੀ ਵਿੱਚ ਚਲੇ ਗਏ ਹਨ, ਆਪਾਂ ਦੁਪਹਿਰ ਦੇ ਦੀਵਾਨ ਵਿੱਚ ਢਾਡੀ ਸਿੰਘਾਂ ਪਾਸੋਂ ਸੁਣ ਰਹੇ ਸੀ। ਇੱਥੇ ਮਾਧੋ ਦਾਸ ਬਰਾਗੀ ਹੈ ਜਿਹੜਾ, ਉਹ ਆਪਣਾ ਡੇਰਾ ਜਿਹੜਾ ਇਹ ਬਣਾ ਕੇ ਹਟਿਆ ਸੀ। ਅੱਜ ਵਰਗੀਆਂ ਰੌਣਕਾਂ ਜਿਹੜੀਆਂ ਉਹ ਹੈ ਨਹੀਂ ਸੀ ਉਸ ਵੇਲੇ। ਉਸ ਵੇਲੇ ਤਾਂ ਉੱਥੇ ਸਾਰੇ ਦੱਖਣੀ ਸਿੱਖ ਹੈ ਜਿਹੜੇ, ਉਹ ਹੀ ਸੇਵਾ ਜਿਹੜੇ ਇਹ ਕਰਦੇ ਹੁੰਦੇ ਸੀਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਇਸ ਬਰਾਗੀ ਦੇ ਡੇਰੇ ਵਿੱਚ ਚਲੇ ਗਏ ਹੈ। ਇਹਦੇ ਪੰਗ ਤੇ ਬੈਠ ਕੇ ਜਾ ਕੇ ਇਹ ਕਹਿੰਦੇ ਨੇ ਸੂਰਜ ਗ੍ਰਹਿਣ ਦਾ ਮੇਲਾ ਵੇਖਣ ਵਾਸਤੇ ਗਿਆ ਹੋਇਆ ਸੀ ਤੇ ਮਹਾਰਾਜ ਦੇ ਸਾਹਮਣੇ ਆਇਆ ਨਾ, ਜਦੋਂ ਹਜ਼ੂਰ ਦਾ ਜਲਾਲ ਭਰਿਆ ਚਿਹਰਾ, ਬਖਸ਼ਣ ਹਾਰੇ ਨੇਤਰ, ਸੁਨਹਿਰੀ ਕਲੰਗੇ, ਹੱਥ ਸੁੱਤੇ ਬਾਜ, ਸ਼ਾਹੀ ਦਮਾਲਾ, ਮੋਢੇ ਤੀਰ ਕਮਾਨ, ਰੂਹਾਨੀਅਤ ਦੇ ਮਿਲਵੇ ਤਸਵੀਰ ਵੇਖ ਕੇ ਮਾਧੋ ਦਾਸ ਦਾ ਮਨ ਸੀ ਜਿਹੜਾ ਮੋਹਿਆ ਗਿਆ। ਮਹਾਰਾਜ ਦੇ ਚਰਨਾਂ ਤੇ ਢਹਿ ਪਿਆ। ਇਹਦੀਆਂ ਸਾਰੀਆਂ ਸ਼ਕਤੀਆਂ ਸੀ ਜਿਹੜੀਆਂ ਉਹ ਜਾਗ ਪਈਆਂ। ਆਤਮਾ ਬੋਲ ਉੱਠੇ, ਫਿਰ ਵੇ ਅੰਦਰੋਂ ਹੰਕਾਰ ਦੀ ਆਵਾਜ਼ ਆਏ। ਸਤਿਗੁਰੂ ਨੂੰ ਕਹਿਣ ਲੱਗਿਆ, ਸੱਚੇ ਪਾਤਸ਼ਾਹ, ਤੁਸੀਂ ਵੀ ਮੈਨੂੰ ਚੰਗੇ ਸਾਧੂ ਲੱਗਦੇ ਹੋ, ਮੈਂ ਵੀ ਬੜਾ ਤਿਆਗੀ ਬੰਦਾ। ਮਹਾਰਾਜ ਕਹਿਣ ਲੱਗੇ, ਤਿਆਗੀਆਂ ਨੂੰ ਮਿਲਣ ਵਾਸਤੇ ਤਾਂ ਆਏ ਹਾਂ ਸੀ। ਸੱਚੇ ਪਾਤਸ਼ਾਹ ਕਹਿਣ ਲੱਗੇ, ਤੂੰ ਕਿਵੇਂ ਤਿਆਗੀ ਹੈ? ਕਹਿੰਦਾ ਜੀ, ਮੈਂ ਰਜੌੜੇ ਪੁਰਸ਼ ਕਸ਼ਮੀਰ ਦੇ ਰਹਿਣ ਵਾਲਾ ਰਾਜਪੂਤਾਂ ਦਾ ਮੁੰਡਾ। ਮਹਾਰਾਜ ਨੂੰ ਦੱਸਣ ਲੱਗੇ, ਕਹਿੰਦਾ ਮੈਂ ਜਦੋਂ ਜਵਾਨੀ ਵਿੱਚ ਪੈਰ ਧਰਿਆ, ਮੈਨੂੰ ਸ਼ਿਕਾਰ ਖੇਡਣ ਦੇ ਬੜੇ ਆਦਤ ਸੀ। ਮੈਂ ਗਿਆ ਸ਼ਿਕਾਰ ਨੂੰ ਤੇ ਇੱਕ ਹਰਨੀ ਮਾਰ ਦਿੱਤੇ, ਉਹਦਾ ਪੇਟ ਚਾਕ ਕੀਤਾ, ਉਹਦੇ ਵਿੱਚੋਂ ਦੋ ਬੱਚੇ ਨਿਕਲੇ ਤੇ ਮੇਰੀਆਂ ਅੱਖਾਂ ਸਾਹਮਣੇ ਉਹ ਤੜਫ ਤੜਫ ਕੇ ਮਰ ਗਏ ਤੇ ਮੈਨੂੰ ਇਉਂ ਲੱਗਿਆ ਜਿਵੇਂ ਉਹ ਹਰਨੀ ਮੈਨੂੰ ਆਖ ਰਹੀ ਹੋਵੇ, ਉਹ ਜ਼ਾਲਮ ਪਾਪੀ ਆ, ਮੈਨੂੰ ਮਾਰ ਦਿੰਦਾ, ਮੇਰੇ ਬੱਚੇ ਨਾ ਮਾਰਦਾ।

ਮੈਂ ਆਪਦੇ ਮਾਤਾ ਪਿਤਾ ਸੁੱਤੇ ਪਏ ਕਸ਼ਮੀਰ ਵਿੱਚ ਉਹਨਾਂ ਨੂੰ ਛੱਡ ਕੇ ਆ ਗਏ ਤੇ ਕਦੇ ਮੈਂ ਮਾਤਾ ਪਿਤਾ ਨੂੰ ਯਾਦ ਹੀ ਨਹੀਂ ਕੀਤਾ। ਸਤਿਗੁਰੂ ਕਹਿਣ ਲੱਗੇ, ਮਾਧੋ ਦਾਸ, ਤੂੰ ਤਾਂ ਆਪਦੇ ਮਾਤਾ ਪਿਤਾ ਸੁੱਤੇ ਪੈ ਛੱਡ ਕੇ ਆਇਆ, ਮੈਂ ਆਪਦੇ ਮਾਤਾ ਪਿਤਾ ਧਰਮ ਉੱਤੋਂ ਦੀ ਕੁਰਬਾਨ ਕਰਕੇ ਆਇਆ, ਤੇਰੇ ਮੇਰੇ ਵਿੱਚ ਭਾਰੀ ਫਰਕ ਹੈ। ਸਤਿਗੁਰੂ ਕਹਿੰਦੇ, ਮੈਂ ਧਰਮ ਵਾਸਤੇ ਸਭ ਕੁਝ ਕਰਕੇ ਆਇਆ। ਆ ਕਈ ਕੈਸਟਾਂ ਦੀਆਂ ਵਜਦੀਆਂ ਆਉਂਦੀਆਂ, ਉਹਨਾਂ ਚ ਆਖ ਦਿੰਦੇ ਆ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੇਸ਼ ਬਦਲੇ, ਸਰਬੰਸ ਵਾਰਤਾ, ਮਾਤਾ ਪਿਤਾ ਵਾਰਤੇ ਨੇ, ਦੇਸ਼ ਬਦਲੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਲਿਖਦੇ ਆ ਬਚਿੱਤਰ ਨਾਟਕ, ਮੇਰੇ ਪਿਤਾ ਨੇ ਕਰਮ ਹੇਤ ਸਾਕਾ ਜਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ। ਸਤਿਗੁਰੂ ਲਿਖਦੇ ਹਨ, ਮੇਰੇ ਪਿਤਾ ਨੇ ਜੋ ਕੁਝ ਕੀਤਾ ਅਤੇ ਮੈਂ ਕੀਤਾ, ਸਾਰਾ ਧਰਮ ਵਾਸਤੇ ਕੀਤੇ। ਸਤਿਗੁਰੂ ਕਹਿਣ ਲੱਗੇ ਤੇ ਇੱਥੋਂ ਦੋ ਹਰਨੀ ਦੇ ਬੱਚੇ ਮਰ ਗਏ, ਉਹਨਾਂ ਨੇ ਬਰਾਗ ਵਿੱਚ ਇੱਥੇ ਆ ਬੈਠਾ, ਮੈਂ ਆਪਦੇ ਚਾਰ ਲਫਟੇ ਜਿਗਰ ਧਰਮ ਉੱਤੋਂ ਦੀ ਕੁਰਬਾਨ ਕਰਕੇ ਆਇਆ, ਤੇਰੇ ਮੇਰੇ ਮੇਰੇ ਵਿੱਚ ਭਾਰੀ ਫਰਕ ਹੈ। ਮਹਾਰਾਜ ਦੇ ਚਰਨਾਂ ਤੇ ਪੈ ਪਿਆ, ਕਹਿੰਦਾ ਸਤਿਗੁਰੂ ਮੈਨੂੰ ਆਪਦਾ ਬਣਾ ਲਓ। ਮਹਾਰਾਜ ਕਹਿੰਦੇ, ਮੈਂ ਤਾਂ ਆਪਣਾ ਬਣਾਏ ਕੁਝ ਨਹੀਂ, ਆ ਤੈਨੂੰ ਗੁਰੂ ਵਾਲਾ ਬਣਾਈਏ। ਸਤਿਗੁਰੂ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ। ਮਹਾਰਾਜ ਨੂੰ ਕਹਿਣ ਲੱਗੇ ਸੱਜੇ ਪਾਤਸ਼ਾਹ, ਤੁਹਾਡੇ ਸਿੰਘਾਂ ਨੇ ਇੱਕ ਗੱਲ ਬਹੁਤ ਮਾੜੀ ਕੀਤੀ ਹੈ, ਉਹ ਇਹ ਕਿ ਆਹ ਜਿਹੜੇ ਮੇਰੇ ਇੱਥੇ ਬੱਕਰੇ ਫਿਰਦੇ ਜੀ, ਇਹ ਮਾਰ ਦਿੱਤੇ। ਇਹਦੀ ਸੁਰਤ ਨੂੰ ਜਗਾਉਣ ਵਾਸਤੇ ਸਿੰਘਾਂ ਨੇ ਸਭ ਕੁਝ ਕੀਤਾ ਤੇ ਮੇਰਾ ਡੇਰਾ ਜਿਹੜਾ ਇਹ ਹੁਣ ਚੰਗਾ ਨਹੀਂ ਰਹਿ ਗਿਆ, ਖੂਨ ਡੁੱਲ ਗਿਆ ਇਹਦੇ ਵਿੱਚ। ਮਹਾਰਾਜ ਨੇ ਇਹਦੇ ਸਿਰ ਦੇ ਉੱਤੇ ਹੱਥ ਰੱਖਿਆ, ਗੁਰੂ ਨਾਨਕ ਸਾਹਿਬ ਮਹਾਰਾਜ ਦੇ ਰੋੜਾਂ ਦੀ ਵਿਛਾਈ, ਗੁਰੂ ਅੰਗਦ ਸਾਹਿਬ ਮਹਾਰਾਜ ਦੇ ਘਾਲਣਾ, ਗੁਰੂ ਅਮਰਦਾਸ ਮਹਾਰਾਜ ਦੀ ਸੇਵਾ, ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਸਰੋਵਰ ਤਿਆਰ ਕਰਨਾ, ਇਸ ਨੇ ਵੇਖੇ ਹਨ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਸੱਤੀ ਤਵੀ ਦੇ ਉੱਤੇ ਬੈਠੇ ਹਨ, ਜਾਲਮ ਜੁਲਮ ਕਮਾ ਰਹੇ ਹੈ। ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਜਿਹੜੀਆਂ ਇਸ ਨੇ ਚਮਕਦੀਆਂ ਵੇਖੀਆਂ ਹਨ। ਸ੍ਰੀ ਗੁਰੂ ਰਾਏ ਸਾਹਿਬ, ਸ੍ਰੀ ਗੁਰੂ ਕ੍ਰਿਸ਼ਨ ਸਾਹਿਬ ਜਦੋਂ ਇਹਨੇ ਵੇਖਿਆ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਿੱਲੀ ਵਿੱਚ ਸ਼ਹੀਦ ਕੀਤੇ ਜਾ ਰਹੇ ਹਨ, ਫਿਰ ਇਹਨੇ ਵੇਖਿਆ ਵੀ ਦੋ ਜਿੰਦਾ ਹਨ, ਛੋਟੀਆਂ ਛੋਟੀਆਂ ਜਿੰਦਾ ਹਨ, ਤੇ ਉਹਨਾਂ ਨੂੰ ਜਿਉਂਦਿਆਂ ਜੀ ਕੰਨਾਂ ਵਿੱਚ ਚਿਣਿਆ ਜਾ ਰਿਹਾ। ਸਤਿਗੁਰੂ ਨੇ ਇਹਦੇ ਹੱਥੋਂ ਹੱਥ ਚੁੱਕ ਲਿਆ। ਮਹਾਰਾਜ ਕਹਿਣ ਲੱਗੇ, ਵੇਖ ਜਿਸ ਦੇਸ਼ ਦੇ ਵਿੱਚ ਇੰਨਾ ਖੂਨ ਡੁੱਲ ਰਿਹਾ, ਬੇਪਤੀ ਹੋ ਰਹੀ ਹੈ, ਜ਼ਾਲਮ ਜ਼ੁਲਮ ਕਰ ਰਹੇ ਹਨ, ਤੇ ਤੇਰਾ ਡੇਰਾ ਜਿਹੜਾ ਇਹ ਕਿੱਥੋਂ ਪਵਿੱਤਰ ਰਹਿ ਗਿਆ। ਮਹਾਰਾਜ ਦੇ ਚਰਨਾਂ ਤੇ ਢਹਿ ਪਿਆ, ਕਹਿੰਦਾ ਆਪਦਾ ਬਣਾ ਲਓ। ਸਤਿਗੁਰੂ ਸੱਚੇ ਪਾਤਸ਼ਾਹ, ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ ਆਪਦਾ ਬਣਾ ਲਓ। ਮਹਾਰਾਜ ਨੇ ਇਸ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਕਹਿੰਦੇ ਦੱਸਣ ਲੱਗੇ ਆ ਸੱਚੇ ਪਾਤਸ਼ਾਹ ਕੀ ਕਹਿਣ ਲੱਗੇ ਆ, ਸੁਣੋ।

ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਦੋਂ ਚਰਨਾਂ ਤੇ ਧਿਆ ਪਿਆ ਸੀ, ਕਹਿੰਦਾ ਸਤਿਗੁਰੂ ਮੈਨੂੰ ਆਪਦਾ ਬਣਾ ਲੋ। ਸਤਿਗੁਰੂ ਨੇ ਇਸ ਨੂੰ ਕਿਹਾ ਸੀ ਕਿ ਤੂੰ ਸਾਧੂ ਤਾਂ ਬਣ ਗਿਆ, ਤੂੰ ਆਇਆ ਇੱਥੇ ਕਿਸ ਵਾਸਤੇ ਸੀ? ਸਾਧੂ ਬਣ ਕੇ ਆਇਆ ਕਿਸ ਵਾਸਤੇ? ਕਹਿੰਦਾ ਜੀ ਸਿਮਰਨ ਅਤੇ ਭਜਨ ਬੰਦਗੀ ਕਰਕੇ ਮੈਂ ਇੱਥੇ ਆਇਆ। ਮਹਾਰਾਜ ਕਹਿੰਦੇ ਸਿਮਰਨ ਕਰਨਾ ਤੈਨੂੰ ਦੱਸਿਆ ਕਿਹਨੇ? ਫਿਰ ਕਹਿਣ ਲੱਗਿਆ ਸੱਚੇ ਪਾਤਸ਼ਾਹ ਮੇਰੇ ਗੁਰੂ ਸੀ ਜਿਹੜੇ, ਉਹਨਾਂ ਨੇ ਦੱਸਿਆ ਸੀ ਵੀ ਸਿਮਰਨ ਇਸ ਤਰ੍ਹਾਂ ਕਰੀਦਾ, ਇਸ ਤਰ੍ਹਾਂ ਕਰੀਦਾ। ਸਤਿਗੁਰੂ ਹੁਣ ਕੱਚੇ ਗੁਰੂਆਂ ਦੀ ਗੱਲ ਕਰਨ ਲੱਗੇ ਹੈ। ਮਹਾਰਾਜ ਕਹਿਣ ਲੱਗੇ ਮਾਧੋ ਦਾਸ, ਤੇਰਾ ਗੁਰੂ ਆ ਜਿਹੜਾ ਉਹ ਤਾਂ ਤਰਿਆ ਨਹੀਂ ਸੀ, ਤੇ ਤੂੰ ਕਿਵੇਂ ਤਰ ਜਾਂਦਾ? ਕਹਿਣ ਲੱਗਿਆ ਸਤਿਗੁਰੂ ਉਹ ਤਾਂ ਬੜਾ ਸਿਮਰਨ ਵਾਲਾ ਬੰਦ ਸੰਤ ਸੀਗਾ, ਉਹਦੀ ਤਾਂ ਬੜੀ ਮਹਿਮਾ ਸੀਗੀ ਤੇ ਰੱਬ ਨਾਲ ਬੜਾ ਉਹਦਾ ਜੁੜਿਆ ਹੋਇਆ ਸੀਗਾ, ਬੜੀਆਂ ਗੱਲਾਂ ਇਹਨੇ ਕੀਤੀਆਂ। ਮਹਾਰਾਜ ਕਹਿਣ ਲੱਗੇ ਤੇਰਾ ਗੁਰੂ ਆ ਜਿਹੜਾ, ਸੱਚੇ ਪਾਤਸ਼ਾਹ ਕਹਿਣ ਲੱਗੇ ਉਹ ਜਿਹੜਾ ਦਰਖਤ ਦੇ ਨਾਲ ਅੰਬ ਹੈ ਉਹ ਲਟਕ ਰਹੇ ਹੈ ਤੇ ਉਹ ਤੋੜ ਕੇ ਲਿਆ, ਇਹਨੇ ਤੋੜ ਕੇ ਲਿਆਂਦਾ। ਮਹਾਰਾਜ ਕਹਿਣ ਲੱਗੇ ਇਸ ਨੂੰ ਕੰਨ ਦੇ ਨਾਲ ਆ, ਇਹਨੇ ਕੰਨ ਨਾਲ ਲਾਇਆ। ਸਤਿਗੁਰੂ ਕਹਿੰਦੇ ਕੋਈ ਆਵਾਜ਼ ਆਉਂਦੀ ਹੈ? ਇਹ ਕਹਿੰਦਾ ਜੀ ਚਿਰ ਚਿਰ ਦੀ ਆਵਾਜ਼ ਆਉਂਦੀ ਹੈ। ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਇਹ ਤੇਰਾ ਗੁਰੂ ਹੈ। ਕਹਿਣ ਲੱਗਿਆ ਜੀ ਇਹ ਕਿਵੇਂ ਹੋ ਸਕਦਾ? ਕਹਿੰਦਾ ਮਰਨ ਲੱਗੇ ਦੀ ਸੁਰਤੀ ਹੈ ਨਾ ਜਿਹੜੀ ਇਸ ਅੰਬ ਵਿੱਚ ਰਹਿ ਗਈ, ਇਸ ਵਾਸਤੇ ਉਹ ਕੀੜਾ ਬਣ ਗਿਆ ਇਸ ਅੰਬ ਦਾ, ਕਿਉਂਕਿ ਉਹ ਗੁਰੂ ਜਿਹੜਾ ਉਹ ਅਸਲੀ ਗੁਰੂ ਤਾਂ ਨਹੀਂ ਨਾ ਸੀ, ਉਹ ਅਸਲੀ ਗੁਰੂ ਨਹੀਂ ਸੀ, ਨਾਮ ਸਿਮਰਨ ਵਾਲਾ ਨਹੀਂ ਸੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਨੂੰ ਅੰਮ੍ਰਿਤ ਛਕਾਇਆ ਤੇ ਜਦੋਂ ਗੁਰੂ ਵਾਲਾ ਬਣਿਆ, ਫਿਰ ਕਹਿੰਦੇ ਪਾਸੇ ਦੂਜੇ ਦਿਨ ਇੱਕ ਦਿਨ ਅੰਮ੍ਰਿਤ ਛਕਾਇਆ, ਦੂਸਰੇ ਦਿਨ ਬਾਗ ਵਿੱਚ ਬੈਠਾ ਕੁਝ ਲਿਖੀ ਜਾਵੇ। ਸਿੰਘਾਂ ਨੇ ਆ ਕੇ ਸਤਿਗੁਰੂ ਕੋਲੇ ਸ਼ਿਕਾਇਤ ਕਰ ਦਿੱਤੀ, ਕਿਹਾ ਸੱਚੇ ਪਾਤਸ਼ਾਹ ਜਿਹੜੇ ਸੰਤ ਨੂੰ ਕੱਲ ਅੰਮ੍ਰਿਤ ਛਕਾਇਆ ਉਹ ਤਾਂ ਕੋਈ CID ਵਾਲਾ ਬੰਦਾ ਦੀ ਦੇ। ਮਹਾਰਾਜ ਨੇ ਕੋਲੇ ਸੱਦਿਆ, ਕਹਿਣ ਲੱਗੇ ਕੀ ਲਿਖੀ ਜਾ ਰਹੇ ਆ ਬੰਦਾ ਸਿੰਘ? ਇਹ ਕਹਿਣ ਲੱਗਿਆ ਕਿਉਂਕਿ ਜਦੋਂ ਸਤਿਗੁਰੂ ਨੇ ਇਸ ਨੂੰ ਅੰਮ੍ਰਿਤ ਛਕਾਇਆ, ਮਹਾਰਾਜ ਦੇ ਚਰਨਾਂ ਤੇ ਟਿਆ, ਸੱਚੇ ਪਾਤਸ਼ਾਹ ਨੇ ਪੁੱਛਿਆ ਸੀ ਇਸ ਨੂੰ ਵੀ ਤੇਰਾ ਨਾਂ ਕੀ ਹੈ? ਇਹ ਕਹਿੰਦਾ ਸੀ ਮੈਂ ਤਾਂ ਆਪ ਦਾ ਬੰਦਾ ਹੂੰ। ਤੇ ਫਿਰ ਬੰਦਾ ਹੀ ਮਸ਼ਹੂਰ ਹੋ ਗਿਆ ਤੇ ਸਤਿਗੁਰੂ ਨੇ ਸੱਦਿਆ ਕੋਲੇ ਵੀ ਕੀ ਲਿਖੀ ਜਾਂਦਾ? ਇਹ ਕਹਿਣ ਲੱਗਿਆ ਜੀ ਮੈਂ ਤਾਂ ਨਾਂ ਸ਼ਹਿਰਾਂ ਦੇ ਨਾਂ ਲਿਖੀ ਜਾਂਦਾ ਕਿ ਉਹ ਕਿਹੜਾ ਸਰਹੰਦ ਸ਼ਹਿਰ ਹੈ ਜਿੱਥੇ ਛੋਟੇ ਸਾਹਿਬਜ਼ਾਦੇ ਨੀਆਂ ਵਿੱਚ ਚੜੇਗੇ, ਉਹ ਕਿਹੜਾ ਚਮਕੌਰ ਹੈ ਜਿੱਥੇ ਵੱਡੇ ਸਾਹਿਬਜ਼ਾਦੇ ਨੇ ਸ਼ਹੀਦੀ ਪਾਈ, ਉਹ ਕਿਹੜਾ ਲਾਹੌਰ ਹੈ ਜਿੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਤੱਤੀ ਤਵੇ ਤੇ ਬਿਠਾ ਕੇ ਸ਼ਹੀਦ ਕੀਤਾ ਗਿਆ, ਉਹ ਕਿਹੜਾ ਦਿੱਲੀ ਸ਼ਹਿਰ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਬਲੀਦਾਨ ਦਿੱਤਾ? ਸਤਿਗੁਰੂ ਨੇ ਇਸ ਨੂੰ ਤੇਗ ਬਖਸ਼ੀ ਹੈ ਕਿ ਲੈ ਬੰਦਾ ਸਿੰਘ ਆ ਤੇਗ। ਤੇ ਸਿੰਘਾਂ ਨੇ ਉਹਨੂੰ ਖੋਹ ਲਈ, ਕਹਿਣ ਲੱਗੇ ਜੀ ਲੈ ਕੱਲ ਆਇਆ ਸੰਤ, ਅੱਜ ਸਤਿਗੁਰੂ ਨੇ ਇਹਨੂੰ ਤੇਗ ਬਖਸ਼ ਦਿੱਤੇ ਹੈ। ਸਰ ਸਤਿਗੁਰੂ ਨੇ ਇਸ ਨੂੰ 5 ਤੀਰ ਬਖਸ਼ੇ ਹਨ ਤੇ ਉਹ ਬਖਸ਼ਿਸ਼ਾਂ ਕੀਤੀਆਂ ਸਿੰਘਾਂ ਦੇ ਨਾਂ ਲਿਖ ਲਿਖ ਕੇ, ਹੁਕਮਨਾਮੇ ਆ ਜਿਹੜੇ ਪੰਜਾਬ ਦੇ ਸਿੰਘਾਂ ਦੇ ਨਾਂ ਲਿਖ ਲਿਖ ਕੇ ਇਸ ਨੂੰ ਦਿੱਤੇ ਹਨ। ਲਓ ਸਤਿਗੁਰੂ ਦੀ ਆਗਿਆ ਪਾ ਕੇ ਪਹਿਲਾਂ ਇਹ 2 ਮਹੀਨੇ ਸੱਚੇ ਪਾਤਸ਼ਾਹ ਦੇ ਕੋਲੇ ਸਭ ਕੁਝ ਸਮਝਦਾ ਰਿਹਾ ਤੇ ਸਿੱਖਾਂ ਨੂੰ ਕਿਹਾ ਵੀ ਮੈਨੂੰ ਸਮਝਾਓ, ਮੈਨੂੰ ਸਿੱਖੀ ਹੈ ਜਿਹੜੇ ਇਸ ਦੀ ਸਾਰ ਨਹੀਂ, ਸਿੱਖੀ ਦੇ ਅਸੂਲ, ਸਿੱਖੀ ਦੇ ਅਸੂਲਾਂ ਤੇ ਕਿਸ ਤਰ੍ਹਾਂ ਤੁਰਨਾ ਇਹ ਸਾਰੀ ਗੱਲ ਸਮਝਾਓ। ਸਤਿਗੁਰੂ ਨੂੰ ਵੀ ਕਿਹਾ ਸੀ ਸੱਚੇ ਪਾਤਸ਼ਾਹ ਐਸੇ ਸਿੰਘ ਮੇਰੇ ਨਾਲ ਭੇਜੋ ਜਿਹੜੇ ਮੈਨੂੰ ਦੱਸਦੇ ਜਾਣ ਵੀ ਸਿੱਖੀ ਦੇ ਆਹ ਅਸੂਲ ਹੈ, ਸਿੱਖੀ ਦੇ ਆਹ ਅਸੂਲ ਹੈ। ਫਿਰ ਛੋਟੇ ਜਥੇਦਾਰ ਬਾਬਾ ਬਲੋਦ ਸਿੰਘ ਜੀ ਉਹਨਾਂ ਨੂੰ ਥਾਪਿਆ,
ਵੀ ਤੁਸੀਂ ਨਾ ਰਹਿਣਾ ਹਮੇਸ਼ਾ ਨਾ ਸਤਿਗੁਰੂ ਦੀ ਆਗਿਆ ਪਾ ਕੇ ਇਹ ਹੁਣ ਤੁਰਨ ਲੱਗਿਆ ਕਿਨੇ ਅਰਦਾਸ ਕੀਤੇ ਕਿਆ ਹੇ ਦੁਸ਼ਟ ਦਮਨ ਪੰਥ ਦੇ ਵਾਲੇ ਹੇ ਆਕਾਸ਼ ਪੁਰਖ ਤੇਰਾ ਖਾਲਸਾ ਛੋਟੇ ਛੋਟੇ ਬੱਚਿਆਂ ਦਾ ਬਦਲਾ ਲੈਣ ਵਾਸਤੇ ਸਰਹੰਦ ਤੇ ਚੜ੍ਹਾਈ ਕਰਨ ਲੱਗਿਆ ਗਿਆ ਅੰਗ ਸੰਗ ਸਹਾਈ ਹੋਣਾ ਲਾਜ ਰੱਖਣੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ ਇਹਦਾ ਫੁਰਤੀਲਾ ਜਿਸਮ ਚੌੜਾ ਮੱਥਾ ਸੋਹਣੇ ਅੰਗ ਏਕੇ ਪਾਤਸ਼ਾਹ ਮੱਥਾ ਹੋਇਆ ਘੋੜੇ ਤੇ ਸਵਾਰ ਤੇਰੇ ਛੱਡੇ ਜਕਾਰੇ ਮਜਾਏ ਨਿਗਾਰੇ ਆਕਾਸ਼ ਗੂੰਜਿਆ ਨਾਰਾ ਮਾਰਿਆ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਲੋਏ ਬੰਦਾ ਸਿੰਘ ਬਹਾਦਰ ਰੇਗਸਤਾਨਾਂ ਨੂੰ ਮਿਟਦਾ ਜੰਗਲਾਂ ਨੂੰ ਲਤਾੜਦਾ ਜਾਲਮਾਂ ਨੂੰ ਸੋਧਦਾ ਬਾਂਗਰ ਨੂੰ ਮਾਰਦਾ ਪਹਾੜਾਂ ਤੇ ਚੜ੍ਹਦਾ ਤੇ ਉਤਰਦਾ ਸਰਹੰਦੀ ਧਰਤੀ ਵਿੱਚ ਹੇ ਕਿਉਂ ਪਹੁੰਚਿਆ।

0: ਸਾਰੀਆਂ ਸੰਗਤਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਇਸ ਤੋਂ ਅੱਗੇ ਦਾ ਇਤਿਹਾਸ ਹੈ ਜਿਹੜਾ ਆਪਾਂ ਢਾਡੀ ਸਿੰਘਾਂ ਪਾਸੋਂ ਕੱਲ੍ਹ ਦੇ ਦੀਵਾਨ ਵਿੱਚ ਸੁਣਾਂਗੇ। ਬਹੁਤ ਸਾਰੀਆਂ ਬੀਬੀਆਂ, ਭੈਣਾਂ, ਧੀਆਂ ਨੇ, ਵੀਰਾਂ ਨੇ, ਬੱਚਿਆਂ ਨੇ, ਬਜ਼ੁਰਗਾਂ ਨੇ ਢਾਡੀ ਸਿੰਘਾਂ ਨੂੰ ਇਤਿਹਾਸ ਬੇਟਾ ਮਾਇਆ ਅਰਦਾਸ ਕਰਾਈ ਹੈ। ਸਤਿਗੁਰੂ ਆਪਣੇ ਦਰੋਂ ਘਰੋਂ ਸੁੱਖ ਬਖਸ਼ਣ, ਖੁਸ਼ੀਆਂ ਬਖਸ਼ਣ, ਸਿਰ ਤੇ ਮੇਹਰ ਭਰਿਆ ਹੱਥ ਰੱਖਣ ਅਤੇ ਚੜ੍ਹਦੀ ਕਲਾ ਬਖਸ਼ਣ। ਹੁਣ ਆਨੰਦ ਸਾਹਿਬ ਜੀ ਦਾ ਪਾਠ ਹੋਣ ਲੱਗੇ ਹੈ। ਸਭ ਸੰਗਤਾਂ, ਸਭ ਮਾਈ ਭਾਈ, ਆਪਾਂ ਰਲ ਮਿਲ ਕੇ ਆਨੰਦ ਸਾਹਿਬ ਜੀ ਦਾ ਪਾਠ ਕਰੀਏ ਜੀ।
1: ਰਾਮ ਕਲੀ ਮਹਲਾ ਤੀਜਾ ਆਨੰਦ ਕਉ ਕਰ।

0: वाहेगुरु जी की फतेह फतेह बोलो वाहेगुरु जी का खालसा वाहेगुरु जी की फतेह
1: वाहेगुरु जी का खालसा।
2: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ఈ నీచ శబ్ద చేయడం ਕਿਉਂਕਿ ਉੱਤਮ ਅਤੇ ਨੀਚ ਦੋਹਾਂ ਦਾ ਦੋਹਾਂ ਦੀ ਵਿਚਾਰ ਚੱਲ ਰਹੀ ਹੈ। ਸਵੇਰ ਦੀ ਪੌੜੀ ਵਿੱਚ ਸ਼ਬਦ ਵਿੱਚ ਧਰਮੀ ਲੋਕਾਂ ਦੀ ਧਰਮ ਕਮਾਉਣ ਵਾਲੇ ਆਪਣੇ ਆਪਣੇ ਰਾਹ ਤੋਂ ਧਰਮ ਕਮਾਉਣ ਵਾਲਿਆਂ ਦੀ ਲਿਸਟ ਜ਼ਿਕਰ ਤੇ ਧਰਮ ਕਮਾਉਣ ਵਾਲੇ ਉੱਤਮ ਹੋ ਸਕਦੇ ਨੇ ਤੇ ਹੁਣ ਧਨ ਕਮਾਉਣ ਵਾਲਿਆਂ ਦੀ ਧਰਮ ਤੋਂ ਦੂਰ

ਅਸੀਂ ਇੱਕ ਕਹਾਣੀ ਕਰ ਲਈ। ਕਈ ਵਾਰ ਕਰਨਾ ਸਾਖੀ ਅਤੇ ਸਿੱਖਿਆ ਨੂੰ ਵੱਖ ਕਰਕੇ ਦੇਖਣਾ ਪੈਂਦਾ। ਅਸੀਂ ਸਾਖੀ ਸਿੱਖਿਆ 'ਤੇ ਆਧਾਰਿਤ ਨਹੀਂ ਕੀਤੀ, ਮਨ ਦੇ ਕੇ ਆਪਸਨ 'ਤੇ ਕਰ ਦਿੱਤੀ। ਅਸੀਂ ਇੱਕ ਕਹਾਣੀ ਕਰ ਦਿੱਤੀ ਕਿ ਗੁਰੂ ਨਾਨਕ ਨੇ ਧਨਕ ਰੂਪ ਬਣਾਇਆ, ਕੁੱਤੇ ਕੁੱਤੀਆਂ ਪਿੱਛੇ ਲਾ ਲਏ, ਹੱਥ ਵਿੱਚ ਛੁਰਾ ਫੜ ਲਿਆ, ਗਲ ਵਿੱਚ ਹੱਡੀਆਂ ਦੀ ਮਾਲਾ ਪਾ ਲਈ, ਬੜਾ ਭਿਆਨਕ ਰੂਪ ਬਣਾ ਲਿਆ। ਕਿਉਂਕਿ ਆ ਸ਼ਬਦ ਦਾ ਜ਼ਿਕਰ ਹੈ ਜੀ, ਇਹ ਗੱਲ ਵੱਖਰੀ ਹੈ। ਗੁਰੂ ਜਦੋਂ ਕਿਸੇ ਦੀ ਗੱਲ ਕਰਦੇ ਨੇ ਉਦੋਂ ਸੋਚਦਾ ਕਿਤੇ ਇਹ ਨਾ ਹੋਵੇ ਕੋਈ ਆਖੇ ਸੋਰੇ ਮੈਂ ਕਿਸੇ ਨੂੰ ਮਾੜਾ ਆਖ ਰਿਹਾ, ਕਿ ਸਤਿਗੁਰੂ ਹੋਏ ਮੇਰੇ ਅਕਾਲ ਪੁਰਖ, ਮੈਂ ਵੀ ਇਸੇ ਹੀ ਸੰਸਾਰ ਦਾ ਹਿੱਸਾ ਹਾਂ। ਉਹਦੀ ਨਿਮਰਤਾ ਦਾ, ਸੰਸਾਰ ਨੂੰ ਨਿਮਰਤਾ ਵੰਡਣ ਦਾ, ਗਰੀਬੀ ਵੰਡਣ ਦਾ ਤਰੀਕਾ, ਕਿਉਂਕਿ ਰੱਬ ਕੋਲੋਂ ਲੈ ਕੇ ਆਇਆ ਹੈ ਨਾ। ਨੌਨਿਜ ਨਾਮ ਗਰੀਬੀ ਪਾਈ, ਇਸ ਲਈ ਨੀਚ ਸ਼ਬਦ ਨੂੰ ਦੋਹਾਂ ਪਾਸੇ ਜੋੜਿਆ ਜਾ ਸਕਦਾ ਹੈ। ਲੇਕਿਨ ਇੱਕ ਖਿਆਲ ਕਰਿਓ, ਮਸਲਾ ਇੱਥੇ ਨੀਚਾਂ ਦੀ ਵਿਚਾਰ ਹੈ। ਯਾਦ ਦਿੱਤਾ ਕੂੜ ਛੁਰਾ ਮੁੱਠਾ ਮੁਰਦਾਰ, ਧਨਿਕ ਰੂਪ ਰਹਾ ਕਰਤਾਰ, ਮੈਂ ਪੱਤ ਦੀ ਪੰਧ ਨਾ ਕਰਨੀ ਕੀ ਕਾਰ, ਹੁਣ ਵਿਗੜਾ ਰੂਪ ਹੁਣ ਲਫ਼ਜ਼ ਵਰਤਿਆ ਨਿਮਰਤਾ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਗੁਰੂ ਰਾਮਦਾਸ ਦਾ ਫਲ ਹੈ। ਇਹਦਾ ਮਤਲਬ ਅਸੀਂ ਆਖੀਏ ਗੁਰੂ ਰਾਮਦਾਸ ਸਿਰੇ ਨਿਰੇ ਅਵਗੁਣਾਂ ਦੇ ਭਰੇ ਹੋਏ ਸਨ। ਨਿਮਰਤਾ ਕਿਰੀ ਕੀ ਦੱਸੇ, ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ, ਗਰੀਬੀ ਦਾ ਪ੍ਰਤੀਕ, ਨਿਮਰਤਾ ਦਾ ਪ੍ਰਤੀਕ, ਧਰਮ ਦਾ ਪ੍ਰਤੀਕ। ਇੱਥੇ ਵੀ ਭਾਵ ਇਹੋ ਹੀ ਹੈ, ਵਿਚਾਰ ਨੀਚਾਂ ਦੀ ਹੋ ਰਹੀ ਹੈ ਤੇ ਆਖ ਰਹੇ ਨੇ

ਹੁਣ ਉੱਤਮ ਤੇ ਨੀਚ ਨੂੰ ਵੰਡਿਆ ਦੋ ਹਿੱਸਿਆਂ ਵਿੱਚ, ਸੰਸਾਰ ਬਿਰਖ ਕੋ ਦੋਏ ਫਲ ਲਾਏ ਵਿੱਚ, ਤੇ ਬੇਸ਼ਕ ਰੂਪ ਵੰਡਿਆ ਜਿਵੇਂ ਮੈਂ ਕਹਿੰਦਾ ਕਿ ਤੁਸੀਂ ਅੱਗੇ ਸਭ ਰੂਪ ਕਈ ਨੇ, ਅਵਗੁਣ ਨੇ ਅਵਗੁਣ ਕਈ ਨੇ, ਕੰਡੇ ਨੇ ਕੰਡੇ ਕਈ ਤਰ੍ਹਾਂ ਦੇ ਨੇ, ਫੁੱਲ ਨੇ ਫੁੱਲਾਂ ਦੀਆਂ ਕਿਸਮਾਂ ਬੜੀਆਂ ਨੇ, ਲੇਕਿਨ ਫੁੱਲ ਤੇ ਕੰਡੇ ਬੇਸਕ ਰੂਪ ਨੇ। ਕੰਡਿਆਂ ਦੀ ਸ਼ਕਲ ਵੱਖ ਵੱਖ ਹੋ ਸਕਦੀ ਤਾਂ ਕੰਡਾ ਹੀ ਹੈ, ਫੁੱਲਾਂ ਦੀ ਖੁਸ਼ਬੂ ਤੇ ਕਿਸਮ ਰੰਗ ਵੱਖ ਵੱਖ ਆਕਾਰ ਹੋ ਸਕਦੇ ਨੇ, ਲੇਕਿਨ ਫੁੱਲ ਤੇ ਫੁੱਲ ਹੀ ਨੇ, ਕਿਸਮਾਂ ਦੋ ਹੀ ਨੇ, ਬੇਸਕ ਰੂਪ ਦੋ ਹੀ ਨੇ, ਕੰਡੇ ਤੇ ਫੁੱਲ, ਗੁਣ ਤੇ ਅਵਗੁਣ, ਬੇਖ ਤੇ ਅੰਮ੍ਰਿਤ। ਹੁਣ ਬੇਸਕ ਰੂਪ ਨੂੰ ਇੱਥੇ ਰਹਿਣਾ ਹੈ, ਬੇਸਕ ਰੂਪ ਵਿੱਚ ਕੀ ਹੈ, ਨੀਚ ਦੀ ਗਿਣਤੀ ਕਰਨ ਲੱਗਿਆ ਕਹਿਣ ਲੱਗੇ ਦੋ ਤਰ੍ਹਾਂ ਦੇ ਲੋਕ ਨੇ, ਇੱਕ ਉਹ ਨੇ ਜਿਨ੍ਹਾਂ ਨੂੰ ਧਰਮ ਦਾ ਰੱਬ ਦਾ ਰੰਗ ਚੜ੍ਹਦਾ, ਰੱਬ ਦੇ ਰੰਗ ਵਿੱਚ ਰੰਗੇ ਹੋਏ ਨੇ, ਇੱਕ ਉਹ ਨੇ ਜਿਨ੍ਹਾਂ ਨੂੰ ਲੱਭ ਦਾ ਰੰਗ ਚੜ੍ਹਦਾ, ਉਹ ਲੱਭ ਦੇ ਰੰਗ ਵਿੱਚ ਰੰਗੇ ਹੋਏ ਨੇ। ਜਿਹੜੇ ਲੱਭ ਦੇ ਰੰਗ ਵਿੱਚ ਰੰਗੇ ਹੋਏ ਨੇ ਉਹਨਾਂ ਨੂੰ ਮਾਇਆ ਦੇ ਪਦਾਰਥਾਂ ਨਾਲ ਸੰਦੇਹ, ਉਹ ਧਨ ਵੱਲ ਰੁਚੀ ਰੱਖਦੇ ਨੇ, ਤੇ ਜਿਹੜੇ ਰੱਬ ਦੇ ਰੰਗ ਵਿੱਚ ਰੰਗੇ ਹੋਏ ਨੇ ਉਹ ਰੱਬ ਵੱਲ ਜੁੜੇ ਰਹਿੰਦੇ ਨੇ, ਤੇ ਬੇਸ਼ੱਕ ਕਿਸੇ ਵੀ ਰੂਪ ਵਿੱਚ ਹੋਣ ਉਹ ਰੱਬ ਦੇ ਮਿਲਾਪ ਦੀ ਪਿਆਰ ਦੀ ਰੁਚੀ ਰੱਖਦੇ ਨੇ। ਜਿਵੇਂ ਰੱਬ ਦੇ ਪਿਆਰ ਦੀ ਰੁਚੀ ਵਾਲੇ ਬਹੁ ਗਿਣਤੀ ਵੱਖ ਵੱਖ ਤਰੀਕੇ ਨਾਲ ਰੱਬ ਦੇ ਨੇੜੇ ਹੋਣਾ ਚਾਹੁੰਦੇ ਨੇ, ਇਸੇ ਲਈ ਗਿਣਤੀ ਬਹੁਤੀ ਕੀਤੀ ਨੇ, ਅਸੰਖ ਜਪ, ਅਸੰਖ ਪਾਓ, ਅਸੰਖ ਪੂਜਾ, ਅਸੰਖ ਤਪਤਾ, ਲੇਕਿਨ ਸਾਰੇ ਰੱਬ ਦੇ ਰੰਗ ਵਿੱਚ ਨੇ। ਇਸੇ ਤਰ੍ਹਾਂ ਲੱਭ ਦੇ ਰੰਗ ਵਿੱਚ ਨੇ, ਇਹਦੇ ਵੀ ਰੰਗ ਬਹੁਤੇ ਨੇ। ਆਪਾਂ ਕਈ ਵਾਰ ਸ਼ਬਦ ਪੜ੍ਹਨੇ ਆ,

ਗੱਲ ਨਹੀਂ ਪਾਉਂਦਾ ਭਲਾ ਕਿਵੇਂ ਹੋਇਆ ਕਿਉਂਕਿ ਉੱਥੇ ਗੱਲ ਫਿਰ ਨਾਲ ਜੋੜਨੀ ਹੈ ਜੋ ਤੁਧ ਭਾਵੇ ਸਾਈ ਪਨੀਕਾਰ ਰੱਬ ਦੇ ਰੰਗ ਵਿੱਚ ਰੁਚੀ ਰੱਖਣ ਵਾਲੇ ਪਾਉਂਦੇ ਨੇ ਜਦੋਂ ਲੱਭ ਦੀ ਗੱਲ ਆਉਂਦੀ ਉੱਥੇ ਕਹਿੰਦੇ ਨਹੀਂ ਪਾਉਂਦੇ।

ਰੰਗ ਦੋ ਹੋ ਗਏ ਜਿਵੇਂ ਉਸ ਰੰਗ ਦੀਆਂ ਕਈ ਕਿਸਮਾਂ ਨੇ ਇਸੇ ਤਰ੍ਹਾਂ ਮਾਇਆ ਰੰਗ ਦੀਆਂ ਵੀ ਕਈ ਕਿਸਮਾਂ ਨੇ ਗੁਰੂ ਨੇ ਆਪ ਦਿੱਤਾ ਕਹਿਣ ਲੱਗੇ।

ਲੱਭ ਇਹਨਾਂ ਪ੍ਰਭਾਵ ਛੱਡਦਾ, ਇਹਨਾਂ ਲੋਭ ਆ ਜਾਂਦਾ ਕਿ ਉਹ ਹਰ ਢੰਗ ਨਾਲ, ਹਰ ਤਰੀਕੇ ਨਾਲ, ਹਰ ਵਿਧੀ ਨਾਲ ਧਨ ਚਾਹੁੰਦਾ। ਉਹਦੇ ਲਈ ਉਹਨੂੰ ਕੁਛ ਵੀ ਕਰਨਾ ਪਏ, ਉਹ ਕੇਵਲ ਧਨ ਤੇ ਧਨ ਚਾਹੁੰਦਾ। ਸਾਧੂ ਨੇ ਸ਼ਲੋਕ ਸੰਸਕ੍ਰਿਤੀ ਵਿੱਚ ਜਦੋਂ ਲੋਭ ਦੀ ਗੱਲ ਕੀਤੀ ਨਾ, ਉਦੋਂ ਇਹੋ ਆਖਿਆ, ਕਹਿਣ ਲੱਗੇ, ਹੇ ਲੋਭਾ ਲੰਪਟ ਅੰਗ ਸਿਰ ਬਾਰੇ, ਅਨਕ ਲਹਿਰੀ ਕਲੋਲ ਤੇ ਧਾਰੰਤ ਜੀਆ ਬਹੁਤ ਪ੍ਰਕਾਰ, ਅਨਕ ਭਾਂਤ ਬਹੁਤ ਡੋਲ ਤੇ। ਅੱਗੇ ਜਾ ਕੇ ਕਹਿਣ ਲੱਗੇ, ਨੱਚ ਮਿੱਤਰੰ ਨੱਚ ਇਸ ਚੰਗ, ਨੱਚ ਬਾਂਧਵ ਨੱਚ ਮਾਤ ਪਿਤਾ ਸਭ ਲੱਗਿਆ।

लोभ दिखाई और कुछ शुद्ध है उनके सामने मित्र मित्र तो ही जिन्नी होंगी है वो तो लोभ विच आके जिन्हों केवल तन दिसदा हो मित्र ना दिसदा हो जिन्हें धोखे होंगे मित्र तो ही होंगी बेवफाई होंगी सारी लोभी कुछ करता गुरु ने इसके नहीं आख दिता लोभी का विसाओ न कीजे उन्हें मित्र कभी ना समझी लोभी मनुख किसी का मित्र हो ही नहीं सकता लोभी का विसाओ न कीजे नच मित्र है उनके वास्ते मित्र मित्रता कुछ भी नहीं नच इष्टन ईवन वो तो गुरु नाल भी धोखा कर जाता ਜੇ ਹੁੰਦਾ ਵਸ ਕੱਲੇ ਰਾਤ ਦੇ ਅੰਧੇਰੇ ਵਿੱਚ ਗੋਲ ਕਈ ਚੁੱਕ ਕੇ ਲੈ ਜਾਂਦਾ ਨੱਚ ਇਸ਼ਕ ਨੱਚ ਬਾਂਧ ਇੱਥੇ ਬਸ ਨਹੀਂ ਕਹਿਣ ਲੱਗੇ ਨੱਚ ਮਾਤ ਪਿਤਾ ਤਬ ਨੱਚਿਆ ਉਹਨੂੰ ਤਾਂ ਮਾਂ ਬਾਪ ਦੀ ਸ਼ਰਮ ਲੱਜ ਵੀ ਖਤਮ ਹੋ ਜਾਂਦੀ ਆਪਣੀ ਜਾਇਦਾਦ ਪਿੱਛੇ ਭਰਾਵਾਂ ਨੂੰ ਕਤਲ ਕਰ ਰਿਹਾ ਮਾਤਾ ਪਿਤਾ ਨੂੰ ਕਤਲ ਕਰ ਰਿਹਾ ਸਾਡੀ ਹਿਸਟਰੀ ਆਖ ਰਹੀ ਹੈ ਕਿ ਸਾਰੀ ਜ਼ਿੰਦਗੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਵਿੱਚ ਪੜ੍ਹਨ ਵਾਲਾ ਗੰਗੂ ਬ੍ਰਹਮਣ ਜਿਹੜਾ ਨਿਆਸਰਾ ਹੋ ਕੇ ਆਇਆ ਸੀ ਜਿਹੜਾ ਅਨਾਥ ਹੋ ਕੇ ਯਤੀਮ ਹੋ ਕੇ ਆਇਆ ਸੀ ਤੇ ਸਾਰੀ ਜ਼ਿੰਦਗੀ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਦੇ ਜੂਠੇ ਭਾਂਡਿਆਂ ਵਿੱਚੋਂ ਪੜ੍ਹਨ ਵਾਲਾ ਉਹ ਗੰਗੂ ਬ੍ਰਾਹਮਣ ਕੇਵਲ ਧਨ ਦੀ ਖਾਤਰ ਨੱਚ ਇਸ਼ਟਨ ਹੋ ਗਿਆ ਗੁਰੂ ਤੋਂ ਉਹਨੂੰ ਮਾਂ ਗੁਜਰੀ ਦਾ ਬੁਢੇਪੇ ਦਾ ਪਿਆਰ ਨਾ ਦਿਸਿਆ ਉਹਨੂੰ ਉਹ ਨੰਨੇ ਮੁੰਨੇ ਸਾਹਿਬਜ਼ਾਦੇ ਨਾ ਦਿਸਦੇ ਜਿਨ੍ਹਾਂ ਦੇ ਮੂੰਹ ਵਿੱਚ ਕਦੀ ਹੋ ਸਕਦਾ ਗ੍ਰਾਹੀਆਂ ਤੋੜ ਤੋੜੀ ਉਸਨੇ ਪਾਈਆਂ ਹੋਣ ਘਰ ਦਾ ਰਸੋਈਆ ਹੋਣ ਦੇ ਨਾਤੇ ਸਭ ਕੁਛ ਭੁੱਲ ਗਿਆ ਤੇ ਕਿਉਂ ਭੁੱਲਿਆ ਲੋਭ ਆ ਗਿਆ ਕਣ ਦੇਖ ਲਿਆ ਨੱਚ ਮਿੱਤਰ ਨੱਚ ਇਸ਼ਟਮ ਨੱਚ ਬਾਂਧਵ ਨੱਚ ਮਾਤ ਪਿਤਾ ਤਬ ਲੱਜਿਆ ਲੋਭ ਦੀ ਹਾਲਤ ਇਹ ਹੋਈ ਤੇ ਗੁਰੂ ਨੇ ਇਹ ਗੱਲ ਬਾਣੀ ਵਿੱਚ ਆਖ ਦਿੱਤੀ ਕਹਿਣ

0: ਫਿਰ ਕਹਿਣ ਲੱਗੇ ਇੱਥੇ ਬਸ ਨਹੀਂ। ਕਹਿੰਦੇ ਨੇ ਕਈ ਵਾਰ ਮੂਰਖ ਨੂੰ ਸਮਝਾਇਆ ਸਮਝ ਜਾਂਦਾ, ਮੂਰਖ ਨੂੰ ਸਮਝਾਉਣ ਦੀ ਲੋੜ ਹੁੰਦੀ, ਪਰ ਇੱਕ ਅੰਧ ਘੋਰ ਮੂਰਖ ਹੁੰਦਾ ਜਿਹੜਾ ਸਮਝਾਇਆ ਵੀ ਨਹੀਂ ਸਮਝਦਾ। ਜਦੋਂ ਸਮਝਾਓ ਉਲਟਾ ਸਿੰਘ ਫਸਾਉਂਦਾ, ਅੱਗੋਂ ਜਿਹੜਾ ਕਰਦਾ ਗੁਰੂ ਦੀ ਗੱਲ ਵੀ ਨਹੀਂ ਮੰਨਦਾ। ਗੁਰੂ ਨੇ ਬਾਣੀ ਚੱਕ ਲਿਆ, ਕਹਿਣ ਲੱਗੇ ਮੂਰਖ ਦੀ ਨਿਸ਼ਾਨੀ ਕੀ ਹੈ?
1: ਬੋਲਾ ਜੇ ਸਮਝ ਆਈ ਹੈ,

ਉਹਨੂੰ ਕੋਈ ਸਿਮਰਤੀਆਂ ਦੇ ਸ਼ਾਸਤਰਾਂ ਦੇ ਵੇਦ ਗ੍ਰੰਥਾਂ ਦੇ ਪਾਠ ਪੜ੍ਹ ਪੜ੍ਹ ਸਮਝਾ ਸਮਝਾ ਤੇ ਬਦਲਣਾ ਚਾਹੇ ਬੇਰਥ ਬੋਲੇ ਨੇ ਕੀ ਸੁਣਨਾ।

ਜਿਹੜਾ ਗੁਰੂ ਦੇ ਸਮਝ ਆਇਆ ਵੀ ਨਾ ਸਮਝੇ, ਜਿਹੜਾ ਗੁਰੂ ਕੋਲ ਆਵੇ ਕੇ ਵੀ ਗੁਰੂ ਦੀ ਗੱਲ ਨਾ ਸੁਣੇ, ਆਪਣੇ ਅਹੰਕਾਰ ਦੀ ਗੱਲ ਚਲਾਉਣਾ ਚਾਹੇ, ਸਮਝ ਲਓ ਉਹ ਅਸੰਖ ਮੂਰਖ ਅੰਧ ਘੋਰ ਦੀ ਗਿਣਤੀ ਵਿੱਚ ਖਲੋਤਾ ਹੈ। ਐਸਾ ਬਣ ਗਿਆ ਕਹਿਣ ਲੱਗੇ ਨਾਨਕ ਮੂਰਖ ਇਹ ਗੁਰ। ਗੁਰੂ ਕਹਿੰਦੇ ਨੇ ਭਲਿਆ ਜਿਹੜਾ ਗੁਰੂ ਦੀ ਗੱਲ ਵੀ ਨਾ ਸੁਣੇ, ਉਹਦੇ ਕੋਲ ਨਾ ਬੈਠੀ। ਉੱਤਮ ਸੇਵਦਾਰ ਉੱਤਮ ਕਹੀਏ, ਨੀਚ ਕਰਮ ਮੈਂ ਰੋਏ। ਉੱਤਮ ਤੇ ਨੀਚ ਹਨ, ਆਉਣ ਵਾਲੀਆਂ ਪੌੜੀਆਂ ਵਿੱਚ ਆਪਾਂ ਗੁਰੂ ਕੋਲੋਂ ਫੈਸਲਾ ਲਵਾਂਗੇ। ਇੱਕ ਖਿਆਲ ਕਰਿਓ, ਜਿਹੜਾ ਗੁਰੂ ਦੀ ਗੱਲ ਵੀ ਨਾ ਸੁਣਦਾ ਹੋਵੇ ਨਾ, ਗੁਰੂ ਦੇ ਸਾਹਮਣੇ ਵੀ ਆਪਣੀ ਮੱਤ ਚਲਾਉਂਦਾ ਹੋਵੇ, ਉਹਦੇ ਕੋਲ ਨਹੀਂ ਬਹਿਣਾ। ਸਤਿਗੁਰ ਕੇ ਹੁਕਮੇ ਜੋ ਗੁਰਸਿੱਖਾਂ ਪਾਸੋਂ ਕੰਮ ਕਰਾਇਆ ਲੋੜੇ, ਜਿਸ ਗੁਰਸਿੱਖ ਫਿਰ ਨੇੜ ਨਾ ਆਵੇ, ਉਹਦੇ ਨੇੜੇ ਨਾ ਬੈਠੇ, ਉਹ ਮੂਰਖ। ਬਲਕਿ ਗੁਰੂ ਨੇ ਤਾਂ ਇੱਥੋਂ ਤੱਕ ਆਖ ਦਿੱਤਾ, ਜਿਹੜਾ ਉਹਦੇ ਕੋਲ ਬਹਿੰਦਾ ਮੈਂ ਸਮਝ ਲਵਾਂਗਾ, ਉਹ ਵੀ ਮੂਰਖ ਹੈ। ਮੂਰਖ ਦੀ ਗੱਲ ਕੋਈ ਮੂਰਖ ਹੀ ਸੁਣੇਗਾ? ਗੁਰੂ ਨੇ ਬਾਣੀ ਵਿੱਚ ਆਖਿਆ।

ਹੰਕਾਰ ਨਾਲ ਭਰਿਆ ਪਿਆ ਤੇ ਹੰਕਾਰ ਵੀ ਕਿਸੇ ਹੋਰ ਚੀਜ਼ ਦਾ ਨਹੀਂ, ਹੰਕਾਰ ਵੀ ਆਪਣੀ ਦੌਲਤ ਦਾ, ਆਪਣੀ ਧਨ ਦਾ, ਆਪਣੀ ਮਾਣ ਵਡਿਆਈ ਦਾ। ਪਹਿਲਾਂ ਧਨ ਕਮਾਉਣ ਲੱਗੀਆਂ ਦੁੱਖ ਦਿੰਦਾ ਹੈ ਸੰਸਾਰ ਨੂੰ, ਦੇਣ ਦੁੱਖ ਲੋਕ ਜਿੰਦੀ ਰੁਚੀ ਕੇਵਲ ਧਨ ਵੱਲ ਹੈ ਨਾ, ਇਹ ਨਹੀਂ ਕਿ ਧਨ ਕਮਾਉਣਾ ਗਲਤ ਹੈ। ਗੁਰੂ ਇੱਕ ਪਾਸੇ ਆਖ ਰਿਹਾ ਉਦਮ ਕਰਿੰਦੇ ਆ ਜੀਉ ਤੂੰ ਕਮਾਵਦੇ ਆ ਸੁੱਖ ਤੂੰ, ਪਰ ਜੇ ਤੂੰ ਸਾਰੀਆਂ ਚੀਜ਼ਾਂ ਨੂੰ ਸੰਸਾਰ ਦੇ ਸਾਰੇ ਇਖਲਾਕ ਨੂੰ ਗੁਰੂ ਇਸ ਸੰਸਾਰ ਦੀ ਨਿਮਰਤਾ ਚੰਗਿਆਈ ਗੁਣਾਂ ਨੂੰ ਵੇਚ ਕੇ ਕਿਤੇ ਧਨ ਕਮਾਉਣਾ ਚਾਹੇ, ਫਿਰ ਮੈਂ ਆਖਾਂਗਾ ਤੇਰੇ ਵਰਗਾ ਮੂਰਖ ਕੋਈ ਨਹੀਂ। ਜਿੰਨੀ ਬੇਵਫਾਈ ਹੁੰਦੀ ਹੈ ਕੌਮਾਂ ਦੇ ਆਗੂਆਂ ਵੱਲੋਂ, ਕੌਮਾਂ ਨਾਲ ਜਿਹੜੇ ਧਰਮ ਵੇਚ ਜਾਂਦੇ ਨੇ, ਕੌਮ ਵੇਚ ਜਾਂਦੇ ਨੇ, ਕੌਮ ਦਾ ਭਵਿੱਖ ਵੇਚ ਜਾਂਦੇ ਨੇ, ਕੇਵਲ ਤੇ ਕੇਵਲ ਦੌਲਤ ਤੇ ਕਰਪਸ਼ਨ ਨਾਲ ਮਾਇਆ ਇਕੱਠੀ ਕਰਨ ਲਈ, ਐਸੇ ਮਨੁੱਖ ਗੁਰੂ ਨੀਚਾਂ ਦੀ ਗਿਣਤੀ ਵਿੱਚ ਰੱਖਦੇ ਨੇ ਤੇ ਕਹਿੰਦੇ ਨੇ ਇਹਨਾਂ ਦੀ ਸੰਗਤ ਨਾ ਕਰ। ਫੈਸਲਾ ਬਣ ਗੁਰੂ ਕਹਿੰਦੇ ਨੇ ਪਹਿਲਾਂ ਤਾਂ ਜਦੋਂ ਧਨ ਐਸਾ ਮਨੁੱਖ ਜਿਹੜਾ ਧਨ ਦੀ ਰੁਚੀ ਵਾਲਾ ਹੈ, ਕਾਚਾ ਧਨ ਸੰਚੈ ਮੂਰਖ ਹੈ ਜਿਹੜਾ ਗਵਾਰ ਹੈ, ਉਹਨੂੰ ਧਨ ਕਮਾਉਣ ਲੱਗਿਆਂ ਕੋਈ ਨਿਯਮ ਨਹੀਂ ਹੁੰਦਾ। ਉਹ ਕਹਿੰਦਾ ਜਿੱਥੋਂ ਵੀ ਆਉਂਦਾ, ਜਿਸ ਢੰਗ ਨਾਲ ਵੀ ਆਉਂਦਾ, ਆਉਣਾ ਚਾਹੀਦਾ, ਉਹ ਕਿਰਤ ਨਹੀਂ ਕਰਨਾ ਚਾਹੁੰਦਾ, ਕਾਲਾ ਹੁੰਦਾ ਧਨ ਲਈ। ਮੈਂ ਇੱਕ ਵਾਰ ਉਸ ਕੀਤੀ, ਜਿੰਨੀ ਅਕਿਰਤ ਹੈ ਨਾ ਉਹ ਸਾਰੀ ਗੁਨਾਹਾਂ ਦਾ ਕੇਂਦਰ ਹੈ। ਇੱਥੇ ਵੀ ਉਸੇ ਦਾ ਜ਼ਿਕਰ,

ਤੇ ਇੰਨੇ ਕਾਲੇ ਨੇ ਕਾਚਾ ਧਨ ਸੰਚਨ ਵਿੱਚ ਵੀ ਛੇਤੀ ਅਮੀਰ ਹੋ ਜਾਏ। ਆ ਜਿੰਨੀ ਕਰਪਸ਼ਨ ਹੈ, ਜਿੰਨੀ ਚੋਰੀ ਹੈ, ਜਿੰਨੀ ਠੱਗੀ ਹੈ, ਜਿੰਨੇ ਡਾਕੇ ਨੇ, ਇਹ ਸਾਰੇ ਨਹੀਂ ਧਨ ਲਈ ਨੇ, ਕਾਲੇ ਧਨ ਲਈ ਨੇ, ਛੇਤੀ ਆਏ। ਕਿਸ ਕਰਕੇ ਵੀ ਆਉਣਾ ਹੀ, ਪਰ ਸਲੋ ਆਉਣਾ। ਕਿਰਤ ਕਰਕੇ ਆਉਣਾ ਪਰ ਇਹਦੀ ਤੇਜ਼ੀ ਨਾਲ ਨਹੀਂ। ਮਨੁੱਖ ਚਾਹੁੰਦਾ ਮੈਂ ਰਾਤੋਂ ਰਾਤ ਅਮੀਰ ਹੋ ਜਾਵਾਂ, ਕਿਉਂਕਿ ਉਹ ਹਰਾਮਖੋਰ ਹੈ। ਲਫ਼ਜ਼ ਅਗਲੇ ਪਾਸੇ ਚੋਰ ਦੇ ਨਾਲ ਹਰਾਮਖੋਰ ਰੱਖਿਆ, ਅਤੇ ਹਰਾਮਖੋਰ ਕੀ ਹੁੰਦਾ? ਜਿਹੜਾ ਹਲਾਲ ਦੀ ਕਮਾਈ ਨਾ ਖਾਵੇ। ਅਕੀ ਹਲਾਲ ਦੀ ਕਮਾਈ 'ਤੇ ਭਰੋਸਾ ਨਾ ਰੱਖਦਾ ਹੋਵੇ, ਕਿਰਤ 'ਤੇ ਵਿਸ਼ਵਾਸ ਨਾ ਰੱਖਦਾ ਹੋਵੇ। ਗੁਰੂ ਕਹਿੰਦੇ ਨੇ ਫਿਰ ਉਹ ਕੀ ਬਣਦਾ? ਉਹ ਹਰਾਮਖੋਰ ਜਿਹੜਾ ਉਹ ਚੋਰ ਬਣਦਾ। ਰਾਤੋਂ ਰਾਤ ਕਿਸੇ ਦਾ ਘਰ ਭੰਨ ਲਵੋ, ਤਾਲਾ ਤੋੜ ਲਵੋ, ਕਿਸੇ ਦੀ ਕਮਾਈ ਹੋਈ ਦੌਲਤ ਲੱਖਾਂ ਦੀ ਤਾਦਾਦ ਵਿੱਚ ਮੇਰੇ ਘਰ ਰਾਤੋਂ ਰਾਤ ਆ ਜਾ, ਕੌਣ ਉਡੀਕਦਾ ਫਿਰੇਗਾ? ਕੰਮ ਕਰਦਾ ਰਵਾਂ, ਹੌਲੀ ਹੌਲੀ ਜੋੜਦਾ ਰਵਾਂ, ਕਦੀ ਜਾ ਕੇ ਅਮੀਰ ਹੋਵਾਂਗਾ, ਦੇਰ ਲੱਗੇਗੀ। ਧਨ ਦੀ ਰੁਚੀ ਇੰਨੀ ਪ੍ਰਬਲ ਹੋ ਜਾਂਦੀ ਹੈ, ਇੰਨਾ ਮਜਬੂਰ ਕਰ ਦਿੰਦੀ ਹੈ, ਇੰਨੀ ਖਾ ਜਾਂਦੀ ਹੈ ਮਨ 'ਤੇ ਇੱਕ ਮਨੁੱਖ ਚਾਹੁੰਦਾ ਰਾਤੋਂ ਰਾਤ ਧਨੀ ਹੋ। ਧਨੀ ਹੋਣਾ ਗੁਨਾਹ ਨਹੀਂ, ਲੇਕਿਨ ਰਾਤੋਂ ਰਾਤ ਧਨੀ ਹੋਣ ਦਾ ਖਿਆਲ ਜਿਹੜਾ ਇਹ ਗੁਨਾਹ, ਉਹਦੇ 'ਚ ਕਿਰਤ ਖਤਮ ਹੋ ਜਾਂਦੀ, ਉਹ ਚੋਰ ਪੈਦਾ ਕਰ, ਹਰਾਮਖੋਰ ਪੈਦਾ ਕਰ। ਅਤੇ ਜਦੋਂ ਐਸਾ ਧਨ ਜਿਹੜਾ ਰਾਤੋਂ ਰਾਤ ਆਇਆ ਹੋਵੇ, ਉਹ ਨਿਮਰਤਾ ਨਹੀਂ ਆਏਗੀ ਉਹਦੇ ਵਿੱਚ, ਉਹਦੇ ਵਿੱਚ ਹੰਕਾਰ ਆਏਗਾ, ਕਿਉਂਕਿ ਦੋਵਾਂ ਚੀਜ਼ਾਂ ਨੂੰ ਮਿਲ ਰਹੇ ਨੇ। ਜਿਹੜਾ ਧਨ ਰਾਤੋਂ ਰਾਤ ਆਏਗਾ, ਜਿਹੜਾ ਮਨੁੱਖ ਰਾਤੋਂ ਰਾਤ ਧਨੀ ਹੋਵੇਗਾ, ਉਦੋਂ ਸਾਹੇ ਕਿਆ ਨਿਸ਼ਾਨੀ, ਤੋਤ ਨਾ ਹੋਵੇ ਇਹਦੀ। ਜਿਹੜਾ ਰਾਤੋਂ ਰਾਤ ਉਦੋਂ ਸਾਹੇ ਹੋਇਆ ਹੈ ਨਾ, ਸ਼ਾਹ ਉਦੇ ਹੋਇਆ ਹੈ, ਰਾਤੋਂ ਰਾਤ ਅਮੀਰ ਹੋਇਆ ਹੈ, ਦੌਲਤਮੰਦ ਹੋਇਆ, ਉਹਦੇ ਘਰ ਵਿੱਚ ਦੌਲਤ ਦਾ ਦਿਖਾਵਾ ਜ਼ਿਆਦਾ ਹੁੰਦਾ ਹੈ, ਦਿਖਾਵਾ ਜ਼ਿਆਦਾ ਹੁੰਦਾ। ਅੱਗੇ ਜਾ ਕੇ ਕਹਿੰਦੇ ਨੇ ਜੋ ਲੇਵੈ ਸੋ ਦੇਵੈ ਨਹੀਂ। ਉਹਦੇ 'ਤੇ ਭਰੋਸਾ ਨਾ ਕਰਿਓ ਕਿ ਇਹ ਹੁਣ ਅਮੀਰ ਹੈ ਅਤੇ ਕਿਸੇ ਦਾ ਹੱਕ ਨਹੀਂ ਮਾਰੇਗਾ, ਨਹੀਂ, ਉਹਨੂੰ ਤਾਂ ਹੱਕ ਮਾਰ ਮਾਰ ਕੇ ਤਾਂ ਅਮੀਰ ਹੋਇਆ, ਤੇਰਾ ਵੀ ਹੱਕ ਕਿਵੇਂ ਕਰੇਗਾ? ਕਹਿਣ ਲੱਗੇ ਜੋ ਲੇਵੈ ਸੋ ਦੇਵੈ ਨਹੀਂ, ਖੱਟਾ ਦਮ ਸਹਮੀ। ਉਹਦੇ ਕਹਿੰਦਾ ਮੈਂ ਦਮੜੇ ਰਾਤੋਂ ਰਾਤ ਹਜ਼ਾਰਾਂ ਦੀ ਤਾਦਾਦ ਵਿੱਚ ਇਕੱਠੇ ਕਰ ਲਵਾਂ, ਜੇ ਪਹਿਲਾਂ ਕਿਸੇ ਦਾ ਹੱਕ ਮਾਰਿਆ ਤਾਂ ਹੀ ਅਮੀਰ ਹੋਇਆ, ਜੇ ਅੱਜ ਉਹ ਤਰੀਕਾ ਛੱਡ ਦੇ ਕੱਲ ਗਰੀਬ ਹੋ ਜਾਵਾਂਗਾ। ਇਸ ਲਈ ਕਿਸੇ ਐਸੇ ਅਮੀਰ ਨੂੰ ਜਿਹੜਾ ਕਰਪਸ਼ਨ ਨਾਲ ਬੁਰੀ ਕਮਾਈ ਨਾਲ ਅਮੀਰ ਹੋਇਆ ਹੋਵੇ, ਉਹਦੇ 'ਤੇ ਵਿਸ਼ਵਾਸ ਨਾ ਕਰਿਓ ਕਿ ਹੁਣ ਅਮੀਰ ਹੋ ਗਿਆ, ਇਸ ਵਿੱਚ ਨੇਕ ਹੋ ਗਿਆ ਹੋਵੇਗਾ। ਗੁਰੂ ਕਹਿੰਦੇ ਨੇ ਐਸਾ ਮਨੁੱਖ ਹੰਕਾਰੀ ਹੁੰਦਾ ਹੈ, ਤੇ ਹੰਕਾਰੀ ਪ੍ਰਤੀ ਕੀ ਨਿਸ਼ਾਨੀ ਹੈ? ਉਹ ਆਪਣਾ ਹੁਕਮ ਚਲਾਉਂਦਾ, ਤੇ ਜ਼ੋਰ ਨਾਲ, ਦੌਲਤ ਦੇ ਜ਼ੋਰ ਨਾਲ ਹੁਕਮ ਚਲਾਉਂਦਾ। ਅਸੰਖ ਅਮਰ ਕਰ ਜਾਏ ਜ਼ੋਰ, ਜ਼ੋਰ ਨਾਲ ਅਮਰ ਕਰਦੇ, ਅਮਰ ਕਹਿੰਦੇ ਨੇ ਹੁਕਮ, ਜ਼ੋਰ ਨਾਲ ਆਪਣਾ ਹੁਕਮ ਚਲਾਉਂਦਾ। ਕਹਿੰਦੇ ਨੇ ਮੇਰੇ ਮੁਹੱਲੇ ਵਿੱਚ ਕੋਈ ਆਦਮੀ ਮੇਰੇ ਸਾਹਮਣੇ ਨਾ ਖੜਾ ਹੋਵੇ, ਈਵਨ ਉਹ ਗੁਰਦੁਆਰੇ ਆ ਕੇ ਵੀ ਆਪਣੇ ਜ਼ੋਰ ਨਾਲ ਹਕੂਮਤ ਕਰਦੇ ਨੇ। ਕਹਿੰਦੇ ਨੇ ਇੱਥੋਂ ਦਾ ਪ੍ਰਧਾਨ ਮੈਂ ਹੋਵਾਂ, ਮੇਰੇ ਵਰਗਾ ਕੋਈ ਅਮੀਰ ਹੋਰ ਹੈ ਮੇਰੇ ਮੁਹੱਲੇ ਵਿੱਚ? ਅੱਜ ਦੇ ਯੁੱਗ ਵਿੱਚ ਐਸਾ ਹੋ ਰਿਹਾ, ਸਭ ਕੁਝ ਦੌਲਤ ਦੇ ਸਹਾਰੇ ਹੋ ਰਿਹਾ, ਧਰਮ ਵੀ ਦੌਲਤ ਦੇ ਸਹਾਰੇ ਹੋ ਰਿਹਾ। ਗੁਰੂ ਕਹਿੰਦੇ ਨੇ ਅਸੰਖ ਅਮਰ ਕਰ, ਗੱਲ ਬੇਸ ਤਾਂ ਉਹੋ ਹੀ ਹੈ, ਧਨ ਕਾਚਾ ਧਨ ਸੰਚੈ ਮੂਰਖ ਗਵਾਰ, ਅਸੰਖ ਮੂਰਖ ਉਸੇ ਨੂੰ ਬੇਸ ਬਣਾ ਕੇ ਅੱਗੇ ਤੁਰ ਜਾ। ਅਸੰਖ ਅਮਰ ਕਰ ਜਾਏ ਜ਼ੋਰ, ਅਸੰਖ ਲੋਕ ਨੇ ਵੱਖਰੀ ਕਿਸਮ ਦੇ ਉਸੇ ਹੀ ਰੰਗ ਵਿੱਚ ਰੰਗੇ ਹੋਏ, ਧਨ ਦੇ ਕਾਚੇ ਧਨ ਦੇ ਰੰਗ ਵਿੱਚ ਰੰਗੇ ਹੋਏ, ਜਦੋਂ ਹੰਕਾਰ ਜਦੋਂ ਆ ਜਾਂਦਾ ਧਨ ਹੰਕਾਰੀ ਹੋ ਜਾਂਦੇ, ਫਿਰ ਉਸੇ ਨਾਲ ਆਪਣਾ ਹੁਕਮ ਚਲਾਉਣਾ ਚਾਹੁੰਦੇ। ਈਵਨ ਗੁਰਦੁਆਰਿਆਂ ਦੀ, ਗੁਰਮਤ ਦੀ, ਗੁਰੂ ਦੀ ਆਖੀ ਹੋਈ ਮਰਿਆਦਾ ਵੀ ਬਦਲਣਾ ਚਾਹੁੰਦੇ, ਇਹਨੇ ਸਾਡੀ ਚੱਲੇਗੀ। ਅਮਰ ਕਰਜਾ ਹੈ ਜੋ ਦੌਲਤ ਲਈ ਇੰਨੀ
ਔਖਾ ਸਵਾਰ ਹੋ ਜਾਂਦੀ ਹੈ ਕਿ ਆਪਣੀ ਦੌਲਤ ਲਈ ਕਿਸੇ ਦਾ ਗਲਾ ਵੱਢਣ ਤੋਂ ਵੀ ਸੰਕੋਚ ਨਹੀਂ ਕਰਦੇ। ਅੱਜ ਵੀ ਤੁਸੀਂ ਦੇਖਦੇ ਹੋ ਅਨੇਕਾਂ ਕਤਲ ਇਸ ਲਈ ਹੁੰਦੇ ਨੇ। ਪੁਰਾਣੀ ਹਿਸਟਰੀ ਵੀ ਕਦੀ ਆਖਦੇ ਹੁੰਦੇ ਸਾਂ ਕਿ ਬਾਲਮੀਕ ਜਦੋਂ ਬਟਵਾਰਾ ਸੀ ਉਹਨੇ ਕਿਸੇ ਦਾ ਗਲ ਵੱਢਿਆ, ਰਾਹ ਜਾਂਦੇ ਮੁਸਾਫਰ ਦਾ ਜੇਬ ਵਿੱਚੋਂ ਦੋ ਕੌਡੀਆਂ ਨਿਕਲੀਆਂ। ਪੁਰਾਣੀ ਹਿਸਟਰੀ ਇਹਦਾ ਮਤਲਬ ਰਾਹ ਮਾਰ ਲੋਕ ਜਿਹੜੇ ਨੇ ਜਿਹੜੇ ਦੌਲਤ ਲਈ ਰਾਹ ਮਾਰੀ ਕਰਦੇ ਨੇ, ਗਲਤ ਰਾਹ ਅਪਣਾਉਂਦੇ ਨੇ, ਉਹਨਾਂ ਨੂੰ ਦੋ ਦੋ ਕੌਡੀਆਂ ਪਿੱਛੇ ਬੰਦਾ ਮਾਰਨ ਤੋਂ ਵੀ ਸੰਕੋਚ ਨਹੀਂ ਹੁੰਦੇ। ਅੱਜ ਦੇ ਯੁੱਗ ਅੰਦਰ ਕਿਉਂਕਿ ਗੁਰੂ ਨਾਨਕ ਨੀਚ ਦੀ ਵਿਚਾਰ ਦੱਸ ਰਿਹਾ ਕਿ ਬਿਰਤੀ ਕਿੱਥੋਂ ਤੱਕ ਨੀਚ ਹੋ ਜਾਂਦੀ ਕਿ ਦੋ ਕੌਡੀਆਂ ਲਈ ਬੰਦਾ ਮਾਰ ਦਿੱਤਾ ਹੈ, ਪਰ ਮਨ ਤੇ ਇਕੱਤਰ ਹੋਇਆ ਭਲਿਆ ਦੋ ਕੌਡੀਆਂ ਲਈ। ਆਪਾਂ ਕਈ ਵਾਰ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਰਚਨਾ ਤੋਂ, ਪਰ ਅੱਗੇ ਜਾ ਕੇ ਕਹਿੰਦੇ ਨੇ ਜਦੋਂ ਮਾਂ ਨੂੰ ਜਾ ਕੇ ਕੁਹਾੜਾ ਸੁੱਟ ਕੇ ਆਖਿਆ ਨਾ ਮੇਰੇ ਕੋਲੋਂ ਬੰਦਾ ਨਹੀਂ ਮਰਦਾ, ਬਾਲਮੀਕ ਦੀ ਕਾਫੀ ਵਿੱਚ

ਜਾ ਕੇ ਦੋ ਕੌਡੀਆਂ ਦੀਆਂ ਮੱਛੀਆਂ ਛੋਟੀਆਂ ਛੋਟੀਆਂ ਲੈ ਆਈ ਤੇ ਆਖਣ ਲੱਗਿਆ ਵੇਖ ਤੇਰੇ ਨਾਲੋਂ ਮਾੜਾ ਤੂੰ ਇਹਦੇ ਨਾਲੋਂ ਬਹੁਤ ਚੰਗਾ ਇਹਨੇ ਕਿੰਨੀਆਂ ਮੱਛੀਆਂ ਮਾਰੀਆਂ ਨੇ ਦੋ ਕੌਡੀਆਂ ਪਿੱਛੇ ਤੂੰ ਤਾਂ ਇੱਕੋ ਹੀ ਬੰਦਾ ਮਾਰਿਆ ਜਦੋਂ ਕਾਚਾ ਧਨਸਨ ਤੇ ਮੂਰਖ ਦਵਾਰ ਦੀ ਅਵਸਥਾ ਜਾਂਦੀ ਹੈ ਉਦੋਂ ਉਹ ਕਾਚੇ ਧਨ ਲਈ ਗਲ ਵੱਢ ਹੱਤਿਆ ਕਮਾਏ ਤੋਂ ਵੀ ਸੰਕੋਚ ਨਹੀਂ ਕਰਦਾ। ਅੱਜ ਦੇ ਯੁੱਗ ਅੰਦਰ ਵੀ ਤੁਸੀਂ ਦੇਖ ਸਕਦੇ ਹੋ ਅਨੇਕਾਂ ਤੁਸੀਂ ਵਾਰਦਾਤਾਂ ਪੇਪਰਾਂ ਵਿੱਚ ਵੀ ਨਿਊਜ਼ ਪੇਪਰਾਂ ਵਿੱਚ ਵੀ ਪੜ੍ਹਦੇ ਸੁਣਦੇ ਰਹਿੰਦੇ ਹੋ ਕਿ ਅਨੇਕਾਂ ਕਤਲ ਥੋੜ੍ਹੀ ਥੋੜ੍ਹੀ ਦੌਲਤ ਪਿੱਛੇ ਹੁੰਦੇ ਨੇ ਹੋ ਰਹੇ। ਗੁਰੂ ਨੇ ਬੇਸ ਉਸ ਕਾਚੇ ਧਨ ਸੰਚੇ ਮੂਰਖ ਗਵਾਰ ਨੂੰ ਬਣਾਇਆ ਤੇ ਕਹਿੰਦੇ ਨੇ ਉਸ ਕਾਚੇ ਧਨ ਸੰਚਨ ਦੇ ਦੁਆਲੇ ਇੱਕ ਚੋਰ ਖਲੋਤਾ ਇੱਕ ਹਥਿਆਰਾ ਖਲੋਤਾ ਇੱਕ ਪਾਪੀ ਖਲੋਤਾ ਇੱਕ ਕੂੜਿਆਰ ਖਲੋਤਾ। ਕੂੜਿਆਰ ਕੀ ਹੈ? ਇੱਕ ਪਖੰਡ ਜਿਹੜਾ ਅੰਦਰੋਂ ਕੁਝ ਹੋਵੇ ਬਾਹਰੋਂ ਕੁਝ ਕੁਝ ਹੋਰ ਹੋਵੇ ਉਹਨੂੰ ਕੂੜਿਆਰ ਆਖਦੇ ਨੇ ਜੋ ਬਿਨ ਪ੍ਰਤੀਤੀ ਕੂੜੀ ਕੂੜੀ ਅੱਖੀ ਵਿਚਦੇ ਕੂੜੀ ਅਸਲੀਅਤ ਤੇ ਪੜਦਾ ਪਾਉਣਾ ਝੂਠਦਾ ਕੀ ਹੈ ਅਸਲੀਅਤ ਤੇ ਪੜਦਾ ਪਾਉਣਾ। ਜਦੋਂ ਕੋਈ ਇਹ ਲਫ਼ਜ਼ ਆਉਂਦਾ ਠੱਗ ਲਈ ਮੈਂ ਗੱਲ ਕੀਤੀ ਸੀ ਚੋਰ ਡਾਕੂ ਤੇ ਠੱਗ ਤਿੰਨ ਚੀਜ਼ਾਂ ਵੱਖ ਵੱਖ ਨੇ ਜਿਨ੍ਹਾਂ ਦਾ ਨਿਸ਼ਾਨਾ ਇੱਕੋ ਹੈ ਕਿਸਮ ਵੱਖਰੀਆਂ ਵੱਖਰੀਆਂ ਨੇ ਤਿੰਨੋਂ ਹੀ ਦੌਲਤ ਚਾਹੁੰਦੇ ਨੇ ਤੇ ਕਿਸੇ ਦੀ ਕਮਾਈ ਹੋਈ ਦੌਲਤ ਚਾਹੁੰਦੇ ਨੇ। ਚੋਰ ਦਾ ਕੰਮ ਹੈ ਰਾਤ ਦੇ ਅੰਧੇਰੇ ਵਿੱਚ ਚੋਰੀ ਕਰਦਾ ਤੇ ਘਰ ਦਾ ਮਾਲਕ ਸੁੱਤਾ ਪਿਆ ਹੋਵੇ ਤਾਂ ਚੋਰੀ ਕਰਦਾ ਜੇ ਜਾਗ ਪਏ ਛੱਡ ਕੇ ਦੌੜ ਜਾਂਦਾ। ਡਾਕੂ ਜਿਹੜਾ ਉਹ ਦਿਨ ਦੇ ਚਾਨਣ ਵਿੱਚ ਡਾਕਾ ਵੀ ਮਾਰ ਸਕਦਾ ਰਾਤ ਦੇ ਅੰਧੇਰੇ ਵਿੱਚ ਵੀ ਮਾਰ ਸਕਦਾ। ਉਹ ਬੰਦੂਕ ਦੀ ਨਾਲੀ ਸੀਨੇ ਤੇ ਰੱਖਦਾ ਸੁੱਤੇ ਦੇ ਕੋਲੋਂ ਤਾਂ ਘਰ ਨਹੀਂ ਚੋਰੀ ਕਰਦਾ ਬਲਕਿ ਜੇ ਸੁੱਤਾ ਵੀ ਪਿਆ ਹੋਵੇ ਤੇ ਬੰਦੂਕ ਦੀ ਨਾਲੀ ਸੀਨੇ ਤੇ ਰੱਖਦਾ ਤੇ ਉਹਨੂੰ ਜਗਾ ਲੈਂਦਾ ਆਖਦਾ ਜੋ ਕੁਝ ਹੀ ਰੱਖ ਦੇ ਹੁਣ ਡਾਕੂ ਕਹਿੰਦੇ ਹੁਣ ਦੌਲਤ ਉਹ ਵੀ ਲੈ ਕੇ ਗਿਆ ਜਿਹੜਾ ਚੋਰ ਹੈ ਦੌਲਤ ਵੀ ਇਸਨੇ ਲਿਜਾਣੀ ਹੈ ਲੇਕਿਨ ਕਿਸਮ ਵੱਖਰੀ ਹੈ। ਚੋਰ ਰਾਤ ਦੇ ਅੰਧੇਰੇ ਵਿੱਚ ਸੁੱਤੇ ਘਰ ਵਾਲੇ ਕੋਲੋਂ ਲੈ ਕੇ ਗਿਆ ਇਹਨੇ ਸੁੱਤੇ ਨੂੰ ਵੀ ਜਗਾ ਲਿਆ ਤੇ ਜ਼ਬਰ ਨਾਲ ਲੈ ਕੇ ਗਿਆ ਆਪਦਾ ਰੱਖ ਦੇ ਜੋ ਕੁਝ ਹੈ। ਤੇ ਮੈਂ ਕੀਤੀ ਸੀ ਠੱਗ ਇਹਨਾਂ ਦੋਵਾਂ ਨਾਲੋਂ ਜ਼ਿਆਦਾ ਖਤਰਨਾਕ ਉਹ ਹੈ ਕੂੜਿਆਰ। ਕੂੜਿਆਰ ਦਾ ਅਰਥ ਹੈ ਠੱਗ ਜਿਹੜਾ ਉੱਪਰੋਂ ਹੋਰ ਹੋਵੇ ਅੰਦਰੋਂ ਹੋਰ ਹੋਵੇ ਜਿਹੜਾ ਆਪਣੀ ਅਸਲੀਅਤ ਨੂੰ ਝੂਠ ਨਾਲ ਛੁਪਾ ਲਵੇ ਕੂੜ ਨਾਲ ਛੁਪਾ ਲਵੇ। ਝੂਠ ਮਨੁੱਖ ਬੋਲਦਾ ਹੀ ਉਦੋਂ ਹੈ ਜਦੋਂ ਕੋਈ ਅਸਲੀਅਤ ਛੁਪਾਉਣੀ ਹੋਵੇ। ਖਿਆਲ ਕਰੇ ਝੂਠ ਦਾ ਸਹਾਰਾ ਉਦੋਂ ਹੀ ਲਿਆ ਜਾਂਦਾ ਕੂੜ ਦਾ ਸਹਾਰਾ ਉਦੋਂ ਹੀ ਲਿਆ ਜਾਂਦਾ ਜਦੋਂ ਕੋਈ ਅਸਲੀਅਤ ਛੁਪਾਉਣੀ ਹੋਵੇ ਤੇ ਅਸਲੀਅਤ ਛੁਪਾਉਣ ਵਾਲਾ ਕੌਣ ਹੁੰਦਾ? ਠੱਗ। ਨਾ ਉਹ ਰਾਤ ਦੇ ਅੰਧੇਰੇ ਵਿੱਚ ਚੋਰੀ ਕਰਦਾ ਨਾ ਉਹ ਦਿਨ ਦੇ ਚਾਨਣ ਵਿੱਚ ਡਾਕਾ ਮਾਰਦਾ। ਉਹ ਕੀ ਕਰਦਾ? ਤੁਹਾਡਾ ਬਣ ਜਾਂਦਾ ਦੋਸਤ, ਦੋਸਤ ਤੋਂ ਬਾਅਦ ਬਣ ਜਾਂਦਾ ਭਰਾ। ਆਪਣੇ ਅੰਦਰ ਦੀ ਜਿਹੜੀ ਉਹ ਲਾਲਚ ਲੋਭ ਦੀ ਜ਼ਹਿਰ ਹੈ ਨਾ ਉਹਨੂੰ ਛੁਪਾ ਕੇ ਮਿੱਠੇ ਮਿੱਠੇ ਬਚਨਾਂ ਨਾਲ ਤੁਹਾਡੇ ਨਾਲ ਆਪਣੱਤ ਪੈਦਾ ਕਰ ਦਿੰਦਾ ਉਹ ਹੈ ਠੱਗ। ਮਸਲਾ ਉਹਦਾ ਵੀ ਤਾਂ ਹੈ ਪਰ ਉਹਨੇ ਚੋਰੀ ਨਹੀਂ ਕੀਤੀ ਡਾਕਾ ਨਹੀਂ ਮਾਰਿਆ। ਆਪਣੇ ਕੂੜ ਨਾਲ ਆਪਣੀ ਬਣਤਰ ਨਾਲ ਆਪਣੇ ਪਖੰਡ ਨਾਲ ਭਰਮ ਪੈਦਾ ਕਰਕੇ ਭਰਾ ਵਾਲਾ ਇੰਨਾ ਵਿਸ਼ਵਾਸ ਪੈਦਾ ਕਰ ਲਿਆ ਕਿ ਤੁਸੀਂ ਆਪਣੇ ਘਰ ਦੀਆਂ ਚਾਬੀਆਂ ਹੀ ਨੂੰ ਆਪੇ ਹੀ ਸੌਂਪ ਦਿੱਤੀਆਂ ਨੇ ਮੈਂ 10 ਦਿਨ ਚੱਲਿਆ ਮੇਰਾ ਘਰ ਨੂੰ ਸੰਭਾਲੇ ਤੇ ਜਦੋਂ ਆਉਂਦੇ ਘਰ ਵਿੱਚ ਕੁਝ ਨਾ ਰਿਹਾ ਤੇ ਉਦੋਂ ਪਤਾ ਲੱਗਾ ਨਹੀਂ ਜੇ ਠੱਗ ਸੀ ਪਤਾ ਲੱਗਿਆ ਲੇਕਿਨ ਉਸਨੇ ਪਤਾ ਨਹੀਂ ਲੱਗਣ ਦਿੱਤਾ। ਜਿੰਨੀ ਦੇਰ ਉਹਨੇ ਪਖੰਡ ਜਿੰਨਾ ਉਹ ਕੂੜ ਹੈ ਮੈਂ ਕਰਜ਼ ਕਰਾਂ ਉਹਦੇ ਵਿੱਚ ਇਹੋ ਕਾਰਨ ਹੈ ਗੁਰੂ ਨੇ ਪਖੰਡ ਨੂੰ ਠੱਗ ਆਖਿਆ ਤੇ ਠੱਗ ਆਖਣ ਲੱਗਿਆ ਸੰਤ ਨੂੰ ਵੀ ਆਖ ਦਿੱਤਾ ਕਹਿੰਦੇ ਜਿਹੜਾ ਭੇਖਧਾਰੀ ਹੈ ਨਾ ਸੰਤ ਜਿਹੜਾ ਭੇਖਧਾਰੀ ਸਾਧ ਹੈ ਨਾ ਜਿਹੜਾ ਆਪਣੇ ਕੂੜ ਨੂੰ ਆਪਣੇ ਅੰਦਰਲੇ ਨੂੰ ਛੁਪਾਈ ਬੈਠਾ ਤੇ ਨਵੇਂ ਨਵੇਂ ਪਹਿਰਾਵੇ ਪਹਿਣ ਕੇ ਦੁਨੀਆਂ ਨੂੰ ਆਪਣੇ ਪਿੱਛੇ ਲਾ ਕੇ ਠੱਗ ਰਿਹਾ ਗੁਰੂ ਕਹਿੰਦੇ ਨੇ ਮੈਂ ਇਹਨੂੰ ਵੀ ਠੱਗ ਹੀ ਆਖਣਾ ਸੰਤ ਨਹੀਂ ਆਖਣਾ। ਗੁਰੂ ਨੇ ਬਾਣੀ ਵਿੱਚ ਆਖ ਦਿੱਤਾ ਕਹਿਣ ਲੱਗੇ

ਮਲ ਪੱਖ ਖਾਵੇ। ਹੁਣ ਇੱਥੇ ਮਲੇਖ ਹੁਸਨ, ਮਲੇਖ ਦਾ ਅਰਥ ਹੈ ਮੈਲ ਨਾਲ ਭਰਿਆ ਹੋਇਆ। ਦਾਦੀ ਕੁਛ ਮੈਲ ਕੀ ਹੈ? ਕੱਪੜਾ ਜਿੱਦਾਂ ਮਰਜ਼ੀ ਖੂਬਸੂਰਤ ਹੋਵੇ, ਬੜਾ ਸੋਹਣਾ ਪ੍ਰਿੰਟ ਹੋਵੇ, ਜਿਹਨੂੰ ਚਾਅ ਨਾਲ ਖਰੀਦ ਕੇ ਲਿਆ ਤੇ ਲਗਾਤਾਰ ਦੋ ਚਾਰ ਮਹੀਨੇ ਧੋਣਾ ਨਾ ਮਿਲੇ, ਪਹਿਨਣਾ ਪੈ ਜਾਏ ਤੇ ਉਹਨੂੰ ਲੱਗ ਜਾਏ ਮੈਲ, ਤੇ ਮੈਲ ਨਾਲ ਉਹਦੀ ਸਾਰੀ ਪ੍ਰਿੰਟ ਦੀ ਖੂਬਸੂਰਤੀ ਖਤਮ ਹੋ ਜਾਵੇ। ਜਿਹੜਾ ਖੂਬਸੂਰਤੀ ਨੂੰ ਛੁਪਾ ਲੈ ਉਹਨੂੰ ਮੈਲ ਆਖਦੇ, ਮੈਲ ਆਖਦੇ। ਇਸ ਲਈ ਰੱਬ ਨੂੰ ਜਦੋਂ ਆਖਿਆ ਬਿਲਕੁਲ ਮਿਲਦਾ ਜੁਲਦਾ ਲਫ਼ਜ਼ ਹੈ ਬਾਬਾ ਨਾਮਦੇਵ ਜੀ ਦਾ ਸ਼ਬਦ। ਇੱਥੇ ਮਲੇਖ ਹੈ, ਉੱਥੇ ਹੈ, ਇਹਨੂੰ ਵਿਸਥਾਰ ਨਾਲ ਸਮਝਾਇਆ ਹੋਇਆ, ਮਲੈ ਨ ਲਾਛ ਪਰਮ ਲੋ, ਜਿਹੜਾ ਉਹ ਮਲ ਤੋਂ ਪਰਾ ਰਹਿਣ ਵਾਲਾ ਨਿਰਮਲ ਨਿਰਮਲ ਸੂਚਾ ਉਹਨੂੰ ਮੈਲ ਨਹੀਂ ਲੱਗਦੀ। ਮਲੈ ਨ ਲਾਛ ਪਰਮ ਲੋ, ਪਰਮ ਲਈਓ ਬੈਠੋ ਨੀ ਆਈ। ਉਹ ਪ੍ਰਭੂ ਜਿਹਨੂੰ ਮੈਲ ਨਹੀਂ ਲੱਗਦੀ, ਕਿਉਂਕਿ ਉਹ ਮੈਲ ਤੋਂ ਪਰਾ ਹੈ, ਨਿਰਮਲ ਹੈ। ਪਰਮਲੋ ਮੈਲ ਤੋਂ ਦੂਰ ਰਹਿਣ ਵਾਲਾ, ਉਹਦੇ ਘਰ ਵਿੱਚ ਮੈਲ ਨਹੀਂ ਪ੍ਰਵੇਸ਼ ਕਰ ਸਕਦੀ, ਇਸ ਲਈ ਉਹ ਮਲੈ ਨਾ ਲਾਛ ਹੈ। ਇੱਥੇ ਲਫ਼ਜ਼ ਹੈ ਉਹਨੂੰ ਇਕੱਠਿਆਂ ਕਰਕੇ ਮਲੇਜ, ਜਿਹਨੂੰ ਮੈਲ ਲੱਗਦੀ ਹੈ, ਮੈਲ ਦਾ ਭਰਿਆ ਹੋਇਆ। ਤੇ ਉਹ ਮੈਲ ਕੀ ਹੈ? ਲੋਭ ਦੀ, ਹੰਕਾਰ ਦੀ। ਲੋਭ ਤੇ ਅਹੰਕਾਰ ਦੋਨੋਂ ਮੈਲ ਨੇ। ਮਨੁੱਖ ਦੇ ਜੀਵਨ ਦੇ ਜਿੰਨੇ ਸੁਕਰਮ ਨੇ ਸਾਰਿਆਂ ਦੀ ਉਹਨੂੰ ਬਦਦੂਰਤ ਕਰ ਦਿੰਦੇ ਨੇ ਜਿਹਦੇ ਕੋਲ ਲੋਭ ਤੇ ਹੰਕਾਰ ਆ ਜਾਏ। ਫਿਰ ਕੀ ਹੁੰਦਾ? ਜਦੋਂ ਲੋਭ ਤੇ ਹੰਕਾਰ ਆਉਂਦਾ ਨਾ, ਉਦੋਂ ਉਹਦਾ ਬੋਲਣਾ ਫਿੱਕਾ ਹੋ ਜਾਂਦਾ, ਮੈਲਾ ਹੋ ਜਾਂਦਾ। ਮੇਰਾ ਬੋਲਣਾ ਹੀ ਮੈਲਾ ਨਹੀਂ ਹੁੰਦਾ, ਭਲਾ ਸੋਚਿਓ ਸੰਸਾਰ ਅੰਦਰ ਪਿਛਲੀ ਜਿਹੜੀ ਲਿਸਟ ਆਈ ਹੈ, ਐਸੇ ਗੁਨਾਹਾਂ ਨਾਲ ਕਮਾਈ ਹੋਈ ਦੌਲਤ ਜਿਹੜੀ ਹੈ, ਉਹਦੇ ਕਮਾਉਣ ਵਾਲਾ ਜਦੋਂ ਹੰਕਾਰੀ ਹੋਏਗਾ, ਉਹਦੀ ਭਾਖ ਜਿਹੜੀ ਹੈ ਬੋਲਣਾ ਮੈਲਾ ਹੋ ਜਾਏਗਾ, ਤੇ ਉਹਦੀ ਖੁਰਾਕ ਭਲਾ ਜਿਹੜੀ ਐਸ ਕਮਾਈ ਵਿੱਚੋਂ ਨਿਕਲੀ ਹੈ, ਉਹ ਭਲਾ ਖੁਰਾਕ ਕੀ ਹੋਏਗੀ? ਬਾਬੇ ਨਾਨਕ ਨੇ ਐਵੇਂ ਨਹੀਂ ਆਖਿਆ ਸੀ ਮਲਕ ਭਾਗੋ ਨੂੰ ਕਿ ਤੇਰੇ ਮਾਲ ਪੂੜਿਆਂ ਨੂੰ ਖਾਣ ਦਾ ਮੈਨੂੰ ਸ਼ੌਕ ਨਹੀਂ, ਮੈਨੂੰ ਰਸ ਨਹੀਂ ਆਉਂਦਾ, ਕਿਉਂਕਿ ਇਹਦੇ ਅੰਦਰ ਜਿਹੜੀ ਕਮਾਈ ਹੈ ਨਾ, ਉਹ ਹੈ ਮਲੇਚ। ਸਪਸ਼ਟ ਆਖਿਆ ਤੇ ਗੁਰੂ ਨੇ ਉਹ ਗੱਲਬਾਤ ਵਿੱਚ ਇੱਥੇ ਆਖ ਦਿੱਤੀ, ਕਹਿਣ ਲੱਗੇ

ਹੰਕਾਰ ਮਹਿਲ ਹੈ ਤੇ ਜਦੋਂ ਮਨੁੱਖ ਤੇ ਇਸ ਧਨ ਦਾ ਪ੍ਰਭਾਵ ਪੈਂਦਾ ਹੈ ਨਾ ਉਦੋਂ ਹੁੰਦਾ ਕਿ ਇਸ ਮਾਇਆ ਦੇ ਪ੍ਰਭਾਵ ਦਾ ਜ਼ਿਕਰ ਬਾਣੀ ਵਿੱਚ ਕਰ ਦਿੱਤਾ ਗੁਰੂ ਨੇ ਗੁਰੂ ਕਹਿੰਦੇ ਨੇ ਮਾਥੇ ਤ੍ਰਿਕਟੀ ਦ੍ਰਿਸ਼ਟ ਕਰੂਰ ਜਿਹਦੇ ਤੇ ਦੌਲਤ ਦਾ ਪ੍ਰਭਾਵ ਹੰਕਾਰ ਹੋ ਜਾਏ ਨਾ ਉਹ ਫਿਰ ਜਦੋਂ ਕਿਸੇ ਨੂੰ ਵੇਖਦਾ ਧਿਉੜੀ ਪਾਉਂਦਾ ਹੈ ਆਹ ਮੇਰੇ ਸਾਹਮਣੇ ਕੀ ਹੈ ਉਹਦੀ ਦ੍ਰਿਸ਼ਟ ਕਰੂਰ ਹੋ ਜਾਂਦੀ ਹਰਕ ਨੂੰ ਔਖੀ ਨਿਗਾਹ ਨਾਲ ਦੇਖਦਾ ਕਿਸੇ ਨਾਲ ਮੁਸਕਰਾ ਕੇ ਗੱਲ ਨਹੀਂ ਕਰ ਸਕਦਾ ਕਿਸੇ ਨਾਲ ਪਿਆਰ ਵੰਡ ਨਹੀਂ ਸਕਦਾ ਦ੍ਰਿਸ਼ਟ ਕਰੂਰ ਉਹਦੀ ਜ਼ਬਾਨ ਵੀ ਜਿਹੜੀ ਹੈ ਉਹ ਵੀ ਮੈਲੀ ਹੋ ਜਾਂਦੀ ਹੈ ਬੋਲੇ ਕੌੜਾ ਜੇ ਬਾਤ ਤੂੰ ਗੁਰ ਕਹਿੰਦੇ ਇਹ ਨਿਸ਼ਾਨੀ ਮਲੇ ਮਲ ਪੱਖ ਖਾਹੇ ਅਸੰਖ ਮਲੇ ਮਲ ਪੱਖ ਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ ਹੁਣ ਦੂਜੇ ਦੀ ਨਿੰਦਾ ਉਹੀ ਕਰੇਗਾ ਨਾ ਜਿਹੜਾ ਆਪਣੇ ਆਪ ਨੂੰ ਮਹਾਨ ਸਮਝਦਾ ਜਦੋਂ ਦੇ ਕੋਲ ਦੌਲਤ ਆ ਗਈ ਤੇ ਕੇਵਲ ਦੌਲਤ ਦਾ ਪੁਜਾਰੀ ਹੋ ਗਿਆ ਫਿਰ ਹੰਕਾਰੀ ਵੀ ਹੋ ਗਿਆ ਹੁਣ ਕਿਸੇ ਨੂੰ ਵੀ ਚੰਗਾ ਹਰ ਕਦੇ ਅਵਗੁਣ ਹੀ ਪਿਆ ਲੱਭਦਾ ਕਹਿੰਦਾ ਕਿਤੇ ਐਸਾ ਨਾ ਹੋਵੇ ਕੋਈ ਗੁਣਾ ਨਾਲ ਮੇਰੇ ਸਾਹਮਣੇ ਮੇਰੇ ਨਾਲ ਉਹ ਚੰਗਾ ਸਾਬਤ ਹੋ ਜਾਏ ਮੇਰੇ ਬਾਣੀ ਵਿੱਚ ਕਿਸੇ ਨੂੰ ਯਾਦ ਦਿੱਤਾ ਕਹਿਣ ਲੱਗੇ ਜਦੋਂ ਕਿਸੇ ਦੇ ਛਿਦਰ ਦੇਖਦਾ ਜੋ ਦੇਖੇ ਛਿਦਰ ਤੋਂ ਨਿੰਦਕ ਉਮਾਹੇ ਖੁਸ਼ ਹੁੰਦਾ ਮੇਰੇ ਸਾਹਮਣੇ ਖੜਾ ਹੋਇਆ ਸੀ ਇਹਦੇ ਤੇ ਆਹ ਇਲਜ਼ਾਮ ਲਾ ਦਿਓ ਤੇ ਜੇ ਉਹ ਚੰਗਾ ਸਾਬਤ ਹੋ ਜਾਏ ਬੜਾ ਦੁਖੀ ਹੁੰਦਾ ਜੋ ਦੇਖਿਆ ਕਿਧਰ ਤੋਂ ਨਿੰਦਕ ਉਮਾਹੇ ਭਰੋ ਦੇਖ ਦੁੱਖ ਭਰ ਗਿਆ ਬੜਾ ਦੁਖੀ ਹੁੰਦਾ ਗੁਰੂ ਕਹਿੰਦੇ ਫਿਰ ਉਹਦੇ ਵਿੱਚ ਐਸੇ ਕਾਚੇ ਧਨ ਦੇ ਪ੍ਰਭਾਵ ਹੰਕਾਰ ਤੇ ਲੋਭ ਦੇ ਵਸ ਇਸ ਬਿਰਤੀ ਵਿੱਚ ਇਹ ਆਦਤ ਆ ਜਾਂਦੀ ਹੈ ਕਿ ਉਹ ਨਿੰਦਾ ਕਰ ਕਰ ਦੂਜਿਆਂ ਨੂੰ ਮਾੜਾ ਸਾਬਤ ਕਰ ਕਰ ਆਪਣੇ ਮੋਢਿਆਂ ਤੇ ਉਹਨਾਂ ਦੇ ਗੁਨਾਹਾਂ ਦਾ ਭਾਰ ਵੀ ਉਠਾਈ ਜਾਂਦਾ ਅਸੰਖ ਨਿੰਦਕ ਸਿਰ ਕਰੇ ਭਾਰ ਕਹਿਣ ਲੱਗੇ ਬਸ ਨਾਨਕ ਮੂਰਖ ਇਹ ਗੁਣ ਨਿਸ਼ਾਨੀ ਕਾਚਾ ਧਨ ਸੰਚੈ ਮੂਰਖ ਦਾ ਵਾਰ ਬੇਸੁੱਖ ਅਵਗੁਣ ਲੈ ਲਿਆ ਕਹਿਣ ਲੱਗੇ ਸਵੇਰੇ ਜ਼ਿਕਰ ਕੀਤਾ ਸੀ ਧਰਮ ਕਮਾਉਣ ਵਾਲਿਆਂ ਦਾ ਤੇ ਹੁਣ ਜ਼ਿਕਰ ਕਰ ਰਹੇ ਹਾਂ ਜਾਇਜ਼ ਨਜਾਇਜ਼ ਢੰਗ ਨਾਲ ਧਨ ਦੀ ਰੁਚੀ ਰੱਖਣ ਵਾਲਿਆਂ ਧਨ ਕਿਰਤ ਨਾਲ ਹੋਵੇ ਗੁਰੂ ਨੇ ਇਸੇ ਲਈ ਬਾਣੀ ਵਿੱਚ ਆਖ ਦਿੱਤਾ ਪੌੜੀ ਸੇਵ ਕੀਤੀ ਸੰਤੋਖੀ ਜਿਨ ਸੱਚੋ ਸੱਚ ਤੇ ਆਇਆ ਉਹਨੀ ਮੰਦੇ ਪੈਰ ਨਾ ਰੱਖਿਓ ਉਹ ਧਨ ਕਮਾਉਣ ਲਈ ਗੱਲ ਵੱਡੇ ਹੱਥਿਆ ਕਮਾਏ ਨਹੀਂ ਉਹ ਧਨ ਕਮਾਉਣ ਲਈ ਚੋਰ ਹਰਾਮ ਖੋਰ ਨਹੀਂ ਉਹ ਧਨ ਕਮਾਉਣ ਲਈ ਕੂੜਿਆਰ ਕੂੜੇ ਫਿਰਾਏ ਨਹੀਂ ਕੋਈ ਠੱਗੀ ਨਹੀਂ ਕੋਈ ਬੇਈਮਾਨੀ ਨਹੀਂ ਕਿਸੇ ਦਾ ਬੜਾ ਨਹੀਂ ਚੁੱਕਦੇ ਆਖਦੇ ਨੇ ਹੇ ਮੇਰੇ ਮਾਲਕ ਜਿੱਥੇ ਮੈਨੂੰ ਤੂੰ ਰੱਖੇਂਗਾ ਮੈਂ ਤੇਰੀ ਰਜ਼ਾ ਵਿੱਚ ਰਹਾਂਗਾ ਤੂੰ ਮੈਨੂੰ ਕੋਈ ਗਰੀਬ ਥੋੜ੍ਹਾ ਦੇਖਣਾ ਚਾਹੁੰਦਾ ਤੂੰ ਮੈਨੂੰ ਕੋਈ ਦੁਖੀ ਛੋੜ ਤੇਰੇ ਘਰ ਦੇ ਵਿੱਚ ਸਾਰੇ ਖਜ਼ਾਨੇ ਹੋਣ ਤੇ ਮੈਂ ਆਪਣੀ ਕੋਸ਼ਿਸ਼ ਇਸ ਵਿੱਚ ਲੱਗਾ ਰਹਾਂ ਕਿ ਮੈਂ ਦੁਨੀਆਂ ਕੋਲੋਂ ਖੋਹ ਕੇ ਆਪਣਾ ਖਜ਼ਾਨਾ ਬਣਾ ਲਵਾਂਗਾ ਇਹਦਾ ਮਤਲਬ ਮੈਨੂੰ ਤੈਨੂੰ ਮੇਰੇ ਮਨ ਵਿੱਚ ਤੇਰਾ ਤੇ ਤੇਰੇ ਧਨ ਦਾ ਤੇਰੀ ਦੌਲਤ ਦਾ ਤੇਰੇ ਖਜ਼ਾਨਿਆਂ ਦਾ ਵਿਸ਼ਵਾਸ ਨਹੀਂ ਗੁਰੂ ਕਹਿੰਦੇ ਨੇ ਉਹ ਹਨ ਧਰਮੀ ਪੁਰਸ਼ ਉੱਤਮ ਇਹ ਹਨ ਕੇਵਲ ਦੌਲਤ ਲਈ ਗੁਣਾਂ ਦਾ ਸਹਾਰਾ ਲੈਣ ਵਾਲੇ ਪਾਪਾਂ ਦੇ ਸਹਾਰੇ ਦੌਲਤ ਇਕੱਠੀ ਕਰਕੇ ਫਿਰ ਉਹਦੇ ਵਿੱਚੋਂ ਹੰਕਾਰ ਪੈਦਾ ਕਰਕੇ ਹੰਕਾਰੀ ਜੀਵਨ ਜਿਉਣ ਵਾਲੇ ਇਹ ਹਨ ਨੀਚ ਨਾਨਕ ਨੀਚ ਕਹੇ ਵਿਚਾਰ ਨਾਨਕ ਇਸ ਪੌੜੀ ਵਿੱਚ ਨੀਚਾਂ ਦੀ ਵਿਚਾਰ ਕਰਦਾ ਕੇਵਲ ਆਪ ਆਪਣੇ ਆਪ ਨੂੰ ਸ਼ਾਮਲ ਕਰਨ ਦੀ ਤਰਕੀਬ ਬਣਾਉਂਦਾ ਕਿਉਂਕਿ ਗੁਰੂ ਨਾਨਕ ਕਹਿੰਦਾ ਮੈਂ ਜੇ ਦੂਜਿਆਂ ਨੂੰ ਮਾੜਾ ਆਖਿਆ ਤੇ ਨਿੰਦਾ ਹੋ ਜਾਏ ਜੇ ਕੇਵਲ ਨੀਚਾਂ ਨੂੰ ਨੀਚ ਆਖਿਆ ਮਤ ਨਿੰਦਾ ਹੋ ਜਾਏ ਇਸ ਲਈ ਆਪ ਸ਼ਾਮਲ ਹੁੰਦਾ ਜਿਵੇਂ ਮੈਂ ਪਹਿਲੀ ਟੁੱਪਣੀ ਸੀ ਕਿ ਕੰਚਨ ਨਾਰੀ ਮੈਂ ਜੀਓ ਲੁਭਤ ਹੈ ਮੋਹ ਮਿੱਠਾ ਮਾਇਆ ਘਰ ਮੰਦਰ ਘੋੜੇ ਖੁਸ਼ੀ ਮਨ ਹਨਰਸ ਲਾਇਆ ਹਰ ਪ੍ਰਭ ਚਿੱਤ ਨਾ ਆਵਈ ਕਿਉਂ ਛੂਟਾ ਮੇਰੇ ਹਰ ਰਾਇਆ ਮੇਰੇ ਰਾਮ ਅਰੇ ਇਹ ਨੀਚ ਕਰਮ ਹਾਰ ਮੇਰੇ ਹੁਣ ਭਲਾ ਗੁਰੂ ਦੇ ਨੀਚ ਕਰਮ ਨੇ ਐਸਾ ਤੇ ਹੋ ਹੀ ਨਹੀਂ ਸਕਦਾ ਲੇਕਿਨ ਗੁਰੂ ਸਾਡੀ ਥਾਂ ਤੇ
नीच लई भी जदों गल करदा कहिंदे नहीं मैं अपने आप नूं इहदे नालों वख करके हंकारी ना हंकार भी कोई अंश ना अंदर आवे इस लई नाल शामिल हो जांदा है।

0: ਗੁਰੂ ਕਹਿੰਦੇ ਨੇ ਜੇ ਤੂੰ ਦੇ ਧਨ ਤਾਂ ਤੇਰੀ ਰਹਿਮਤ, ਜੇ ਰਾਜ ਬਹਾਲੇ ਤਾਂ ਕੌਣ ਵਡਾਏ, ਜੇ ਭੀਖ ਮੰਗਾਵੇ ਤਾਂ ਕਿਆ ਘੱਟ ਜਾਏ। ਮੈਂ ਆਪਣੀ ਰੁਚੀ ਵਿੱਚ ਧਨ ਨਹੀਂ ਬਿਠਾਉਣਾ ਚਾਹੁੰਦਾ, ਰੁਚੀ ਵਿੱਚ ਧਰਮ ਬਿਠਾਉਣਾ ਚਾਹੁੰਦਾ। ਧਨ ਦੁਨੀਆਂ ਦੇ ਸੁੱਖ ਤੇਰੀ ਰਹਿਮਤ ਵਿੱਚ ਨੇ, ਜਿਸ ਤਰ੍ਹਾਂ ਦੇਵੇਂ ਜਿਸ ਤਰ੍ਹਾਂ ਰੱਖੇ, ਜੈ ਬਿਸਾਲੇ ਤੈ ਬੈਸਤਾ ਸੁਆਮੀ, ਜੈ ਭੇਜੇ ਤੈ ਜਾਵਾਂ, ਜਿਵੇਂ ਤੂੰ ਰੱਖੇ ਉਵੇਂ ਰਹਾਂਗਾ। ਜਿਵ ਤੁਮ ਰੱਖੋ ਤਿਵ ਹੀ ਰਹਿਣਾ, ਜੋ ਤੁਮ ਕਹੋ ਸੋਈ ਮੋਹ ਕਰਨਾ। ਮੈਨੂੰ ਇਹ ਅਵਸਥਾ ਚਾਹੀਦੀ ਹੈ, ਇਹਨਾਂ ਸ਼ਬਦਾਂ ਨਾਲ ਕਿਮਾਂ ਦਾ ਜਾ ਸਿੱਖਾਂ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।
1: ਸੱਚਖੰਡ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਸ਼ਬਦ ਗੁਰ ਪੀਰਾ ਜੁਗੋ ਜੁਗ ਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਜੋ ਫਰਮਾਨ ਹੁਕਮ ਬਖਸ਼ਿਸ਼ ਕੀਤਾ ਹੈ, ਸੂਹੀ ਰਾਗ ਵਿੱਚ ਸੰਤ ਹੈ। ਸਤਿਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ੰਤ ਹੈ। ਚਾਰ ਪਦ ਹਨ। ਗੁਰੂ ਅੱਗੇ ਜੋਦਰੀ ਕਰੀਏ ਦਾਤਿਆ ਕਿਰਪਾ ਕਰ, ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ ਹੈ। ਦਿਮਾਗ ਦਾ ਮਾਲਕ ਤੂੰ ਹੈ, ਸੋਝੀ ਦੇਣ ਵਾਲਾ ਤੂੰ ਹੈ। ਇਹ ਸੋਝੀ ਮਿਲਦੀ ਤਾਂ ਹੈ ਗੁਰੂ ਦੁਆਰਾ ਹੋਏ, ਸੋਝੀ ਪਾਏ ਸੇ ਗੁਰੂ ਦਾ ਰਿਆ ਕੇ ਤੂੰ ਗੁਰੂ ਦਾ ਹੋ ਜਾਏ। ਹੋ ਜਾਈਏ ਤੇ ਅਰਦਾਸ ਕਰੀਏ ਸ਼ਬਦ ਦੀ ਸੋਝੀ ਬਖਸ਼ੋ, ਦਾਤਾ ਕਿਰਪਾ ਕਰੋ ਤੁਹਾਡੀ ਮਿਹਰ ਹੋਵੇ, ਸ਼ਬਦ ਸਾਡੀ ਸੁਰਤ ਵਿੱਚ ਟਿਕ ਜਾਏ, ਸ਼ਬਦ ਜੀਵਨ ਦਾ ਆਧਾਰ ਬਣੇ। ਆਰੰਭ ਕਰੀਏ, ਇੱਕ ਵਾਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਹਾਂਜੀ,

0: ਪੱਗ ਵਿੱਚ ਸੰਤ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਉਚਾਰਨ ਕੀਤੇ ਹੋਏ ਹਨ,
1: ਪਰ
0: ਦੂਜੇ ਵਿੱਚ ਕੀਰਤਨੀਆਂ ਨੂੰ ਕੀਰਤਨ ਕਰਨ ਦੀ ਹਦਾਇਤ ਹੈ ਜੀ।
1: ਹਾਂਜੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ,
0: ਉਹ ਅਕਾਲ ਪੁਰਖ ਇੱਕ ਹੈ ਤੇ ਉਸ ਦੇ ਸਭ ਤੋਂ ਵੱਡਾ ਗੁਣ ਇਹ ਹੈ ਕਿ ਉਹਦੀ ਅਵਸਥਾ ਹੈ ਇੱਕ ਸਾਰ, ਘਟਦਾ ਨਹੀਂ, ਕੋਈ ਵਾਧਾ ਘਾਟਾ ਉੱਥੇ ਨਹੀਂ, ਸਮਾਨ ਹੈ, ਇੱਕ ਰਸ ਹੈ, ਉਹ ਸਹਿਜ ਵਿੱਚ ਹੈ, ਉਸ ਦੇ ਸਹਿਜ ਵਿੱਚ ਕਦੀ ਕੋਈ ਫਰਕ ਨਹੀਂ ਪੈਂਦਾ, ਉਸਦਾ ਤਖ਼ਤ ਅਡੋਲ ਹੈ, ਮੇਰਾ ਠਾਕਰ ਪੂਰੇ ਤਖ਼ਤ ਅਡੋਲ, ਉੱਥੇ ਅਡੋਲਤਾ ਹੈ। ਔਰ ਪ੍ਰਾਪਤੀ ਕਿਵੇਂ ਹੈ? ਸਤਿਗੁਰੂ ਦੀ ਕਿਰਪਾ ਦੁਆਰਾ, ਬਖਸ਼ਿਸ਼ ਦੁਆਰਾ ਉਸ ਦੀ ਪ੍ਰਾਪਤੀ ਹੁੰਦੀ ਹੈ।
1: ਹਾਂਜੀ, ਗੋਬਿੰਦ ਗੁਣ ਗਾਵਣ ਲਾਗੇ ਹਰ।
0: ਹਾਂਜੀ।

0: ਉਸ ਪਿਆਰ ਨੇ ਉਸਦਾ ਪਰਿਣਾਮ ਕੀ ਹੋਇਆ? ਪਿਆਰ ਉਹਦਾ ਆਇਆ ਤੇ ਪਹਿਲੀ ਗੱਲ ਸੁਰਤ ਜਾਗ ਗਏ, ਮਨ ਜਾਗ ਗਿਆ, ਉਹ ਜਾਗ ਗਏ, ਸੁਚੇਤ ਹੋ ਗਏ ਤੇ ਸੁਚੇਤ ਹੋ ਕੇ ਕਰਨ ਕੀ ਲੱਗੇ? ਬੰਦਾ ਜਦੋਂ ਜਾਗਦਾ ਹੈ, ਆਪ ਨੂੰ ਪਤਾ ਸਭ ਤੋਂ ਜ਼ਰੂਰੀ ਕੰਮ ਉਹਨੂੰ ਯਾਦ ਆਉਂਦਾ ਉੱਠਦਿਆਂ ਹੀ ਕਿ ਮੈਂ ਅੱਜ ਇਹ ਕੰਮ ਕਰਨਾ। ਉੱਠਦਾ ਮੰਜੇ ਤੋਂ ਕਹਿੰਦਾ ਮੈਂ ਇਸ ਪਾਸੇ ਜਾਣਾ, ਮੈਂ ਅੱਜ ਇਹ ਕੰਮ ਕਰਨਾ, ਜ਼ਰੂਰੀ ਕੰਮ ਯਾਦ ਆਉਂਦਾ। ਰੱਬ ਦੇ ਪਿਆਰੇ ਜਦੋਂ ਸੁਚੇਤ ਹੋਏ ਤੇ ਸਭ ਤੋਂ ਜ਼ਰੂਰੀ ਕੰਮ ਕਿਹੜਾ ਸੀ? ਰੱਬ ਦੇ ਗੁਣ ਗਾਉਣੇ। ਉਹ ਪਰਮਾਤਮਾ ਦੇ ਗੁਣ ਗਾਉਣ ਲੱਗ ਪਏ। ਹਾਂਜੀ,
1: ਹਰ ਰੰਗ ਆਨੰਦ ਜਾਗੇ।
0: ਹਰੀ ਦੇ ਪਿਆਰ ਵਿੱਚ ਇਹ ਨਹੀਂ ਕਿ ਘੜੀ ਦੀ ਘੜੀ ਸਦਾ ਵਾਸਤੇ ਜਾਗ ਗਏ, ਸੁਚੇਤ ਹੋ ਗਏ। ਹਾਂਜੀ,
1: ਹਰ ਰੰਗ ਜਾਗੇ ਪਾਪ ਭਾਗੇ।
0: ਬਸ ਜਾਗਣ ਦੀ ਦੇਰ ਸੀ, ਜਿਵੇਂ ਆਸੇ ਪਾਸੇ ਚੂਹੇ ਫਿਰਦੇ ਸਨ ਪਏ, ਜਾਗੇ ਉਹ ਦੌੜ ਗਏ, ਇੰਜ ਪਾਪ ਭੱਜ ਗਏ। ਸੁੱਤਾ ਹੋਵੇ ਸ਼ੇਰ, ਆਸੇ ਪਾਸੇ ਚੂਹੇ ਵੀ ਫਿਰਦੇ ਰਹਿੰਦੇ, ਪਰ ਜਦੋਂ ਜਾਏ ਜਾਗ, ਬੁੱਕਿਆ ਸਿੰਘ ਉਜਾੜ ਵਿੱਚ ਸਭ ਮਿਰਗਾਵਲ ਭੰਨੀ ਜਾਈ। ਮਨ ਕਦੀ ਜਾਗ ਜਾਏ ਤੇ ਮਨ ਐਸਾ ਸ਼ੇਰ ਹੈ, ਸਾਰੇ ਪਾਪ ਦੌੜ ਜਾਂਦੇ ਨੇ, ਸਾਰੇ ਪਾਪ ਭੱਜ ਜਾਂਦੇ ਹਨ।
1: ਮਿਲੇ ਸੰਤ ਪਿਆਰਿਆ,
0: ਗੁਰੂ ਪਿਆਰਾ ਜਦੋਂ ਮਿਲਦਾ, ਇਹ ਸਭ ਘਟਨਾਵਾਂ ਤਾਂ ਘਟਦੀਆਂ। ਇਸ ਪੰਕਤੀ ਵਿੱਚ ਖਾਸ ਜਿਹੜੇ ਬਚਨ ਆਏ ਉਹਨਾਂ ਵੱਲ ਫਿਰ ਧਿਆਨ ਦੇ ਲਈਏ। ਗੁਰੂ ਪਿਆਰਾ, ਸੰਤ ਪਿਆਰਾ ਜਿਸ ਨੂੰ ਮਿਲ ਗਿਆ ਉਸਦੇ ਪਾਪ ਨਸ ਗਏ, ਉਹ ਜਾਗ ਗਏ, ਸੁਚੇਤ ਹੋ ਗਏ। ਇਹਦਾ ਭਾਵ ਜਾਗਰਤਾ, ਸੁਚੇਤ ਹੋਣਾ, ਬੇਦਾਰ ਹੋਣਾ ਤੇ ਬੇਦਾਰ ਹੋ ਕੇ ਰੱਬ ਦੇ ਗੁਣ ਗਾਉਣਾ। ਥੋੜ੍ਹਾ ਜਿਹਾ ਇਸ ਦਾ ਵਿਚਾਰ ਕਰ ਲਈਏ। ਪਹਿਲੀ ਗੱਲ ਹੈ, ਧਰਮੀ ਬੰਦੇ ਦਾ ਲੱਛਣ ਹੈ ਕਿ ਸੁਚੇਤ ਹੈ, ਉਹ ਜਾਗਿਆ ਹੋਇਆ ਹੈ। ਮੈਨੂੰ ਹੈਰਾਨੀ ਹੋਈ, ਇੱਕ ਸੱਜਣ ਨੇ ਕੀਰਤਨੀਆਂ ਦੀ ਬੜੀ ਸਿਫਤ ਕੀਤੀ, ਇੱਥੇ ਤੱਕ ਕਿ ਹੱਦ ਕਰ ਦਿੱਤੀ। ਕਹਿਣ ਲੱਗੇ, ਗਿਆਨੀ ਜੀ, ਇੰਨੀ ਸੁੰਦਰ ਆਵਾਜ਼, ਇੰਨੇ ਸੁੰਦਰ ਸ਼ਬਦ ਤੇ ਡੇਰੀ ਅਖੀਰ ਗੱਲ ਕਹੀ, ਉਹ ਕਮਾਲ। ਕਹਿੰਦਾ ਜਦੋਂ ਮੈਂ ਟੇਪ ਲਾਉਂਦਾ ਨਾਲ ਹੀ ਨੀਂਦ ਆ ਜਾਂਦੀ ਹੈ। ਕਮਾਲ ਹੈ, ਇਹ ਨੀਂਦਰ ਲਿਆਉਣ ਦੀ ਗੋਲੀ ਹੈ ਕਿ ਰਾਤ ਨੂੰ ਸ਼ਬਦ ਪੂਰਾ ਹੁੰਦਾ, ਪਤਨੀ ਬੰਦ ਕਰਦੀ ਹੈ, ਟੇਪ ਲਾਈ ਨਾਲ ਹੀ ਨੀਂਦ ਆ ਗਈ। ਮੈਨੂੰ ਇੱਕ ਗੱਲ ਯਾਦ ਆ ਗਈ, ਰਾਜਸਥਾਨ ਵਿੱਚ ਇੱਕ ਸੰਤ ਹੋਏ ਨੇ ਭੀਖਾ, ਉਹ ਦੋਹਰੇ ਲਿਖਦਾ, ਬ੍ਰਿਜ ਭਾਸ਼ਾ ਦੇ ਦੋਹਰੇ ਉਹਦੇ ਬੜੇ ਮਿਲਦੇ। ਭੀਖਾ ਭੁੱਖਾ ਕੋ ਨਹੀਂ ਸਭ ਕੀ ਗੱਠੜੀ ਲਾਲ, ਖੋਲ ਨਾ ਜਾਣੇ ਗੰਠੜੀ ਜਾਣ ਤੇ ਭਏ ਕੰਗਾ। ਕਹਿੰਦਾ ਭੁੱਖਾ ਕੋਈ, ਰੱਬ ਨੇ ਹਰ ਇੱਕ ਨੂੰ ਬਹੁਤ ਕੁਛ ਦੇ ਕੇ ਤੋਰਿਆ, ਖਜ਼ਾਨਾ ਹੀ ਬੰਦ ਪਿਆ, ਗੰਢ ਖੋਲਣੀ ਨਹੀਂ ਆਈ। ਇਹ ਚਾਬੀ ਲੱਗ ਜਾਏ, ਕੱਲ ਵਿਚਾਰ ਕਰਦੇ ਰਹੇ ਨਾ, ਖੁੱਲ ਜਾਏ ਤੇ ਫਿਰ ਰਤਨਾ ਰਤਨ ਪਦਾਰਥ ਬਹੁਤ ਸਾਗਰ ਭਰਿਆ ਰਾਂ, ਫਿਰ ਰਤਨ ਕੋਠੜੀ ਖੁੱਲੀ ਅਨੂਪਾ। ਉਹ ਕਰ ਰਿਹਾ ਸੀ ਕਥਾ ਧਰਮਸਥਾਲ ਵਿੱਚ। ਧਰਮਸਥਾਲ ਜਿੰਨੇ ਬਣਵਾਈ ਸੀ ਤੇ ਜਿਹੜਾ ਸਾਰਾ ਖਰਚਾ ਕਰਦਾ ਸੀ, ਸਮਾਗਮ ਦਾ ਸਾਰਾ ਖਰਚਾ ਜਿਹਨੇ ਦੇਣਾ, ਉਸ ਸੇਠ ਨੂੰ ਇੱਕ ਆਦਤ ਸੀ ਕਿ ਸੰਗਤ ਵਿੱਚ ਆਉਣਾ ਤੇ ਆਉਂਦਿਆਂ ਹੀ ਘੁਰਾੜੇ ਮਾਰਨੇ ਸ਼ੁਰੂ ਕਰ ਦੇ, ਅੱਖ ਤੇ ਲੱਗਣੀ ਪਰ ਘੁਰਾੜੇ ਮਾਰਨੇ। ਤੇ ਡਰਦਾ ਉਹਨੂੰ ਕੋਈ ਕੁਝ ਨਹੀਂ ਸੀ ਕਹਿੰਦਾ, ਧਨਵਾਨ ਬੰਦਾ, ਪੈਸੇ ਸਾਰੇ ਉਹ ਖਰਚ ਕਰਦਾ ਸੀ। ਪਰ ਇਹ ਸੰਤ ਨਿਰਾਲਾ ਜਦੋਂ ਵੇਖਿਆ ਨਾ ਸੁੱਤਾ ਤੇ ਕਹਿਣ ਲੱਗਾ, ਸੇਠ ਜੀ ਸੌਂਦੇ ਹੋ? ਅੱਜ ਤੱਕ ਨਹੀਂ ਸੀ ਕਿਸੇ ਆਖਿਆ, ਉਹਨੇ ਸਮਝਿਆ ਬੜੀ ਬੇਇੱਜ਼ਤੀ ਕਰ ਰਿਹਾ। ਕਹਿਣ ਲੱਗਾ, ਨਹੀਂ ਨਹੀਂ, ਮੈਂ ਸਮਾਧੀ ਲਾ ਕੇ ਸੁਣਦਾ। ਉਹ ਫੇਰ ਸ਼ੁਰੂ ਕੀਤਾ, ਫੇਰ ਅਣਹਦ ਨਾਦ ਸ਼ੁਰੂ। ਨਿਹੰਗ ਸਿੰਘਾਂ ਨੇ ਘੁਰਾੜਿਆਂ ਦਾ ਨਾਂ ਲਿਖਿਆ, ਅਣਹਦ ਸ਼ਬਦ। ਵੈਸੇ ਹੁਣ ਬੋਲੇ ਸਾਡੇ ਲਈ ਹੋ ਗਿਆ, ਵੈਸੇ ਉਹ ਤੇ ਭੁੱਲ ਹੀ ਗਏ ਨੇ। ਪੜ੍ਹਨੇ ਹੁਣ ਕਿਸੇ ਸੱਜਣ ਨੇ ਗੁਰਮਤ ਮਾਰਤੰਡ ਵਿੱਚੋਂ ਖਾਲਸੇ ਦੇ ਬੋਲੇ ਪੜ੍ਹਨੇ, ਸਮਝਦਾ ਤਰਕ ਤੇ ਉਹਨਾਂ ਦਾ ਠੀਕ ਹੈ। ਅਨਹਦ ਸ਼ਬਦ ਵੀ ਉਹਨੂੰ ਕਹਿੰਦੇ ਨੇ ਕਿ ਜਿਹੜਾ ਵਜਾਇਆ ਨਾ ਵੱਜੇ ਆਪੇ ਵੱਜੇ ਤੇ ਘੁਰਾੜੇ ਕਿਹੜੇ ਆਪ ਵਜਾ ਰਹੇ। ਗੁਰੂ ਸਾਹਿਬ ਨੇ ਤੇ ਸਵਾਸਾਂ ਨੂੰ ਵੀ ਵਾਜਾ ਕਿਹਾ। ਮੈਂ ਆਨੰਦ ਸਾਹਿਬ ਆਪ ਨੂੰ ਸੁਣਾਵਾਂ, ਹਰ ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ, ਸਵਾਸਾਂ ਰੂਪੀ ਵਾਜਾ ਵਜਾਇਆ, ਵੱਜਣ ਲੱਗ ਪਿਆ ਅਨਹਦ। ਉਹਨੇ ਫੇਰ ਕਿਹਾ, ਸੇਠ ਜੀ ਸੌਂਦੇ ਹੋ, ਹੁਣ ਤੇ ਬੜਾ ਗੁੱਸਾ ਆਇਆ, ਅਦਬ ਵੀ ਨਾ ਰਹਿ ਗਿਆ। ਕਹਿਣ ਲੱਗਾ, ਤੂੰ ਆਪਣੀ ਕਥਾ ਕਰੀ ਜਾ, ਮੈਂ ਸੁਣਨਾ। ਲੇਕਿਨ ਫੇਰ ਜਿਹੜੀ ਪੁਰਾਣੀ ਆਦਤ ਫੇਰ ਉਹ ਸ਼ੁਰੂ। ਉਹਨੇ ਕਿਹਾ, ਕਾਂਟਾ ਬਦਲੋ। ਹੁਣ ਪਤਾ ਕੀ ਕਿਹਾ? ਹੁਣ ਇਹ ਨਹੀਂ ਕਿਹਾ ਸੇਠ ਜੀ ਸੌਂਦੇ ਹੋ। ਕਹਿਣ ਲੱਗਾ, ਸੇਠ ਜੀ ਜਿਉਂਦੇ ਹੋ। ਉਹਨੇ ਸਮਝਿਆ ਪਹਿਲਾ ਹੀ ਸ਼ਬਦ ਹੈ ਸੁੱਤੇ, ਜਿਵੇਂ ਸੁਣਦਾ ਸੌਂਦੇ। ਕਹਿਣ ਲੱਗਾ, ਬਿਲਕੁਲ ਨਹੀਂ, ਕੌਣ ਕਹਿੰਦਾ? ਉਹ ਕਹਿਣ ਲੱਗਾ, ਹੁਣ ਤੇ ਫੜੇ ਕਹਿ ਜਿਉਂਦੇ ਹੋ। ਕਹਿਣ ਲੱਗਾ, ਨਹੀਂ, ਪਹਿਲੋਂ ਕਹਿੰਦਾ ਸੀ ਸੌਂਦੇ ਹੋ, ਨਹੀਂ। ਇਹ ਜਿਹੜੀ ਆਦਤ ਹੈ ਨਾ ਜਨਮਾਂ ਜਨਮਾਂ ਦੀ, ਇਹ ਬੰਦੇ ਨੂੰ ਧਰਮੀ ਨਹੀਂ ਬਣਨ ਦੇ। ਕਿੰਨਾ ਕੋਈ ਉਪਦੇਸ਼ ਕਰ ਜਾਏ, ਕੋਈ ਚਾਰ ਵੇਦ ਪੜ ਜਾਏ, ਬੰਦਾ ਹੀ ਸੁੱਤਾ ਪਏ। ਅਖੰਡ ਪਾਠ ਸਾਰਾ ਹੋ ਜਾਏ, ਬੰਦਾ ਹੀ ਸੁੱਤਾ ਪਿਆ। ਬ੍ਰਹਮ ਗਿਆਨ ਸਾਰਾ ਕੁਝ ਸੁਣਾ ਜਾਏ, ਬੰਦਾ ਹੀ ਸੁੱਤਾ ਪਿਆ, ਬਣੇਗਾ ਉੱਥੇ ਕੀ? ਮੈਂ ਬਾਹਰ ਦੀ ਨੀਂਦਰ ਦੀ ਗੱਲ ਨਹੀਂ ਕਰ ਰਿਹਾ। ਮਨ ਸੋਇਆ ਮਾਇਆ ਬਿਸਮਾ, ਹੈਰਾਨ ਹੋ ਕੇ ਮਾਇਆ 'ਚ ਮਨ ਸੁੱਤਾ ਪਿਆ। ਭਾਈ ਨੰਦ ਲਾਲ ਜੀ ਨੇ ਇੱਕ ਬਚਨ ਕਿਹਾ, ਬੇਦਾਰੀ ਅਸਤ ਜ਼ਿੰਦਗੀ ਆਰਫਾਨ ਨੇ ਸ਼ੌਕ। ਆਰਫ ਹੁੰਦਾ ਹੈ ਗਿਆਨਵਾਨ। ਆਰਫਾਂ ਦੀ ਜ਼ਿੰਦਗੀ ਹੀ ਹੈ ਸੁਚੇਤ ਰਹਿਣਾ, ਜਾਗਣਾ। ਬੇਦਾਰੀ ਅਸਤ ਜ਼ਿੰਦਗੀ ਆਰਫਾਨ ਨੇ ਸ਼ੌਕ, ਗੋਇਆ ਹਰਾਮ ਕਰਦਮ ਅਜ ਆਇੰਦ ਖਾਬੇ ਸੁਭੋ। ਗੁਰੂ ਕਲਗੀਤ ਹਰ, ਤੁਹਾਡੀ ਚਰਨ ਸ਼ਰਨ ਵਿੱਚ ਆ ਕੇ ਪਹਿਲਾਂ ਪਤਾ ਲੱਗਾ ਕਿ ਅੰਮ੍ਰਿਤ ਵੇਲੇ ਦਾ ਸੌਣਾ ਹਰਾਮ ਹੈ, ਇਹ ਨਹੀਂ ਸੌਣਾ, ਮੈਂ ਜਾਗਾਂਗਾ। ਉਹਨੇ ਕੱਲ ਹੋਰ ਕਹੀ ਹੈ, ਕਹਿੰਦੇ ਨੇ ਨੀਂਦ ਲੈਣੀ ਮੇਰਾ ਸੌਣਾ ਨਹੀਂ। ਆਰਫਾਂ ਰਾ ਖਾਬ ਹਮ ਬੇਦਾਰੀ ਅਸਤ, ਗਿਆਨਵਾਨਾਂ ਦਾ ਸੌਣਾ ਵੀ ਜਾਗਣਾ, ਇਹ ਜ਼ਰਾ ਮੁਸ਼ਕਲ ਜਾਪੇਗਾ। ਪਰ ਕਦੀ ਜਪਾਨ 'ਚ ਸਾਧਨਾ ਕਰਾਈ ਜਾਂਦੀ ਸੀ, ਆਇਆ ਇੱਕ ਧਿਆਨ ਕਰਨ ਵਾਸਤੇ ਤੇ ਮੁਰਸ਼ਦ ਨੇ ਕਿਹਾ, ਮੈਂ ਤੈਨੂੰ ਜਾਗਣ ਦਾ ਅਭਿਆਸ ਕਰਾਵਾਂਗਾ, ਮੈਂ ਪਿੱਛੋਂ ਆਵਾਂਗਾ। ਜੇ ਤੇ ਤੂੰ ਹੱਥ ਕੜਾ ਕਰ ਦਿੱਤਾ ਤੇ ਠੀਕ, ਨਹੀਂ ਤੇ ਤੇਰੇ ਸਿਰ 'ਚ ਡੰਡਾ ਵੱਜੇਗਾ। ਇੱਕ ਅੱਧੀ ਵੱਜੀ, ਵੱਜ ਵੀ ਗਿਆ। ਜਦੋਂ ਵੱਜਿਆ ਉਹ ਪਿੱਛੋਂ ਗੁਰੂ ਆਏ ਤੇ ਉਹ ਹੱਥ ਕੜਾ ਕਰ ਦੇਵੇ ਸੁਚੇਤ। ਉਹ ਕਹਿਣ ਲੱਗਾ, ਹੁਣ ਐਸਾ ਹੀ ਕਿ ਡੰਡਾ ਨਹੀਂ ਤਲਵਾਰ ਵੱਜੇਗੀ। ਹੁਣ ਦੇ ਹੋਰ ਸੁਚੇਤ ਕਿ ਤਲਵਾਰ ਵੱਜੀ ਸਿਰ ਉਤਰ ਜਾਏਗਾ। ਦੂਰੋਂ ਹੀ ਆਖੇ, ਹਾਂਜੀ ਮੁਆਫ ਕਰਨਾ, ਮੈਂ ਜਾਗਦਾ। ਗੁਰੂ ਨੇ ਕਿਹਾ, ਜਾਗਦਿਆਂ ਤੇ ਠੀਕ ਸੀ, ਹੁਣ ਸੁੱਤਿਆਂ ਡੰਡਾ ਵੱਜੇਗਾ। ਕਹਿਣ ਲੱਗੇ, ਹੁਣ ਮੁਸ਼ਕਲ ਹੋ ਗਈ, ਪਰ ਅਭਿਆਸ ਹੋ ਗਿਆ। ਸੁੱਤਾ ਵੀ ਉਹ ਕਹਿੰਦਾ, ਮੁਆਫ ਕਰਨਾ, ਮੈਂ ਜਾਗਦਾ। ਭਾਈ ਸਾਹਿਬ ਜੀ ਕਹਿੰਦੇ ਨੇ, ਭਾਈ ਗੁਰਦਾਸ ਸੀ, ਗੁਰਮੁਖ ਸਮਣ ਸਮਾਧ ਹੈ ਆਪੇ ਆਪਣਾ ਥਾਪਿਓ ਥਾਪਿਓ। ਬੁਰਾ ਖਿਆਲ ਸੁਪਨੇ 'ਚ ਵੀ ਆਵੇ ਤੇ ਸਿੱਖ ਕਹਿੰਦਾ, ਮੈਂ ਜਾਗਦਾ ਹਾਂ, ਠਹਿਰ ਜਾ। ਜਾਗ ਜਾਓ ਤੇ ਚੋਰ ਦੌੜ ਜਾਂਦਾ। ਚੋਰ ਉਸ ਘਰ 'ਚ ਆਉਂਦਾ ਜਿਸ ਘਰ 'ਚ ਦੀਵਾ ਬੁਝਿਆ ਹੋਵੇ, ਮਾਲਕ ਸੁੱਤਾ ਹੋਵੇ, ਔਰ ਮਾਲਕ ਸੁੱਤਾ ਹੋਵੇ, ਨੌਕਰ ਵੀ ਸੁੱਤੇ ਹੁੰਦੇ। ਜਿਸ ਘਰ ਦਾ ਮਾਲਕ ਗਾਫਲ ਹੈ ਨਾ, ਮਾਲਕ ਹੀ ਗਾਫਲ ਹੈ ਤੇ ਨੌਕਰ ਵੀ ਗਾਫਲ ਹੋਣਗੇ। ਮਨ ਸੁੱਤਾ ਹੈ, ਇੰਦਰੇ ਵੀ ਸੁੱਤੇ ਨੇ। ਗੁਰਮੁਖ ਦੇ ਕੋਲ ਬੁਰਾ ਖਿਆਲ ਆਇਆ, ਉਹਨੇ ਉਸੇ ਵੇਲੇ ਕਿਹਾ, ਤੇਰਾ ਇੱਥੇ ਥਾਂ ਕੋਈ ਨਹੀਂ, ਮੈਂ ਜਾਗ ਰਿਹਾ, ਮੈਂ ਸੁਚੇਤ ਹਾਂ। ਸਾਹਿਬ ਕਹਿੰਦੇ ਨੇ, ਜਾਗੇਗਾ ਕੋਈ ਰੱਬ ਦੇ ਪਿਆਰ। ਕਹੇ ਨਾਨਕ, ਸੇ ਜਨ ਜਾਗੇ ਜਿੰਨਾ ਹਰ ਮਨ ਵਸਿਆ, ਬੋਲੇ ਅੰਮ੍ਰਿਤ ਬਾਣੀ। ਉਹ ਜਾਗਦੇ ਨੇ, ਨਾਨਕ ਜਾਗੇ ਪਾਰ ਬ੍ਰਹਮ ਕੈ ਰੰਗ। ਇੱਥੇ ਕਿਹਾ, ਪਰਮਾਤਮਾ ਦੇ ਰੰਗ ਵਿੱਚ ਜਿਹੜੇ ਜਾਗ ਗਏ, ਰੰਗ ਹੈ ਪਿਆਰ। ਥੋੜੀ ਜਿਹੀ ਵਜ਼ਾਹਤ ਹੋਰ ਜ਼ਰੂਰੀ ਹੈ। ਪਤਾ ਲੱਗੇ ਨਾ ਅੱਜ ਪੁੱਤਰ ਨੇ ਆਉਣਾ ਵਿਦੇਸ਼ ਵਿੱਚੋਂ। ਮੈਂ ਵੇਖਿਆ ਮਾਤਾ ਪਿਤਾ ਸਾਰਾ ਪਰਿਵਾਰ ਅੱਧੀ ਰਾਤ ਏਅਰਪੋਰਟ ਤੇ ਬੈਠੇ ਹੁੰਦੇ ਨੇ ਜਾਗ। ਕਿਸ ਨੇ ਜਗਾਏ? ਅੱਗੇ ਕਿਉਂ ਨਹੀਂ ਜਾਗਦੇ? ਪੁੱਤਰ ਦੇ ਪਿਆਰ ਨੇ ਇਸ ਲਈ ਜਾਗੇ, ਪੁੱਤਰ ਨੇ ਆਉਣਾ। ਕੋਈ ਜਾਗੀ ਹੈ ਪਤਨੀ, ਅੱਜ ਪਤੀ ਨੇ ਆਉਣਾ। ਤੇ ਜਿਨ੍ਹਾਂ ਨੂੰ ਪਤਾ ਇਸ ਜਨਮ ਵਿੱਚ ਪਰਮਾਤਮਾ ਨੇ ਆਉਣਾ, ਉਹ ਕਿਵੇਂ ਸੌਂ ਜਾਣ? ਉਹ ਵੀ ਜਾਗਦੇ ਨੇ, ਰੱਬ ਦੇ ਪਿਆਰ ਵਿੱਚ ਜਾਗਦੇ ਨੇ। ਨਾਨਕ ਜਾਗੇ ਪਾਰ ਬੰਮ ਕੇ ਰੰਗ, ਜਿਹੜੇ ਜਾਗੇ ਉਹ ਗੋਬਿੰਦ ਦੇ ਗੁਣ ਗਾਉਣ ਲੱਗੇ। ਇਹ ਹੁਣ ਗੱਲ ਸਿੱਖੀ ਦੇ ਸਿਧਾਂਤਕ, ਜਿਹੜੇ ਮੁੱਢਲੇ ਸਿਧਾਂਤ ਨੇ ਉਹਨਾਂ ਵਿੱਚ ਮੂਲਕ ਸਿਧਾਂਤਾਂ 'ਚ ਇੱਕ ਆ। ਕਹਿੰਦੇ ਨੇ ਮਰਦਾਨਿਆਂ ਖੋਲ ਰਬਾਬ ਰੱਬ ਦੀ ਸਿਫਤ ਕਰੀਏ। ਇਹ ਨਹੀਂ ਕਿਤੇ ਕਿਹਾ, ਮੈਂ ਉਹਨਾਂ ਜਨਮ ਸਾਖੀਆਂ ਨੂੰ ਪੜ੍ਹ ਕੇ ਵੇਖਿਆ, ਮਰਦਾਨਿਆਂ ਖੋਲ ਰਬਾਬ ਜਪ ਕਰੀਏ, ਮਰਦਾਨਿਆਂ ਖੋਲ ਰਬਾਬ ਤਪ ਕਰੀਏ, ਮਰਦਾਨਿਆਂ ਖੋਲ ਰਬਾਬ ਧਿਆਨ ਕਰੀਏ, ਕੋਈ ਗਿਆਨ ਕਰੀਏ, ਮਰਦਾਨਿਆਂ ਕੋਈ ਦਾਨ ਕਰੀਏ। ਨਹੀਂ, ਉਹ ਜਿੰਨੀਆਂ ਗੱਲਾਂ ਨੇ ਜਪ ਕੀਤਾ ਤੇ ਕਿੰਨਾ, ਤੇ ਕਰਤਾ ਕਰਨ ਵਾਲਾ ਨਾਲ ਹੰਕਾਰ ਹੋ ਸਕਦਾ, ਜਪ ਦਾ ਅਪਮਾਨ ਹੋ ਸਕਦਾ, ਤਪ ਕਰੀਏ ਤਪ ਦਾ ਅਪਮਾਨ ਹੋ ਸਕਦਾ, ਦਾਨ ਲੋਕਾਂ ਗਿਣਤੀ ਪੂਰੀ ਰੱਖੀ ਹੈ ਕਿੰਨਾ ਕੀਤਾ, ਦਾਨ ਦਾ ਗੁਮਾਨ ਹੋ ਸਕਦਾ, ਧਿਆਨ ਦਾ ਗੁਮਾਨ ਹੋ ਸਕਦਾ, ਪਰ ਸਿਫਤ ਦਾ ਗੁਮਾਨ ਨਹੀਂ ਹੁੰਦਾ ਕਿੰਨੀ ਕੀਤੀ। ਮਰਦਾਨਿਆਂ ਰੱਬ ਦੀ ਸਿਫਤ ਕਰੀਏ। ਆ ਤਾਤ ਮਿਲੇ ਫੁਣ ਰਾਤ ਕਉ ਸਿਫਤੇ ਸਿਫਤ ਸਮਾਜ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ, ਨਾਨਕ ਭਗਤਾਂ ਭੁੱਖ ਸਲਾਹਨ